0: चिरम काल में जीवे दो कुल लगे, ज्यादा फिर जी नहीं सकेगा, आयु घट गई। अगर उन्हें वह द्रोह भी पा, अगर उसने धोखा दिता, अगर उसने दिता के समय साहेब का साथ छड़े और इस वास्ते छड़े भी हूं कौम धर्म ये पंथ आकर गुरु है तो पंथ इस वक्त संकट है तो क्षमा करने बथेरिया ने बिदावे लिखे हुए हैं। तो इन्हों बिदावे लिखण वाले नामदेव जी महाराज का कहना है किरण काल में जीवे ज्यादा दिन नहीं जी सकेंगे। तो दो कुल लगे, दो कुल्ला इन्हों दिया लगाए मान हो गया लानता पैदा लोग छुटकारा पाते ही रहने। तो दो गल्ला मैं बार बार नामदेव जी महाराज में पढ़ता रहा तो जेड़ा धोखा देगा वक्त सिर मालिक नू और खास करके संकट दे एक तो ज्यादा नहीं जीवेगा जिन्ने दिन उसने जीना तो उसने अपनी आयु घटा ली। दूसरा दोनों कुल्ला उस दियां लगाए मान हो गया शर्मसान हो गया उसके लानता पैदा रहनगियां फटकार जड़िया ने पैदा रहनगियां। तो गल स्पष्ट है कि वास्तविक साथी कौन जो दुख का साथी बने कसौटी दुख है और तो कोई नहीं है। इन्नी मैर कर रहे हैं कहने कबीर कसौटी राम की झूठा टिके न कोय। तो राम की कसौटी की है गुरु की कसौटी की है जो झूठा पूरा नहीं करता झूठा का मतलब दुनिया का राम की कसौटी है दुख कि हम दुख में साथ देता है कि नहीं तो हम दुख में शुकराना करता है कि नहीं तो दुख देख भी हम लिखित रहा है कि नहीं बस एक कसौटी कबीर कसौटी राम की झूठा टिके न कोय राम कसौटी सौ सहे जो मर जीवा। मैं जब इस ढंग गुरु घर का इतिहास पढ़ना तो मैनू अजीबो गरीब गल दिखाई देती है कि देश के पुराने वसनीक जड़े सन उन्होंने खास खास मौकों पर गुरुओं का साथ नहीं दिता खास खास मौके द्रोह किया है छल किया कपट किया है। और मैं ये भी हैरान हो जाना कई दफा देख के कि गुरु नानक का पहला सिख है राय बुलार मुस्लिम है सिखी राय बुलार तो आरंभ हुई इतनी मैं करा। गुरु नानक ने सच का नारा लाया है कोई अजे कह रहा सुराई है माता पिता भी कह रहे हैं नखट्टू है और आले दुआले के पड़ोसी गवांडी के शरीक भी कहते पेने कुछ मस्ताना जे हैं पर राय बुलार कहता नहीं वली अल्लाह है तो वली अल्लाह है सिख बने हैं। अजे भी राय बुलार क्योंकि भट्टी खान नाम तो से उसकी उम्मत के लोग ननकाना साहब दर्शन कर आते हैं गुरपुरब वाले दिन जब जलूस निकलता है तो नाल शामिल भी होंगे अजे भी भट्टी खानदान नाल शामिल होंगे। फिर अगे चलिए पंजवें पातशाह गुरु अर्जन देव जी महाराज इस पावन हरिमंदर की नींह रखते हैं फकीर मुस्लिम है हैरानगी होती है मुसलमान है। गुरु गोबिंद सिंह जी महाराज प्रगट होते हैं कि इस देश में बड़े संत साधु जोगी जंगम लेकिन पता चलता है सब तो पहले तीखन शाह मुस्लिम है तो कहता है अज वली अल्लाह पूर्व की तरफ प्रगट होया लिहाजा मैं नमाज भी पूर्व की तरफ करांगा दिन लहंदे की तरफ नहीं मुस्लिम है। और थोड़ा जहा होर अगे जाइए गुरु गोबिंद सिंह जी महाराज की फौज के 400 खलीफे से अपने चार बच्चे शहीद कराए किसने पीर बुद्धू शाह ने मुस्लिम है। साहिब गुरु गोबिंद सिंह जी महाराज के मासूम लाडले पकड़वाए किसने मंगू ने गुरु गोबिंद सिंह जी महाराज की कदम कदम से मुखालफत की थी किसने बाईदार के राजे ने। थोड़ा जहां इतिहास इस ढंग में देखना पैना है कहा जाके कुछ पता चलेगा मुखालफत अज दे नहीं तो पुरा नहीं चली जाए। और कुछ रेस दे पखंडिया और ईरशालुआ पनक दया खिड़े आया फुल चंगा नहीं लगता। और जब ये बच्चे साहेब गुरु गोबिंद सिंह जी महाराज के सूबा सरहद की कचहरी पेश हुए ने तो मेरे पढ़ने के जो इतिहास आया दुरान महफिल सारे बंदे बैठे ने जिन्होंने फैसला करना थी साहेब गुरु गोबिंद सिंह जी महाराज के मासूम लाडलिया के संबंध में एक काजी भी बैठा से जिन्हें इस्लामी शरा के मुताबिक फैसला करना एक बड़े बड़े नवाब भी बैठे जागीरदार भी बैठे तो एक सूबा सरहंद वजीर खान भी बैठा फैसला करना सूबा सरहंद मुखी है तो काजी मुखी है उन्होंने फैसला आखिरी फैसला होना सूबा सरहंद ने गल शुरू की दुरान सुचा आनंद का सुचानंद जी तुम दसो इन बच्चों नाल की सलूक किया जाए तो दुरान सुचानंद अपना फैसला देता है कि नवाब साहब सप के बच्चे आखिर सप ही होंगे ने यह वे होकर डंग मारन इन्होंने चमने ही कुचल दे। दुरान सुचानंद का यह फैसला सप के बच्चे आखिर सप होंगे ने सप नशियन कहें मार सप संस्कृत कहें भुजंग। जब कोई सिख जा रहे हो तो अफवानी पठान कहें सन मार रावला मार बामन सप आ रहा है पश्चिम कहें सन फारसी कहें सन सप जा रहे तो सप आ रहा है अगं चल के ये मार शब्द छिड़े मथे गुरु गोबिंद सिंह जी महाराज ने कबूल कर लिया आखिया असी दुष्टा लई जालमां लई जाबरां लई सप हां संतां लई भगतां लई मजलूमां लई मित्र हां रक्षित हां पर जालमां लई दुष्टा लई असी सप हां। तो संस्कृत के सप नूं कहिंदे ने भुजंग असी जब कभी बच्चे का नां रखना हुंदा है तो कहने पातशाह भुजंगी का नाम बख्शो तो भुजंगी का मतलब की सप का बच्चा और कोई भुजंगी भुजंग सप भुजंगी सप का बच्चा असी दुष्ट लई जालम लई जाबर लई सप और ऐसे सप हां जो लाजमी डंग मारेगा ऐसे सप हां जो जालम नालों लाजमी बदला लैण की कला आउंदी है। इस वास्ते साहेब गुरु गोबिंद सिंह जी महाराज ने खुले शब्दों कबूल कर लिया चाह शुद के चूं बच्चे गांव कुछ का चाह तो बाकी बमांडस तेजी का मार मार कहने सपना तो की होया औरंगजेब तू मेरे चार बच्चे मार दिते तेजी का सप खालसा मौजूद है तेनू डंगेगा लाजमी डंगेगा और तू इस जहर तो बच नहीं सकेगा। साहब गुरु तेग बहादुर साहब जी महाराज ने शहीद किया औरंगजेब ने आले दुआले टकराव रहा तो मैनू थोड़ा अरसा होया औरंगाबाद जाने का मौका मिलया तो उतों के प्रबंधक मैनू कह लगे जैनिंग जी तुम औरंगजेब की कबर वेखनी है मैं तो जरूर वेखनी है। औरंगाबाद तो कोई वर्धन 10 किलोमीटर दूरी से खुलदाबाद औरंगजेब की कबर बनी हुई है तो मैं उस कबर में देखा कच्ची कबर है आले दुआले संगमरमर की जाली हूं निजाम हैदराबाद ने बनाई है और परों एक मकबरा है थोड़ी जी दूरी के ख्वाजा मईदीन चिश्ती के पोतरे का उसे कुछ शेर लिखे हुए सन मैं नोट किया वापस आने लगा तो औरंगजेब की कबर से जोड़े मजौर बैठे और कह लगे सरदार जी कुछ पैसे दे के जाओ मैं क्यों आखन लगे रात में दीवा जलाना होंगे तो आखिर इतने जोड़े ਗਾਇਰੀਨ ਆਉਂਦੇ ਨੇ, ਭਾਵ ਟੂਰਿਸਟ ਆਉਂਦੇ ਨੇ, ਜਿਹੜੇ ਸੈਲਾਨੀ ਆਉਂਦੇ ਨੇ ਉਹਦੇ ਜਾਂਦੇ ਨੇ। ਤੇ ਅਸੀਂ ਰਾਤ ਨੂੰ ਦੀਵਾ ਜਲਾਉਣਾ ਹੁੰਦਾ ਔਰੰਗਜ਼ੇਬ ਦੀ ਕਬਰ ਤੇ। ਮੈਂ ਉਸਨੂੰ ਪੈਸੇ ਦਿੱਤੇ ਤੇ ਸੁਭਾਵਕ ਮੇਰੇ ਮਨ ਤੋਂ ਤੇ ਖਿਆਲ ਉਤਪੰਨ ਹੋਏ, ਇਹ ਔਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਉਣਾ ਹੋਵੇ ਤੇ ਪੈਸੇ ਮੰਗਦੇ ਨੇ ਤੇਰੀ ਕਬਰ ਤੇ ਬੈਠ ਕੇ ਮਜ਼ੌਰ, ਤਾਂ ਰਾਤ ਨੂੰ ਕਿਧਰੇ ਦੀਵਾ ਜਲਦਾ। ਪਰ ਜਿਸ ਸੱਚ ਦੀ ਮੂਰਤੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ, ਉੱਥੇ ਮਾਇਆ ਦੇ ਦਰਿਆ ਪੈ ਵਗਦੇ ਨੇ, ਉੱਥੇ ਮਾਇਆ ਕਦਮਾਂ ਵਿੱਚ ਪੈ ਰਹੀ ਹੈ। ਔਰ ਉਸ ਸਥਾਨ ਤੇ ਲੋਕੀ ਸਜਦੇ ਪਏ ਕਰਦੇ ਨੇ, ਪ੍ਰਵਾਨ ਪੈ ਜਾਂਦੇ ਨੇ, ਨਿਛਾਵਰ ਪਏ ਹੁੰਦੇ ਨੇ, ਪ੍ਰਵਾਨ ਪਏ ਹੁੰਦੇ ਨੇ। ਔਰ ਇੱਥੇ ਆ ਕੇ ਕਹਿਣਾ ਪੈਂਦਾ, ਖੂਰ ਨੇ ਖੁੱਟੇ ਨਾਨਕਾ ਔਰਤ ਸੱਚ ਰਹੀ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਚਾਹ ਸਦ ਕੇ ਤੂੰ ਬੱਚੇ ਗਾਂ ਕੁਸ਼ਟਾਚਾਰ ਤੇ ਬਾਕੀ ਬਮਾਨਸ ਤੇ ਕੀਦਾ ਮਾਰ। ਅਜੇ ਤੇ ਕੀਦਾ ਸਭ ਮੌਜੂਦ ਹੈ। ਮੈਂ ਕਾਫੀ ਲੰਬੇ ਸਮੇਂ ਤੱਕ ਸੋਚਦਾ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਉਮਤ ਨੂੰ ਹਲਕੇ ਨੂੰ ਤੇ ਕੀਦਾ ਸੱਚ ਪਿਆ। ਥੋੜੀ ਗੱਲ ਨਹੀਂ, ਸੋਚਣੀ ਪੈਣੀ ਹੈ, ਕਿਉਂਕਿ ਆਮ ਤੇ ਮੁਹਾਵਰਾ ਪੰਜਾਬੀ ਤੇ ਇਹਨੇ ਕਿਸੇ ਨੂੰ ਗਾਲ ਕੱਢੋ ਤੇ ਸੱਚ ਹੀ ਹੈ, ਦੁਸ਼ਟ ਹੈ। ਅਸੀਂ ਖਿੜੇ ਮੱਥੇ ਕਬੂਲ ਕਰਦੇ ਹਾਂ ਸਾਡਾ ਭੁਜੰਗੀ ਹੈ, ਤੇ ਜੇ ਸਾਡਾ ਉਹ ਭੁਜੰਗੀ ਹੈ ਤੇ ਆਪਾਂ ਭੁਜੰਗਾਂ ਔਰ ਕੀ ਹੈ। ਜੇ ਭੁਜੰਗੀ ਹੈ ਸਾਡਾ ਬੱਚਾ, ਭੁਜੰਗੀ ਹੈ ਤੇ ਅਸੀਂ ਭੁਜੰਗਾਂ, ਅਸੀਂ ਤਾਂ ਪਹੁੰਚ ਸਕਦਾ ਬੱਚਾ। ਖਿੜੇ ਮੱਥੇ ਕਬੂਲ ਕੀਤਾ, ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਿੜੇ ਮੱਥੇ ਕਬੂਲ ਕੀਤਾ। ਔਰ ਇਹ ਹਕੀਕਤ ਹੈ, ਦੁਨੀਆਂ ਵਿੱਚ ਅਜੇ ਐਸਾ ਕੋਈ ਦੁਸ਼ਟ ਮਾਂਦਰੀ ਨਹੀਂ ਪੈਦਾ ਹੋਇਆ ਜੋ ਇਸ ਮਾਰ ਦੇ ਸਿਰ ਤੋਂ ਉਹ ਜ਼ਹਿਰ ਖੇਰੇ ਜਿਹੜੀ ਜ਼ੁਲਮਾਂ ਨੂੰ ਡੰਗ ਮਾਰ ਦੀਏ, ਜ਼ਾਲਮਾਂ ਦੇ ਦੁਸ਼ਟਾਂ ਨੂੰ ਡੰਗ ਮਾਰ ਦੋ, ਲਾਜ਼ਮੀ ਡੰਗ ਮਾਰੇ, ਇਹ ਲਾਜ਼ਮੀ ਜੋ ਹੈ ਕੱਟੇ। ਇਸ ਉਫਾਰ ਦਾ, ਇਸ ਜਜ਼ਬਾਤ ਦਾ ਅਜੇ ਦੁਨੀਆਂ ਨੂੰ ਜਾਗਦਾ ਹੈ, ਬੇਸਤਰ ਰੂਪ ਵਿੱਚ ਪਤਾ ਨਹੀਂ, ਲੇਕਿਨ ਸਹਿਜੇ ਸਹਿਜੇ ਪਤਾ ਚੱਲ ਰਿਹਾ। ਤੋ ਮੈਂ ਇਸ ਤਰ੍ਹਾਂ ਦੀਵਾਨ ਸੁੱਚਾਨੰਦ ਨੇ ਕਿਹਾ ਕਿ ਸੱਪ ਦੇ ਬੱਚੇ ਨੇ ਤੇ ਸਿਰ ਚੁੱਕਣ, ਇਹਨਾਂ ਦੇ ਸਿਰ ਕੁਚਲ ਦਿਓ। ਦੀਵਾਨ ਸੁੱਚਾਨੰਦ ਦਾ ਫੈਸਲਾ ਨੋਟ ਕਰ ਲਿਆ ਗਿਆ। ਦੂਜੇ ਨੇ, ਤੀਜੇ ਨੇ, ਚੌਥੇ ਨੇ ਕਰੀਬਨ ਕਰੀਬਨ ਇਸ ਤਰ੍ਹਾਂ ਹੀ ਰਾਇਆਂ ਦਿੱਤੀਆਂ ਕਿ ਠੀਕ ਹੈ, ਸਜ਼ਾ ਮੌਤ ਦੇ ਦੇਣੀ ਚਾਹੀਦੀ। ਔਰ ਕੁਝ ਸੱਤਵੇਂ ਨੰਬਰ ਤੇ ਬੈਠਾ ਨਵਾਬ ਮਲਿਕ ਕੋਟਲਾ, ਉਹਨੇ ਆਹਦਾ ਨਾਰਾ ਮਾਰਿਆ, ਅੱਜ ਲੱਗੇ ਨਹੀਂ ਇਹ ਤੇ ਮਾਸੂਮ ਹੈ, ਇਹਨਾਂ ਨੂੰ ਕੀ ਵਿਗਾੜਿਆ। ਪਰ ਜਦ ਸਾਰਿਆਂ ਨੇ ਫੈਸਲਾ ਕਰ ਲਿਆ ਵੀ ਸੱਪ ਦੇ ਬੱਚੇ ਨੇ ਤੇ ਇਹਨਾਂ ਦਾ ਸਿਰ ਕੁਚਲਣਾ, ਤੇ ਕਾਜ਼ੀ ਨੇ ਵੀ ਤਸਦੀਕ ਕਰ ਦਿੱਤੀ ਵੀ ਜੇ ਸਿਰ ਕੁਚਲਣਾ ਹੈ ਤਾਂ ਇਹਨਾਂ ਨੂੰ ਦੀਵਾਰਾਂ ਦੇ ਚਿਣ ਕੇ ਸਿਰ ਕੁਚਲਣਾ ਇਹਨਾਂ ਦਾ। ਤਾਂ ਵਾਕ ਆਊਟ ਕਰ ਗਿਆ, ਮਹਿਫਲ ਵਿੱਚੋਂ ਨਿਕਲ ਗਿਆ ਨਵਾਬ ਮਰੇ ਕੋਟਲਾ। ਤੇ ਦੀਵਾਨ ਸੁੱਚਾਨੰਦ ਕਹਿੰਦਾ ਰਿਹਾ, ਨਹੀਂ ਇਹ ਤੇ ਸੱਪ ਦੇ ਬੱਚੇ ਨੇ, ਸਿਰ ਕੁਚਲ ਦਿਓ। ਨਵਾਬ ਮਲੇਰ ਕੋਟਲਾ ਮੁਸਲਿਮ, ਹੁਣ ਮੈਂ ਦੇਖਦਾ ਗੁਰੂ ਪੰਥ ਸੰਕਟ ਵਿੱਚ ਹੈ, ਗੁਰੂ ਪੰਥ ਦੇ ਲਾਡਲੇ ਸੰਕਟ ਵਿੱਚ ਨੇ, ਤੇ ਦਿੱਲੀ ਵਿੱਚ ਬੈਠਾ ਜੋ ਹੈ ਜਾਮਾ ਮਸਜਿਦ ਦਾ ਇਮਾਮ, ਸ਼ਾਹੀ ਇਮਾਮ, ਉਹ ਤੇ ਆਹ ਦਾ ਨਾਰਾ ਮਾਰਦਾ ਹੈ, ਜ਼ੁਲਮ ਹੋਇਆ ਤੇ ਬਹੁਤ ਵੱਡਾ ਤਸ਼ੱਦਦ ਹੋਇਆ। ਤੇ ਦੀਵਾਨ ਸੁੱਚਾਨੰਦ ਦੀ ਉਮਤ ਲੱਡੂ ਵੰਡਦੀ ਰਹੀ, ਮਿਠਾਈਆਂ ਵੰਡਦੀ ਰਹੀ ਤੇ ਵਧਾਈਆਂ ਦਿੰਦੀ ਰਹੀ। ਹੈਰਾਨਗੀ ਹੋਈ, ਥੋੜੀ ਗੱਲ ਨਹੀਂ। ਫਿਰ ਮੈਨੂੰ ਕੁਛ ਬੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਮਿਲੋਂਗੇ, ਤੇ ਮੈਂ ਇੰਨੀ ਅਰਜ਼ ਕਰਾਂ ਕਿ ਜੋ ਕੁਛ ਕਹਿ ਰਹੇ ਤੁਹਾਨੂੰ ਸਾਡੇ ਸਾਹਮਣੇ ਰੱਖ ਰਹੇ ਤੇ ਇਤਿਹਾਸਕ ਸਬੂਤ ਤੇ ਗੁਰਬਾਣੀ ਦੇ ਪ੍ਰਮਾਣ ਸ਼ਾਇਦ ਨਾ ਆਉਂਦੇ ਤੇ ਫਿਰ ਮੈਂ ਕਹਿਣ ਦੀ ਜ਼ਰੂਰਤ ਵੀ ਨਹੀਂ ਕਰਨੀ ਸੀ। ਪ੍ਰਥਮ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਿੰਦੂ ਮੂਲੇ ਝੂਲੇ ਨਿਆਸ ਕਰਾਂਗੇ, ਵਿਆਸ ਕਰਾਇਆ ਖੋਜ ਕਰਾਂਗੇ। ਮੂਲੇ ਝੂਲੇ, ਮੂਲ ਤੋਂ ਹੀ ਭੁੱਲਦੇ, ਮੂਲ ਨੂੰ ਨਹੀਂ ਪਕੜਦੇ, ਬੁਨਿਆਦ ਨੂੰ ਨਹੀਂ ਪਕੜਦੇ। ਝਗੜਾ ਕੀ ਹੈ, ਕਿਉਂ ਹੈ, ਬੁਨਿਆਦ ਨਹੀਂ ਸਮਝਦੇ। ਝਗੜਾ ਤੇ ਸੀ ਪਾਣੀ ਦਾ, ਚੰਡੀਗੜ੍ਹ ਦਾ, ਪੰਜਾਬੀ ਬੋਲਦੇ ਇਲਾਕਿਆਂ ਦਾ, ਕੁਝ ਵੱਧ ਹਕੂਕ ਦਾ ਝਗੜਾ ਤੇ ਇਹ ਸੀ। ਹਿੰਦੂ ਮੂਲੇ ਭੋਲੇ ਇਹਨਾਂ ਨੇ ਨਾਰਾ ਲਾਇਆ ਨਹੀਂ, ਇਹ ਤੇ ਹਿੰਦੂ ਸਿੱਖ ਦਾ ਹੈ। ਔਰ ਭੁੱਲ ਗਏ, ਇੰਨੇ ਆਸਾਨ ਖਰਾਮੋਸ਼ ਹੋ ਗਏ ਤੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕੋਈ ਆਪਣਾ ਖੂਨ ਡੋਲ ਲੈ ਤੇ ਤੁਹਾਡੇ ਗਲੇ ਦਾ ਜਨੇਊ ਬਚਿਆ ਰਹੇ, ਤੁਹਾਡੇ ਮੱਥੇ ਦਾ ਤਿਲਕ ਬਚਿਆ ਰਹੇ, ਤੇ ਉਹਦੀ ਉਮਤ ਕਦੀ ਐਸਾ ਸੋਚ ਸਕਦੀ ਹੈ? ਪਰ ਜਾਣ ਬੁੱਝ ਕੇ ਕਹਿੰਦੇ ਰਹੇ ਕਿ ਹਿੰਦੂ ਸਿੱਖ ਝਗੜਾ ਹੈ, ਹਿੰਦੂ ਸਿੱਖ ਝਗੜਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੂਲ ਨੂੰ ਪਕੜਦੇ ਨੇ, ਮੂਲ ਦੀ ਸਮਝ ਨਹੀਂ, ਬੁਨਿਆਦ ਦੀ ਸਮਝ ਨਹੀਂ, ਬੁਨਿਆਦ ਕੀ ਹੈ, ਹਕੀਕਤ ਕੀ ਹੈ। ਔਰ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਹ ਕਹਿ ਦਿੱਤਾ ਕਿ ਹਿੰਦੂ ਮੂਲੇ ਭੂਲੇ, ਹਾਲਾਂਕਿ ਕੁਝ ਹੋਰ ਸ਼ਬਦ ਵੀ ਨੇ ਮੇਰੇ ਪਾਤਸ਼ਾਹ ਦੇ ਨਾਲ, ਕਿਰਾੜਾ ਦੋਸਤੀ ਕੂੜ ਕੂੜੇ ਪਾਏ, ਰਣਗੀ ਹੋਈ ਮੈਂ ਕਿਰਾੜ ਵੀ ਆਈ। ਫਿਰ ਕੋਈ ਬੰਦੇ ਨੂੰ ਕਹਿੰਦੇ ਨੇ ਵੈਸ਼ ਨੂੰ, ਵਪਾਰੀ ਨੂੰ, ਔਰ ਇਹ ਲਵਜ ਸੁਣ ਕੇ ਪਹਿਲੇ ਪਾਤਸ਼ਾਹ ਦੇ ਨੇ ਮੈਨੂੰ ਆਧਾਰ ਨਾ ਮਿਲਦਾ ਤੇ ਸ਼ਾਇਦ ਮੈਂ ਨਾ ਕਹਿੰਦਾ। ਇਹ ਸੁਣਾ ਕੇ ਤੁਸੀਂ ਐਸਾ ਵੀ ਨਾ ਸੋਚਣਾ ਹੀ ਬੜਾ ਤੰਗ ਦਿਲ ਜਿਹਾ ਬੰਦਾ ਹੈ, ਨਹੀਂ। ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣ ਵਾਸਤੇ ਵਾਲੇ ਤੇ ਗੁਰੂਆਂ ਤੇ ਸ਼ਰਧਾ ਰੱਖਣ ਵਾਲੇ ਚਾਹੀਦਾਰੀ ਨੇ। ਅੱਜ ਤੋਂ ਮੈਂ ਹਿੰਦੂ ਉਹਨਾਂ ਨੂੰ ਆਖਾਂਗਾ ਜੋ 22 ਧਾਰ ਦੇ ਰਾਜਿਆਂ ਦੀ ਉਮਤ ਨੇ, ਜਾਂ ਫਿਰ ਉਹਨਾਂ ਦੀ ਉਮਤ ਨੇ ਜਿਹਨਾਂ ਨੂੰ ਅਸੀਂ ਜਵਾਨ ਸੁਚਾਨੰਦ ਕਹਿੰਦੇ ਹਾਂ ਤੇ ਗੰਗੂ ਬ੍ਰਾਹਮਣ ਕਹਿੰਦੇ ਹਾਂ ਤੇ ਚੰਦੂ ਕਹਿੰਦੇ ਹਾਂ, ਉਹ ਹਿੰਦੂ ਨੇ। ਤੇ ਭਗਤ ਨਾਮ ਦੇਵ ਜੀ ਮਹਾਰਾਜ ਹੋ ਗਏ, ਜੋ ਕੁਛ ਗੁਰੂ ਨਾਨਕ ਨੇ ਕਿਹਾ ਉਸਦੀ ਅਗਾਂਹ ਪੁਸ਼ਟੀ ਕਰਦੇ ਨੇ। ਕੌਣ? ਭਗਤ ਸਿਰਮੌਰ ਸ੍ਰੀ ਨਾਮ ਦੇਵ ਜੀ। ਹਿੰਦੂ ਅੰਨਾ ਪੁਰਸ਼ੋ ਕਾਣਾ, ਦੋਹਾਂ ਤੇ ਗਿਆਨੀ ਪਿਆਣਾ। ਹੁਣ ਇਤਨੀ ਗੱਲ ਵੀ ਸਪਸ਼ਟ ਹੈ ਕਿ ਨਾਮ ਦੇ ਹਿੰਦੂ ਘਰਾਣੇ ਚ ਹੋਇਆ, ਇਤਨੀ ਗੱਲ ਵੀ ਸਪਸ਼ਟ ਹੈ ਕਿ ਨਾਮ ਦੇਵ ਬਚਪਨ ਦੇ ਛੋਟੀ ਉਮਰ ਦੇ ਸ਼੍ਰੀ ਕ੍ਰਿਸ਼ਨ ਦਾ ਪੁਜਾਰੀ ਰਿਹਾ, ਬਾਅਦ ਵਿੱਚ ਬ੍ਰਹਮ ਦਾ ਪੁਜਾਰੀ ਹੋਇਆ, ਵਿਆਪਕ ਪ੍ਰਭੂ ਪਰਮਾਤਮਾ ਦਾ ਪੁਜਾਰੀ ਹੋਇਆ। ਲੇਕਿਨ ਕਹਿੰਦਾ ਹਿੰਦੂ ਅੰਨਾ ਅੰਧਾ, ਸੱਚ ਨੂੰ ਵੇਖਣ ਦੀ ਸਮਰੱਥਾ ਹੀ ਨਹੀਂ ਹੈ, ਸੱਚ ਦੀ ਹੈ। ਔਰ ਇਹਦਾ ਸਬੂਤ ਇਹਨੇ ਹਿੰਦੂਆਂ ਨੇ ਦਿੱਤਾ, ਜਿਹੜੇ ਅਖਬਾਰਾਂ ਦੇ ਐਡੀਟਰ ਨੇ, ਕਲਮ ਦੇ ਧਨੀ ਨੇ, ਜ਼ਬਾਨ ਦੇ ਧਨੀ ਨੇ, ਧਨ ਦੇ ਧਨੀ ਨੇ, ਪੈਸਿਆਂ ਦੇ ਧਨੀ ਨੇ, ਵਪਾਰ ਦੇ ਧਨੀ ਨੇ, ਇੱਕੋ ਜ਼ਬਾਨ ਜਦ ਝੂਠ ਬੋਲਣ ਲੱਗੇ ਤੇ ਬਾਰ ਬਾਰ ਨਾਮ ਦੇਵ ਦੀ ਪੰਕਤੀ ਪੇਕੇ ਆਈ, ਹਿੰਦੂ ਅੰਨਾ ਤੇ ਤੁਰਕੂ ਕਾਣਾ। ਤੁਰਕ ਅੰਧਾ ਨਹੀਂ, ਕਾਣਾ, ਸੱਚ ਨੂੰ ਵੇਖਦਾ, ਚਲੋ ਇੱਕ ਨਜ਼ਰ ਨਾਲ ਦੇਖਦਾ, ਇੱਕ ਅੱਖ ਨਾਲ ਵੇਖਦਾ, ਪਰ ਵੇਖਦਾ ਤੇ ਕਿਸੇ ਹੱਦ ਤੱਕ ਤੇ ਸਾਥ ਦਿੰਦਾ, ਕਿਸੇ ਹੱਦ ਤੱਕ ਤੇ ਸੱਚ ਨੂੰ ਵੇਖਦਾ, ਪਰ ਇਹ ਤੇ ਸੱਚ ਨੂੰ ਬਿਲਕੁਲ ਵੇਖਦਾ ਹੀ ਨਹੀਂ, ਇਹ ਤੇ ਸੱਚ ਦੇ ਨੇੜੇ ਹੀ ਨਹੀਂ ਜਾਂਦਾ। ਔਰ ਇਹ ਬੋਲ ਨੇ ਨਾਮ ਦੇਵ ਦਾ ਬਿਲਕੁਲ ਅੰਧਾ। ਹੱਦ ਹੋ ਗਈ, 2 ਸਾਲ ਤੋਂ ਜਿਹੜੀਆਂ ਮੰਗਾਂ, ਤੇ 2 ਸਾਲ ਤੋਂ ਸਾਡੇ ਕੌਮੀ ਲੀਡਰ ਜੋ ਕਹਿੰਦੇ ਰਹੇ, ਉਹਦੇ ਚ ਇੱਕ ਲਫ਼ਜ਼ ਵੀ ਐਸਾ ਨਹੀਂ ਕਿ ਹਿੰਦੂ ਸਿੱਖ ਝਗੜਾ, ਇੱਕ ਲਫ਼ਜ਼ ਵੀ ਐਸਾ ਨਹੀਂ ਆਇਆ। ਲੇਕਿਨ ਸ਼ੋਰ ਮਚਾਇਆ ਰੇਡੀਓ ਨੇ, ਟੀਵੀ ਨੇ, ਟੀਵੀ ਦਾ ਨਾਂ ਰੱਖਿਆ ਇਹਨਾਂ ਨੇ ਹਿੰਦੂ ਵਿੱਚ ਦੂਰਦਰਸ਼ਨ। ਮੈਨੂੰ ਤਾਂ ਦੂਰਦਰਸ਼ਨ ਨਹੀਂ ਦਿਖਾਈ ਦਿੰਦਾ, ਸਰਕਾਰ ਦਰਸ਼ਨ ਹੈ, ਦੂਰਦਰਸ਼ਨ ਨਹੀਂ। ਤੇ ਰੇਡੀਓ ਦਾ ਨਾਂ ਰੱਖਿਆ ਇਹਨਾਂ ਨੇ ਆਕਾਸ਼ਬਾਣੀ, ਸਮਾਂ ਕਰਨੀ ਝੂਠ ਬਾਣੀ ਹੈ, ਕੋਈ ਆਕਾਸ਼ਬਾਣੀ ਨਹੀਂ। ਹੁਣ ਇਹਦਾ ਤੇ ਨਾਂ ਪਹਿਣਾ ਚਾਹੀਦਾ, ਝੂਠ ਬਾਣੀ ਹੈ, ਉਹ ਸਰਕਾਰ ਦਰਸ਼ਨ ਹੈ, ਤੇ ਕੋਈ ਦੂਰਦਰਸ਼ਨ ਨਹੀਂ, ਤੇ ਕੋਈ ਆਕਾਸ਼ਬਾਣੀ ਨਹੀਂ। ਔਰ ਇਤਨੀ ਵੱਡੀ ਜਿਹੜੀ ਗਲਤ ਬਿਆਨੀ ਹੈ, ਸਤਾਧਾਰੀਆਂ ਨੂੰ ਇਤਨੀ ਵੀ ਸੋਚਣੀ ਨਹੀਂ ਆਈ। 20ਵੀਂ ਸਦੀ ਦਾ ਯੁੱਗ ਹੈ, ਲੋਕੀ ਸਿਆਣੇ ਹੋ ਗਏ ਨੇ, ਸੋਚਦੇ ਨੇ, ਸਮਝਦੇ ਨੇ। ਉਸ ਜ਼ਮਾਨੇ ਦੀ ਗੱਲ ਪਏ ਕਰਦੇ ਜਦ ਮਨੁੱਖ ਜੰਗਲਾਂ ਦੇ ਰਹਿੰਦੇ ਸਨ ਤੇ ਮਨੁੱਖਾਂ ਨੂੰ ਜੰਗਲੀ ਆਖਿਆ ਜਾਂਦਾ ਸੀ। ਜੰਗਲ ਦੇ ਜ਼ਮਾਨੇ ਦੀ ਗੱਲ ਕਰਦੇ, ਇੰਨਾ ਝੂਠ, ਇਸ ਝੂਠ ਨੂੰ ਕਿਸਨੇ ਮੰਨਣਾ, ਕਿਸਨੇ ਕਬੂਲ ਕਰਨਾ? ਤੇ ਘੁੰਮਦਿਆਂ ਫਿਰਦਿਆਂ ਬਾਹਰ ਮੈਨੂੰ ਅਨੇਕਾਂ ਇਸ ਢੰਗ ਦੇ ਕੁਛ ਵੀਰ ਮਿਲੇ, ਭਾਵੇਂ ਹਿੰਦੂਆਂ ਨਾਲ ਤੱਲੁਕ ਰੱਖਦੇ ਸਨ, ਕਹਿਣ ਲੱਗੇ ਗੱਲ ਸਾਨੂੰ ਸਮਝ ਆ ਰਹੀ ਹੈ, ਆ ਰਹੀ ਹੈ, ਸੱਚ ਹੌਲੇ ਹੌਲੇ ਦਿਖਾਈ ਦੇ ਰਿਹਾ। ਮੈਂ ਤਾਂ ਠੀਕ ਹੈ, ਸ਼ੁਕਰ ਹੈ, ਤੁਹਾਡੀਆਂ ਧੁੰਦਲੀਆਂ ਅੱਖਾਂ ਚ ਕੋਈ ਥੋੜੀ ਥੋੜੀ ਰੋਸ਼ਨੀ ਆਉਣ ਲੱਗੀ, ਸਾਨੂੰ ਸੱਚ ਦਿਖਾਈ ਦੇਣ ਲੱਗ ਪਿਆ, ਸਾਨੂੰ ਜੋ ਅਸਲੀਅਤ ਦਾ ਬੋਧ ਜੋ ਹੈ ਆਉਣ ਲੱਗ ਪਿਆ। ਵਰਨਾ ਆਦਿ ਕਾਲ ਤੋਂ ਐਸਾ ਦੇਖਣ ਵਿੱਚ ਆਇਆ, ਆਦਿ ਕਾਲ ਤੋਂ ਮੁਰਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ, ਕਿ ਮੁਖਾਲਫਤ ਆਰੰਭ
1: ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਜਿਹਦੇ ਕੋਲ ਗਿਆਨ ਹੈ ਸੱਚ ਦਾ, ਈਸ਼ਵਰ ਦਾ, ਸਾਹਿਬ ਵਾਸਤਵਿਕ ਸਿਆਣਾ ਤੇ ਹੋਈਏ, ਨਾਮਦੇਵ ਜੀ ਮਹਾਰਾਜ ਕਹਿੰਦੇ ਨੇ। ਬਸ ਇਹ ਤੇ पत्थर नु भगवान मन लेगा, सच नु भगवान नहीं मनदा।

0: ਇਹ ਪਰਿਕਰਮਾ ਹੈ ਦਰਬਾਰ ਸਾਹਿਬ ਦੀ ਤੇ ਪਤਾ ਨੀ ਨਾ ਪੱਥਰਾਂ ਦੇ ਥੱਲੇ ਕਿਤਨਿਆਂ ਦੇ ਸਿਰ ਪਏ ਨੇ। ਤੁਸੀਂ ਅਦਬ ਦੇ ਨਾਲ ਚਲੋ, ਕਿਤਾਬ ਫਿਰ ਕਮਰੇ ਚ ਪੜ ਲੈਣਾ। ਮੈਂ ਕਿਹਾ ਚੰਗਾ ਜਥੇਦਾਰ ਸਾਹਿਬ, ਤੁਸੀਂ ਅਹਿਸਾਸ ਕਰਾ ਦਿੱਤਾ ਮੈਨੂੰ। ਵਾਕਈ ਮੈਨੂੰ ਅਦਬ ਨਾਲ ਚੱਲਣਾ ਚਾਹੀਦਾ, ਕਿਉਂਕਿ ਇੱਕ ਇੱਕ ਸਿਲ ਦੇ ਥੱਲੇ ਪਤਾ ਨੀ ਕਿਤਨਿਆਂ ਦੇ ਸਿਰ ਨੇ। ਅੱਜ ਕਿਧਰੇ ਉਹ ਜ਼ਿੰਦਾ ਹੁੰਦੇ ਤੇ ਮੈਂ ਉਹਨਾਂ ਨੂੰ ਕਹਿੰਦਾ। ਤੁਸੀਂ ਉਦੋਂ ਮੈਨੂੰ ਕਿਹਾ ਸੀ ਸਿੱਲਾਂ ਦੇ ਥੱਲੇ ਬਥੇਰਿਆਂ ਦੇ ਸਿਰ ਨੇ, ਪਰ ਹੁਣ ਤੇ ਸਿੱਲਾਂ ਦੇ ਉੱਪਰ ਵੀ ਕਈਆਂ ਦੇ ਸਿਰ ਪੈ ਗਏ। ਇੱਕ ਇੱਕ ਸਿੱਲ ਪਤਾ ਨੀ ਕਿਤਨੇ ਕਿਤਨੇ ਸਿਰਾਂ ਦੇ ਨਾਲ ਤਾਮੀਰ ਹੋਈ ਹੈ, ਬਣੀ ਹੈ। ਵਾਕਈ ਇਹ ਪਰਿਕਰਮਾ ਮਹਾਨ ਹੈ, ਇਹਦਾ ਇੱਕ ਇੱਕ ਇੰਚ ਮਹਾਨ ਹੈ ਔਰ ਇਸਦਾ ਇੱਕ ਇੱਕ ਇੰਚ ਪੂਜਣ ਯੋਗ ਹੈ, ਸਨਮਾਨ ਕਰਨ ਯੋਗ ਹੈ, ਸਜਦਾ ਕਰਨ ਜੋ ਹੈ ਯੋਗ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀਆਂ ਮਿਹਰਾਂ ਵਰਤਾਵਣ, ਕਲਾ ਵਰਤਾਵਣ ਤੇ ਸਾਨੂੰ ਢਾਰਸ ਬਤਾਵਣ। ਇਤਨੀ ਗੱਲ ਸਪਸ਼ਟ ਹੈ, ਕਮਜ਼ੋਰ ਨਹੀਂ ਆ ਸੀ ਤੇ ਕਮਜ਼ੋਰੀ ਦਾ ਅਹਿਸਾਸ ਵੀ ਆਪਣੇ ਦਿਲ ਚੋਂ ਕੱਢ ਲੈਣਾ, ਕਿਉਂਕਿ ਜਿਹੜਾ ਕੁਦਰਤੀ ਗੱਲ ਹੈ, ਤਾਣਹੀਣ ਹੁੰਦਾ ਹੈ ਨਾ, ਉਹ ਮਾਣਹੀਣ ਹੁੰਦਾ ਹੈ। ਕੁਦਰਤੀ ਨਿਯਮ ਹੈ, ਰੱਬੀ ਨਿਯਮ ਹੈ। ਜਿੱਥੇ ਤਾਣ ਨਹੀਂ ਨਾ, ਉੱਥੇ ਮਾਣ ਕਾਹਦਾ। ਤੇ ਚਾਰੋਂ ਪਾਸੇ ਇਸ ਤਰੀਕੇ ਦੀ ਦਸ਼ਾ ਬਣੀ ਹੈ ਤੇ ਆਵਾਜ਼ੇ ਨੇ ਤੇ ਕੌਮ ਨਿਤਾਣੀ ਹੋ ਗਈ। ਤੇ ਮੈਂ ਫਿਰ ਅਰਜ਼ ਕਰਾਂ, ਨਿਤਾਣੇ ਨਹੀਂ ਆ ਸੀ, ਕਿਉਂਕਿ ਨਿਤਾਣਾ ਤੇ ਨਿਮਾਣਾ ਹੁੰਦਾ, ਮਾਣ ਤੇ ਉੱਥੇ ਜਿੱਥੇ ਤਾਣ ਹੈ। ਸਤਿਗੁਰ ਦੀ ਇੱਕ ਬੜੀ ਕੀਮਤੀ ਪੰਕਤੀ, ਤਾਣ ਮਾਣ ਦੀ ਬਾਣ ਸਾਚਾ ਨਾਮ ਕੀ ਪ੍ਰਭ ਤੇ। ਸਾਡੇ ਕੋਲ ਤਾਣ ਮਾਣ ਹੈ ਕਿਹੜਾ? ਸੱਚ ਦਾ, ਸਚਾਈ ਦਾ, ਆਪਣੇ ਗੁਰੂ ਦਾ ਸਾਡੇ ਕੋਲ ਤਾਣ ਹੈ। ਇਹ ਗੱਲ ਵੱਖਰੀ ਹੈ ਕਿ ਸਾਡੇ ਦੇਸ਼ ਦੇ ਆਲਮ ਲੋਕਾਂ ਨੂੰ ਸਿਆਣੇ ਨੇ ਤਾਣ ਕਈ ਤਰ੍ਹਾਂ ਦੇ ਮੰਨੇ ਨੇ। ਧਨ ਦਾ ਤਾਣ, ਤਨ ਦਾ ਤਾਣ, ਰਾਜਸੀ ਤਾਣ, ਰੂਹਾਨੀ ਤਾਣ, ਮਾਨਸਿਕ ਤਾਣ, ਬੌਧਕ ਬਲ, ਦਿਮਾਗੀ ਤਾਣ, ਇਸ ਤਰ੍ਹਾਂ ਦੇ ਤਾਣ ਮੰਨੇ ਨੇ। ਤੇ ਤਾਣ ਜੈਸਾ ਵੀ ਹੋਵੇ, ਮਾਣ ਮਿਲ ਜਾਂਦਾ ਹੈ, ਮਾਣ ਦੀ ਪ੍ਰਾਪਤੀ ਹੋ ਜਾਂਦੀ ਹੈ। ਧਨ ਹੈ ਕੋਲੋਂ, ਚਾਰ ਕੌੜੀਆਂ ਹਨ, ਲੋਕੀ ਪੂਜਾ ਪ੍ਰਤਿਸ਼ਠਾ ਕਰਦੇ ਨੇ, ਕਹੋ ਕੋ ਨਾ ਵੜਾ ਮਾਇਆ ਵੜਿਆਈ, ਲੋਕੀ ਮਹਿਮਾ ਕਰਨ ਲੱਗ ਪੈਂਦੇ ਨੇ। ਧਨ ਚੁੰਕਿ ਆਪਣੇ ਆਪ ਦੇ ਚ ਇੱਕ ਤਾਣ ਹੈ, ਇਸ ਵਾਸਤੇ ਮਾਣ ਉਸਦੀ ਪਰਿਕਰਮਾ ਕਰਦਾ। ਤਨ ਦਾ ਤਾਣ ਪਹਿਲਵਾਨਾਂ ਕੋਲ ਹੁੰਦਾ, ਇਹ ਵੀ ਆਪਣੇ ਆਪ ਦੇ ਚ ਇੱਕ ਤਾਣ ਹੈ, ਤੋ ਸਨਮਾਨ ਉਸਦੀ ਪਰਿਕਰਮਾ ਕਰਦਾ। ਰਾਜਸੀ ਤਾਣ ਇੱਕ ਮੂੜ ਜਿਹਾ ਬੰਦਾ, ਕੁਬੜ ਜਿਹਾ ਬੰਦਾ ਜਾਂ ਮੂਰਖ ਜਿਹਾ ਬੰਦਾ ਸਿੰਘਾਸਣ ਤੇ ਬੈਠ ਗਿਆ, ਕੁਰਸੀ ਤੇ ਬੈਠ ਗਿਆ, ਤਾਂ ਹੁਣ ਮਾਣ ਤੇ ਹੈ ਉਹਦੀ ਪ੍ਰਤਿਸ਼ਠਾ, ਉਹਦੀ ਜੋ ਹੈ ਪੂਜਾ, ਉਸਦਾ ਜੋ ਹੈ ਸਨਮਾਨ, ਕੁਰਸੀ ਦਾ ਸਨਮਾਨ ਹੈ, ਸਤਾ ਦਾ ਸਨਮਾਨ ਹੈ। ਦਿਮਾਗੀ ਤਾਣ ਕਵੀ ਹੈ, ਦਾਰਸ਼ਨਿਕ ਹੈ, ਫਿਲੋਸਫਰ ਹੈ, ਆਪਣੇ ਆਪ ਵਿੱਚ ਇੱਕ ਤਾਣ ਹੈ, ਤਾਂ ਮਾਣ ਤੇ ਹੋਵੇਗਾ, ਕੁਦਰਤੀ ਗੱਲ ਹੈ। ਤੇ ਮੈਂ ਇੱਕ ਵਿਚਾਰ ਤੁਹਾਡੇ ਸਾਹਮਣੇ ਹੁਣ ਰੱਖਣ ਲੱਗਾ। ਕਹਿੰਦੇ ਨੇ ਬਹਾਦਰ ਸ਼ਾਹ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਦੋਸਤੀ ਪਾਈ, ਸਤਿਗੁਰ ਦੇ ਚਰਨਾਂ ਤੇ ਮੱਥਾ ਟੇਕਿਆ, ਔਰੰਗਜ਼ੇਬ ਦੇ ਲੜਕੇ ਨੇ, ਜਿੱਥੇ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕੈਦ ਕਰਕੇ ਤੇ ਰਾਜਪਾਠ ਪ੍ਰਾਪਤ ਕੀਤਾ, ਉੱਥੇ ਜਦ ਉਸਦਾ ਬੱਚਾ ਬਹਾਦਰ ਸ਼ਾਹ ਜਵਾਨ ਹੋਇਆ ਤੇ ਔਰੰਗਜ਼ੇਬ ਨੂੰ ਡਰ ਹੋਇਆ ਵੀ ਮੈਂ ਬੁੱਢੇ ਪਿਓ ਨੂੰ ਕੈਦ ਕਰਕੇ ਉਹਦੇ ਕੋਲ ਤਖ਼ਤ ਖੋਇਆ ਸੀ, ਕਿਧਰੇ ਮੇਰਾ ਇਹ ਜਵਾਨ ਬੱਚਾ ਮੇਰੇ ਕੋਲ ਹੁਣ ਖੋ ਕੇ ਤੇ ਤਖ਼ਤ ਤੇ ਨਾ ਬੈਠ ਜਾਏ ਤੇ ਮੈਨੂੰ ਜੇਲ੍ਹ 'ਚ ਪਾ ਦੇ। ਉਹਨੇ ਆਪਣੇ ਪੁੱਤਰ ਨੂੰ ਜਵਾਨ ਹੁੰਦਿਆਂ ਕੈਦ ਕਰ ਦਿੱਤਾ ਸੀ ਬਹਾਦਰ ਸ਼ਾਹ ਨੂੰ। ਖੈਰ, ਬਹਾਦਰ ਸ਼ਾਹ ਜਦ ਤਖ਼ਤ ਤੇ ਬੈਠਾ ਤੇ ਉਹਨੇ ਪੁਰਾਣੇ ਧੋਣੇ ਧੋਣ ਦੀ ਕੋਸ਼ਿਸ਼ ਕੀਤੀ, ਜੋ ਵਧੀਕੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਹੋਈਆਂ। ਉਸ ਵਕਤ ਦੀ ਹਕੂਮਤ ਤੋਂ ਬਹਾਦਰ ਸ਼ਾਹ ਨੇ ਉਸਦੀ ਖਿਮਾ ਮੰਗੀ, ਦੋਸਤੀ ਪਾਈ, ਸਿੱਖ ਬਣਿਆ। ਇੱਕ ਦਿਨ ਇਤਨਾ ਸਨਮਾਨ ਕੀਤਾ ਕਿ ਆਪਣੇ ਤਖ਼ਤ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ ਤੇ ਆਪ ਬੈਠ ਗਿਆ ਸਾਹਮਣੇ ਦੂਜੇ ਛੋਟੇ ਸਿੰਘਾਸਣ ਤੇ। ਤੇ ਮਹਿਫਿਲ ਵਿੱਚ ਦੀਵਾਨ ਵਿੱਚ ਬੈਠਾ ਹੋਇਆ, ਸਭਾ ਵਿੱਚ ਬੈਠਾ ਹੋਇਆ ਸੈਯਦ, ਜੋ ਦੀਨੀ ਤਾਲੀਮ ਦਿੰਦਾ ਸੀ ਬਹਾਦਰ ਸ਼ਾਹ ਨੂੰ, ਸ਼ਰ੍ਹਾਂ ਦੇ ਕਾਨੂੰਨ ਦੀ ਵਾਕਫੀਅਤ ਦਿੰਦਾ ਸੀ ਬਹਾਦਰ ਸ਼ਾਹ ਨੂੰ, ਉਹ ਆਪੇ ਤੋਂ ਬਾਹਰ ਹੋਇਆ। ਸੋਚਦਾ ਉਸ ਤਖ਼ਤ ਦੇ ਉੱਤੇ ਬਹਾਦਰ ਸ਼ਾਹ ਨੇ ਮੈਨੂੰ ਕਦੇ ਨਹੀਂ ਬਿਠਾਇਆ, ਜਿਸ ਦੇ ਉੱਤੇ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ, ਮੈਨੂੰ ਨਹੀਂ ਕਦੇ ਬਿਠਾਇਆ। ਜਦਕਿ ਮੈਂ ਦੀਨੀ ਤਾਲੀਮ ਦੇਣਾ, ਸ਼ਰ੍ਹਾਂ ਦਾ ਕਾਨੂੰਨ ਉਸਦਾ ਬੋਧ ਦੇਣਾ, ਤੇ ਇਹ ਫਕੀਰ ਜਿਸਦਾ ਸਾਡੇ ਗਾਲਬਨ ਮਜ਼ਹਬ ਨਾਲ ਕੋਈ ਨੇੜੇ ਦਾ ਵਾਸਤਾ ਨਹੀਂ, ਸਿੰਘਾਸਣ ਤੇ ਬਿਠਾਇਆ। ਗੁੱਸਾ ਬਹਾਦਰ ਸ਼ਾਹ ਤੇ ਨਹੀਂ ਕੱਢ ਸਕਿਆ, ਤੇ ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ। ਤੇ ਕਹਿੰਦਾ ਹੈ, ਇਹ ਵਲੀ ਅੱਲਾ, ਤੁਸੀਂ ਦਸਵੇਂ ਗੁਰੂ ਨਾਨਕ ਹੋ, ਤੁਹਾਨੂੰ ਲੋਕੀ ਪੈਗੰਬਰ ਜਾਣ ਕੇ ਪੂਜਦੇ ਨੇ, ਪਰ ਇਹ ਦੱਸੋ ਤੁਹਾਡੇ ਕੋਲ ਕਰਾਮਾਤ ਕੀ ਹੈ, ਸ਼ਕਤੀ ਕੀ ਹੈ, ਤਾਕਤ ਕੀ ਹੈ? ਤੇ ਆਖਿਰ ਤਾਕਤ ਨੂੰ ਹੀ ਸਜਦੇ ਆਉਂਦੇ ਨੇ, ਤਾਣ ਦਾ ਹੀ ਮਾਣ ਆਉਂਦਾ ਹੈ। ਕਰਾਮਾਤ ਹੀ ਖੁਦਾ ਹੈ, ਤੇ ਤੁਹਾਡੇ ਕੋਲ ਕਰਾਮਾਤ ਕੀ ਹੈ? ਬਹਾਦਰ ਸ਼ਾਹ ਇਸ ਮਹਿਫਿਲ ਵਿੱਚ ਬੈਠਾ ਤੇ ਸੈਯਦ ਦਾ ਪ੍ਰਸ਼ਨ ਸੁਣ ਕੇ ਹੱਕਾ ਬੱਕਾ ਰਹਿ ਗਿਆ। ਸਤਿਗੁਰ ਕਹਿੰਦੇ, ਸੈਯਦ ਤੂੰ ਕਰਾਮਾਤ ਵੇਖਣੀ ਹੈ ਨਾ? ਕਹਿਣ ਲੱਗਾ, ਹਾਂ ਕਰਾਮਾਤ ਵੇਖਣੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਸ ਸਾਰੀ ਵਾਰਤਾ ਨੂੰ ਕਲਮਬੰਦ ਕੀਤਾ ਹੈ ਗੁਰਪ੍ਰਕਾਸ਼ ਸੋਹੀ ਦੇ। ਮਾਰੇ ਬਖਸ਼ੇ ਦੇਰ ਬਹੀਨਾ, ਤਿਸ ਮੁਖ ਮੈਂ ਲਖ ਅਜ਼ਮਤ ਪੀਨਾ। ਤੂੰ ਅਜ਼ਮਤ ਵੇਖਣੀ, ਕਰਾਮਾਤ ਵੇਖਣੀ, ਤੇ ਸੈਯਦ ਕਰਾਮਾਤ ਵਸਦੀ ਹੈ ਬਹਾਦਰ ਸ਼ਾਹ ਦੇ ਮੂੰਹ ਵਿੱਚ। ਇਹਦੇ ਮੂੰਹ ਦੇ ਚੋਂ ਬੋਲ ਨਿਕਲਦੇ ਨੇ ਤੇ ਹਜ਼ਾਰਾਂ ਬੰਦੇ ਮੰਨਣ ਨੂੰ ਤਿਆਰ ਹੋ ਜਾਂਦੇ ਨੇ। ਚਾਹੇ ਜਿਹਨੂੰ ਮਾਰ ਦੇਵੇ, ਚਾਹੇ ਜਿਹਨੂੰ ਬਖਸ਼ ਦੇਵੇ, ਕਰਾਮਾਤ ਹੈ ਔਰ ਕੀ ਹੈ? ਇੱਕ ਬੰਦਾ ਹਜ਼ਾਰ ਦਫ਼ਾ ਬੋਲਦਾ ਹੈ ਤੇ ਕੋਈ ਇੱਕ ਬੰਦਾ ਵੀ ਮੰਨਣ ਨੂੰ ਤਿਆਰ ਨਹੀਂ, ਤੇ ਇੱਕ ਬੰਦਾ ਇੱਕ ਦਫ਼ਾ ਬੋਲਦਾ ਹੈ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋਣ, ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ? ਉਰਦੂ ਦਾ ਇੱਕ ਸ਼ਾਇਰ ਕਹਿੰਦਾ ਹੈ, ਕਿਸੀ ਕੇ ਏਕ ਆਂਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਤਾ ਹੈ। ਐਸਾ ਹੋ ਜਾਂਦਾ ਕਈ ਦਫ਼ਾ। ਤੋ ਸੈਯਦ ਔਖਾ ਹੋ ਕੇ ਕਹਿਣ ਲੱਗਾ, ਵੀ ਇਹ ਕਰਾਮਾਤ ਤੇ ਬਹਾਦਰ ਸ਼ਾਹ ਦੀ ਹੋ ਗਈ ਨਾ, ਉਹਦੀ ਜ਼ਬਾਨ ਦੀ, ਉਹ ਜੋ ਕੁਝ ਬੋਲੇ, ਹਜ਼ਾਰਾਂ ਬੰਦੇ ਮੰਨਣ ਨੂੰ ਤਿਆਰ ਨੇ, ਤੁਹਾਡੇ ਵਿੱਚ ਕੀ ਹੈ? ਤੇ ਮਹਾਰਾਜ ਕਹਿਣ ਲੱਗੇ, ਫਿਰ ਹੁਣ ਤੂੰ ਜ਼ਰੂਰ ਹੀ ਕਰਾਮਾਤ ਵੇਖਣੀ। ਹਾਂ ਕਰਾਮਾਤ ਵੇਖਣੀ ਹੈ। ਸਤਿਗੁਰੂ ਨੇ ਜੇਬ ਵਿੱਚੋਂ ਸੋਨੇ ਦੀ ਮੋਹਰ ਕੱਢੀ। ਉਸ ਵਕਤ ਜੋ ਸਿੱਕਾ ਚੱਲਦਾ ਸੀ ਉਹਦਾ ਨਾਮ ਮੁਗਲਾਂ ਨੇ ਦੀਨਾਰ ਰੱਖਿਆ ਹੋਇਆ ਸੀ। ਅਰਬ ਦੇ ਜੋ ਸਿੱਕਾ ਚੱਲਦਾ ਉਹਦਾ ਨਾਮ ਦੀਨਾਰ। ਇੰਜ ਮੋਰ ਨੂੰ ਸਾਹਮਣੇ ਕਰਕੇ ਸਤਿਗੁਰੂ ਕਹਿਣ ਲੱਗੇ, ਪਿਖ ਦੀਨਾਰ ਜੋ ਹਾਥ ਹਮਾਰੇ, ਇਹੋ ਅਜ਼ਮਤ ਲਿਓ ਦੁਤੀ ਵਿਚਾਰੇ। ਇਹ ਵੇਖਦਾ ਤੈਂ ਸੋਨੇ ਦੀ ਮੋਰ ਦੀਨਾਰ, ਇਹ ਕਰਾਮਾਤ ਹੈ। ਸਮੁੱਚੇ ਸੰਸਾਰ ਦੀ ਹਲਚਲ ਦਾ ਇਹ ਮਰਕਜ਼, ਇਹ ਕੇਂਦਰ ਹੈ। ਆਮ ਰਾਜਨੀਤਿਕ ਦੁਨੀਆਂ ਵਿੱਚ ਵੀ ਇਸ ਦੀ ਬੜੀ ਗੱਲ ਹੈ। ਸ਼ਾਮ ਦਾਮ ਦੰਡ ਭੇਦ, ਚਾਣਕ ਨੇ ਗੱਲ ਲਿਖੀ ਹੈ ਬੜੀ ਕੀਮਤੀ, ਕਿ ਪਾਲਣਾ ਕਿਸੇ ਨੂੰ ਕਾਬੂ ਕਰਨਾ ਤੇ ਕਿਵੇਂ ਕਰੀਏ। ਰਾਜਨੀਤੀ ਦੇ ਚਾਰ ਗੁਰ ਉਸਨੇ ਦੱਸੇ ਨੇ। ਸ਼ਾਮ, ਪਹਿਲੇ ਤੇ ਉਹਦੀ ਸ਼ਰਨ ਪੈ ਜਾ, ਉਹਦੇ ਕੋਲ ਚਲੇ ਜਾ, ਉਹਨੂੰ ਹੱਥ ਜੋੜ ਕੇ ਹਲੇਮੀ ਨਾਲ ਉਹਨੂੰ ਕਹਿ ਦੋ ਅਸੀਂ ਤੇਰੇ ਆਪਣੇ ਆ, ਇਸ ਢੰਗ ਨਾਲ ਉਸਨੂੰ ਕਾਬੂ ਕਰ ਲਓ, ਉਹਦੀ ਸ਼ਰਨ ਪੈ ਕੇ ਉਹਨੂੰ ਕਾਬੂ ਕਰ ਲਓ। ਇੱਕ ਤਰੀਕਾ ਰਾਜਨੀਤੀ ਦਾ ਹੈ ਸ਼ਾਮ ਦਾਮ, ਤੇ ਜੋ ਉਸ ਢੰਗ ਨਾਲ ਨਹੀਂ ਕਾਬੂ ਆਉਂਦਾ ਤਾਂ ਪੈਸੇ ਦੇ ਦਿਓ, ਕੁਛ ਦਾਨ ਦਿਓ, ਤੇ ਚਾਰ ਕੌੜੀਆਂ ਦੇ ਦਿਓ, ਵਿਕ ਜਾਏਗਾ, ਖਰੀਦਿਆ ਜਾਏ। ਬੜੇ ਬੜੇ ਵਿਕ ਜਾਂਦੇ ਨੇ ਬੰਦੇ ਦੀ ਆਖਿਰ ਕੀਮਤ ਆਉਂਦੀ, ਜਿਵੇਂ ਬਾਜ਼ਾਰ ਵਿੱਚ ਮਾਲ ਪਿਆ ਨਾ, ਕੋਈ ਸਸਤਾ ਕੋਈ ਮਹਿੰਗਾ ਹੈ। ਗੁਸਤਾਖੀ ਮਾਫ਼ ਕਈ ਬੰਦੇ ਸਸਤੇ ਵਿਕ ਜਾਂਦੇ ਨੇ, ਕੋਈ ਮਹਿੰਗੇ ਵਿਕਦੇ ਨੇ, ਵਿਕਦੇ ਨੇ। ਔਰ ਕਰੀਬਨ ਕਰੀਬਨ ਅੱਜ ਤੱਕ ਦਾ ਤੇ ਅਸੀਂ ਆਪਣਾ ਵੀ ਕੌਮੀ ਇਤਿਹਾਸ ਦੇਖਦੇ ਆਏ ਹਾਂ ਕਿ ਸਾਡੇ ਵਿੱਚ ਬੜੇ ਬੜੇ ਰਾਜਨੀਤਿਕ ਵਿਕ ਜਾਂਦੇ ਰਹੇ। ਇਹ ਗੱਲ ਵੱਖਰੀ ਹੈ, ਕਿਸੇ ਨੂੰ ਧਨ ਨਾਲ, ਕਿਸੇ ਨੂੰ ਬਹੁਤਾ ਧਨ, ਕਿਸੇ ਨੂੰ ਕੁਰਸੀ, ਵਿਕ ਜਾਂਦੇ ਰਹੇ। ਮੁੱਲ ਸੀ ਉਹਨਾਂ ਦਾ, ਉਹਨਾਂ ਦਾ ਇਮਾਨ ਅਮੁੱਲ ਨਹੀਂ ਸੀ, ਉਹਦੀ ਕੀਮਤ ਸੀ, ਕੋਈ ਖਰੀਦ ਸਕਦਾ ਸੀ। ਰਾਜਨੀਤੀ ਦਾ ਇਹ ਇੱਕ ਗੁਣ ਹੈ, ਚਾਰ ਗੁਣ, ਵੀ ਕਿਵੇਂ ਅਗਲੇ ਨੂੰ ਕਾਬੂ ਕਰਨਾ ਹੈ। ਸ਼ਾਮ, ਪਹਿਲੇ ਤੇ ਉਹਦੀ ਸ਼ਰਨ ਪੈ ਜਾਓ, ਉਹਨੂੰ ਹੱਥ ਜੋੜੋ, ਉਹਦੀ ਪਰਿਕਰਮਾ ਕਰੋ, ਔਰ ਇਸ ਹੱਦ ਤੱਕ ਹੱਥ ਜੋੜੋ, ਇਸ ਹੱਦ ਤੱਕ ਉਸਦੇ ਪੈਰੀ ਪਾਓ ਕਿ ਉਹਨੂੰ ਵਿਸ਼ਵਾਸ ਹੋ ਜਾਏ, ਫਿਰ ਕਾਬੂ ਕਰ ਲਓ। अच्छा दान नहीं काबू आता हूं पैसे दो धन दो शाम दान फिर दंड पैसों नाल नहीं काबू होया शर्म पया नहीं काबू होया सजा दो दंड दो जे दंड देने नाल सजा देने नाल हमला करने नाल भी काबू नहीं होया ते भेद हुण फेद पाओ पाड़ो राजनीति दे चार गुर जिन्हां दे आधार ते राजनीति चलदी है चाणक ने अपने चाणक नीति दर्पण दे चार लिखे ने शाम दाम दंड भेद ते मैं घूम करके देखा कुछ सिख ते इंज काबू हो गए ने सताधारियां ने उन्हां दी उपमा कर दित्ती तुसी महान हो जी तुसी बड़े किरती हो जी तुसी बड़े उसारू रुचियां दे मालक हो ए हो ओ हो तारीफा इस ढंग दियां कीतियां काबू हो गए ते कई दमणिया नाल दिखे ने आ जड़े सरबत दुष्ट कन्वेंशन पिछे हुई है ओदे च एक एक हजार रुपया एक एक बंदे ने लिया रायपुर तो रौल कले तो और कुछ होर मध्य भारत दे शहरां तो आए स्टेट गवर्नमेंट ने एक एक हजार रुपया एक एक बंदे नूं दित्ता आण जाण दा किराया एक एक हजार रुपया ते मैनूं फिर उत्थे उन्हां शहरां च कहना पिया ते सब बेईमान जा रहे ने क्योंकि इन्हां दा ईमान ते हजार रुपए ने खरीद लिया ते हुण जिहड़ी कन्वेंशन होनी है उहदे शमां दे परवाने जाणगे जलन लई जाणगे तो परवाने जाणगे और इस तरह के बेईमान नहीं जानते शाम दाम दंड सजा दो मारो बेसर स्टेटा ने इस ढंग का भी किया जलूस नहीं निकलन दिते तशद्दुद किए लाठी चार्ज हुई गोलियां चलिया सब कुछ शाम दाम दंड ते तेल पाड़ो तो मैं इतने देखता पाया गुस्ताखी माफ एक दूजे के खिलाफ दूजा तीजे के खिलाफ तीजा चौथे के खिलाफ यह सिलसिला नहीं चाहिए हूँ इस वक्त जो बागडोर पंज सिंह साहबान ने संभाली है तो हूँ तुम पूर्ण तौर पर इन्हों सहयोग देना कितनी मैरिज कर पूर्ण तौर पर मैं ये भी अर्ज करा ठीक है पंज सिंह साहबान भी आखिर मनुख ने इंसान ने किसी थां भुल होंदी दिखाई देवे ते हलेमी दे जज्बे च बिरादराना जज्बे च गल करो एक एक टुट के पाओ तुसी उहनां ते और कौड़े लफ्जां नाल पेश आओ यह सिलसिला नहीं चाहिए इतनी मैरिज कर दें फिर यह भी नहीं ओ लीडर ठीक है ओ नहीं ठीक ओ ठीक है ओ नहीं ठीक इत्थे तुसी पाड़ दाड़ करते जाओ और पढ़ने वाले इतने सैकड़े आए हुए ने स्पेशल पेड जिन्हों का काम ही नहीं है धंधा ही है राजनीति का एक गुण है शाम दाम दंड भेद भेद पाओ भरा भरा नाल तोड़ो विच पाड़े पाओ राजनीति का एक गुण है कि साढ़े क्षमा करनी भेद पाए हूं तो मैं इतनी अर्ज जरूर करा कि फलाने के नाम का अकाली दल फलाने के नाम का अकाली दल इस सारे ना हटा के बस सिर्फ अकाली दल क्योंकि फिर भी पाड़ा पैना है तो भेद बह रहना है और गल समझते चाहेगी कि वाकई एकता है वरना राजनीतिक सफल हो गए बे टुकड़े टुकड़े किया सिख क्षमा करनी किधरे किधरे मैं देखदा टुटे हुए ने पाटे हुए ने और राजनीति ने पाड़िया है और ये चारे गुर मौजूदा राजनीति ने वरते ने इतनी मैरिज करने किधरे किधरे वो शरण पे ने क्योंकि मैनू भी कुछ चंगे चंगे प्रतिष्ठित बंदे आके हाथ जोड़ के कहने लगे ज्ञानी जी तुसी कथा वाचक गुरबाणी की कथा करते हो ते तुसी केड़े पुठे पासे पै गए तो मैं कहा जिस पासे मैं पिया ये क्या पुठा पासा जाता कितने पहले मैं दस दे कि मंजिले मकसूद की है एदा ठिकाणा की है जो कुछ मैं कह रहा हूं इतना ही है ना कि कौम नू अपना हक मिले कौम ते तशद्दुद होया जुलम होया कौम नाल बेइंसाफी हुई है तो यही कुछ मैं कह रहा नहीं जी नहीं तुसी कथा ही करते रहो जी वही ठीक है वही ठीक है तो मैं उन्होंने कह दिता मैं कि तुसी चाणक का पहला गुरु वरत रहे हो यह नहीं चलेगा मेरे तक شام شرم پہ جاؤ، ہاتھ جوڑ کے گل کرو، حلیمی نال پیش آؤ۔ تے دوسرا چانک نے راجنیتی دا گن دسیا ہے، میں پھر عرض کراں دام تے مینو ڈر ہے کیونکہ اج تک دام دے ہیٹھ کئی دکھتے رہے، بڑے بڑے دکھتے رہے، تے نوٹاں دے تھبے انہاں راجنیتکاں کول بتھیرے نے، بڑا سلسلہ انہاں کول کوئی کمی ہے، انہاں لکھاں دے ڈھیر اگوں لا لینے، اور اج تک راجنیتک دکھتے رہے ہیں۔ تو میں بابا دیپ سنگھ دے استھان تے بیٹھ کے تھوڑا جا مان کردا تھا، اتنے مان نوں چوٹ نہ لگے کہ پنچ سنگھ صاحبان بھاویں لکھاں پتی تے نہیں تے لمبی چوڑی انہاں دی کوئی جائیداد نہیں ہے، کوئی ایسی گل نہیں ہے، پر مینوں امید ہے کہ یہ سنگھ صاحبان اگر دو لوکاں دی دولت بھی انہاں دے قدماں چ رکھ دیتی گئی نہیں بکن گے۔ دربار صاحب اکال تخت دی مان مریادا نو بنا کے رکھن گے، مینوں پورا بھروسہ ہے، پورا یقین ہے۔ راجنیتی دا یہ گن ہے، گڑ ہے کہ دام نال خریدو، کیونکہ میں اس واسطے وچار مینوں پوری کے رستے چ دو تین بندے جس ڈنگ دے مینوں ملے تے جس ڈنگ دی انہوں نے گل کی تھی، اور یہ گل دلی تو ہی آرمب ہوئی ہے میرے نال، میں تسی کہڑے پٹھے پاسے پی گئے، تے میں انہوں نے یہ کہہ دیتا نہیں کہ تسی دو گر میرے سامنے ورت لینا، تیجا بھی ور کے دیکھ لینا، کوئی سزا دینی ہے تو سزا دے دینا۔ وہ بھی پھر مینوں پتا چل گیا رات نو بھی تھانوں گینی جی اریسٹ کرن آ رہے ہیں، میں چلو انج صحیح، ہوں تیجا گر ورت دے پینا، دو تے ورت لینا انہوں نے۔ میں کدھر نہ سمجھنا کوئی اپنی بہادری کی اپنی ایمانداری تھوڑے سامنے ظاہر کر رہا، اس واسطے کہہ رہے ہیں کہ تسی ہر ایک نے ساودھان ہونا ہے، یہ چار راجنیتی کے گر نے راجنیتک لوگ اپنا دینا ہے۔ شام شرنی پہ جاؤ، ہاتھ جوڑ کے گل کرو، اپما کرو، مہما گائن کرو، قابو کر لو، دام چولی وچ کچھ پیسے سٹ دو، کچھ روپئے دے دو، کچھ نوٹ اگے رکھ لو، خرید لو، چپ خاموش ہو جانا۔ تے دام نال بھی قابو نہیں آیا، شام نال بھی قابو نہیں آیا، ڈنڈ دے انہوں سزا دو۔ اے راجنیتی دا تیجا گن، جب ڈنڈ نال بھی قابو نہیں آیا، جیل چ بھی پا دیتا ہے، تشدد بھی کیتا ہے، تارتر بھی کیتا ہے، سب کچھ کیتا ہے، تے نہیں قابو آیا، ہوں بھید پاؤ پاڑ، ہوں ایک نو دوجے نال توڑو، دوجے نو تیجے نال توڑو، تیجے نو چوتھے نال توڑو۔ تے میں دیکھدا پیا اس امرتسر دے چا کے پرسوں دا، یہ چوتھی نیتی بھی اتنے چل رہی ہے، انہوں وہ توڑو، اس دے نال توڑو، کیوں کرنی، یہ تو اِسی کمزور ہو جا گے۔ راجنیتی دا یہ چوتھا گڑ ورتیا جا رہا ہتھیار ہے انہوں کا، کہ ہوں پاڑو پھراوا مخالف بنا لو، ایک پارٹی نو چار چار حصے تقسیم کر دو۔ میں عرض کراں جو شہید ہوئے، جو جیلوں وچ نے، انہاں ساریاں دا مقصد ایک سمجھ لو، دو نہ سمجھنا۔ اگر تسی دو مقصد سمجھ لے تو موجودہ جڑے دور دے راجنیتک نے وہ سفل ہو گئے، اسی ہار گئے تو سفل ہو گئے، انہوں نے تو پاڑ دیتا سن، انہوں نے تو اتنے امرتسر دے چڑے دو ٹکڑے کر دیتے۔ جو شہید ہوئے نے، جو جیلوں وچ نے، یا جو ہور ہر طرح دے وسائل جٹا کے قوم دا سنمان قائم کرن دی کوشش پہ کرتے ہیں، سب نو ایک سمجھو، اور جہے منہ دے چوں یہ پاڑن دے بول سمجھ نکلن، سمجھ لینا یہ انہاں راجنیتکاں دے زیر اثر بول رہے ہیں، قابو چاہ گئے۔ پاڑن دی گل اس وقت نہیں کرنی، مینو دلی وچ وی کئیاں نے کہا گئے نہیں جی ہم لیڈرشپ بدل دئیے، چلو میں کھل کے لوٹ پہ دیں، تسی اس ڈنگ دی آواز اٹھاؤ۔ میں کہ نہیں، میدان جنگ وچ گھوڑے نہیں بدلتے، جب لڑائی شروع ہوئے تو آپ جو گھوڑے ہی بدل لو، نہیں ہوں تو جس گھوڑے تے اسوار ہاں اسے تے ہی اسوار۔ گھوڑے بدل کی کوشش کرتا ہے کہ میں کہیں اس کوشش دے چی ہار جاتا ہے، اور قوم دا وہ منہ کالا کرا بیٹھتا ہے۔ اس واسطے میں عرض کراں اس ڈنگ کی سوچنی نہ سوچنا، یہ چار راجنیتک لوگوں کے ستاداریاں دے جو ہے شستر ہوندے نے، اور آج کال تو ورت دے آئے نے، انگریز بھی یہی کرتے رہے ہیں، شام کسی نو سر دا خطاب دے دیندے سن، رائے صاحب دا خطاب دیو، سر دا خطاب دیو، تے قابو کر لیندے سن، اگلے دی شرن پہ جاؤ، اگلے دی اتنی مہما گائن کر لو، تے جڑا سر دے خطاب دے نال وی قابو چ نہیں آیا، سر دا خطاب دے دیتا ہے، حکمہ دے دیتی ہے، وڈیائی کر دیتی ہے، مہما کر دیتی ہے، تاں وی قابو چ نہیں آیا، تے ہن کوئی جگیر دے دو، کوئی پلاٹ دے دو، کوئی زمین دے دو، دام دے دو، پیسے دے دو، انگریزے ہی کچھ کر دے، تے جے دے نال وی قابو نہیں آیا تے جیل وچ پاؤ، تشدد کرو اس تے، تے جے اجے وی قابو نہیں آیا تے پاڑو بھید پاؤ۔ یہ چار سطاداریاں دے گر ہوندے نے، ہمیشہ وردے نے، سطاداری چاہے اس دیش دی شخصی حکومت ہوئے، چاہے ڈیموکریسی ہوئے، سوشلزم ہے، کمیونزم ہے، طور طریقے یہی ورتے جاندے نے، شام دام دند بھید، اور یہ چار طور طریقے سڈے چ ورتے جا رہے ہیں۔ کئی تے کھما کرنی شام دے قابو آ گئے نے، تھوڑی جی انہوں نے اپما کی ہوئی، قابو آ گئے، میں ایسا دیکھا کہ کچھ قابو ہو گئے جنہوں نے ماڑے موٹے پلاٹ مل گئے، کچھ دمڑے مل گئے، تے کچھ ایک نو جیل چ کوئی تشدد ہویا، جیل بھوگنی پہ گئی، تے سوچیا ہوں چھڈو کی قوم دا ساتھ دینا، نقصان ہوندا ہے، کون جیل دیاں پیڑا سارے، کون ڈنڈ سارے، تے کچھ اس چوتھی لپیٹ دے آ رہے ہیں، پاڑو بھید، بھید پاؤ، توڑو پھر آنوں پھر آنال توڑو، ایک نو دوجے نال توڑو۔ تے میں پھر عرض کرا کہ میدان جنگ دے کوئی گھوڑے بدلن دی کوشش کردا ہے، جیڑا نہیں کردا ہے ہار جاندا ہے، جتدا نہیں ہوندا، کیونکہ گھوڑے بدلن دے چیز دا سماں لگ جاندا ہے، تے دشمن سامنے حاوی ہو جاندا ہے، وہ اپنے مقصد دے جو ہے حل ہو جاندا ہے۔ اس واسطے ان چار ہی کریتیاں دے زیر اثر تسی آ کے اپنا منوبل نہیں گوانا، تے اپنا ایمان نہیں بیچنا۔ میں عرض کر رہا سی جدے کول تان ہے مان اسے کول ہے، تے کہہ رہے ہیں سید
1: وہی شریشت ہے جیڑا نرمل کرم دے اتے کھڑا ہے، تو جو نرمل کرم تے نہیں کھڑا ہوتے پکھنڈ ہے، کرم دھرم پاکھنڈ جو دی سے تین جم جاگاتی لوٹ ہے۔ تو سدگر نے اپنے ڈھنگ نال نرنا کیتا ہے، سرب دھرم میں شریشت دھرم، تے دو پنکتیاں دچ نرنا اس گل دا ہے کہ نرمل کرم کیڑا ہے تے شریشت دھرم کیڑا ہے، تے دو سوال نے، انہ دو سوالوں دا جواب ایک دتا گیا، انہوں پائی صاحب بھائی سنتوک سنگھ جی کہندے نے پرشن انیک ایک جائے اتر النکار مانو تین چتر، پرشن ایک ہوے، پرشن انیک ہون تے جواب اس دا ایک ہوے، انہوں کہندے چترا النکار، پرشن انیک ایک جائے اتر النکار مانو تین چتر۔ تو سوال اتھے دو نے، پرشن اتھے دو نے، نرمل کرم کیڑا ہے تے شریشت دھرم کیڑا ہے، تو پرشن دو نے تے جواب ایک ہے، ایک جواب دے چ دوواں سوالاں دا سمادھان، دوواں سوالاں دا جواب گرو ارجن دیو جی مہاراج نے دتا ہے۔ اینو ساہتک دنیا دے کہندے نے چترا النکار، النکاراں نال ساہت جو ہے شوبدا ہے، تو اے النکار ہے، اینو کہندے نے چترا النکار۔ پرشن دو نے، شریشت دھرم تے نرمل کرم، تو ہن نرمل کرم کی ہے، شریشت دھرم کی ہے؟ سگل دھرم میں شریشت دھرم ہر کو نام جپ نرمل کرم، ہری دا نام جپ یہی نرمل کرم ہے، ہری دا نام جپ یہی شریشت دھرم ہے، اور کوئی نرمل کرم نہیں، اور کوئی شریشت دھرم نہیں، ہر کو نام جپ، یہ دو سوالوں دا جواب ہے، جپ کر بس یہی شریشت دھرم ہے، یہی نرمل کرم ہے، اس تو وڈا اور کوئی نرمل کرم نہیں، تو جپ کر، اس تو وڈا اور کوئی دھرم نہیں، تو جپ کر۔ کھما کرنی جپ نے شدھ کرنا ہے، جپ نے پوتر کرنا ہے، جپ نے نرمل کرنا ہے، جپ نے شریشت بنا ہے، تے جپ سکھ دے چو نکل جائے، سکھے نکل جاتی ہے، سکھ تے کھڑا ہی جپ تے ہے، گرو گرنتھ صاحب جی مہاراج دی پہلی بانی جپ ہے، اور سمچے سکھ جگت نو گرو نانک گرو گوبند سنگھ جی مہاراج نے جپ نال جوڑن دی کوشش کی تے، تے جپ نال جڑو گے خالص ہوو گے، شدھ ہوو گے، جپ نال جڑو گے بہادر ہوو گے، سرجیت ہوو گے، جیوندے جاگدے ہوو گے، مول گل جڑی ہے او جپ ہے۔ تو صاحب اتھے کہندے نے پاپ کی ہے، پاپ دی ہن وضاحت دو لفظاں وچ کرنی ہوئے، جس بول تو، جس کرم تو، جس کردار تو، جس وچار تو کسے نو چوٹ پہنچے، پاپ ہے۔ ਕੋਈ ਲਿਖ ਕੇ ਪਾਪ ਕਰਦਾ ਕੋਈ ਬੋਲ ਕੇ ਪਾਪ ਕਰਦਾ ਕੋਈ ਕਰਕੇ ਪਾਪ ਕਰਦਾ ਪਾਪ ਤੇ ਕਈ ਤਰ੍ਹਾਂ ਦੇ ਚੋਟ ਕਿਸੇ ਨੂੰ ਪਹੁੰਚਾਉਣੀ ਹੈ ਲਿਖ ਕੇ ਚੋਟ ਪਹੁੰਚਾਓ ਇਸ ਦੇਸ਼ ਵਿਚ ਬੜਾ ਭਿਅੰਕਰ ਪਾਪ ਹੈ ਮੈਂ ਜਿੰਨੇ ਅਖਬਾਰਾਂ ਦੇ ਐਡੀਟਰ ਦੇਖੇ ਮਹਾਂਪਾਪੀ ਦੇਖੇ ਜੋ ਕੁਝ ਲਿਖਦੇ ਪਏ ਸਨ ਜਿੰਨਾ ਲਿਖਦੇ ਪਏ ਸਨ ਤੇ ਫਿਰ ਪਾਪੀ ਇਹ ਦੇਖੇ ਸੂਚਨਾ ਪ੍ਰਸਾਰ ਮੰਤਰੀ ਜੋ ਟੀਵੀ ਦੇ ਉੱਤੇ ਜੋ ਬੁਲਾਈ ਜਾਂਦੇ ਚੋਟ ਬੋਲ ਕੇ ਚੋਟ ਪਹੁੰਚਾਈ ਜਾਣੀ ਹੈ ਇੰਨੀ ਚੋਟ ਪਹੁੰਚਾਣੀ ਹੈ ਬੋਲ ਕੇ ਚੋਟ ਪਹੁੰਚਾਣੀ ਲਿਖ ਕੇ ਚੋਟ ਪਹੁੰਚਾਣੀ ਜਾਂ ਕਿਸੇ ਕਰਮ ਨਾਲ ਚੋਟ ਪਹੁੰਚਾਣੀ ਇਹ ਜਿਹੜਾ ਚੋਟ ਪਹੁੰਚਾਉਣਾ ਇਹ ਪਾਪ ਹੈ ਮਹਾਰਾਜ ਕਹਿੰਦੇ ਨੇ ਰਾਮ ਦੇ ਦਾਸਾਂ ਦੇ ਸਰੋਵਰ ਰਾਮਦਾਸ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਤੇ ਕਿਸੇ ਨੂੰ ਚੋਟ ਪਹੁੰਚਾਉਣ ਵਾਲੀ ਜਿਹੜੀ ਪਾਪ ਬਿਰਤੀ ਸੀ ਉਹ ਧੁੱਲ ਗਈ ਹੁਣ ਚੋਟ ਨਹੀਂ ਪਹੁੰਚਾਉਂਦੇ ਨਿਰਮਲ ਹੋ ਗਏ ਪਵਿੱਤਰ ਹੋ ਗਏ ਔਰ ਇਹ ਹਕੀਕਤ ਹੈ ਸਿੱਖ ਨੇ ਆਪਣਾ ਹੱਕ ਮੰਗਿਆ ਹੈ ਕਿਸੇ ਦਾ ਹੱਕ ਖੋਇਆ ਨਹੀਂ ਅੱਜ ਤੱਕ ਨਹੀਂ ਖੋਇਆ ਇਹ ਤੇ ਜਪ ਕਰਦਾ ਹੈ ਇਹ ਤੇ ਸਤਿਗੁਰਾਂ ਨਾਲ ਜੁੜਿਆ ਹੋਇਆ ਹੈ ਪਰ ਇਤਨੀ ਗੱਲ ਸਪਸ਼ਟ ਹੈ ਕਿ ਜਦ ਕੋਈ ਇਸ ਦਾ ਹੱਕ ਖੋਵੇ ਤੇ ਮੁਰਦਾ ਨਹੀਂ ਫਿਰ ਜੀਵਦਾ ਜਾਗਦਾ ਇਹਦੀਆਂ ਕਲੀਆਂ ਵੀ ਮੱਲਣ ਦੀਆਂ ਲੋੜ ਨੇ ਇਹਦੇ ਅੰਦਰ ਉਂਝ ਹੀ ਹੋਣ ਨੂੰ ਰੂਹ ਕਰ ਰਿਹਾ ਇਹਦੇ ਅੰਦਰ ਉਂਝ ਵੀ ਜਜ਼ਬਾ ਮੌਜੂਦ ਹੈ ਇਸਦੇ ਅੰਦਰ ਉਂਝ ਹੀ ਜੋ ਹੈ ਅਗਨੀ ਮੌਜੂਦ ਹੈ ਤਾਂ ਸਾਹਿਬ ਕਹਿੰਦੇ ਰਾਮ ਦੇ ਦਾਸਾਂ ਦੇ ਸਰੋਵਰ ਦਾ ਇਸ਼ਨਾਨ ਕੀਤਾ ਹੋਇਆ ਕਿ ਸਾਰੇ ਪਾਪ ਧੁੱਲ ਗਏ ਸਾਰੇ ਗੁਨਾਹ ਧੁੱਲ ਗਏ ਹਾਂਜੀ ਇਸ਼ਨਾਨ ਕਰਕੇ ਨਿਰਮਲ ਹੋ ਗਏ ਪਵਿੱਤਰ ਹੋ ਗਏ ਹਾਂਜੀ ਪਰ ਇਹ ਬਖਸ਼ਿਸ਼ ਗੁਰੂ ਨੇ ਦਾਨ ਦੇ ਰੂਪ ਵਿੱਚ ਦਿੱਤੀ ਹੈ ਅਸੀਂ ਕੋਈ ਮੁੱਲ ਦਿੱਤਾ ਹੈ ਸਰੋਵਰ ਦਾ ਇਸ ਹਰੀ ਮੰਦਰ ਦਾ ਕੋਈ ਮੁੱਲ ਦਿੱਤਾ ਹੈ ਕੋਈ ਮੁੱਲ ਚੁਕਾਇਆ ਸਤਿਗੁਰੂ ਨੇ ਇਤਨਾ ਵੱਡਾ ਤੀਰਥ ਇਤਨਾ ਵੱਡਾ ਸਤਸੰਗ ਦਾ ਗੜ੍ਹ ਇਤਨਾ ਵੱਡਾ ਪਵਿੱਤਰਤਾ ਦਾ ਸੋਮਾ ਸਾਨੂੰ ਦਾਨ ਵਿੱਚ ਦਿੱਤਾ ਹੈ ਅਸੀਂ ਇਸਦੇ ਦਿਵਦਾਨ ਵਿੱਚ ਕੀ ਦਿੱਤਾ ਹੈ ਸਾਨੂੰ ਦਾਨ ਵਿੱਚ ਦਿੱਤਾ ਹੈ ਇਤਨਾ ਸਿਰਮੌਰ ਕੇਂਦਰ ਬਖਸ਼ਿਸ਼ ਭਰਿਆ ਇਹ ਪਵਿੱਤਰ ਅਸਥਾਨ ਔਰ ਬਖਸ਼ਿਸ਼ ਭਰਿਆ ਇਹ ਨਿਰਮਲ ਜਲ ਇਹ ਸਾਰੀ ਦਾਤ ਸਾਨੂੰ ਉਸਨੇ ਦਾਨ ਦੇ ਰੂਪ ਵਿੱਚ ਦਿੱਤੀ ਹੈ ਅਸੀਂ ਇਸ ਢੰਗ ਨਾਲ ਸਾਰੇ ਜੋ ਹੈ ਭਿਖਾਰੀ ਹਾਂ ਤਾਂ ਸਾਹਿਬ ਕਹਿੰਦੇ ਨੇ ਪੂਰੇ ਗੁਰਦੇਵ ਨੇ ਇਹ ਦਾਨ ਕੀਤਾ ਇਹ ਬਖਸ਼ਿਸ਼ ਕੀਤੀ ਹਾਂਜੀ ਹਰ ਪ੍ਰਕਾਰ ਦੀ ਜਿਹੜੀ ਕੁਸ਼ਲਤਾ ਹੈ ਹਰ ਪ੍ਰਕਾਰ ਦਾ ਜੋ ਮੰਗਲ ਹੈ ਸੁਖ ਹੈ ਕਲਿਆਣ ਹੈ ਉਹਦੀ ਪ੍ਰਾਪਤੀ ਹੋਈ ਮਨ ਵਿੱਚ ਉਸਦੀ ਧਾਰਨਾ ਹੋਈ ਹਾਂਜੀ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਹਰ ਪ੍ਰਕਾਰ ਦੇ ਥੋਕ ਦੀ ਪ੍ਰਾਪਤੀ ਹੋਈ ਸਰੀਰਕ ਸਿੱਧੀ ਮਾਨਸਿਕ ਸਿੱਧੀ ਅਧਿਆਤਮਕ ਸਿੱਧੀ ਭਾਵ ਸਰੀਰਕ ਸੁੱਖ ਮਾਨਸਿਕ ਸੁੱਖ ਤੇ ਅਧਿਆਤਮਕ ਸੁੱਖ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਈ ਗੁਰੂ ਦੇ ਸ਼ਬਦ ਦੇ ਵਿਚਾਰ ਕਰਦਿਆਂ ਕਰਦਿਆਂ ਹਾਂਜੀ ਸਾਧੂਆਂ ਦੀ ਸੰਗਤ ਕਰਦਿਆਂ ਕਰਦਿਆਂ ਗੁਰੂ ਦੀ ਸੰਗਤ ਕਰਦਿਆਂ ਕਰਦਿਆਂ ਜਿਤਨੀ ਵੀ ਪਾਪ ਦੀ ਮੈਲ ਸੀ ਸਾਰੀ ਦੀ ਸਾਰੀ ਉਤਰ ਗਈ ਲੈ ਗਈ ਹਾਂਜੀ ਔਰ ਇਸ ਤਰੀਕੇ ਦੇ ਨਾਲ ਜਦ ਪਵਿੱਤਰ ਹੋਏ ਤੇ ਅਕਾਲ ਪੁਰਖ ਅੰਗ ਸੰਗ ਹੋ ਗਿਆ ਸਾਥੀ ਬਣ ਗਿਆ ਮਦਦਗਾਰ ਬਣ ਗਿਆ ਹਾਂਜੀ ਗੁਰੂ ਦੀ ਬਖਸ਼ਿਸ਼ ਦਾ ਸਦਕਾ ਰਹਿਮਤ ਦਾ ਸਦਕਾ ਨਾਮ ਦਾ ਜਪ ਕੀਤਾ ਪ੍ਰਭੂ ਦੀ ਬਾਣੀ ਪੜੀ ਹਾਂਜੀ ਉਹ ਜੋ ਅਨਾਦੀ ਅਕਾਲ ਪੁਰਖ ਹੈ ਪਰਿਪੂਰਨ ਪ੍ਰਮਾਤਮਾ ਹੈ ਫਿਰ ਉਸ ਦੀ ਪ੍ਰਾਪਤੀ ਹੋਈ ਉਹ ਸਾਨੂੰ ਮਿਲਿਆ ਇੱਥੇ ਤੱਕ ਸ਼ਬਦ ਦੀ ਵਿਚਾਰ ਸ਼ਬਦ ਦੇ ਭਾਵ ਅਰਥ ਔਰ ਅਖਰੀ ਅਰਥ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਜੋ ਹੈ ਮੈਂ ਰੱਖੇ ਨੇ ਹੁਣ ਮੈਂ 15-20 ਮਿੰਟ ਤੁਹਾਡੇ ਹੋਰ ਲੈਣੇ ਨੇ ਉਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਵੇਗਾ ਪ੍ਰੋਫੈਸਰ ਦਰਸ਼ਨ ਸਿੰਘ ਨੇ ਤੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਨੇ ਆਪ ਨੂੰ ਕੀਰਤਨ ਦੀਆਂ ਧੁਨਾਂ ਦੇ ਨਾਲ ਨਿਹਾਲ ਕਰਨਾ ਤੇ ਅਗਲਾ ਪ੍ਰੋਗਰਾਮ ਪ੍ਰਬੰਧਕ ਸਾਹਿਬਾਨ ਸਿੰਘ ਸਾਹਿਬਾਨ ਤੁਹਾਡੇ ਸਾਹਮਣੇ ਜੋ ਹੈ ਰੱਖਣਗੇ 15-20 ਮਿੰਟ ਮੈਂ ਤੁਹਾਡੇ ਹੋਰ ਲਵਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਪ੍ਰਮਾਣ ਕੀਤਾ ਹੈ ਕਿ ਮਨੁੱਖ ਦਾ ਮਨ ਤੇ ਤਨ ਇਹ ਦੋ ਵਜੂਦ ਨੇ ਅਲੱਗ ਅਲੱਗ ਅਸੀਂ ਦੋ ਰੂਪ ਰੱਖਦੇ ਹਾਂ ਇੱਕ ਨਹੀਂ ਕਈ ਦਫ਼ਾ ਸਾਡਾ ਤਨ ਕੁਛ ਹੋਰ ਕਹਿੰਦਾ ਸਾਡਾ ਮਨ ਕੁਛ ਹੋਰ ਕਹਿੰਦਾ ਜ਼ਬਾਨ ਬਾਣੀ ਪੜ ਰਹੀ ਆਉਂਦੀ ਮਨ ਨਹੀਂ ਪੜਦਾ ਕਈ ਦਫ਼ਾ ਮਨ ਪੜ ਰਿਹਾ ਆਉਂਦਾ ਜ਼ਬਾਨ ਖਾਮੋਸ਼ ਹੁੰਦੀ ਹੈ ਤਨ ਤੇ ਮਨ ਦੋ ਅਲੱਗ ਅਲੱਗ ਵਜੂਦ ਨੇ ਇਹ ਦੋ ਅਲੱਗ ਅਲੱਗ ਦੁਨੀਆਂ ਨੇ ਸਾਡੀਆਂ ਤੇ ਜਦ ਦੁਨੀਆਂ ਅਲੱਗ ਅਲੱਗ ਨੇ ਹਰ ਮਨੁੱਖ ਦੀਆਂ ਤਾਂ ਇਹਨਾਂ ਦੋ ਦੁਨੀਆਂ ਦੇ ਉੱਤੇ ਰਾਜ ਪ੍ਰਬੰਧ ਵੀ ਵੱਖ ਵੱਖ ਹੈ ਸਰੀਰ ਦੀ ਦੁਨੀਆਂ ਦਾ ਰਾਜ ਪ੍ਰਬੰਧ ਵੱਖ ਤੇ ਮਾਨਸਿਕ ਮੰਡਲ ਦਾ ਰਾਜ ਪ੍ਰਬੰਧ ਵੱਖ ਕਹਿੰਦੇ ਨੇ ਮਨ ਵਿੱਚ ਉਦੋਂ ਤਬਦੀਲੀ ਆ ਜਾਂਦੀ ਹੈ, ਕ੍ਰਾਂਤੀ ਆ ਜਾਂਦੀ ਹੈ ਜਦ ਰਾਜ ਪ੍ਰਬੰਧ ਬਦਲ ਜਾਂਦਾ। ਕਿਸੇ ਵੀ ਦੇਸ਼ ਵਿਚ ਪਲਟਾ ਉਦੋਂ ਆਉਂਦਾ ਹੈ ਜਦ ਰਾਜ ਪ੍ਰਬੰਧ ਬਦਲਦਾ ਹੈ, ਪਲਟਦਾ ਹੈ, ਇਹਦੇ ਨਾਲ ਤਬਦੀਲੀ ਆ ਜਾਂਦੀ ਹੈ, ਕ੍ਰਾਂਤੀ ਆ ਜਾਂਦੀ ਹੈ। ਤੇ ਸਾਰੀ ਦੁਨੀਆਂ ਵਿਚ ਵੱਖ ਵੱਖ ਤਜਰਬੇ ਕੀਤੇ ਗਏ, ਕਿਧਰੇ ਸ਼ਖਸੀ ਹਕੂਮਤ, ਕਿਧਰੇ ਸੋਸ਼ਲਿਜ਼ਮ ਕਮਿਊਨਿਜ਼ਮ, ਕਿਧਰੇ ਡੈਮੋਕਰੇਸੀ ਜਮਹੂਰੀ ਪ੍ਰਜਾਤੰਤਰ, ਇਹ ਵੱਖ ਵੱਖ ਤਜਰਬੇ ਕੀਤੇ ਗਏ ਤਾਂ ਕਿ ਬੰਦੇ ਨੂੰ ਬੈਰੂਨੀ ਸੁੱਖ ਮਿਲੇ, ਬੰਦੇ ਨੂੰ ਅੰਦਰੂਨੀ ਚੈਨ ਮਿਲੇ। ਇਹ ਵੀ ਵੱਖ ਵੱਖ ਤਜਰਬੇ ਕੀਤੇ ਗਏ, ਹਰ ਇੱਕ ਯੁੱਗ ਦੇ ਵਿਚ ਆਪਣੇ ਆਪਣੇ ਢੰਗ ਨਾਲ ਤਜਰਬੇ ਕੀਤੇ ਗਏ। ਜੈਸੇ ਸਤਿਗੁਰੂ ਕਹਿੰਦੇ ਨੇ ਕਿ ਸਤ ਯੁਗ ਸਤ ਤ੍ਰੇਤਾ ਜਗੇ ਦੁਆਪਰ ਪੂਜਾ ਚਾਰ, ਤੀਨੋ ਯੁਗ ਤੀਨੋ ਦੜੇ ਕਲ ਕੇਵਲ ਨਾਮ ਆਧਾਰ। ਮਨ ਨੂੰ ਸਕੂਨ ਮਿਲੇ, ਮਨ ਨੂੰ ਚੈਨ ਮਿਲੇ, ਕਿਸੇ ਵਕਤ ਪੂਜਾ ਪਾਠ ਦੀ ਗੱਲ, ਤੀਰਥਾਂ ਦੇ ਰਟਨ ਦੀ ਗੱਲ, ਹਵਨ ਯੱਗ ਦੀ ਗੱਲ, ਸੰਜਮ ਤੇ ਜਤ ਦੀ ਗੱਲ, ਇਹ ਵੱਖ ਵੱਖ ਤੌਰ ਤਰੀਕੇ ਅਪਣਾਏ ਗਏ ਕਿ ਬੰਦੇ ਦੇ ਮਨ ਨੂੰ ਸੁੱਖ ਮਿਲੇ, ਬੰਦੇ ਦੇ ਤਨ ਨੂੰ ਤੇ ਇਹਦੀਆਂ ਬੈਰੂਨੀ ਲੋੜਾਂ ਜਿਹੜੀਆਂ ਨੇ ਸਹੂਲੀਅਤ ਨਾਲ ਸੌਖੇ ਢੰਗ ਨਾਲ ਇਸ ਨੂੰ ਪ੍ਰਾਪਤ ਹੋਵਨ। ਤੇ ਬਾਹਰੋਂ ਵੀ ਕੁਝ ਯਤਨ ਕੀਤੇ ਗਏ, ਇੱਕ ਯਤਨ ਉਹ ਜੋ ਵੈਦ ਲੋਕਾਂ ਨੇ ਕੀਤਾ, ਇੱਕ ਯਤਨ ਉਹ ਜੋ ਰਾਜਨੀਤਿਕ ਲੋਕਾਂ ਨੇ ਕੀਤਾ ਕਿ ਬੰਦਾ ਸਰੀਰਕ ਤਲ ਤੇ ਸੁਖੀ ਰਹਿ ਸਕੇ, ਸਰੀਰ ਦੇ ਵਿਚ ਕੋਈ ਬਿਮਾਰੀਆਂ ਨਾ ਆਉਣ। ਇਸ ਦੇਸ਼ ਦੇ ਪੁਰਾਣਾ ਤਰੀਕਾ ਆਯੁਰਵੇਦਿਕ ਸੀ, ਉਹ ਤਬਦੀਲ ਹੋਇਆ, ਯੂਨਾਨੀ ਇਲਾਜ ਆਇਆ। ਵੀ ਦੇਖਿਆ ਗਿਆ ਆਯੁਰਵੇਦਿਕ ਢੰਗ ਨਾਲ ਇਲਾਜ ਕਰਦਿਆਂ ਸਾਰੀਆਂ ਬਿਮਾਰੀਆਂ ਨਹੀਂ ਜਾਂਦੀਆਂ, ਕੁਝ ਬਿਮਾਰੀਆਂ ਰਹਿ ਜਾਂਦੀਆਂ ਨੇ, ਤਾਂ ਫਿਰ ਯੂਨਾਨੀ ਤੌਰ ਤਰੀਕਾ ਪ੍ਰਚਲਿਤ ਹੋਇਆ। ਯੂਨਾਨੀ ਤੌਰ ਤਰੀਕੇ ਤੋਂ ਬਾਅਦ ਫਿਰ ਅੰਗਰੇਜ਼ੀ ਇਲਾਜ ਆਇਆ, ਐਲੋਪੈਥੀ ਆਈ। ਤੇ ਫਿਰ ਦੇਖਿਆ ਗਿਆ ਇਹ ਵੀ ਕਈ ਰੋਗਾਂ ਦੇ ਉੱਤੇ ਕਾਰਗਰ ਨਹੀਂ ਸਾਬਤ ਹੁੰਦਾ, ਹੋਮਿਓਪੈਥੀ ਆਈ। ਅੱਜ ਕੱਲ੍ਹ ਨੇਚਰਪੈਥੀ ਦਾ ਬੜਾ ਜ਼ੋਰ ਹੈ। ਇਹ ਸਾਰੇ ਤਜਰਬੇ ਵੱਖ ਵੱਖ ਸਿਆਣੇ ਲੋਕਾਂ ਨੇ, ਵੈਦ ਲੋਕਾਂ ਨੇ ਕੀਤੇ ਕਿ ਬੰਦੇ ਦੇ ਸਰੀਰ ਦੇ ਚੋਂ ਕਿਸੇ ਤਰੀਕੇ ਨਾਲ ਰੋਗ ਕੱਢੀਏ ਤੇ ਬੰਦਾ ਸਰੀਰਕ ਤਲ ਤੇ ਸਵਸਥ ਹੋ ਸਕੇ। ਬੰਦੇ ਦੀਆਂ ਆਰਥਿਕ ਲੋੜਾਂ ਤੇ ਬੰਦੇ ਦਾ ਸਮਾਜਿਕ ਢਾਂਚਾ ਸੁਖੀ ਰਹਿ ਸਕੇ, ਵੱਖ ਵੱਖ ਤੌਰ ਤਰੀਕਿਆਂ ਨਾਲ ਰਾਜਨੀਤਿਕ ਲੋਕਾਂ ਨੇ ਪ੍ਰਬੰਧ ਬਣਾਏ, ਕਾਨੂੰਨ ਬਣਾਏ, ਵਿਧਾਨ ਬਣਾਏ। ਪਿਛਲੇ ਦਿਨੀ ਇੱਕ ਬਹੁਤ ਵੱਡੇ ਸਿੱਖ ਜਗਤ ਦੇ ਮੁਖੀ ਬੰਦੇ ਨੇ ਕਲਕੱਤੇ ਵਿਚ ਕਿਧਰੇ ਕਿਹਾ, ਕਿਉਂਕਿ ਕਲਕੱਤੇ ਦੇ ਸਿੰਘਾਂ ਨੇ ਮੈਨੂੰ ਇਸ ਤਰ੍ਹਾਂ ਆਖਿਆ, ਬਈ ਉਹ ਕਹਿੰਦਾ ਕਿ ਰਹਿਤਨਾਮਾ ਨਹੀਂ ਸੁਣਾਉਣਾ ਚਾਹੀਦਾ, ਸਿਰਫ ਬਾਣੀ ਪੜੋ, ਗੁਰੂਆਂ ਨੇ ਬਾਣੀ ਉਚਾਰਨ ਕੀਤੀ ਰਹਿਤਨਾਮੇ ਤੇ ਬੰਦਿਆਂ ਦੇ ਨੇ, ਲਿਹਾਜ਼ਾ ਰਹਿਤਨਾਮਿਆਂ ਨਾਲ ਸਾਡਾ ਕੀ ਮਤਲਬ। ਗੱਲ ਇਤਨੀ ਸੀ ਕਿ ਰਹਿਤਨਾਮੇ ਸਿੱਖ ਜਗਤ ਤੋਂ ਕੱਢ ਦਈਏ ਤੇ ਰਹਿਤ ਵੈਤ ਆਪੇ ਨਿਕਲ ਗਈ, ਅੰਮ੍ਰਿਤ ਦੀ ਮਰਿਆਦਾ ਆਪੇ ਨਿਕਲ ਗਈ। ਔਰ ਉਹਨੇ ਕਲਕੱਤੇ ਦੇ ਇਸ ਵਿਸ਼ੇ ਤੇ ਬਹੁਤ ਜ਼ੋਰ ਲਾਇਆ ਤੇ ਮੈਨੂੰ ਉਥੋਂ ਦੇ ਚੀਦਾ ਚੀਦਾ ਸੱਜਣਾ ਨੇ, ਜੋ ਕਾਫੀ ਤਾਦਾਦ ਦੇ ਜਿੱਥੇ ਹੁਣ ਵੀ ਆਏ ਨੇ, ਆਖਿਆ ਵੀ ਇਸ ਸੰਬੰਧ ਵਿਚ ਤੁਸੀਂ ਕੁਛ ਕਹੋ। ਮੈਨੂੰ ਉੱਥੇ ਕਹਿਣਾ ਪਿਆ ਹਰ ਸੰਪਰਦਾ ਦੇ ਆਪਣੇ ਸਿਧਾਂਤਿਕ ਗ੍ਰੰਥ ਨੇ ਤੇ ਵਿਧਾਨਕ ਗ੍ਰੰਥ ਨੇ। ਕੁਰਾਨ ਇਸਲਾਮ ਦਾ ਸਿਧਾਂਤਿਕ ਗ੍ਰੰਥ ਹੈ, ਹਦੀਸਾਂ ਇਸਲਾਮ ਦੀਆਂ ਵਿਧਾਨਕ ਗ੍ਰੰਥ ਨੇ। ਸਿਧਾਂਤ ਤੱਕ ਪਹੁੰਚਣਾ ਕਿਵੇਂ ਹੈ? ਵਿਧਾਨ ਹੈ। ਸਿਧਾਂਤ ਇੱਕ ਮਾਰਗ, ਇੱਕ ਰਸਤਾ ਬਣ ਗਿਆ, ਪਰ ਰਸਤੇ ਦੇ ਉੱਤੇ ਚੱਲਣ ਦੇ ਰੂਲ, ਆਖਿਰ ਟ੍ਰੈਫਿਕ ਰੂਲ ਵੀ ਤੇ ਆਉਂਦੇ ਨੇ। ਰਸਤਾ ਗੁਰੂ ਗ੍ਰੰਥ ਸਾਹਿਬ ਇੱਕ ਰਸਤਾ ਹੈ, ਕੁਰਾਨ ਇੱਕ ਰਸਤਾ ਹੈ, ਵੇਦ ਇੱਕ ਰਸਤਾ ਹੈ, ਗੀਤਾ ਇੱਕ ਰਸਤਾ ਹੈ, ਪਰ ਆਖਿਰ ਰਸਤੇ ਦੇ ਉੱਤੇ ਚੱਲਣ ਦੇ ਨਿਯਮ ਵੀ ਤੇ ਆਉਂਦੇ ਨੇ, ਟ੍ਰੈਫਿਕ ਰੂਲ ਵੀ ਤੇ ਆਉਂਦੇ ਨੇ। ਰਸਤਾ ਕੋਈ ਹੋਰ ਬਣਾਉਂਦੇ ਨੇ, ਸੜਕ ਕੋਈ ਹੋਰ ਬਣਾਉਂਦੇ ਨੇ, ਠੇਕੇਦਾਰ ਬਣਾਉਂਦੇ ਨੇ, PWD ਦਾ ਮਹਿਕਮਾ ਬਣਾਉਂਦਾ, ਤੇ ਟ੍ਰੈਫਿਕ ਰੂਲ ਖਿਮਾ ਕਰਨੀ ਉਹ ਟ੍ਰੈਫਿਕ ਦਾ ਮਹਿਕਮਾ ਬਣਾਉਂਦਾ, ਯਾਤਾਯਾਤ ਦਾ ਮਹਿਕਮਾ ਬਣਾਉਂਦਾ, ਉਹ ਦੂਜੇ ਮਹਿਕਮੇ ਦਾ ਕੰਮ, ਉਹ ਟ੍ਰੈਫਿਕ ਰੂਲ ਬਣਾਉਂਦਾ। ਸੜਕ ਬਣਾ ਲੈਣਾ ਹੀ ਸਿਰਫ ਬਹੁਤ ਵੱਡੀ ਗੱਲ ਨਹੀਂ, ਸੜਕ ਦੇ ਉੱਤੇ ਚੱਲਣ ਦੇ ਰੂਲ ਵੀ ਬਣਾਉਣੇ ਪੈਣਗੇ, ਨਿਯਮ ਵੀ ਬਣਾਉਣੇ ਪੈਣਗੇ। ਅਮਰੀਕਾ ਦੇ ਵਿਚ ਜਾਂ ਅਮਰੀਕਾ ਦਾ ਜਿੱਥੇ ਜਿੱਥੇ ਜੋ ਹੈ ਟ੍ਰੈਫਿਕ ਰੂਲ ਦਾ ਪ੍ਰਭਾਵ ਹੈ, ਉੱਥੇ ਲੋਕੀ ਸੱਜੇ ਪਾਸੇ ਚੱਲਦੇ ਨੇ, ਬਾਕੀ ਦੇਸ਼ਾਂ ਚ ਲੋਕੀ ਖੱਬੇ ਪਾਸੇ ਚੱਲਦੇ, ਸਮੁੱਚੇ ਅਰਬ ਦੇ ਚ ਔਰ ਯੂਰਪ ਦੇ ਕਈ ਦੇਸ਼ਾਂ ਦੇ ਚ, ਅਮਰੀਕਾ ਦੇ ਚ, ਕੈਨੇਡਾ ਦੇ ਚ ਲੋਕੀ ਸੱਜੇ ਪਾਸੇ ਚੱਲਦੇ ਨੇ, ਕਾਰਾਂ ਮੋਟਰਾਂ ਸੱਜੇ ਪਾਸੇ ਚੱਲਦੀਆਂ, ਤੇ ਇੰਗਲੈਂਡ ਦੇ ਚ ਤੇ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਚ ਤੇ ਭਾਰਤ ਦੇ ਚ ਖੱਬੇ ਪਾਸੇ ਚੱਲਦੇ ਰੂਲ ਹੈ। ਤੇ ਹੁਣ ਕੋਈ ਆਖੇ ਮੈਂ ਟ੍ਰੈਫਿਕ ਰੂਲ ਨਹੀਂ ਮੰਨਦਾ, ਮੇਰੀ ਮਰਜ਼ੀ, ਮੈਂ ਸੱਜੇ ਚੱਲਾਂ, ਮੈਂ ਖੱਬੇ ਚੱਲਾਂ, ਬੱਸ ਦਾ ਡਰਾਈਵਰ ਆਖੇ ਮੈਂ ਟ੍ਰੈਫਿਕ ਨਿਯਮ ਦੀ ਪਾਲਣਾ ਨਹੀਂ ਕਰਨੀ, ਮੈਂ ਤੇ ਇੰਨੀ ਪਾਲਣਾ ਕਰਨੀ, ਚੱਲਣਾ ਸੜਕ ਤੇ, ਉਜਾੜ ਚ ਨਹੀਂ ਚੱਲਾਂਗਾ, ਕੱਚੇ ਚ ਨਹੀਂ ਚੱਲਾਂਗਾ, ਜਿੱਥੇ ਸੜਕ ਨਹੀਂ ਉੱਥੇ ਨਹੀਂ ਚੱਲਾਂਗਾ, ਚੱਲਾਂਗਾ ਮੈਂ ਸੜਕ ਤੇ, पर मैं सड़क दे नियम दी पालना नहीं करनी, मैं ट्रैफिक रूल दी पालना नहीं करनी। तो खिमा करनी है, ड्राइवर मुसाफरा नु मंजिले मकसूद ते पहुंचाएगा, ए दा अपना भी भोग पै जाएगा ते मुसाफरा दा भी रस्ते च पै जाना है। ट्रैफिक नियम दी पालना करनी पैंदी है। गुरु ग्रंथ साहिब जी महाराज एक मार्ग ने, इस मार्ग दे उत्ते असी किस तरह चलना है, रहतनामे साडा असूल ने, ट्रैफिक जो है रूल ने ओदे मुताबिक असी चलना है इस मार्ग ते। इसे तरीके नाल हदीसां वैधानिक ग्रंथ ने, वेद सिद्धांतिक ग्रंथ ने हिंदू धर्म दे, पर मनुस्मृति वैधानिक ग्रंथ है, विधान है उहदे च, रूल ने। ते उहने बुलंद बांग के रहतनामियां दी की लोड़ है, रहतनामियां दी की लोड़ है। ते मैं आख्या हुण किधरे मुलाकात नहीं होई ते उहनूं कह दिया तूं हुण सारे देश च रोला पा, ट्रैफिक रूल की लोड़ है, ते सिर्फ सड़कां बनाउणियां चाहीदियां ने, ट्रैफिक रूल की लोड़ है? नहीं, सड़क भी बनानी पैंदी है, ट्रैफिक रूल भी बनाने पैंदे, मार्ग भी बनाना पैंदा, मार्ग दे चलण दे नियम भी बनाने पैंदे ने। इस वास्ते हर जो है संप्रदा दे अपने सिद्धांतिक ग्रंथ ने, अपने वैधानिक ग्रंथ ने, उहदे रूल ने, उहदे कुछ असूल ने, उहदे मुताबिक जो है चलना हुंदा है, और उस मुताबिक उसकी जो है पालना करनी हुंदी है। तो मैं अर्ज करा कुछ बार दे राजनीतिक ढांचे इस तरह बदलते रहे कि बंदे नूं आर्थिक समाजिक तौर ते संतुष्टि होवे, सुकून मिले, ते इहदे विच कोई बाधा ना खड़ी होवे, राजनीतिक लोगों ने नियम बनाए, ते वख वख ए राजनीतिक दुनिया विच पलटा आउंदा रहा। इस तरह जिवें वैदिक दुनिया विच पलटा आया, पहले आयुर्वेदिक, फिर यूनानी इलाज, फिर एलोपैथी, फिर होम्योपैथी, फिर नेचरपैथी, ए वख वख सिलसिला चलिया। इस तरह किसे वक्त शक्ति हुकूमत किंगडम, फिर सोशलिज्म दा नारा लगया, कम्युनिज्म आया, फिर ए प्रजातंत्र, डेमोक्रेसी, जमहूरियत, ए वख वख तजर्बे कीते गए। लेकिन खिमा करने आयुर्वेदिक दे हुंदिया भी कुछ रोग ऐसे सन जिन्हां रोगां विच लोकी ग्रसे रहिंदे सन ते रोग दूर ना हो सकया। होम्योपैथी, नेचरपैथी, एलोपैथी, यूनानी तिब दे हुंदिया भी रोग मनुख दी दुनिया विच रहे, पूर्ण तौर ते दूर ना होए। हुण ते मैं देखदा जितनी देर विच कोई नवी दवाई बाजार विच आउंदी है उतनी देर विच कोई नवा रोग भी आ जांदा है। मेडिकल स्टोर दवाइयां नाल भरे पैण, बंदियां दे शरीर बीमारियां नाल भरे पैण। हो दी सियासत से तो रह जाती है चंगेजी, जुदा हो दी सियासत से तो रह जाती है चंगेजी। इकबाल कहिंदा है सियासत नालों धर्म नूं अड कर दो ते सियासत की रह जाती है, चंगेज खान दा अखाड़ा, हलाकू दी महफिल, हिटलर दा दीवान, बस यही कुछ रह जाता है और कुछ नहीं रह जाता। अगर दीन नूं कढ दो, अगर धर्म नूं कढ दो सियासत दे चों, जुदा हो दी सियासत से तो रह जाती है चंगेजी। साढ़े देश विच कुछ राजे भी पूजे गए, राजियां नूं भगवान आख्या गया। केड़े राजे? राजा राम, राजा कृष्ण, संत महापुरुष, बड़ी वड्डी इहनां दी पूजा होई। ते मैं अर्ज करां राजे करके नहीं, ए राजे सन पर नालक धार्मिक सन। राजे ते इत्थे बेशतर होए ने, कौन पूजदा है, कौन उहनां नूं भगवान आखदा है, कौन उहनां नूं मत्था टेकदा है? ते मैं अर्ज करां कोई बहुत वड्डे राजे भी नहीं सन। एक अयोध्या दा राजा है, ते अयोध्या दी अज आबादी भी जिहड़ी है कोई 90,000 तों ज्यादा नहीं है। ते मैं समझदा श्री राम दे जमाने ते 10-15,000 दी आबादी दा कस्बा होना है, शहर होना है। 15,000 दी आबादी बहुत आउंदी सी जी, बहुत वड्डा शहर है, क्योंकि 15,000 बंदे रहिंदे ने, चलो 20,000 मन लैंदे आ। आले दुआले 10-15 पिंड सन, बस इतना ही राजपाट सी उहनां दा, सारा देश पूजदा पिया। दूसरे द्वापर युग दे राजा ने द्वारका दे श्री कृष्ण, ते द्वारका अज भी 60-70,000 दी आबादी दा शहर है, इस तों वड्डा नहीं है। आले दुआले 15-20 कस्बे होर, इतना ही राजपाट सी श्री कृष्ण दा द्वारका दे राजा। पूजा की थी सारे देश ने, राजे करके पूजा की थी। जे राजे करके पूजा है तो कृष्ण ते राम नालों होर वड्डे वड्डे राजे मौजूद सन, इतनी मैरज करते हैं। जिन्हों का राजपाट श्री राम नालों श्री कृष्ण नालों बहुत ज्यादा से, नहीं पूजा हुई इन्हों की, क्यों हुई? ए सियासतदान होने दे नाल नाल धार्मिक सन, बस इतनी गल। इन्होंने धर्म ते नीति नूं कट्ठा कीता होया सी। एक विशिष्ट दा चेला है, एक संदीपन दा चेला है। श्री कृष्ण संदीपन दे चेले ने और श्री राम विशिष्ट दे चेले ने। ਦੋਵੇਂ ਧਾਰਮਿਕ ਦੁਨੀਆਂ ਦੇ ਸੰਪੰਨ ਨੇ ਨਿਪੁੰਨ ਨੇ ਤੇ ਆਪਣੀ ਰਾਜਨੀਤੀ ਨੂੰ ਧਰਮ ਦੇ ਅਨੁਸਾਰ ਚਲਾਉਂਦੇ ਨੇ। ਦਿਲ ਸ਼ਿਕਨੀ ਨਾ ਹੋਵੇ, ਕਿਸੇ ਦਾ ਹੱਕ ਨਾ ਮਾਰਿਆ ਜਾਏ, ਕਿਸੇ ਦੀ ਸਮਾਜਿਕ ਤੌਰ ਤੇ ਜੋ ਹੈ ਹੱਕ ਤਲਫੀ ਨਾ ਹੋਵੇ, ਕਿਸੇ ਦੀ ਆਰਥਿਕ ਤੌਰ ਤੇ ਹੱਕ ਤਲਫੀ ਨਾ ਹੋਵੇ। ਜਦ ਇਨ੍ਹਾਂ ਨੇ ਆਪਣੇ ਰਾਜ ਪ੍ਰਬੰਧ ਦੇ ਨਾਲ ਧਰਮ ਨੂੰ ਜੋੜਿਆ ਤੇ ਧਰਮ ਫੈਲਣ ਲੱਗ ਪਿਆ। ਬਹੁਤ ਲੋਕਾਂ ਨੇ ਭਗਵਾਨ ਜਾਣ ਕੇ ਪੂਜਾ ਕੀਤੀ ਔਰ ਸਪਸ਼ਟ ਹੈ ਕਿ ਧਰਮ ਤੋਂ ਬਿਨਾਂ ਰਾਜਨੀਤੀ ਪਵਿੱਤਰ ਨਹੀਂ ਆਉਂਦੀ ਤੇ ਰਾਜਨੀਤੀ ਤੋਂ ਬਿਨਾਂ ਧਰਮ ਚੱਲਦਾ ਨਹੀਂ। ਰਾਜ ਬਿਨਾ ਨੇ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ। ਤੇ ਬਿਲਕੁਲ ਸਪਸ਼ਟ ਗੱਲ ਸਹੀ ਹੈ। ਹੁਣ ਪੂਜਦਾ ਸਾਰਾ ਦੇਸ਼ ਤੇ ਜਿਹੜੇ ਪੂਜਦੇ ਨੇ ਉਹ ਕਹਿੰਦੇ ਜੀ ਧਰਮ ਤੇ ਸਿਆਸਤ ਨੂੰ ਅੱਡ ਅੱਡ ਕਰੋ ਤੇ ਪਹਿਲੇ ਰਾਮ ਦੇ ਨਾਲ ਰਾਜਾ ਸ਼ਬਦ ਅੱਡ ਕਰੋ। ਸੰਤ ਰਾਮ ਆਖੋ, ਰਾਜਾ ਰਾਮ ਕਿਉਂ ਕਹਿੰਦੇ ਹੋ? ਰਾਜਾ ਸ਼ਬਦ ਹਟਾਓ ਉਹਦੇ ਨਾਲੋਂ। ਭਗਵਾਨ ਰਾਜਾ ਰਾਮ, ਭਗਵਾਨ ਰਾਜਾ ਰਾਮ ਕਹੀ ਜਾਂਦੇ ਹੋ, ਰਾਜਾ ਰਾਮ, ਰਾਜਾ ਰਾਮ ਕਹੀ ਜਾਂਦੇ ਹੋ, ਪੂਜੀ ਜਾਂਦੇ ਹੋ। ਰਾਜਿਆਂ ਦੀ ਤੇ ਅਸੀਂ ਪੂਜਾ ਨਹੀਂ ਕਰਦੇ, ਰਾਜਨੀਤਿਕਾਂ ਦੀ ਤੇ ਅਸੀਂ ਪੂਜਾ ਨਹੀਂ ਕਰਦੇ, ਰਾਜਿਆਂ ਨੂੰ ਤੇ ਅਸੀਂ ਮੱਥਾ ਨਹੀਂ ਟੇਕਦੇ, ਰਾਜਿਆਂ ਨੂੰ ਤੇ ਕੋਈ ਸਜਦਾ ਨਹੀਂ ਕਰਦਾ। ਅੰਦਰ ਭਾਵ ਹੈ ਇਹ ਉਹ ਰਾਜਾ ਹੈ ਜੋ ਧਾਰਮਿਕ ਹੈ, ਇਹ ਉਹ ਰਾਜਾ ਹੈ ਜੋ ਸੰਤ ਹੈ, ਇਹ ਉਹ ਰਾਜਾ ਹੈ ਜੋ ਵਿਸ਼ਿਸ਼ਟ ਦਾ ਚੇਲਾ ਹੈ। ਔਰ ਇਸ ਨੇ ਆਪਣੀ ਰਾਜਨੀਤੀ ਨੂੰ ਧਰਮ ਨਾਲ ਜੋੜਿਆ, ਸਾਰੀ ਦੁਨੀਆਂ ਨੇ ਉਹਦੇ ਕਦਮਾਂ ਤੇ ਸਜਦਾ ਕੀਤਾ, ਸਾਰੇ ਦੇਸ਼ ਨੇ। ਫਿਰ ਨੇ ਮਹਾਰਾਜਾ ਕ੍ਰਿਸ਼ਨ, ਦੁਆਰਕਾ ਦੇ ਰਾਜਾ ਕ੍ਰਿਸ਼ਨ, ਦੁਆਰਕਾਧੀਸ਼ ਉਹਨਾਂ ਦਾ ਨਾਂ ਹੈ, ਦੁਆਰਕਾ ਦੇ ਰਾਜਾ, ਦੁਆਰਕਾਧੀਸ਼ ਆਖਿਆ ਜਾਂਦਾ। ਮਥੁਰਾ ਵਿੱਚ ਬਹੁਤ ਵੱਡਾ ਮੰਦਰ ਹੈ, ਉਸ ਮੰਦਰ ਦਾ ਨਾਂ ਵੀ ਹੈ ਦੁਆਰਕਾਧੀਸ਼। ਔਰ ਦੁਆਰਕਾ ਵਿੱਚ ਬਹੁਤ ਵੱਡਾ ਮੰਦਰ ਹੈ, ਉਹਦਾ ਨਾਂ ਵੀ ਹੈ ਦੁਆਰਕਾਧੀਸ਼, ਦੁਆਰਕਾ ਦੇ ਮਾਲਕ, ਦੁਆਰਕਾ ਦੇ ਰਾਜਾ। ਤੇ ਦੁਆਰਕਾ ਦੇ ਰਾਜੇ ਹੋਣ ਦੇ ਨਾਤੇ ਤੇ ਪੂਜਾ ਨਹੀਂ ਹੈ, ਉਹ ਰਾਜਾ ਬਾਅਦ ਵਿਚ ਹੈ, ਸੰਤ ਪਹਿਲੇ। ਤੇ ਸਾਰੇ ਦੇਸ਼ ਨੇ ਪੂਜਾ ਕੀਤੀ ਤੇ ਪੂਜਣ ਵਾਲੇ ਕਹਿੰਦੇ ਪਏ ਨੇ, ਐ ਸਿੰਘੋ, ਧਰਮ ਨਾਲੋਂ ਸਿਆਸਤ ਨੂੰ ਅੱਡ ਕਰੋ ਤੇ ਮੇਰਾ ਇਸ ਸਟੇਜ ਤੋਂ ਇਹਨਾਂ ਨੂੰ ਜਵਾਬ ਹੈ, ਸ੍ਰੀ ਕ੍ਰਿਸ਼ਨ ਨੂੰ ਰਾਜਾ ਕਹਿਣਾ ਛੱਡ ਦਿਓ ਤੇ ਸ੍ਰੀ ਰਾਮ ਨੂੰ ਵੀ ਰਾਜਾ ਕਹਿਣਾ ਛੱਡ ਦਿਓ, ਸੰਤ ਆਖੋ। ਤੁਸੀਂ ਰਾਜਾ ਰਾਮ ਆਖੀ ਜਾਂਦੇ ਹੋ, ਰਾਜਾ ਕ੍ਰਿਸ਼ਨ ਆਖੀ ਜਾਂਦੇ ਹੋ, ਆਪਣੀ ਥਾਂ ਤੇ ਉੱਤੇ ਤੁਹਾਨੂੰ ਚਾਹੀਦਾ ਹੈ ਉਹ ਬੰਦਾ ਜਿਹੜਾ ਧਾਰਮਿਕ ਵੀ ਹੋਵੇ, ਸਿਆਸਤਦਾਨ ਵੀ ਹੋਵੇ, ਤੇ ਜਦ ਸਾਡੀ ਵਾਰੀ ਆਏ ਤੇ ਕਹਿੰਦੇ ਨਹੀਂ ਜੀ, ਧਰਮ ਨੂੰ ਸਿਆਸਤ ਨਾਲੋਂ ਅੱਡ ਕਰੋ। ਤੇ ਜੇ ਸਿਆਸਤ ਦੇ ਚੋਂ ਧਰਮ ਨੂੰ ਅੱਡ ਕਰ ਦਿੱਤਾ ਤੇ ਸਿਆਸਤ ਤੇ ਗੁੰਡਿਆਂ ਦਾ ਅਖਾੜਾ ਬਣ ਕੇ ਰਹਿ ਜਾਂਦੀ ਹੈ, ਚੰਗੇ ਖਾਨ ਦਾ ਅਖਾੜਾ ਬਣ ਕੇ ਰਹਿ ਜਾਂਦੀ ਹੈ। ਇੱਕ ਬੜਾ ਪ੍ਰਤਿਸ਼ਠਿਤ ਗੁੰਡਾ ਸੀ, ਤੁਸੀਂ ਆਖੋ ਕਿ ਪ੍ਰਤਿਸ਼ਠਿਤ ਗੁੰਡਾ, ਪ੍ਰਤਿਸ਼ਠਿਤ ਗੁੰਡਾ। ਮੈਂ ਬੈਠਾ ਸੀ ਕੁਝ ਸਿਆਸਤਦਾਨਾਂ ਨਾਲ ਔਰ ਉਸ ਗੁੰਡੇ ਨੂੰ ਮੈਂ ਜਾਣਦਾ ਸੀ ਸੁਭਾਵਕ, ਹੁਣ ਇੱਥੇ ਚੱਲ ਪਈ ਇਹ ਗੱਲ ਤੇ ਮੈਂ ਹੁਣ ਲਫ਼ਜ਼ ਰੋਕ ਨਹੀਂ ਸਕਦਾ। ਤਿੰਨ ਚਾਰ ਉਸਨੇ ਕਤਲ ਵੀ ਕੀਤਾ ਔਰ ਜ਼ਾਤੀ ਤੌਰ ਤੇ ਵੀ ਮੈਂ ਉਸਨੂੰ ਜਾਣਦਾ ਸੀ, ਉਹ ਇਸ ਵਾਸਤੇ ਕਦੀ ਕਦੀ ਕਥਾ ਸੁਣਨ ਆਉਂਦਾ ਸੀ। ਤੇ ਇੱਕ ਦਿਨ ਜਦ ਉਹਨਾਂ ਰਾਜਨੀਤਿਕਾਂ ਦੇ ਕੋਲ ਮੈਂ ਬੈਠਾ, ਰਾਜਸਥਾਨ ਦੀ ਇਹ ਗੱਲ, ਤੇ ਸਾਰੇ ਰਾਜਨੀਤਿਕ ਖੜੇ ਹੋ ਗਏ ਜਦ ਉਹ ਆਇਆ, ਤੇ ਮੈਂ ਨਹੀਂ ਖੜਾ ਹੋਇਆ। ਮੈਨੂੰ ਕਹਿਣ ਲੱਗੇ, ਗੈਨੀ ਜੀ ਖੜੇ ਹੋ ਜਾਓ। ਮੈਂ ਕਿਹਾ ਕਿਉਂ, ਇਸ ਗੁੰਡੇ ਦੇ ਵਾਸਤੇ ਖੜਾ ਹੋ ਜਾਵਾਂ? ਇਹਨੇ ਤਿੰਨ ਚਾਰ ਕਤਲ ਕੀਤੇ ਨੇ ਤੇ ਜਿਸ ਗਲੀ ਤੋਂ ਲੰਘਦਾ ਲੋਕੀ ਕਰਦੇ ਬੂਹੇ ਬੰਦ ਕਰ ਛੱਡਦੇ, ਤੇ ਜਿਸ ਗਲੀ ਤੋਂ ਲੰਘਦਾ ਲੋਕੀ ਸਹਿਮ ਜਾਂਦੇ। ਤੇ ਪਤਾ ਮੈਨੂੰ ਕਹਿਣ ਲੱਗੇ, ਮਸਕੀਨ ਜੀ ਰਾਜਨੀਤੀ ਮੈਂ ਐਸਾ ਚੱਲਦਾ ਹੈ। ਮੈਂ ਕਿਹਾ ਠੀਕ ਹੈ, ਰਾਜਨੀਤੀ ਮੈਂ ਗੁੰਡਾਗਰਦੀ ਚਲਦੀ ਹੈ, ਰਾਜਨੀਤੀ ਮੈਂ ਬਦਮਾਸ਼ੀ ਚਲਦੀ ਹੈ, ਰਾਜਨੀਤੀ ਮੈਂ ਇਹ ਕਾਤਲ ਲੋਕ ਚਲਦੇ ਹੈ, ਇਹ ਦੇਸ਼ ਦੀ ਰਾਜਨੀਤੀ। ਫਿਰ ਇੱਕ ਵਪਾਰੀਆਂ ਦੀ ਸਭਾ ਵਿਚ ਮੈਂ ਬੈਠਾ ਸੀ, ਇੱਕ ਦੋ ਸਰਬ ਸੰਮੇਲਨ ਵੀ ਇਹਨਾਂ ਦਿਨਾਂ ਚ ਹੋਏ ਨੇ, ਉਹ ਵੀ ਮੈਂ ਅਟੈਂਡ ਕੀਤੇ। ਉਹਨਾਂ ਵਪਾਰੀਆਂ ਚ ਮੈਂ ਬੈਠਾ, ਮੈਂ ਕਿਹਾ ਹੱਦ ਹੋ ਗਈ, ਅਹਿੰਸਾ ਪਰਮੋ ਧਰਮ ਦੇ ਪੁਜਾਰੀ ਜੈਨੀ, ਤੇ ਘਿਓ ਦੇ ਚ ਗਊ ਦੀ ਚਰਬੀ ਮਿਲਾ ਮਿਲਾ ਕੇ ਸਾਰੇ ਪੰਜਾਬ ਦੇ ਸਾਰੇ ਹਿਲਾ ਹਰਿਆਣੇ ਨੂੰ ਖਿਲਾ ਛੱਡੇ, ਕਿਤਨਿਆਂ ਦਾ ਧਰਮ ਭ੍ਰਿਸ਼ਟ ਕਰ ਛੱਡੇ। ਇਹ ਤਾਂ ਬਹੁਤ ਮਾੜੀ ਗੱਲ, ਬਹੁਤ ਮਾੜੀ ਗੱਲ। ਪਤਾ ਮੈਨੂੰ ਕੀ ਆਖਿਆ, ਬਿਜ਼ਨਸ ਮੈਂ ਐਸਾ ਚਲਦਾ, ਵਪਾਰ ਮੈਂ ਐਸਾ ਚਲਦਾ, ਰਾਜਨੀਤੀ ਮੈਂ ਗੁੰਡਾਗਰਦੀ ਚਲਦੀ ਹੈ, ਬਿਜ਼ਨਸ ਮੈਂ ਬੇਈਮਾਨੀ ਚਲਦੀ ਹੈ, ਤੇ ਚਲਦੀ ਹੈ। ਤੇ ਜੇ ਹੁਣ ਬਿਜ਼ਨਸ ਦੇ ਚ ਬੇਈਮਾਨੀ ਹੈ ਤੇ ਰਾਜਨੀਤੀ ਦੇ ਚ ਗੁੰਡਾਗਰਦੀ ਹੈ, ਧੋਖੇ ਮਾਂ ਕਰਨੀ ਰਹਿ ਕੇ ਗਿਆ ਤਾਂ ਦੁਨੀਆਂ ਤੇ ਨਰਕ ਬਣ ਗਈ, ਹੋਰ ਰਹਿ ਕੇ ਗਿਆ? ਫਿਰ ਕੀ ਰਹਿ ਗਿਆ? ਕੁਛ ਵੀ ਨਹੀਂ ਰਹਿ ਗਿਆ। ਅਗਰ ਬਿਜ਼ਨਸ ਦੇ ਚ ਇਹੀ ਚੱਲਦਾ, ਇਸ ਮੈਂ ਠੀਕ ਹੈ, ਕਾਬਲੇ ਕਬੂਲ ਹੈ ਬਾਤ, ਤੇ ਰਾਜਨੀਤੀ ਦੇ ਚ ਗੁੰਡੇ ਵੀ ਪ੍ਰਵਾਨ ਨੇ, ਸਨਮਾਨਿਤ ਨੇ, ਪ੍ਰਤਿਸ਼ਠਿਤ ਨੇ, ਬੜੇ ਬੜੇ ਰਾਜਨੀਤਿਕਾਂ ਨੇ ਆਪਣੇ ਆਲੇ ਦੁਆਲੇ ਗੁੰਡੇ ਰੱਖੇ ਹੋਏ ਨੇ ਵੋਟ ਲੈਣ ਵਾਸਤੇ, ਜਿੱਤਣ ਵਾਸਤੇ, ਤੋ ਖਿਮਾ ਕਰਨੀ ਫਿਰਦੇ, ਰਾਜਨੀਤੀ ਦੀ ਰੂਪਰੇਖਾ ਕੀ ਹੋਵੇਗੀ? ਤੇ ਵਪਾਰ ਦੀ ਜਿਹੜੀ ਹੈ ਇਹ ਰੂਪਰੇਖਾ ਕੀ ਹੋਵੇਗੀ? ਬਿਜ਼ਨਸ ਮੈਂ ਐਸਾ ਚੱਲਦਾ ਜੀ, ਧੰਦੇ ਮੈਂ ਐਸਾ ਚੱਲਦਾ। ਤੇ ਇੱਕ ਦੋ ਲਫ਼ਜ਼ ਮੈਥੋਂ ਹੋਰ ਵੀ ਅੱਗੇ ਹੋਏ, ਉਹਦੇ ਨਾਲ ਭਾਵੇਂ ਔਖੇ ਬੜੇ ਹੋਏ, ਮੈਂ ਕਿਹਾ ਮੈਂ ਤੁਹਾਡਾ ਅਵਤਾਰ ਦੇਖਿਆ, स्वामी महावीर नंगा खड़ा है। ते मैं कहा गजब दी गल, अवतार थोड़ा नंगा कपड़े नहीं पहनता। ते जितनिया हिंदुस्तान च वड़िया वड़िया कपड़े दिया मिलां ने जैनिया दिया ने, बिरला जैनी और बड़े बड़े मिल ओनर खास करके कॉटन मिलां जिन्हां दियां चलदियां ने ओ जैनी। कपड़े दे थोक व्यापारी हिंदुस्तान दे 70% जैनी ने, कपड़े दे थोक व्यापारी। ते कपड़े दिया वड़िया वड़िया मिलां 80% जैनिया दी। ते मैं सुभावक कह बैठा, मैं क्या जैन साहब ए मैनू दस दो पहले, अवतार थोड़ा नंगा खड़ा है, बिल्कुल अलफ नंगा खड़ा है, सारे पूजते पेने मथा पै टेकते ने, तुसी सारे देश नु कपड़ा पवाई जांदे हो, सारी दुनिया नु कपड़ा पवाई जांदे हो, कपड़ा बना बना के कपड़ा वेच वेच के, कम से कम अपने अवतार नु जिन्हू मथा टेकते हो कम से कम उसकी रहनी बहनी तो धारण कर लो, जिहड़ी उसकी रहनी बहनी है वो रहनी बहनी तो तुसी धारण करो। ते मैनू कहण लगा, आप तो बड़े कौड़े शब्द बोलते हैं, कड़वे शब्द बोलते हैं। ते मैं कह जे कड़वे शब्द लगते ने ते कम से कम मूर्ति नंगी ना बनाई दे, तो कोई कपड़े उड़ा दो फिर सानू, जो मिठे ही शब्द चाहिए ने, ये जे कौड़े ने। मैं ते जेडी सामने स्पष्ट गल है वो तो साढ़े सामने रख दी है। साढ़े गुरु की रहनी बहनी सी अपनी, वो तन ते शस्त्र सजांदे सन, केस रखते सन, कछेरा पहनते सन, गुरु गोबिंद सिंह जी महाराज कंगा रखते सन, असि उन्हों की रहनी बहनी धारण कर ली, सिख कह लैंदे आ। ते तुसी स्वामी महावीर की रहनी बहनी धारण करो जो उन्हों की है। जो उपाशक जिसका उपाशक है, तन अपना उस वर्गा नहीं बना सकता, ते मन की खाक बनाएगा की बनाएगा। इधर रामलीला ग्राउंड में जब 300 साल गुरु तेग बहादुर साहब जी महाराज का गुरपुरब मनाया गया ना, शहीदी गुरपुरब, ते उस दिन उन्होंने दिन च एमरजेंसी देश दे लगी हुई सी, बड़े बड़े प्रतिष्ठित बंदे बोलन आए, देश की प्रधानमंत्री भी उस दिन बोलन आई सी। अखबारी रिपोर्टर के मुताबिक कोई 22 लाख का इकट्ठ सी, अखीर तक दुनिया नहीं दिसती सी। ते प्रधानमंत्री साहबा कह लगी, मैं दूरबीन नहीं ले आई, वो लियानी सी मैनू, मैनू तो अखीर तक संगत दिखाई नहीं देती, इन्ना इकट्ठ खुश होकर कह, इन्ना इकट्ठ इन्नी महान श्रद्धा, मैं ते दूरबीन नहीं ले आई। मैनू प्रिंसिपल सतबीर सिंह दे बोल नहीं बोलते, कोल बैठे सन, कहन लगे नहीं सानू उंजी नेड़े वेखण दी कोशिश करो, दूरबीन नाल वेखण दी कोशिश ना करो, उंज ही नेड़े तो वेखण दी कोशिश करो। असी की दूरबीन नाल क्यों वेखते, दूर क्यों रखते, दूरबीन तो उसनू वेखीदा जिहड़ा दूर है, तुसी सानू इतना दूर समझ लिया, दूरबीन नाल वेखदे हो, असी तुहाडे कोल बैठे, असी तुहाडे अंग हां, इस देश के अंग हां, इनू दूर क्यों समझे, इस अख नाल ही वेखो, दूरबीन नाल ना वेखो। ते खिमा करने जेड़े शब्द उस दिन आखे गए सन, मैं अज भी आखा, इस भारत की सरकार नू दूरबीन नाल वेखण की कोशिश ना करो, नेड़े होके कोशिश जो है वेखण की कोशिश करो, असलियत पता चलेगा, हकीकत का पता चलेगा, असी हक ते हां, इंसाफ ते हां, तुसी तशद्दुद ते हो, बेइंसाफी ते हो, पर नेड़े होकर वेखण की कोशिश करो। तो खैर मैं अर्ज कर रहा सी, वख वख तजर्बे होए बाहरों के बंदे दियां आर्थिक लोड़ां समाजिक लोड़ां दे कोई रुकावट ना खड़ी होवे तो तौर तरीके बदलते रहे, किधरे शक्ति हुकूमत किंगडम, किधरे डेमोक्रेसी प्रजातंत्र, किधरे कम्युनिज्म सोशलिज्म, इस तरीके के तौर तरीके बदलते रहे, लेकिन बंदे दियां समस्यावां त्यों दियां त्यों रही, क्यों रही। इकबाल कहंदे ने इस वास्ते कि जुदा हो दी सियासत से तो रह जाती है चंगे दी, अगर सियासत नालों धर्म नूं अड कर दो ता सियासत चंगेज खान का अखाड़ा बन के रह जाती है, हिटलर का टोला बन के रह जाती है, हलाकू का अड्डा बन के रह जाती है, वो तो बर्बादियां ही बर्बादियां करेगी। ये इकबाल दे बोल ने, उस वक्त ऐसा इकबाल ने आख्या। तो फिर असी कोशिश की की थी, असी रोज दीवान की समाप्ति तो बाद अपने गुरुदेव को मंग करनी शुरू की थी कि राज करेगा खालसा आकी रहे ना कोई, राज प्रबंध पवित्र हाथ दे बंदे पवित्र हाथा दे चोवे ताकि कोई आकी ना होवे दुखी ना होवे। कोई किसे दा हक मारे ना, कोई किसे दा हक खोवे ना, राज सता सतवादी दे हाथे चोवे, सत ते सता दा असी सुमेल चाहते हैं। धर्म ते राजनीति का सुमेल एकाग्रता बख्शनी
2: एकाग्रता प्रदान करने साहिबां दी हजूरी दे आए मुखवास सतगुरां दा हुक्मनामा सुच बुद्धि अनुसार इस दे अर्थ भाव अर्थ ते मौजूदा दौर दियां कुछ गल्लां विचारां आप जी दे समक्ष भेंट करां। इस तों पहले चली आ रही परंपरा अनुसार दास दी दोए कर जोड़ सनिमर फतेह प्रवान करने। वाहिगुरु जी का खालसा वाहिगुरु जी की फतेह। सतगुरां दा जो अज पावन पवित्र वाक आया ओदे अर्थ ते भाव अर्थ रखण तो बाद जो अज दी एकत्रता है ते अज दी एकत्रता दा जो उद्देश है ते सिंह साहिबान दा जो हुक्म है ते उन्हां दे जो मते ने उन्हां दा जो पंथ लई फर्ज ते हुक्म लागू करना है कि सब कुछ नूं असीं अज शांतमई ढंग नाल सुनना है धारण करना है ते उस ते अमल करना है। गुरु घर दी चली आ रही परंपरा दे मुताबक मैं पहले कोई 5-10 मिनटां साहिबां दे वाक दे अखरी अर्थ ते भाव अर्थ करदे हां ताकि मैं स्वतंत्र रूप दे कुछ विचारां अज दे समय दे तुहाडे सामने भेंट कर सकां अर्ज कर सकां। इस वास्ते आप परंपरा दे मुताबक वाक प्रथम सरवण करो एक एक पंक्ति दे अर्थ फिर अगलियां गल्लां अगां करांगे। एक दफा प्यार नाल आखो सतनाम। सोरठ राग दे अंदर साहिब श्री गुरु अर्जन देव जी महाराज दा बख्श सीता ए पावन पवित्र वाक है। हां जी उर्दू नजम दे जैसे किता है रुबाई है दोहा है गजल है नजम है इस तरह संस्कृत साहिब दे ते पंजाबी साहिब दे कविता दी दुनिया दे दो पदे ने ते पदे हैगे ने सौ पदे ने पंच पदे ने अष्टपदियां इत्यादिक ने और इस तों इलावा छंद ने मंगल ने तो बेशुमार ये कवितावां दे अपने अपने नमूने ने। ये दो पदा है जिहदे च मेरे पातशाह ये फरमान कर रहे ने। हां गुरु घर दी ये परंपरा है जद गुरु ग्रंथ साहिब जी महाराज दे वाक चल रहे ने ते कोई नवा ख्याल किसे थां ते सतगुरु ने देना हुंदा है नवी गल कोई आरंभ करनी आउंदी है तां उहदे पहले मंगला चरण हुंदा है। मंगलाचरण अज तक साडे देश देश साहित्यकार आलम लोग ग्रंथकार करदे रहे गणेश दा ते सुरस्ती दा। सनातन मत दी ये धारणा है कि सिद्धि दाता गणेश है ते बुद्धि दाता सुरस्ती है। कवि लोग साहित्यकार लोग ते संगीत दे सम्राट पूजा करदे ने सुरस्ती दी ते जिन्हां नूं सिद्धि चाहीदी है धन संपदा चाहीदा है कोई कारज सिद्ध करना है वह पूजा प्रथम करदे ने गणेश दी। ये परंपरा चली आ रही थी गणेश दी पूजा ते सुरस्ती दी पूजा। जे कोई साहित्यक सम्मेलन है तां पहले पूजा सुरस्ती दी ते जे कोई आर्थिक सम्मेलन है तां पहले पूजा गणेश दी। इस तरह ये सिलसिला साडे दौर विच जो है सनातन मत विच बड़े पुराने समय तो चले आ रहा सी। गुरु नानक देव जी महाराज ने इस संबंध विच अपने ये विचार दिते अगर सिद्धि दाता गणेश है और बुद्धि दाता सुरस्ती है तो फिर परमात्मा दी ते कोई लोड़ ही नहीं। बंदे नूं दो चीजां चाहीदियां ने सिद्ध और बुद्ध। बुद्धि विच सारा ज्ञान आ जांदा है सिद्धि विच सारी संपदा आ जांदी है तो सारी संपदा बंदे नूं मिल जाए सारा ज्ञान बंदे नूं मिल जाए तां होर किसे चीज दी फिर लोड़ रहिंदी नहीं मनुख दे अंदर कोई भुख रहिंदी नहीं। पर परमात्मा तो छुट परमात्मा नूं एक पासे रख के सनातन मत ने इस भुख दी पूर्ति गणेश ते सुरस्ती नाल जोड़ी। वे सुरस्ती जो है वह बुद्ध दाता है और गणेश जो है ये सिद्धि दाता है साहिब श्री गुरु नानक देव जी महाराज ने जो मंगलाचरण आरंभ किया है उसका पहला अक्षर है एक एक ओंकार। गुरु ग्रंथ साहिब जी महाराज का पहला अक्षर एक और गुरु ग्रंथ साहिब

0: ਉਸ ਨੇ ਇਹ ਨਿਯਮ ਮਨੁੱਖ ਦੇ ਨਾਲ ਵੀ ਲਾਗੂ ਕਰ ਦਿੱਤਾ ਤੇ ਮਨੁੱਖ ਦੇ ਵੀ ਰੂਪ ਅਨੇਕਾਂ ਨੇ। ਜੇ ਪੁਰਸ਼ ਕਿਸੇ ਦਾ ਪਿਓ ਹੈ, ਕਿਸੇ ਦਾ ਪੁੱਤਰ ਹੈ, ਕਿਸੇ ਦਾ ਪਤੀ ਹੈ, ਕਿਸੇ ਦਾ ਪੜੋਸੀ ਹੈ, ਕਿਸੇ ਦਾ ਮਿੱਤਰ ਹੈ, ਇਸੇ ਤਰੀਕੇ ਨਾਲ ਇਹ ਸਾਰੇ ਰੂਪ ਨਾਰੀ ਦੇ ਨੇ। ਤੇ ਚਾਣਕ ਨੇ, ਭਰਤਰੀ ਨੇ ਔਰ ਬਿਦਰ ਨੇ ਆਪਣੇ ਨੀਤੀ ਦਰਪਣ ਵਿਚ ਲਿਖਿਆ, ਇਹਨਾਂ ਤਿੰਨ ਮਹਾਂਪੁਰਸ਼ਾਂ ਨੇ ਰਾਜ ਹੈ ਬਿਦਰ ਨੀਤੀ ਦਰਪਣ, ਤੇ ਤੀਸਰਾ ਰਾਜਯੋਗੀ ਭਰਤਰੀ ਦਾ ਜਿਹਦਾ ਨਾਂ ਹੈ ਨੀਤੀ ਸ਼ਤਕ। ਇਹ ਤਿੰਨੇ ਗ੍ਰੰਥ ਰਾਜਨੀਤੀ ਦਿੱਤੇ ਨੇ ਤੇ ਤਿੰਨੇ ਮਹਾਂਪੁਰਸ਼ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਰਾਜ ਸਿੰਘਾਸਣ ਤੇ ਜਦ ਕਿਸੇ ਨੂੰ ਬਿਠਾਓ ਤੇ ਵੇਖ ਲੈਣਾ ਉਹਦੀ ਸਮਾਜਿਕ ਜ਼ਿੰਦਗੀ ਕੀ ਹੈ। ਅਗਰ ਉਹ ਸਮਾਜਿਕ ਜ਼ਿੰਦਗੀ ਦੇ ਕਾਮਯਾਬ ਨਹੀਂ, ਸਮਾਜਿਕ ਜ਼ਿੰਦਗੀ ਉਸਦੀ ਸਾਰੀ ਦਾਹੀ ਹੈ, ਤਾਂ ਸਿਆਸੀ ਜ਼ਿੰਦਗੀ ਉਸਦੀ ਪਵਿੱਤਰ ਨਹੀਂ ਹੋ ਸਕਦੀ, ਉਸਦੀ ਪਾਵਨ ਨਹੀਂ ਹੋ ਸਕਦੀ, ਬੇਦਾਗ ਨਹੀਂ ਹੋ ਸਕਦੀ। ਤੇ ਇੰਜ ਲੱਗਦਾ ਸਦੀਆਂ ਦੀ ਜਿਹੜੀ ਇਸ ਦੇਸ਼ ਦੀ ਗੁਲਾਮੀ ਹੈ ਨਾ, ਉਹਨਾਂ ਨੂੰ ਹੁਣ ਬੰਦਾ ਚੁਣਨ ਦੀ ਜਾਂਚ ਵੀ ਨਹੀਂ ਆਉਂਦੀ। ਹਾਲਾਂਕਿ ਚੋਣ ਦੇ ਉੱਤੇ ਸਾਡੇ ਸਤਿਗੁਰਾਂ ਨੇ ਤੇ ਬੜਾ ਜ਼ੋਰ ਦਿੱਤਾ, ਉਹਨਾਂ ਨੇ ਸ੍ਰੀ ਚੰਦ ਨੂੰ ਇੱਕ ਪਾਸੇ ਕਰ ਦਿੱਤਾ, ਲਖਮੀ ਦਾਸ ਨੂੰ ਇੱਕ ਪਾਸੇ ਕੀਤਾ, ਚੁਣਿਆ ਤੇ ਲੈਣਾ ਚੁਣੇ, ਔਰ ਫਿਰ ਕਮਾਲ ਕੀਤੀ ਗੁਰੂ ਰਾਮਦਾਸ ਜੀ ਨੇ। ਪਰੰਪਰਾ ਤੇ ਇਹ ਹੈ ਕਿ ਵੱਡਾ ਹੀ ਪੁੱਤਰ ਚੁਣਿਆ ਜਾਂਦਾ, ਠੁਕਰਾ ਕੇ ਇੱਕ ਪਾਸੇ ਕੀਤਾ, ਸਭ ਤੋਂ ਛੋਟੇ ਨੂੰ ਚੁਣਿਆ। ਇਹ ਥੋੜੀ ਗੱਲ ਨਹੀਂ, ਚੋਣ ਦੇ ਉੱਤੇ ਗੁਰੂਆਂ ਨੇ ਬਹੁਤ ਵੱਡਾ ਜ਼ੋਰ ਦਿੱਤਾ, ਚੋਣ ਗਲਤ ਨਾ ਹੋਵੇ। ਤੇ ਸਾਡੇ ਦੇਸ਼ ਵਾਸੀਆਂ ਨੂੰ ਵੀ ਅਧਿਕਾਰ ਦਿੱਤੇ ਗਏ ਚੁਣੋ ਨੁਮਾਇੰਦਾ, ਜਿਹਨੂੰ ਸਾਰਾ ਦੇਸ਼ ਸੌਂਪਣਾ ਹੈ, ਦੇਸ਼ ਦੀ ਸੰਪਤੀ, ਦੇਸ਼ ਦੀ ਅਸਮਤ ਔਰ ਦੇਸ਼ ਦੀ ਸਤਾ ਹੱਥਾਂ ਚ ਦੇਣੀ ਹੈ। ਪਰ ਦੇਖੋ ਤੇ ਸਹੀ, ਹੱਥ ਬੇਦਾਗ ਨੇ ਕਿ ਨਹੀਂ, ਹੱਥ ਪਵਿੱਤਰ ਨੇ ਕਿ ਨਹੀਂ, ਇਹ ਬਿਲਕੁਲ ਨਹੀਂ ਸੋਚਿਆ ਗਿਆ। ਉਹਦਾ ਇੱਕ ਕਾਰਨ ਕਿ ਸਦੀਆਂ ਦੀ ਗੁਲਾਮੀ ਨੇ ਸੋਚਣ ਦੀ ਸਮਰੱਥਾ ਹੀ ਖੋ ਲਈ ਹੈ। ਪਤਾ ਇਹ ਦੇਸ਼ ਕਿਤਨੇ ਸਾਲ ਗੁਲਾਮ ਰਿਹਾ? ਆਲਮ ਲੋਕ ਤੇ ਕਹਿੰਦੇ ਨੇ ਇਹ ਦੇਸ਼ 2000 ਸਾਲ ਗੁਲਾਮ ਰਿਹਾ। ਅਫਗਾਨੀਆਂ ਦਾ ਗੁਲਾਮ ਰਿਹਾ, ਇਰਾਨੀਆਂ ਦਾ ਗੁਲਾਮ ਰਿਹਾ, ਅਰਬੀਅਨ ਲੋਕਾਂ ਦਾ ਇਹ ਗੁਲਾਮ ਰਿਹਾ, ਇੱਥੇ ਮੰਗੋਲ ਆਏ, ਇੱਥੇ ਡੱਚ ਆਏ, ਇੱਥੇ ਪੁਰਤਗੇਜ਼ ਆਏ, ਇੱਥੇ ਫ੍ਰੈਂਚ ਆਏ, ਇੱਥੇ ਅੰਗਰੇਜ਼ ਆਏ, ਇਹ ਸਾਰਿਆਂ ਦਾ ਗੁਲਾਮ। ਫਰਾਇਡ ਕਹਿੰਦਾ ਹੈ ਜਿਹੜਾ ਦੇਸ਼ ਇੱਕ ਦਿਨ ਲਈ ਗੁਲਾਮ ਹੋ ਜਾਏ ਤੇ ਉਹ ਇੱਕ ਸਾਲ ਪਛੜ ਜਾਂਦਾ, ਉਹ ਦੇਸ਼ ਇੱਕ ਸਾਲ ਪਛੜ ਜਾਂਦਾ। ਤੇ ਜਿਹੜਾ ਦੇਸ਼ ਇੱਕ ਸਾਲ ਲਈ ਗੁਲਾਮ ਹੋ ਜਾਏ ਉਹ ਇੱਕ ਸਦੀ ਪਛੜ ਜਾਂਦਾ, 100 ਸਾਲ ਫਿਰ ਉਹਨੂੰ ਸਿਰ ਚੁੱਕਣ ਨੂੰ ਨਹੀਂ ਮਿਲਦੇ। ਤੇ ਜਿਹੜਾ ਦੇਸ਼ 2000 ਸਾਲ ਤਾਂ ਗੁਲਾਮ ਰਿਹਾ ਹੋਇਆ ਹੋਵੇ, ਤੁਸੀਂ ਖੁਦ ਅੰਦਾਜ਼ਾ ਲਗਾਓ, ਇੱਥੇ ਲਾਸ਼ਾਂ ਹੀ ਸਨ, ਜਾਪਦਾ ਅਗਲੇ ਜਿਹੜੇ ਆਉਂਦੇ ਰਹੇ ਕਬਰਾਂ ਤੇ ਰਾਜ ਕਰਦੇ ਰਹੇ, ਮੁਰਦਾ ਸਨ ਸਰ। ਜਿਉਂਦੇ ਜਾਗਦੇ ਮਨੁੱਖ ਦੇ ਉੱਤੇ ਇਤਨਾ ਲੰਬਾ ਰਾਜਪਾਠ ਨਹੀਂ ਕੀਤਾ ਜਾ ਸਕਦਾ, ਇਤਨੇ ਲੰਬੇ ਅਰਸੇ ਤੱਕ ਉਹਨੂੰ ਗੁਲਾਮ ਨਹੀਂ ਰੱਖਿਆ ਜਾ ਸਕਦਾ, ਮਰ ਚੁੱਕਿਆ। ਤੇ ਪਤਾ ਮਰੇ ਹੋਏ ਦੀ ਪਹਿਚਾਣ ਕੀ ਆਉਂਦੀ ਹੈ? ਮਰੇ ਹੋਏ ਦੀ ਪਹਿਚਾਣ ਇਹ ਆਉਂਦੀ ਹੈ, ਵੈਦ ਲੋਕ ਪੁਰਾਣਾ ਢੰਗ ਤੇ ਸੀ ਵੀ ਉਹਦੇ ਹੱਥ ਪੈਰ ਵੇਖੋ ਠੰਡੇ ਤੇ ਨਹੀਂ ਪੈ ਗਏ, ਇੰਜ ਹੱਥ ਵੇਖਦੇ ਨੇ, ਪੈਰ ਵੇਖਦੇ ਨੇ ਤੇ ਠੰਡੇ, ਤੇ ਹੱਥ ਪੈਰ ਠੰਡਾ ਤੇ ਮੁਰਦਾ, ਇਹ ਸਬੂਤ ਮਰੇ ਹੋਏ ਬੰਦੇ ਦਾ, ਇਹ ਸਬੂਤ ਵੀ ਹੱਥ ਠੰਡੇ ਪੈਰ ਠੰਡੇ। ਤੇ ਇਹ ਕਲਾ ਅਜੇ ਵੀ ਵੈਦਿਕ ਦੁਨੀਆਂ ਦੇ ਜੋ ਹੈ ਚੱਲਦੀ ਹੈ। 3 ਮਹੀਨੇ ਪਹਿਲੇ ਕਿਧਰ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ, ਪਟਨਾ ਸਾਹਿਬ ਦੀ ਗੱਲ ਹੈ, ਮੈਂ ਗੁਰਪੁਰਬ ਤੇ ਗਿਆ ਤੇ ਢਿੱਲਾ ਵੀ ਸੀ ਤੇ ਮੈਂ ਹਾਜ਼ਰੀ ਵੀ ਭਰਦਾ ਰਿਹਾ, ਤੇ 2-3 ਸੱਜਣ ਮੈਨੂੰ ਮਿਲੇ, ਇੰਜ ਹੱਥ ਮਿਲਾਇਆ, ਕਹਿਣ ਲੱਗੇ ਜੈਨੀ ਜੀ ਤੁਹਾਡੇ ਹੱਥ ਬੜੇ ਠੰਡੇ, ਫਿਰ ਕਹਿਣ ਲੱਗੇ ਤੁਹਾਡੇ ਪੈਰ ਦੇਖਣੇ ਨੇ ਤੇ ਪੈਰ ਬੜੇ ਠੰਡੇ ਸਨ, ਤੇ ਸਾਰੇ ਮੈਨੂੰ ਖਿੱਚ ਕੇ ਲੈ ਗਏ, ਨਹੀਂ ਤੁਸੀਂ ਆਰਾਮ ਕਰੋ, ਹੱਥ ਪੈਰ ਠੰਡੇ ਹੋਣਾ ਸਿਹਤ ਅੱਧੀ ਖਰਾਬ, ਤੇ ਬਿਲਕੁਲ ਠੰਡੇ ਹੋ ਜਾਣ ਤੇ ਮੁਰਦਾ। ਮੈਂ ਫਿਰ ਪੁਰਾਣੀ ਪਰੰਪਰਾ ਅਜੇ ਵੀ ਚੱਲਦੀ ਔਰ ਇਹ ਗੱਲ ਠੀਕ ਹੈ, ਜ਼ਿੰਦਾ ਰਹਿਣ ਲਈ ਸਰੀਰ ਵਿੱਚ ਅੱਗ ਚਾਹੀਦੀ ਹੈ, ਅੱਗ ਨਹੀਂ ਚਾਹੀਦੀ। ਕਹਿੰਦੇ ਨੇ ਅੱਗ ਠੰਡੀ ਪੈ ਗਈ ਤੇ ਮੁਰਦਾ, ਬੰਦਾ ਮੁਰਦਾ। ਜਿਹਦੇ ਹੱਥ ਠੰਡੇ ਹੋ ਗਏ, ਜਿਹਦੇ ਪੈਰ ਠੰਡੇ ਹੋ ਗਏ, ਧੋਖੇ ਮੈਂ ਕਰਨੀ, ਅੰਦਰੋਂ ਬਾਹਰੋਂ ਇਹ ਦੇਸ਼ ਠੰਡਾ ਇਤਨਾ ਹੋ ਗਿਆ ਸੀ, ਜੰਮ ਕੇ ਬਰਫ ਕਬਰ ਬਣ ਗਿਆ ਸੀ। ਹੱਥ ਠੰਡੇ ਪੈਰ ਠੰਡੇ, ਪੈਰ ਠੰਡੇ ਹੋਣ ਤੇ ਉਹਨਾਂ ਦੇ ਚੱਲਣ ਦੀ ਸਮਰੱਥਾ ਨਹੀਂ ਰਹਿੰਦੀ ਸੱਚ ਦੇ ਮਾਰਗ ਦੇ ਉੱਤੇ। ਹੱਥ ਠੰਡੇ ਹੋਣ ਤਾਂ ਸੱਚ ਕਰਮ ਤੇ ਇਨਕਲਾਬ ਦੀ ਦੁਨੀਆਂ ਦੇ ਛੱਤਾਂ ਦਾ ਅੱਗੇ ਵਧਣਾ ਬੜਾ ਔਖਾ ਹੋ ਜਾਂਦਾ। ਮੁਰਦਾ ਠੰਡਾ ਇਹ ਜੋ ਠੰਡਾ ਦੇਸ਼ ਹੋ ਚੁੱਕਿਆ ਸੀ ਇਹਦੀਆਂ ਤਲੀਆਂ ਮਲਨੀਆਂ ਸ਼ੁਰੂ ਕੀਤੀਆਂ ਗੁਰੂ ਨਾਨਕ ਨੇ ਇਤਨੀ ਮਿਹਨਤ ਕਰਿਆ। ਵੈਦ ਪਤਾ ਕੀ ਕਰਦੇ ਨੇ, ਜਦ ਕੋਈ ਹੱਥ ਪੈਰ ਠੰਡੇ ਹੋ ਗਏ ਕਹਿੰਦੇ ਨੇ ਤਲੀਆਂ ਮਲੋ, ਇਹਦੀਆਂ ਗਰਮਾਸ਼ ਆ ਜਾਏ, ਖੂਨ ਦਾ ਦੌਰਾ ਚੱਲ ਪਿਆ, ਅੰਦਰ ਗਰਮੀ ਦਾ ਵਾਸਾ ਹੋ ਜਾਏ, ਇਹਦੇ ਅੰਦਰ ਜ਼ਿੰਦਗੀ ਦੀ ਰੋਹ ਪੈਦਾ ਹੋ ਜਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਲੀਆਂ ਮਲਨੀਆਂ ਸ਼ੁਰੂ ਕੀਤੀਆਂ, ਕੁਝ ਖੂਨ ਦੇ ਸ਼ਰਵਾਨੀ ਆਈ, ਕੋਈ ਥੋੜਾ ਜਿਹਾ ਸਾਹ ਚੱਲਣ ਲੱਗਿਆ ਤੇ ਬਹੁਤ ਵੱਡਾ ਇੰਜੈਕਸ਼ਨ ਲਾ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਰਤ ਦੀ ਇਸ ਮੁਰਦਾ ਕੌਮ ਨੂੰ ਜ਼ਿੰਦਾ ਕੀਤਾ ਤੇ ਉਸ ਜ਼ਿੰਦਾ ਕੌਮ ਦਾ ਨਾਂ ਰੱਖਿਆ ਖਾਲਸਾ। ਤੇ ਫਿਰ ਇੱਕ ਇਹ ਵੀ ਨਾਰਾ ਦਿੱਤਾ ਬਈ ਮੰਗ ਕਰੋ ਕਿ ਰਾਜ ਸੱਤਾ ਹੁਣ ਖਾਲਸੇ ਕੋਲ ਹੋਵੇ, ਖਾਲਸ ਪਵਿੱਤਰ ਕੋਲ ਸ਼ੁੱਧ। ਔਰ ਸਾਰੀ ਦੁਨੀਆਂ ਵਿੱਚ ਇੱਕੋ ਹੀ ਇਹ ਕੌਮ ਹੈ ਜੋ ਧਾਰਮਿਕ ਮੰਦਰਾਂ ਵਿੱਚ ਅਰਦਾਸ ਤੋਂ ਬਾਅਦ ਆਪਣੀ ਪ੍ਰਾਰਥਨਾ ਵਿੱਚ ਇਹ ਮੰਗ ਮੰਗਦੀ ਹੈ ਕਿ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਦੁਖੀ ਨਾ ਹੋਵੇ। ਰਾਜ ਪ੍ਰਬੰਧ ਉਸ ਖਾਲਿਸ ਪਵਿੱਤਰ ਬੰਦੇ ਕੋਲ ਹੋਵੇ ਜਿਹਦੇ ਨਾਲ ਕਿਸੇ ਦਾ ਹੱਕ ਨਾ ਮਾਰਿਆ ਜਾਏ, ਕੋਈ ਰੋਵੇ ਨਾ, ਕੋਈ ਆਖੀ ਨਾ ਹੋਵੇ, ਕੋਈ ਬੇਜ਼ਾਰ ਨਾ ਹੋਵੇ। ਤੇ ਖਿਮਾ ਕਰਨੇ ਇਸ 35-36 ਸਾਲ ਤੋਂ ਲਗਾਤਾਰ ਦੇਖਦੇ ਆ ਰਹੇ ਹਾਂ ਇਸ ਕੌਮ ਦਾ ਹਰ ਪਹਿਲੂ ਵਿੱਚ ਹੱਕ ਮਾਰਿਆ ਜਾ ਰਿਹਾ। ਇਲਾਕਾ ਖੋਲੋ, ਪਾਣੀ ਖੋਲੋ, ਬਿਜਲੀ ਖੋਲੋ, ਇਹਨਾਂ ਦੀ ਬੋਲੀ ਖੋਲੋ, ਸਭਿਅਤਾ ਖੋਲੋ, ਰੂਪ ਖੋਲੋ, ਸੰਸਕ੍ਰਿਤੀ ਖੋਲੋ, ਧਰਮ ਖੋਲੋ, ਹਰ ਪਾਸੇ ਦਾ ਅਸ਼ੁੱਧੀ ਤੇ ਅਪਵਿੱਤਰ ਹੱਥਾਂ ਦੀ ਇਹ ਬਹੁਤ ਵੱਡੀ ਨਿਸ਼ਾਨੀ ਹੈ। ਇਸ ਵਾਸਤੇ ਸਾਡੀ ਮੰਗ ਹੈ ਕਿ ਸਤਾ ਜਿਹੜੀ ਹੈ ਇਹ ਉਹਨਾਂ ਹੱਥਾਂ ਚ ਹੋਵੇ ਜਿਹੜੇ ਹੱਥ ਖਾਲਿਸ ਨੇ, ਪਵਿੱਤਰ ਨੇ, ਸ਼ੁੱਧ ਨੇ, ਤਾਂ ਕਿ ਕਿਸੇ ਦਾ ਹੱਕ ਨਾ ਮਾਰਿਆ ਜਾਏ। ਮੈਂ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਰਿਹਾ ਸੀ, ਉਹਦੇ ਚ ਇੱਕ ਗਾਥਾ ਹੈ ਕਿ ਸ਼ਿਕਾਰ ਖੇਡ ਕੇ ਮਹਾਰਾਜਾ ਸਾਹਿਬ ਵਾਪਸ ਆ ਰਹੇ ਸਨ ਤੇ ਕੀ ਦੇਖਦੇ ਨੇ ਇੱਕ ਝੁੱਗੀ ਦੇ ਬਾਹਰ ਕੋਈ 75-80 ਸਾਲ ਦਾ ਬੁੱਢਾ ਹੱਥ ਦੇ ਕਿਤਾਬ ਲਈ ਰੋ ਰਿਹਾ ਸੀ। ਘੋੜਾ ਰੋਕਿਆ, ਘੋੜੇ ਤੋਂ ਉਤਰੇ ਤੇ ਉਸ ਬਿਰਧ ਬਾਬੇ ਕੋਲ ਜਾ ਕੇ ਕਹਿਣ ਲੱਗੇ, ਰੋ ਕਿਉਂ ਰਹੇ, ਜ਼ਈਫ ਹੈ, ਬਜ਼ੁਰਗ ਹੈ, ਇਹ ਰੋਣਾ ਬਹੁਤ ਗਹਿਰੇ ਦੁੱਖ ਤੋਂ ਨਿਕਲ ਰਿਹਾ। ਆਖਣ ਲੱਗਾ, ਹਾਂ ਰੋਂਦਾ ਨਾ ਤੇ ਹੋਰ ਕੀ, ਕਿਉਂਕਿ ਦੇਸ਼ ਦਾ ਰਾਜਾ ਇੱਕ ਸਿੱਖ ਹੈ। ਫਿਰ ਨਹੀਂ ਮੈਂ ਉਸ ਬੁੱਢੇ ਦਾ ਫਿਰ ਨਹੀਂ ਪੁੱਛਾ ਕੀਤਾ। ਤੇ ਮਹਾਰਾਜਾ ਸਾਹਿਬ ਕਹਿਣ ਲੱਗੇ, ਦੇਸ਼ ਦਾ ਰਾਜਾ ਇੱਕ ਸਿੱਖ ਹੈ ਤੇ ਇਹਦੇ ਤੈਨੂੰ ਕੀ ਦੁੱਖ ਹੈ, ਤੂੰ ਕਿਉਂ ਦੁਖੀ ਹੈ, ਤੂੰ ਕਿਉਂ ਰੋ ਰਿਹਾ। ਕਹਿਣ ਲੱਗਾ, 20 ਸਾਲ ਲਗਾਤਾਰ ਮਿਹਨਤ ਕਰਕੇ ਮੈਂ ਸੁਨਹਿਰੀ ਅਕਸ਼ਰਾਂ ਵਿੱਚ ਤਰਜਮਾ ਕਰਕੇ ਕੁਰਾਨ ਸ਼ਰੀਫ ਲਿਖੀ ਹੈ, 20 ਸਾਲ ਦੀ ਮੇਰੀ ਮਿਹਨਤ। ਕੋਈ ਮੁਸਲਿਮ ਬਾਦਸ਼ਾਹ ਆਉਂਦਾ ਇਹਨੂੰ ਤੋਸ਼ੇਖਾਨੇ ਚ ਰੱਖਿਆ ਜਾਂਦਾ, ਕੋਈ ਮੁਸਲਿਮ ਬਾਦਸ਼ਾਹ ਆਉਂਦਾ ਇਹਨੂੰ ਪੜ੍ਹਦਾ ਔਰ ਇਹਨੂੰ ਪਰਜਾ ਵੀ ਪੜ੍ਹਦੀ ਔਰ ਆਮ ਦੁਨੀਆਂ ਤੱਕ ਮੇਰੀ ਇਹ ਕੁਰਾਨ ਸ਼ਰੀਫ ਪਹੁੰਚਾਈ ਜਾਂਦੀ। ਪਰ ਬਦਕਿਸਮਤੀ ਦੇਸ਼ ਦਾ ਰਾਜਾ ਇੱਕ ਸਿੱਖ ਹੈ। ਸੋਨੇ ਦੀ ਮੋਹਰਾਂ ਦੀ ਥੈਲੀ ਉਸ ਸ਼ਾਇਰ ਉਸ ਆਲਮ ਦੇ ਅੱਗੋਂ ਰੱਖੀ ਤੇ ਆਖਿਆ, ਬਾਬਾ ਇਹ ਕੁਰਾਨ ਸ਼ਰੀਫ ਮੈਨੂੰ ਦੇ, ਮੈਂ ਤੋਸ਼ੇਖਾਨੇ ਚ ਰੱਖਾਂਗਾ, ਸਾਰੇ ਦੇਸ਼ ਵਾਸੀਆਂ ਤੱਕ ਇਹਦੀ ਦੀਦਾਰ ਕਰਾਵਾਂਗਾ ਤੇ ਮੈਂ ਤੈਨੂੰ ਹੋਰ ਵੀ ਮਾਲਾ ਮਾਲ ਕਰਨਾ, ਤੂੰ ਮੇਰੇ ਰਾਜ ਦਰਬਾਰ ਚ ਆਵੀ। ਇਹ ਥੈਲੀ ਮੇਰੀ ਭੇਟਾ ਦੇ ਰੂਪ ਵਿੱਚ, ਨਜ਼ਰਾਨੇ ਦੇ ਰੂਪ ਵਿੱਚ ਪ੍ਰਵਾਨ ਕਰ। ਖੜਾ ਹੋ ਗਿਆ ਬੁੱਢਾ, ਕਹਿਣ ਲੱਗੇ, ਹੈ ਮੈਂ ਤੇ ਫਜ਼ੂਲ ਰੋ ਰਿਹਾ ਸੀ, ਮਾਫ਼ੀ ਮੰਗੀ, ਆਪਣੇ ਸ਼ਬਦ ਵਾਪਸ ਲੈ। ਇੱਥੋਂ ਗੱਲ ਸਪਸ਼ਟ ਹੋ ਗਈ, ਆਕੀ ਰਹੇ ਨਾ ਕੋਏ। ਮਹਾਰਾਜਾ ਰਣਜੀਤ ਸਿੰਘ ਨੇ ਇਸ ਢੰਗ ਨਾਲ ਰਾਜ ਪਾਠ ਚਲਾਇਆ, ਕੋਈ ਆਕੀ ਨਾ ਹੋਇਆ, ਬੇਜ਼ਾਰ ਨਾ ਹੋਇਆ, ਕੋਈ ਦੁਖੀ ਨਾ ਹੋਇਆ। ਤੇ ਖਿਮਾ ਕਰਨੀ, ਇਹਨਾਂ 35-37 ਸਾਲਾਂ ਵਿੱਚ ਰਾਜ ਪ੍ਰਬੰਧ ਇਸ ਢੰਗ ਨਾਲ ਹੈ ਚੱਲਿਆ, ਕਿਧਰੇ ਆਸਾਮੀ ਪੈ ਰੋਂਦੇ ਨੇ, ਕਿਧਰੇ ਆਂਧਰਾ ਪ੍ਰਦੇਸ਼ ਦੇ ਰੋਂਦੇ ਪਏ ਨੇ, ਕਿਧਰੇ ਕਸ਼ਮੀਰੀ ਪੈ ਰੋਂਦੇ ਨੇ, ਕਿਧਰੇ ਮੁਸਲਿਮ ਪੈ ਰੋਂਦੇ ਨੇ। ਔਰ ਹੁਣ ਜ਼ਾਰੋ ਜ਼ਾਰ ਰੁਲਾ ਕੇ ਰੱਖ ਦਿੱਤਾ ਪੰਜਾਬ ਨੂੰ ਤੇ ਪੰਜਾਬ ਦੇ ਜੋ ਹੈ ਸਿੱਖਾਂ ਨੂੰ। ਤਾਂ ਖੈਰ, ਇਸ ਤਰ੍ਹਾਂ ਦੀ ਮੰਗ ਹੈ, ਇਹ ਸਾਡੀ ਹੈ, تو میں کرا جیسے پرماتما ایک ہے انہیں اپنی مخلوق دے بھی انیکاں روپ جو ہے بنائے ہوئے تے پرماتما دے انیکاں روپ بے داغ نے منکھ بھی اوہی ہے جہدے انیکاں روپ بے داغ ہون گرو گرنتھ صاحب جی مہاراج دی بانی ایک تو شروع ہوندی ہے گرو گرنتھ صاحب جی مہاراج دا پہلا اکثر ایک ہے اور گرو گوبند سنگھ جی مہاراج دا فرمان ہے کہ اے پربھو تُو ایک ہے انیک ہے انیک ہے پھر ایک ہے ایک مورت انیک درسن چین روپ انیک تھیل تھیل اتھیل تھیلن انت کو پھر ایک تو یہ منگلا چرن ہے شبد ہوتے ایک ہے اوہنکار اوہنکار شبد تین شبداں دا جوڑ ہے اکار اکار مکار اتپتی کرن والا پالنا کرن والا ناش کرن والا ایک اوہنکار ایک تو اتپتی ہو رہی ہے پالنا ہو رہی ہے ناش ہو رہا ہے او جڑا ایک اوہنکار ہے او سخت ہے سدیوی ہے قائم دائم ہے ہمیشہ ایک اوہنکار ست گر پرساد او جو ایک ہے او سوتپتی ہو رہی ہے پالنا ہو رہی ہے ناس ہو رہی ہے او اوہنکار ہے او جڑا اوہنکار ہے او ست ہے اور او جڑا ست ہے او گرو ہے اکاگرتا پردان کرنی او گرو ہے چاننا دین والا ہے پرکاش دین والا ہے اور او جڑا گرو ہے او پرساد ہے دیالو ہے بخشند ہے کرپالو ہے تو اے ہے منگلا چرن اور اگے آپ واک سرون کرو ایک دفعہ پیار نہ لاکھو ست نام اج دا جڑا پاون پوتر واک امرت ویلے آیا ہے وہ بھی اس ہری مندر صاحب اس امرت سروور دے سمبندھ وچ آیا ہے جس دی وقت دے ستادھاریاں نے رج کے بے حرمتی کیتی ہے جس نے رج کے بے ادبی کیتی ہے رام داس سروور ناتے اتنی گل تے سپشت ہے کہ امرتسر نو گرواں نے وسایا گرواں نے بخشش دتی گرواں نے پوترتا دتی اور اس ساری دنیا نو سہجے سہجے پتا چل رہا ہے کہ سکھ جگت دے کتنی کشش امرتسر لئی کیوں ہے سکھ جگت دے اندر تڑپ اتنی امرتسر دے لئی کیوں ہے اور مر مٹن دی بھاونا اتنی کیوں ہے میں تے اتنی عرض کر رہا جڑے شہید ہو گئے اتے قابو چاہے چاروں پاسے کہہ گئے پر کھما کرنی تے کھل دلی نال آزادی دے نال شہید ہونا آئے نے تے جس قوم دے اس طرح دی کھلی دل نال آزاد ہون جو ہے شہید ہون لئی آن کھما کرنی اس قوم نو غلام نہیں رکھیا جا سکتا قوم جیمدی ہے جیمدے منکھ دی یہ پہچان ہے اودے اندر گرمی آندی ہے میں پھر عرض کراں مردے دی کی پہچان ٹھنڈا ہو گیا ہاتھ پیر ٹھنڈے ہو گئے تلیاں ملدے نے گرماش آوے گرمی آوے تے میں عرض کراں تلیاں ملن دی لوڑ ہی نہیں تھے گرمی موجود ہے ایتھے زندگی موجود ہے ستگر دا دتا ہویا واک ستگر دے دتے ہوئے بچن انہاں نے سوربیرتا اندر خالصے دے اس ڈنگ دی پیدا کیتی ہوئی ہے اے جیوندی جاگدی قوم ہے قبراں نو غلام رکھ سکدے ہو مردیاں نو غلام رکھ سکدے ہو جیوندی جاگدی قوم نو تسی غلام نہیں رکھ سکدے یہ حقیقت ہے بہت بڑی جو ہے سچائی ہے تو پاون پوتر واک آیا ہے رام داس سروور ناتے رام دے داساں دے سروور دے بھاؤ گرو رام داس جی مہاراج دا بنایا ہوا ہے سروور تے رام دے داساں دا اے سروور اودے وچ جد اسنان کیتا اودے جو ہے نہائے ہاں جی آج تک جتنے پاپ کمائے سن تے پاپ کہنن کسنو کہو گے پاپ پاپ تے پن دی بڑی چرچ ہے تے میں عرض کراں اسلام جسنو پاپ کہندا ہے ہندو دھرم اسنو پاپ نہیں کہندا ہندو دھرم جسنو پاپ کہندا انہوں عیسائی پاپ نہیں کہندے عیسائی جنو پاپ کہندے انہوں یہودی پاپ نہیں کہندے حضرت عیسیٰ شراب پی لیندے سن گاؤ دا ماس محمد صاحب کھا لیندے سن مچھلی سوامی رام کرشن پرمہنس جو ہے کھا لیندے سن میدان جنگ وچ مہابھارت دی جنگ وچ شری کرشن جھوٹ بول لیندے سن اور انہیں کہا یدھیشٹھر کہہ دے اشوتھاما ہتھو مر گئے
1: ਹੁਣ ਕਿਹਨੂੰ ਪਾਪ ਆਖੋਗੇ, ਕੀ ਪਾਪ ਹੈ? ਕਿਧਰੇ ਕੋਈ ਅਵਤਾਰੀ ਪੁਰਸ਼ ਝੂਠ ਵੀ ਬੋਲ ਲੈਂਦਾ, ਕਿਧਰੇ ਕੋਈ ਗਊ ਵੀ ਖਾ ਲੈਂਦਾ, ਕਿਧਰੇ ਕੋਈ ਮੱਛਲੀ ਵੀ ਖਾ ਲੈਂਦਾ, ਕਿਧਰੇ ਕੋਈ ਸ਼ਰਾਬ ਵੀ ਪੀ ਲੈਂਦਾ, ਤੇ ਕਹਿੰਦੇ ਧਰਮ ਤੇ ਉਹੀ ਹੈ ਜਿਹੜਾ ਨਿਰਮਲ ਕਰਮ ਤੇ ਖੜਾ ਹੋਵੇ। ਤੇ ਜਿਹੜਾ ਧਰਮ ਹੈ ਨਿਰਮਲ ਕਰਮ ਤੇ ਨਹੀਂ ਖੜਾ ਉਹ ਧਰਮ ਪਖੰਡ ਹੈ। ਸਤਿਗੁਰ ਨੇ ਆਪ ਕਹਿ ਦਿੱਤਾ ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾ ਦਾਸੀ ਲੂਟੇ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਰ ਸਿਮਰਤ ਜਿਤ ਛੂਟੇ। ਕਿਹੜਾ ਧਰਮ ਪਖੰਡ ਹੈ ਜੋ ਮਲੀਨ ਕਰਮਾਂ ਤੇ ਖੜਾ? ਕਰਮ ਧਰਮ ਜਿਨ੍ਹਾਂ ਕਰਮਾਂ ਦੇ ਉੱਤੇ ਧਰਮ ਖੜਾ, ਕਿਹੜੇ ਕਰਮਾਂ ਦੇ ਉੱਤੇ? ਫੋਕਟ ਕਰਮਾਂ ਤੇ, ਵਿਅਰਥ ਦੇ ਕਰਮਾਂ ਦੇ ਉੱਤੇ। ਤੋ ਸਾਹਿਬ ਕਹਿੰਦੇ ਉਹ ਤੇ ਪਖੰਡ ਹੈ, ਪਰ ਹੁਣ ਇੱਥੇ ਨਿਰਣਾ ਕਰੀਏ ਨਿਰਮਲ ਕਰਮ ਕਿਹੜਾ? ਫਿਰ ਕਿਹੜਾ ਪਵਿੱਤਰ ਕਰਮ ਹੈ, ਕਿਸ ਨੂੰ ਨਿਰਮਲ ਕਰਮ ਮੰਨੀਏ? ਕਿਉਂਕਿ ਦੁਨੀਆਂ ਭਰ ਦੇ ਅਵਤਾਰੀ ਪੁਰਸ਼ ਰਿਸ਼ੀ ਮੁਨੀ ਸੰਤ ਜਨਾਂ ਦੇ ਨਿਰਮਲ ਕਰਮ ਤੇ ਮਲੀਨ ਕਰਮਾਂ ਦੀ ਵਿਆਖਿਆ ਕਰੀ ਤੇ ਸਾਰਿਆਂ ਦੇ ਨਿਰਮਲ ਤੇ ਮਲੀਨ ਕਰਮ ਮਿਲਦੇ ਹੀ ਨੇ, ਭਿੰਨ ਭਿੰਨ। ਕਿਹਨੂੰ ਪਾਪ ਆਖੋਗੇ, ਕਿਹਨੂੰ ਪੁੰਨ ਆਖੋਗੇ? ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੋ ਪੰਕਤੀਆਂ ਵਿੱਚ ਨਿਰਣਾ ਕਰ ਦਿੱਤਾ ਹੈ ਕਿ ਨਿਰਮਲ ਕਰਮ ਕਿਹੜਾ ਤੇ ਸ੍ਰੇਸ਼ਟ ਧਰਮ ਕਿਹੜਾ। ਲੋਕੀ ਇੱਕ ਮੁਹਾਵਰਾ ਧਾਰਮਿਕ ਦੁਨੀਆਂ ਬੜਾ ਗਲਤ ਵਰਤਦੇ ਨੇ, ਬਈ ਸ਼ੁੱਧ ਹਿਰਦੇ ਨਾਲ ਬਾਣੀ ਪੜੋ। ਜੇ ਹਿਰਦਾ ਹੀ ਸ਼ੁੱਧ ਹੋ ਗਿਆ ਤਾਂ ਬਾਣੀ ਕੀ ਪੜਨੀ? ਬਾਣੀ ਇਸ ਵਾਸਤੇ ਪੜਨੀ ਹਿਰਦਾ ਸ਼ੁੱਧ ਹੋਵੇ, ਇੰਜ ਕਹਿਣਾ ਚਾਹੀਦਾ। ਲੋਕੀ ਕਹਿੰਦੇ ਸ਼ੁੱਧ ਹਿਰਦੇ ਨਾਲ ਗੁਰਦੁਆਰੇ ਜਾਓ, ਹੱਦ ਹੋ ਗਈ, ਕਮਾਲ ਦੀ ਗੱਲ। ਇਹ ਤੇ ਇੰਜ ਹੋਈ ਗਈ ਨਾਲ ਗੱਲ, ਬਈ ਇਸ਼ਨਾਨ ਕਰਕੇ ਬਾਥਰੂਮ ਦੇ ਚ ਜਾਓ, ਇਸ਼ਨਾਨ ਕਰਕੇ ਜੋ ਇਸ਼ਨਾਨ ਘਰ ਦੇ ਚ ਜਾਓ, ਫਿਰ ਇਸ਼ਨਾਨ ਘਰ ਦੇ ਜਾਣ ਦੀ ਕੀ ਲੋੜ ਹੈ ਜੇ ਇਸ਼ਨਾਨ ਪਹਿਲੇ ਹੀ ਕਰਨੇ ਆ? ਗੁਰਦੁਆਰੇ ਜਾਓ ਤਾਂ ਕਿ ਅੰਤਿਸ਼ਕਰਨ ਸ਼ੁੱਧ ਹੋਵੇ, ਗੱਲ ਤੇ ਹੈ। ਪਰ ਲੋਕੀ ਕਹਿੰਦੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ, ਗਲਤ ਕਹਿੰਦੇ ਨੇ। ਬਾਣੀ ਪੜੋ ਤਾਂ ਕਿ ਮਨ ਇਕਾਗਰ ਹੋਵੇ, ਜਪ ਕਰੋ ਤਾਂ ਕਿ ਮਨ ਇਕਾਗਰ ਹੋਵੇ, ਗਲਤ ਇਤਨੀ ਹੈ। ਪਰ ਕਹਿੰਦੇ ਨਹੀਂ ਜੀ, ਇਕਾਗਰ ਮਨ ਨਾਲ ਬਾਣੀ ਪੜੋ, ਮੁਹਾਵਰਾ ਗਲਤ ਹੈ। ਮਨ ਨੂੰ ਸ਼ੁੱਧ ਕਰੋ ਤੇ ਬਾਣੀ ਪੜੋ, ਤੇ ਮਨ ਨੂੰ ਕਿਹਦੇ ਨਾਲ ਸ਼ੁੱਧ ਕਰੀਏ? ਤੇ ਫਿਰ ਬਾਣੀ ਪੜਨ ਦੀ ਕੀ ਲੋੜ ਰਹਿ ਜਾਂਦੀ ਹੈ ਜੇ ਮਨ ਸ਼ੁੱਧ ਹੋ ਗਿਆ? ਸਾਬਣ ਤੇ ਪਾਣੀ ਦੀ ਤੇ ਇਸ ਵਾਸਤੇ ਲੋੜ ਹੈ ਨਾ, ਕੱਪੜੇ ਦੀ ਮਹਿਲ ਕੱਢ ਛੱਡੀਏ ਤੇ ਕੱਪੜਾ ਨਿਰਮਲ ਹੈ, ਸਾਫ਼ ਹੈ, ਸਵੱਛ ਹੈ, ਤੇ ਹੁਣ ਸਾਬਣ ਤੇ ਵਹਿ ਪਾਣੀ ਦੀ ਲੋੜ ਕੀ? ਤਾਂ ਮੈਂ ਇਸ ਤਰ੍ਹਾਂ ਕੁਛ ਮੁਹਾਵਰੇ ਧਾਰਮਿਕ ਦੁਨੀਆਂ ਦੇ ਗਲਤ ਵਰਤੇ ਜਾਂਦੇ ਨੇ, ਸਾਨੂੰ ਇਹ ਕਹਿਣਾ ਚਾਹੀਦਾ ਹੈ ਹਿਰਦਾ ਸ਼ੁੱਧ ਹੋ ਸਕੇ ਇਸ ਵਾਸਤੇ ਗੁਰਦੁਆਰੇ ਜਾਈਏ, ਬਾਣੀ ਇਸ ਵਾਸਤੇ ਪੜ੍ਹਨੀ ਹੈ ਹਿਰਦਾ ਸ਼ੁੱਧ ਹੋਵੇ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਨਿਰਮਲ ਕਰਮ ਕਿਹੜਾ ਹੈ? ਤੇ ਧਰਮ ਉਹੀ ਸ੍ਰੇਸ਼ਟ ਹੈ ਜਿਹੜਾ ਨਿਰਮਲ ਕਰਮ ਦੇ ਉੱਤੇ ਖੜਾ ਹੈ, ਤੇ ਜੋ ਨਿਰਮਲ ਕਰਮ ਤੇ ਨਹੀਂ ਖੜਾ ਉਹ ਤੇ ਪਖੰਡ ਹੈ। ਕਰਮ ਧਰਮ ਪਾਖੰਡ ਜੋ ਦੀਸੇ ਲੂਟ ਹੈ। ਤੋ ਸਤਿਗੁਰ ਨੇ ਆਪਣੇ ਢੰਗ ਨਾਲ ਨਿਰਣਾ ਕੀਤਾ ਹੈ, ਸਰਬ ਧਰਮ ਮੇਂ ਸ੍ਰੇਸ਼ਟ ਧਰਮ। ਤੇ ਦੋ ਪੰਕਤੀਆਂ ਵਿੱਚ ਨਿਰਣਾ ਇਸ ਗੱਲ ਦਾ ਹੈ ਕਿ ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ। ਤੇ ਦੋ ਸਵਾਲ ਨੇ, ਇਹਨਾਂ ਦੋ ਸਵਾਲਾਂ ਦਾ ਜਵਾਬ ਇੱਕ ਦਿੱਤਾ ਗਿਆ। ਇਹਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਪ੍ਰਸ਼ਨ ਅਨੇਕ ਏਕ ਜੈ ਉੱਤਰ ਅਲੰਕਾਰ ਮਾਨੋ ਤੈ ਚਿੱਤਰ। ਪ੍ਰਸ਼ਨ ਇੱਕ ਹੋਵੇ, ਪ੍ਰਸ਼ਨ ਅਨੇਕ ਹੋਵਨ,
2: ਸੋਰਠ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਭੰਡਾਰ ਹੁਕਮਨਾਮਾ ਪਰੰਪਰਾ ਅਨੁਸਾਰ ਇਸ ਦੀ ਵਿਆਖਿਆ ਦੇ ਨਾਲ ਨਾਲ ਅੱਜ ਦਾ ਇਹ ਦਿਨ ਜਿਸ ਨੂੰ ਦੀਵਾਲੀ ਕਹਿੰਦੇ ਨੇ, ਤੇ ਕਰੀਬਨ ਕਰੀਬਨ ਸਮੁੱਚੇ ਭਾਰਤ ਵਿੱਚ ਸਾਰੀਆਂ ਹੀ ਕੌਮਾਂ ਸਾਰੀਆਂ ਹੀ ਸੰਪਰਦਾਵਾਂ ਦੀ ਤਰਫੋਂ ਮਨਾਇਆ ਜਾਂਦਾ ਹੈ ਔਰ ਮਨਾਇਆ ਜਾ ਰਿਹਾ ਹੈ। ਇਸ ਦੇਸ਼ ਵਿੱਚ ਕੇਵਲ ਇੱਕੋ ਇੱਕ ਸੰਪਰਦਾ ਹੈ ਜਿਸ ਦੇ ਦੀਵੇ ਅੱਜ ਦੇ ਦਿਨ ਬੁਝਾ ਕੇ ਰੱਖ ਦਿੱਤੇ ਗਏ ਨੇ, ਔਰ ਇਹ ਕੌਮ ਅੱਜ ਦੀਵਾਲੀ ਨਹੀਂ ਮਨਾਏਗੀ। ਦੀਵਾਲੀ ਨਾ ਮਨਾਉਣ ਦਾ ਮਤਲਬ ਇਤਨਾ ਹੈ, ਤੂਫਾਨੀ ਹਵਾਵਾਂ ਨੇ ਸਾਡਾ ਦੀਵਾ ਬੁਝਾਇਆ ਹੈ, ਸਾਡੇ ਘਰ ਅੰਧਕਾਰ ਕੀਤਾ ਹੈ ਔਰ ਸਾਡੇ ਚਸ਼ਮੋ ਚਿਰਾਗ ਕੁਛ ਦੀਵੇ ਜੇਲ੍ਹਾਂ ਵਿੱਚ ਕੁਛ ਦੀਵੇ ਬੁਝਾ ਦਿੱਤੇ ਗਏ, ਕੁਛ ਟਿਮਟਿਮਾ ਰਹੇ ਨੇ। ਇਸ ਤਰ੍ਹਾਂ ਦੀ ਦਸ਼ਾ ਵਿੱਚ ਵਾਕਈ ਇਹ ਫੈਸਲਾ ਠੀਕ ਹੈ ਕਿ ਕੌਮ ਕੀ ਦੀਵਾਲੀ ਮਨਾਏਗੀ। ਪਰ ਪ੍ਰਥਮ ਮੈਂ ਆਏ ਹੋਏ ਹੁਕਮਨਾਮੇ ਦੀ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂ ਤਾਂ ਮੈਂ ਅੱਜ ਦੇ ਦਿਨ ਦੇ ਸੰਬੰਧ ਵਿੱਚ ਕੁਛ ਆਪ ਜੀ ਦੇ ਸਾਹਮਣੇ ਫਿਰ ਵਿਚਾਰਾਂ ਰੱਖਾਂ। ਐਸਾ ਨਾ ਹੋਵੇ ਕਿ ਹੁਕਮਨਾਮੇ ਦੀ ਵਿਚਾਰ ਫਿਰ ਰਹਿ ਜਾਏ, تو صاحباں دا پاون پوتر حکم نامہ جو اج آیا ہے دی مول پنکتی اتھوں لوانگے پرب پوری لوچ ہماری پربھو نے ساڈی لوچا پورن کر دیتی ہے سنت دی لوچ کی ہو سکتی ہے سنت دی تانگ کی ہو سکتی ہے بھگت دی کامنا بھگت دی تانگ لوچا بھگت کسنو ویکھنا چاہندا ہے لوچن تو لوچا شبد بنے ہیں لوچن کہنے اکھاں نوں جنوں ویکھن دی اندر پیاس ہووے اونوں کہنے لوچا اکھاں لوچن تے جنوں ویکھن دی بڑی تڑپ تے پیاس ہووے لوچا پر کسے بری واشنا نال کسے ایک تھاں تے لوچن ٹک جان ਉਹਨੂੰ ਕਹਿੰਦੇ ਨੇ ਲੁੱਚਾ ਲੋਚਾ ਤੇ ਲੁੱਚਾ ਦੋ ਸ਼ਬਦ ਬੜੇ ਨਿਕਟ ਵਰਤੇ ਨੇ ਪਰ ਅਰਥਾਂ ਦੀ ਜ਼ਮੀਨ ਆਸਮਾਨ ਦਾ ਭੇਦ ਹੈ ਘੂਰ ਘੂਰ ਕੇ ਵੇਖਣਾ ਲੋਭ ਭਰੀ ਦ੍ਰਿਸ਼ਟੀ ਨਾਲ ਕਾਮਨਾ ਭਰੀ ਦ੍ਰਿਸ਼ਟੀ ਨਾਲ ਘੂਰ ਘੂਰ ਕੇ ਵੇਖਣਾ ਤੇ ਘੂਰ ਦੀਆਂ ਨਜ਼ਰਾਂ ਟਿਕਾ ਦੇਣੀਆਂ ਲੋਚਨ ਕਿਧਰੇ ਟਿਕਾ ਦੇਣੇ ਲੁੱਚਾ ਗਾਲ ਬਣ ਗਈ ਬਈ ਤੇ ਲੋਚਾ ਬਾਹਰ ਤੇ ਘੂਰ ਘੂਰ ਕੇ ਵੇਖਦਾ ਅੱਖਰੀ ਅਰਥ ਇਹ ਬਣਦੇ ਨੇ ਲੋਚਨ ਅੱਖਾਂ ਤੇ ਇਸੇ ਲੋਚਨ ਤੋਂ ਇਹ ਦੋ ਸ਼ਬਦ ਬਣੇ ਲੋਚਾ ਔਰ ਲੋਚਾ ਲੋਚਾ ਜਿਹਨੂੰ ਵੇਖਣ ਦੀ ਪਿਆਸ ਹੈ ਜਿਹਨੂੰ ਵੇਖਣ ਦੀ ਤਾਂਘ ਹੈ ਜਿਹਨੂੰ ਵੇਖਣ ਦੀ ਤੜਪ ਹੈ ਲੋਚਾ ਤੇ ਲੋਚਾ جتھے گھور گھور کے نظراں ٹکا دیتیاں گئیاں ویکھن دی پیاس ہے وہ درشٹی کچھ ہور گھور کے تکن دی درشٹی کچھ ہور ایک شبد دھارمک دنیا وچ اپما والا ہو گیا ایک شبد تے گال ہی بن کے رہ گیا لوچا مہاراج کہندے نے پربھو نے ਸਾਡੀ ਲੋਚਾ ਪੂਰੀ ਕਰ ਦਿੱਤੀ ਕਿਹੜੀ ਲੋਚਾ ਸੀ ਪ੍ਰਭੂ ਨੂੰ ਵੇਖਣ ਦੀ ਉਹਨੂੰ ਵੇਖਣ ਦੀ ਜਿਹੜੀ ਲੋਚਾ ਸੀ ਉਹਨੂੰ ਵੇਖਣ ਦੀ ਜਿਹੜੀ ਪਿਆਸ ਸੀ ਲੋਚਾ ਵੇਖਣ ਦੀ ਪਿਆਸ ਵੇਖਣ ਦੀ ਤਾਂ ਉਹ ਪੂਰੀ ਕਰ ਦਿੱਤੀ ਪਰ ਕਿਸ ਦੁਆਰਾ ਪੂਰੀ ਹੋਈ ਕਿਵੇਂ ਪੂਰੀ ਹੋਈ ਮਹਾਰਾਜ ਕਹਿੰਦੇ ਨੇ ਗੁਰੂ ਪੂਰੇ ਕਿਰਪਾ ਧਾਰੀ ਪੂਰੇ ਗੁਰਦੇਵ ਨੇ ਬਖਸ਼ਿਸ਼ ਕਰ ਦਿੱਤੀ ਉਹਨੇ ਸੂਝ ਤੇ ਸਮਝ ਦੇ ਦਿੱਤੀ ਵੀ ਤੇਰੀ ਲੋਚਾ ਕਿਵੇਂ ਪੂਰੀ ਹੋ ਸਕਦੀ ਹੈ ਤੋ ਗੁਰੂ ਸਿਰਫ ਜਪ ਦੀ ਪ੍ਰੇਰਨਾ ਕਰਦਾ ਜਪ ਦੀ ਵਿਧੀ ਦੱਸਦਾ ਗੁਰੂ ਮਾਹੌਲ ਐਸਾ ਬਣਾਉਂਦਾ ਕਿ ਮਨੁੱਖ ਦੀ ਲੋਚਾ ਪੂਰੀ ਹੋ ਜਾਏ ਇਸ ਵਾਸਤੇ ਕਹਿੰਦੇ ਨੇ ਬੰਦੇ ਦਾ ਫਰਜ਼ ਹੈ ਗੁਰੂ ਤੱਕ ਪਹੁੰਚਣਾ ਫਿਰ ਗੁਰੂ ਦਾ ਫਰਜ਼ ਹੈ ਬੰਦੇ ਨੂੰ ਰੱਬ ਤੱਕ ਪਹੁੰਚਾਉਣਾ ਗੁਰੂ ਤੱਕ ਪਹੁੰਚਣਾ ਬੜਾ ਔਖਾ ਹੈ ਅਗਰ ਕੋਈ ਪਹੁੰਚੇ ਤਾਂ ਗੁਰੂ ਉਸਨੂੰ ਲਾਜ਼ਮੀ ਪਰਮਾਤਮਾ ਤੱਕ ਪਹੁੰਚਾ ਦਿੰਦਾ ਤੁਸੀਂ ਆਖੋਗੇ ਗੁਰੂ ਤੱਕ ਪਹੁੰਚ ਗਿਆ ਤਨ ਦੀ ਗੱਲ ਨਹੀਂ ਮਨ ਦੀ ਗੱਲ ਹੈ ਇਸ ਨੂੰ ਮੈਂ ਕਹਿੰਦਾ ਹੁੰਦਾ ਹਾਜ਼ਰੀ ਭਰਨ ਵਾਲੇ ਬਹੁਤ ਸਾਰੇ ਨੇ ਗੁਰੂ ਦੀ ਹਜ਼ੂਰੀ ਵਿੱਚ ਬੈਠਣ ਵਾਲਾ ਕੋਈ ਕੋਈ ਹੈ ਹਜ਼ੂਰੀ 'ਚ ਮਨ ਬੈਠਣਾ ਹੈ ਹਾਜ਼ਰੀ ਤਨ ਨੇ ਭਰਨੀ ਹੈ ਇੱਥੇ ਹਜ਼ੂਰੀ ਦੀ ਪ੍ਰਵਾਨਗੀ ਹੈ ਹਾਜ਼ਰੀ ਦੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਗੁਰੂ ਸੂਝ ਦਿੰਦਾ ਹੈ ਸਮਝ ਦਿੰਦਾ ਹੈ ਜਪਣ ਦੀ ਪ੍ਰੇਰਨਾ ਦਿੰਦਾ ਹੈ ਜਪਣ ਦੀ ਵਿਧੀ ਦਿੰਦਾ ਹੈ ਜਿਸ ਦੁਆਰਾ ਲੋਚਾ ਪੂਰੀ ਹੋ ਜਾਂਦੀ ਹੈ ਪਰਮਾਤਮਾ ਨੂੰ ਵੇਖਣ ਦੀ ਤੇ ਸਾਹਿਬ ਕਹਿੰਦੇ ਨੇ ਪੂਰੇ ਗੁਰਦੇਵ ਨੇ ਬਖਸ਼ਿਸ਼ ਕੀਤੀ ਤੇ ਪੂਰੇ ਗੁਰੂ ਦੀ ਬਖਸ਼ਿਸ਼ ਕੀ ਹੋਈ ਗਿਆਨ ਸੂਝ ਸਮਝ ਗੁਰਦੁਆਰੇ ਆ ਕੇ ਕੀ ਲੈਣਾ ਹੈ ਗੁਰੂ ਕੋਲੋਂ ਕੀ ਲੈਣਾ ਹੈ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇੱਥੋਂ ਤੇ ਸੂਝ ਦੀ ਪ੍ਰਾਪਤੀ ਹੁੰਦੀ ਹੈ ਸੋਝੀ ਦੀ ਜਿਹਨੂੰ ਸੂਝ ਮਿਲ ਗਈ ਗੁਰੂ ਦੀ ਬਖਸ਼ਿਸ਼ ਹੋ ਗਈ ਜਿਹਨੂੰ ਨਾ ਮਿਲੀ ਸੂਝ ਕਿਆ ਗੁਰੂ ਦਾ ਕਸੂਰ ਨਹੀਂ ਗੁਰੂ ਦਾ ਕਸੂਰ ਨਹੀਂ ਸੂਰਜ ਰੋਸ਼ਨੀ ਦੇ ਰਿਹਾ ਸਾਰਿਆਂ ਨੂੰ ਦੇ ਰਿਹਾ ਪਰ ਜਿਹੜਾ ਅੱਖਾਂ ਬੰਦ ਕਰਕੇ ਬੈਠ ਗਿਆ ਉਹਦਾ ਰੋਸ਼ਨੀ ਨਾਲ ਸੰਬੰਧ ਟੁੱਟ ਜਾਂਦਾ ਹੈ ਗੁਰੂ ਸਾਰਿਆਂ ਨੂੰ ਸੂਝ ਦਿੰਦਾ, ਪਰ ਜਿਹੜਾ ਬੇਮੁਖ ਹੋਵੇ, ਗੁਰਮੁਖ ਹੈ ਹੀ ਨਹੀਂ, ਗੁਰੂ ਦੀ ਗੱਲ ਹੀ ਨਹੀਂ ਮੰਨਦਾ, ਗੁਰੂ ਦੀ ਸਿੱਖਿਆ ਕਬੂਲ ਹੀ ਨਹੀਂ, ਗੁਰੂ ਦੇ ਪਾਏ ਹੋਏ ਤੁਰਨਿਆਂ ਤੇ ਚੱਲਣਾ ਹੀ ਨਹੀਂ, ਬੇਮੁਖ ਮਨਮੁਖ। ਤੇ ਮਨਮੁਖ ਦਾ ਮਤਲਬ ਹੈ ਉਹਨੇ ਮਨ ਦੀ ਅੱਖ ਬੰਦ ਕਰ ਲਈ ਹੈ, ਉਹ ਗੁਰੂ ਦੇ ਚਾਨਣੇ ਤੋਂ ਵਾਂਝ। ਜੋ ਅੱਖਾਂ ਖੋਲ੍ਹ ਕੇ ਸੁਣਦੇ ਨੇ, ਅੱਖਾਂ ਖੋਲ੍ਹ ਕੇ ਬੈਠਦੇ ਨੇ, ਅੱਖਾਂ ਖੋਲ੍ਹ ਕੇ ਆਉਂਦੇ ਨੇ, ਇਸ ਨੂੰ ਮੇਰੇ ਪਾਤਸ਼ਾਹ ਨੇ ਕਹਿ ਦਿੱਤਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਜੋ ਸਾਵਧਾਨੀ ਨਾਲ ਬੈਠਦਾ, ਅੱਖਾਂ ਖੋਲ ਕੇ ਬੈਠਦਾ, ਜੋ ਸਾਵਧਾਨੀ ਨਾਲ ਬਾਣੀ ਪੜ੍ਹਦਾ ਉਹ ਅੱਖਾਂ ਖੋਲ ਕੇ ਪੜ੍ਹਦਾ, ਜੋ ਸਾਵਧਾਨੀ ਨਾਲ ਕੀਰਤਨ ਸੁਣਦਾ ਉਹ ਅੱਖਾਂ ਖੋਲ ਕੇ ਕੀਰਤਨ ਸੁਣ ਰਿਹਾ। ਸੁਚੇਤ ਹੋ ਕੇ, ਸਾਵਧਾਨ ਹੋ ਕੇ ਜੋ ਐਸਾ ਕਰਦਾ, ਉਹਦੇ ਉੱਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਕਿ ਉਹਨੂੰ ਸੂਝ ਮਿਲ ਜਾਂਦੀ ਹੈ, ਉਹਨੂੰ ਸਮਝ ਮਿਲ ਜਾਂਦੀ ਹੈ, ਉਹਨੂੰ ਸਿਆਣਪ ਮਿਲ ਜਾਂਦੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਫਿਰ ਉਸ ਸੋਝੀ ਦੁਆਰਾ ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਸਾਹਿਬ ਕਹਿੰਦੇ ਨੇ ਪੂਰੇ ਗੁਰਦੇਵ ਨੇ ਬਖਸ਼ਿਸ਼ ਕੀਤੀ। ਪਰਮਾਤਮਾ ਨੂੰ ਵੇਖਣ ਦੀ ਜਿਹੜੀ ਸਾਡੀ ਲੋਚਾ ਸੀ, ਜਿਹੜੀ ਸਾਡੀ ਤਾਂਘ ਸੀ, ਤੜਪ ਸੀ, ਉਹ ਫਿਰ ਪਰਮਾਤਮਾ ਨੇ ਆਪ ਪੂਰੀ ਕਰ ਦਿੱਤੀ। ਅਗਾਂਹ ਆਪ ਸਰਵਨ ਕਰੋ। ਹਾਂਜੀ, ਨਾਮ ਸਿਮਰਨ ਅਧਿਆਤਮਕ ਜਲ ਨਾਲ ਜਦ ਅਸੀਂ ਇਸ਼ਨਾਨ ਕੀਤਾ ਤਾਂ ਮਨ ਆਪਣੇ ਘਰ ਵਿੱਚ ਆਇਆ। ਮੇਰੇ ਮਨ ਪਰਦੇਸੀ ਵੇ ਪਿਆਰੇ ਆਹੋ ਘਰੇ। ਆਪਣੇ ਘਰ ਵਿੱਚ ਮੈਲੇ ਮਨ ਵਾਸਤੇ ਕੋਈ ਥਾਂ ਨਹੀਂ, ਇਸ਼ਨਾਨ ਕਰਕੇ ਆਉਣਾ ਪਏਗਾ। ਔਰ ਇਸ਼ਨਾਨ ਨਹੀਂ ਕੀਤਾ ਤੇ ਦੁਆਰ ਬੰਦ, ਰਸਤੇ ਬੰਦ। ਤੇ ਇਸ਼ਨਾਨ ਕਰਨਾ ਕੀ ਹੈ? ਜਿਵੇਂ ਉੱਪਰ ਬੰਦਾ ਪਾਣੀ ਪਾਉਂਦਾ ਤੇ ਸਹਿਜੇ ਸਹਿਜੇ ਸਵੱਛ ਹੁੰਦਾ ਨਾ, ਸਾਬਣ ਲਾਉਂਦਾ, ਜਿੱਥੋਂ ਜਿੱਥੋਂ ਦੀ ਮਹਿਲ ਉਸ ਨੂੰ ਪੁੱਟਦਾ ਧੋਂਦਾ। ਵਾਹਿਗੁਰੂ ਵਾਹਿਗੁਰੂ ਜਪੀ ਜਾਣਾ, ਬਾਣੀ ਪੜ੍ਹੀ ਜਾਣਾ, ਬਸ ਇਸ਼ਨਾਨ ਕਰਨਾ, ਜਪਣਾ, ਇਸ਼ਨਾਨ ਕਰਨਾ, ਬਾਣੀ ਜਪਣੀ, ਇਸ਼ਨਾਨ ਕਰਨੀ। ਤੇ ਜੈਸੇ ਕੋਈ ਇਸ਼ਨਾਨ ਕਰ ਲੈਂਦਾ ਉਹਨੂੰ ਆਪਣੇ ਘਰ ਵਿੱਚ ਟਿਕਾਣਾ ਮਿਲ ਜਾਂਦਾ, ਮਹਿਲੇ ਵਾਸਤੇ ਥਾਂ ਨਹੀਂ। ਤੇ ਇੱਟਾਂ ਦੇ ਪੱਥਰਾਂ ਦੇ ਬਣਾਏ ਹੋਏ ਮਕਾਨ ਵਿੱਚ ਤੇ ਬੰਦੇ ਮਹਿਲੇ ਕੁਚੈਲੇ ਵੀ ਰਹਿ ਸਕਦੇ ਨੇ, ਐਸੀ ਕੋਈ ਗੱਲ ਨਹੀਂ। ਪਰ ਆਪਣਾ ਘਰ ਜੋ ਨਿੱਜੀ ਘਰ, ਅਧਿਆਤਮਕ ਘਰ, ਪਰਮਾਤਮਾ ਦਾ ਘਰ ਹੈ, ਉੱਥੇ ਮਹਿਲਿਆਂ ਲਈ ਥਾਂ ਨਹੀਂ ਹੈ, ਬਿਲਕੁਲ ਨਹੀਂ। ਇਸ ਵਾਸਤੇ ਲਾਜ਼ਮੀ ਹੈ ਇਸ਼ਨਾਨ ਕਰਕੇ ਆਉਣਾ। ਕਰ ਇਸ਼ਨਾਨ ਗ੍ਰਹਿ ਆਏ। ਇਸ਼ਨਾਨ ਕੀਤਾ ਅਸੀਂ ਨਾਮ ਸਿਮਰਨ ਨਾਲ, ਨਾਮ ਦੇ ਜਲ ਨਾਲ, ਤੇ ਮਨ ਆਪਣੇ ਘਰ ਵਿੱਚ ਆ ਗਿਆ। ਜਪਦਿਆਂ ਹੀ ਆਪਣੇ ਘਰ ਵਿੱਚ ਆ ਜਾਏਗਾ, ਜਪਦਿਆਂ ਹੀ ਪਾਵਨ ਹੋ ਜਾਏਗਾ, ਜਪਦਿਆਂ ਹੀ ਟਿਕ ਜਾਏਗਾ। ਮਨ ਦਾ ਟਿਕ ਜਾਣਾ ਆਪਣੇ ਘਰ ਵਿੱਚ ਆ ਜਾਣਾ। ਔਰ ਸਤਿਗੁਰ ਦੀ ਬਾਣੀ ਕਦੀ ਤੇ ਸਾਡੇ ਮਨ ਨੂੰ ਬਾਰ ਬਾਰ ਕਹਿੰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਆਪਣੇ ਘਰ ਵਿੱਚ ਆ, ਜਿੱਥੇ ਤੱਕ ਤੂੰ ਭਟਕੇਗਾ ਸਭ ਪਰਦੇਸ ਹੈ। ਮਨ ਪਰਦੇਸੀ ਜੇਥੀਏ ਸਭ ਦੇਸ ਪਰਾਇਆ। ਇੱਥੇ ਕੁਛ ਵੀ ਆਪਣਾ ਨਹੀਂ। ਆ ਆਪਣੇ ਘਰ ਵਿੱਚ, ਆ ਆਪਣੇ ਟਿਕਾਣੇ ਵਿੱਚ। ਮਹਾਰਾਜ ਕਹਿੰਦੇ ਨੇ, ਨਾਮ ਸਿਮਰਨ ਦੇ ਜਲ ਨਾਲ ਇਸ਼ਨਾਨ ਕਰਕੇ ਜਦ ਮਨ ਆਪਣੇ ਘਰ ਵਿੱਚ ਆਇਆ ਤਾਂ ਆਨੰਦ ਦੀ ਪ੍ਰਾਪਤੀ ਹੋ ਗਈ, ਸੁਖ ਦੀ ਪ੍ਰਾਪਤੀ ਹੋ ਗਈ, ਮੰਗਲ ਦੀ ਪ੍ਰਾਪਤੀ ਹੋ ਗਈ, ਖੇੜਿਆਂ ਤੇ ਖੁਸ਼ੀਆਂ ਦੀ ਪ੍ਰਾਪਤੀ ਹੋ ਗਈ। ਹਾਂਜੀ ਹਾਂਜੀ, ਹੋ ਸੰਤ ਜਨੋ, ਇਸ ਤਰ੍ਹਾਂ ਦੀ ਆਨੰਦਮਈ ਅਵਸਥਾ, ਇਸ ਤਰ੍ਹਾਂ ਦੀ ਸੁਖਮਈ ਅਵਸਥਾ, ਇਸ ਤਰ੍ਹਾਂ ਦਾ ਦੁੱਖਾਂ ਤੋਂ ਜਿਹੜਾ ਛੁਟਕਾਰਾ ਹਾਸਲ ਕਰਨਾ, ਉਹ ਕੇਵਲ ਇੱਕੋ ਇੱਕ ਸਾਧਨ ਹੈ। ਹੇ ਸੰਤ ਜਨੋ, ਰਾਮ ਨਾਮ ਨਿਸਤਰੀਏ, ਰਾਮ ਨਾਮ ਦਾ ਜਾਪ ਕਰੋ। ਇਸੇ ਨਾਲ ਹੀ ਬੰਦਾ ਪਾਰ ਹੋ ਜਾਂਦਾ, ਤਰ ਕੇ ਪਾਰ ਲੰਘ ਜਾਂਦਾ ਦੁੱਖਾਂ ਤੋਂ, ਕਲੇਸ਼ਾਂ ਤੋਂ, ਵਿਪਤਾਵਾਂ ਤੋਂ। ਹੇ ਸੰਤ ਜਨੋ, ਇਹੀ ਜੋ ਹੈ ਅਵਸਰ ਹੈ, ਇਹੀ ਇੱਕ ਤਰੀਕਾ ਹੈ, ਹੋਰ ਕੋਈ ਢੰਗ ਨਹੀਂ। ਹਾਂਜੀ, ਇਹੀ ਸੁਕਰਤ ਦਿਨ ਰਾਤ ਕਰਨਾ ਚਾਹੀਦਾ, ਇਹੀ ਸ਼ੁਭ ਕਰਮ ਜਿਹੜਾ ਹੈ ਦਿਨ ਰਾਤ ਕਰਨਾ ਚਾਹੀਦਾ। ਕਿਹੜਾ? ਉਠਤ ਬੈਠਤ ਹਰ ਹਰ ਧਿਆਈਏ, ਉੱਠਦਿਆਂ ਬੈਠਦਿਆਂ। ਅਨ ਦਿਨ ਸੁਕਰਤ ਕਰੀਏ, ਦਿਨ ਰਾਤ ਇਹੀ ਸੁਕਰਤ ਕਰੋ, ਇਹੀ ਸ਼ੁਭ ਕਰਮ ਕਰੋ। ਮੈਂ ਫਿਰ ਅਰਜ਼ ਕਰਾਂ, ਇਹਨੂੰ ਕਿਸੇ ਹੋਰ ਪਾਸੇ ਨਾ ਲਾਣਾ, ਬਈ ਸ਼ੁਭ ਕਰਮ ਕਰੋ ਤੇ ਫਿਰ ਨਾਮ ਜਪੋ। ਨਾਮ ਜਪਣ ਤੋਂ ਵੱਡਾ ਹੋਰ ਕੋਈ ਸ਼ੁਭ ਕਰਮ ਹੈ ਹੀ ਨਹੀਂ। ਔਰ ਜੋ ਨਾਮ ਜਪਦਾ ਹੈ ਉਸ ਤੋਂ ਸ਼ੁਭ ਹੀ ਆਉਂਦਾ, ਜੋ ਕੁਛ ਵੀ ਆਉਂਦਾ ਸ਼ੁਭ ਆਉਂਦਾ, ਅਸ਼ੁਭ ਹੁੰਦਾ ਹੀ ਨਹੀਂ ਉਸ ਤੋਂ। ਉਹ ਜੋ ਕੁਛ ਵੀ ਕਰਦਾ ਠੀਕ ਕਰਦਾ। ਸਾਹਿਬ ਕਹਿੰਦੇ ਦਿਨ ਰਾਤ ਤੂੰ ਇਹ ਸੁਕ੍ਰਿਤ ਕਰ, ਸ਼ੁਭ ਕਰਮ ਕਰ, ਚੰਗਾ ਕਰਮ ਕਰ, ਕਿਹੜਾ ਉਠਤ ਬੈਠਤ ਹਰ ਹਰ ਰਿਹਾਈਏ। ਦਿਨ ਰਾਤ ਉੱਠਦਿਆਂ ਬੈਠਦਿਆਂ ਹਰੀ ਹਰ ਦਾ ਜਾਪ ਕਰ, ਈਸ਼ਵਰ ਦਾ ਜਾਪ ਕਰ। ਮੈਂ ਫਿਰ ਅਰਜ਼ ਕਰਦਿਆਂ, ਕਿਧਰੇ ਹਰੀ ਹਰ ਦਾ ਜਾਪ, ਰਾਮ ਦਾ ਜਾਪ, ਅੱਲਾ ਦਾ ਜਾਪ, ਖੁਦਾ ਦਾ ਜਾਪ। ਗੋਰਖ ਸੋਏ ਜਨ ਗੋਰ ਉਠਾ ਲਈ, ਕਰਤੇ ਬਾਹਰ ਨਾ ਲਾਗੇ। ਇੱਥੇ ਅਨੇਕਾਂ ਨਾਮ ਨੇ ਤੇ ਸਾਹਿਬ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅਨੰਤ ਨਾਮ ਗਾਏ ਹੋ ਪਰ ਪੁਰਖ ਪਾਏ ਹੋ, ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ ਅਨੰਤ ਨਾਮ ਨੇ। ਜੇ ਇੱਕ ਫੁੱਲ ਦੇ ਕਈ ਨਾਮ ਹੋ ਸਕਦੇ ਨੇ, ਇੱਕ ਫਲ ਦੇ ਕਈ ਨਾਮ ਹੋ ਸਕਦੇ ਨੇ, ਤਾਂ ਮੈਂ ਅਰਜ਼ ਕਰਾਂ ਕਿ ਸ੍ਰਿਸ਼ਟੀ ਦਾ ਜਿਹੜਾ ਕਰਤਾ ਹੈ ਨਾ, ਮਨੁੱਖ ਨੇ ਆਪਣੀ ਬੋਲੀ ਦੇ ਮੁਤਾਬਕ ਉਹਦੇ ਵੀ ਕਈ ਨਾਮ ਰੱਖੇ ਨੇ। ਤੇ ਕਿਸੇ ਇੱਕ ਨਾਮ ਨੂੰ ਚੁਣ ਕੇ ਦਾਅਵਾ ਕਰੀ ਜਾਣਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸੇ ਨਾਮ ਦੇ ਜਪ ਬਾਰੇ ਕਹਿ ਰਹੇ ਨੇ, ਕਿਵੇਂ ਕਰਨੀ? ਇਹ ਬਹੁਤ ਵੱਡਾ ਝੂਠ ਹੈ। ਤੇ ਡਿੰਬ ਵੀ ਆਪਣਾ ਇਸ ਢੰਗ ਨਾਲ ਡਿੰਬ ਜੋ ਹੈ ਚਲਾਉਂਦੇ ਨੇ। ਇਹ ਸਾਰੇ ਮੰਤਰ ਨੇ ਗੁਰੂ ਦੇ, ਪਰ ਜੋ ਗੁਰੂ ਦੀ ਪਾਈ ਹੋਈ ਲੀਕ ਤੇ ਚੱਲਣਾ ਚਾਹੁੰਦਾ, ਅਧਿਕਾਰੀ ਬਣਨਾ ਚਾਹੁੰਦਾ, ਤਾਂ ਅਧਿਕਾਰੀ ਲਈ ਪ੍ਰਾਚੀਨ ਸਮੇਂ ਸੀ ਸਿਲਸਿਲਾ ਕਿ ਚਰਨਾਮ੍ਰਿਤ ਪਿਲਾ ਕੇ ਉਹਨੂੰ ਗੁਰੂ ਮੰਤਰ ਦੀ ਦੀਕਸ਼ਾ ਦੇ ਦਿੱਤੀ ਜਾਂਦੀ ਸੀ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਇਹ ਪਰੰਪਰਾ ਚੱਲੀ, ਮਸੰਦਾ ਨੇ ਫਿਰ ਇਹ ਪਰੰਪਰਾ ਚਲਾਈ, ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਇਹ ਪਰੰਪਰਾ ਚੱਲਦੀ ਰਹੀ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਦਲਣੀ ਪਈ, ਸੁਧਾਰ ਕਰਨਾ ਪਿਆ। ਤੇ ਬਾਅਦ ਵਿਚ ਉਹੀ ਲੋਕ ਚਰਨ ਧੋ ਧੋ ਕੇ ਪਿਲਾਉਣ ਲੱਗ ਪਏ ਸਨ ਜਿਨ੍ਹਾਂ ਦੇ ਚਰਨਾਂ ਚ ਕੱਖ ਵੀ ਨਹੀਂ ਸੀ, ਕੁਛ ਵੀ ਨਹੀਂ ਸੀ। ਚਰਨ ਤੇ ਉਹ ਮਹਾਨ ਨੇ ਜਿੱਥੇ ਟਿਕਣ ਤੇ ਖਾਕ ਧੂੜ ਹੋ ਜਾਏ, ਮੱਥੇ ਤੇ ਲਾਉਣ ਜੋਗਾ ਹੋ ਜਾਏ। ਸੁਰਮਾ ਕੁੰਨ ਤੋਂ ਖਾਕ ਔਲੀਆ, ਤਾਬਾ ਬੀਨੀ ਇਬਤਦਾ ਤਾ ਇੰਤਹਾ। ਜੇ ਆਦ ਤੋਂ ਲੈ ਕੇ ਤੂੰ ਅੰਤ ਤੱਕ ਵੇਖਣਾ ਚਾਹੁੰਦਾ ਤਾਂ ਕਿਸੇ ਪਰਮ ਪੁਰਖ ਦੀ ਚਰਨ ਧੂੜ ਨੂੰ ਮਸਤਕ ਤੇ ਲਾ। ਨਾਮ ਰਸੀਆ ਜਿੱਥੇ ਖੜਾ ਹੋਵੇਗਾ ਉਹਦੇ ਕਦਮਾਂ ਨਾਲ ਖਾਕ ਪਵਿੱਤਰ ਹੋ ਜਾਏਗੀ, ਤੇ ਜੇ ਉਹਦੇ ਕਦਮਾਂ ਨਾਲ ਖਾਕ ਪਵਿੱਤਰ ਹੋਵੇਗੀ ਤੇ ਉਹਦੇ ਕਦਮ ਛੋਣ ਨਾਲ ਪਾਣੀ ਵੀ ਪਵਿੱਤਰ ਹੋਵੇਗਾ। ਜਨ ਕੇ ਚਰਨ ਤੀਰਥ ਗੋਟ ਗੰਗਾ, ਮਹਾਂਪੁਰਸ਼ ਦੇ ਚਰਨ ਮਾਨੋ ਕਰੋੜਾਂ ਗੰਗਾ ਦਾ ਇਸ਼ਨਾਨ ਹੈ। ਕਰੋੜਾਂ ਗੰਗਾ ਉਸ ਤੋਂ ਕੁਰਬਾਨ ਕੀਤੀਆਂ ਜਾਂਦੀਆਂ ਗੰਗੇ, ਮਹਾਂਪੁਰਸ਼ ਦੇ ਚਰਨ ਛੋ ਨਾਲ ਪਵਿੱਤਰ ਹੁੰਦੀ ਹੈ। ਇੰਝ ਸਮਝ ਲਓ ਬਹੁਤ ਸਾਰੇ ਨਾਮ ਰਸੀਆਂ ਨੇ। ਭਗਤ ਜਨਾਂ ਨੇ ਗੰਗਾ ਦੇ ਕਿਨਾਰੇ ਆਪਣੀਆਂ ਝੁੱਗੀਆਂ ਬਣਾ ਲਈਆਂ ਸਨ ਨਾਮ ਜਪਣ ਲਈ, ਰੋਜ਼ ਉਸਦੇ ਚਰਨ ਪਾਉਂਦੇ ਸਨ, ਇਸ਼ਨਾਨ ਕਰਦੇ ਸਨ। ਜਲ ਪਾਵਨ ਹੋ ਗਿਆ ਸੀ, ਅੰਮ੍ਰਿਤ ਹੋ ਗਿਆ ਸੀ। ਇਹ ਹਕੀਕਤ ਹੈ, ਬਹੁਤ ਵੱਡੀ ਜੋ ਹੈ ਸੱਚਾਈ ਹੈ ਕਿ ਮਹਾਂਪੁਰਸ਼ ਦੀ ਚਰਨ ਛੋਹ ਨਾਲ ਪਾਣੀ ਪਾਣੀ ਨਹੀਂ ਰਹਿੰਦਾ, ਪਾਣੀ ਅੰਮ੍ਰਿਤ ਹੋ ਜਾਂਦਾ। ਖਾਕ ਖਾਕ ਨਹੀਂ ਰਹਿੰਦੀ, ਖਾਕ ਅਕਸੀਰ ਹੋ ਜਾਂਦੀ ਹੈ। ਉਂਝ ਬਾਣੀ ਦੀਆਂ ਜਿਹੜੀਆਂ ਲਹਿਰਾਂ ਨੇ, ਕੋਈ ਕੀਰਤਨ ਹੋ ਰਿਹਾ ਹੋਵੇ ਤੇ ਉਹ ਜਿਹੜੀਆਂ ਲਹਿਰਾਂ ਨੇ ਕੀਰਤਨ ਦੀਆਂ, ਨਾਮ ਜਪ ਦੀਆਂ, ਸਿਮਰਨ ਦੀਆਂ, ਉਹ ਪਾਣੀ ਤੇ ਖਾਕ ਨੂੰ ਜ਼ਿਆਦਾ ਮੁਤਾਸਿਰ ਕਰਨਗੀਆਂ, ਇਤਨੀ ਮੈਰਿਜ ਕਰਦੇ ਬਹੁਤ ਪ੍ਰਭਾਵਿਤ ਕਰਨਗੀਆਂ ਖਾਕ ਨੂੰ ਔਰ ਪਾਣੀ। ਧਾਰਮਿਕ ਪੁਰਖਾਂ ਨੇ ਬਹੁਤ ਪੁਰਾਣੇ ਸਮੇਂ ਤੋਂ ਖੋਜ ਕੀਤੀ ਹੈ ਕਿ ਨਾਮ ਜਪ ਦਾ, ਨਾਮ ਸਿਮਰਨ ਦਾ ਪਾਣੀ ਤੇ ਖਾਕ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ। ਖਾਕ ਅਕਸੀਰ ਬਣ ਜਾਂਦੀ ਹੈ, ਪਾਣੀ ਅੰਮ੍ਰਿਤ ਬਣ ਜਾਂਦਾ। ਆਖਿਰ ਅਸੀਂ ਪੰਜ ਬਾਣੀਆਂ ਦਾ ਪਾਠ ਕਰਦੇ ਹਾਂ, ਕੰਡਾ ਫੇਰਦੇ ਹਾਂ ਤੇ ਫਿਰ ਪਾਣੀ ਅੰਮ੍ਰਿਤ ਬਣਦੇ ਇੱਥੇ, ਤੇ ਅੱਠੇ ਪੈਰ ਗੁਰਬਾਣੀ ਦੀਆਂ ਤਰੰਗਾਂ ਨੇ ਔਰ ਇਸ ਪਾਣੀ ਚ ਮਿਸ਼ਰਤ ਆਉਂਦੀਆਂ ਨੇ। ਇਸ ਤਰ੍ਹਾਂ ਦਾ ਹੋਰ ਕਿਧਰੇ ਵੀ ਨਿਜ਼ਾਮ ਦੇਖਣ ਨੂੰ ਨਹੀਂ ਮਿਲਦਾ। ਇਸ ਵਾਸਤੇ ਪਾਣੀ ਪਾਣੀ ਨਹੀਂ, ਇਹ ਜਲ ਜਲ ਨਹੀਂ, ਅੰਮ੍ਰਿਤ ਹੈ, ਕਿਉਂਕਿ ਅੰਮ੍ਰਿਤਮਈ ਬਾਣੀ ਦਾ ਸੰਯੋਗ ਹਰ ਵਕਤ ਬਣਿਆ ਹੋਇਆ ਇਸ ਸਰੋਵਰ ਦੇ ਨਾਲ। ਸੋ ਖੈਰ ਮੁਖਤਸਰ ਮੈਂ ਅਰਜ਼ ਕਰਾਂ, ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ, ਸੰਤੋ ਰਾਮ ਨਾਮ ਨਿਸਤਰੀਏ, ਉਠਤ ਬੈਠਤ ਹਰ ਹਰ ਧਿਆਈਏ, ਅਨ ਦਿਨ ਸੁਪਰਤ ਕਰੀਏ, ਦਿਨ ਰਾਤ ਤੂੰ ਇਹੀ ਸ਼ੁਭ ਕਰਮ ਕਰ, ਕਿ ਉਠਦਿਆਂ ਬੈਠਦਿਆਂ ਬਸ ਜਪ, ਵਾਹਿਗੁਰੂ ਵਾਹਿਗੁਰੂ ਜਪ ਇਹੀ ਸੁਕਰਤ ਹੈ। ਇਸ ਤੋਂ ਵੱਡਾ ਹੋਰ ਕੋਈ ਸ਼ੁਭ ਕਰਮ ਨਹੀਂ, ਇਹ ਅਧਿਆਤਮਕ ਇਸ਼ਨਾਨ ਹੈ, ਇਸ ਤੋਂ ਵੱਡੀ ਹੋਰ ਕੋਈ ਪਵਿੱਤਰਤਾ ਨਹੀਂ। ਹਾਂਜੀ ਅਗਲੀਆਂ ਪੰਕਤੀਆਂ ਸਨ। ਸਾਹਿਬ ਕਹਿੰਦੇ ਨੇ ਸੰਤ ਦਾ ਜਿਹੜਾ ਬਣਾਇਆ ਹੋਇਆ ਰਸਤਾ ਹੈ, ਧਰਮ ਦਾ ਜਿਹੜਾ ਬਣਾਇਆ ਹੋਇਆ ਰਸਤਾ ਹੈ ਉਹ ਕੀ ਹੈ? ਉਹ ਪੌੜੀਆਂ ਨੇ। ਤੇ ਮਾਰਗ ਇਸ ਤਰ੍ਹਾਂ ਦਾ ਜ਼ਮੀਨੀ ਨਹੀਂ ਕਿ ਭੱਜ ਕੇ ਚੱਲ ਪਾਓ, ਤੇ ਪੌੜੀਆਂ ਨੇ। ਤੇ ਪੌੜੀਆਂ ਤੇ ਸਹਿਜੇ ਸਹਿਜੇ ਚੜ੍ਹਨਾ ਪੈਂਦਾ। ਪੌੜੀਆਂ ਤੇ ਕੋਈ ਭੱਜ ਕੇ ਕਿਤਨੀ ਦੂਰ ਤੱਕ ਜਾਏਗਾ? ਪਰ ਇਹ ਪੌੜੀਆਂ ਅਨੰਤ ਨੇ, ਚੜ੍ਹਨਾ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ, ਸੰਤ ਦਾ ਮਾਰਗ, ਗੁਰੂ ਦਾ ਮਾਰਗ, ਪ੍ਰਭੂ ਦਾ ਮਾਰਗ ਕੋਈ ਜ਼ਮੀਨੀ ਰਸਤਾ ਨਹੀਂ, ਇਹ ਤੇ ਪੌੜੀਆਂ ਨੇ, ਇਹ ਤੇ ਪਹਾੜੀ ਰਸਤਾ ਹੈ। ਇੱਕ ਔਗਟ ਘਾਟੀ ਰਾਮ ਕੀ ਤੈਂ ਚੜ੍ਹ ਰਿਹਾ ਕਵੀ, ਇਹ ਤੇ ਘਾਟੀ ਹੈ। ਘਾਟੀ ਚਲਤ ਬੈਲ ਇੱਕ ਥਾਕਾ, ਚਲੋ ਗੌਨ ਛਿਟਕਾ। ਕਬੀਰ ਕਹਿਣ ਘਾਟੀ ਤੇ ਚਲਦਿਆਂ ਚਲਦਿਆਂ ਮੇਰਾ ਮਨ ਰੂਪੀ ਬੈਲ ਥੱਕ ਗਿਆ, ਸਿਮਰਨ ਕਰਦਿਆਂ ਕਰਦਿਆਂ ਥੱਕ ਗਿਆ, ਨਾਮ ਜਪਦਿਆਂ ਜਪਦਿਆਂ ਥੱਕ ਗਿਆ, ਸਾਧਨਾ ਕਰਦਿਆਂ ਕਰਦਿਆਂ ਥੱਕ ਗਿਆ, ਪਰ ਅਜੇ ਮੈਂ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚਿਆ। ਤੇ ਚੜ੍ਹਨਾ ਇੱਕ ਪੌੜੀ ਹੈ। ਧਰਮ ਜ਼ਮੀਨੀ ਮਾਰਗ ਨਹੀਂ ਹੈ, ਪੌੜੀਆਂ, ਔਰ ਇਸ ਪੌੜੀਆਂ ਤੇ ਸੁਰਤ ਨੇ ਚੜ੍ਹਨਾ, ਇਸ ਪੌੜੀ ਦੇ ਉੱਤੇ ਸੁਰਤ ਨੂੰ ਸਹਿਜੇ ਸਹਿਜੇ ਚਾੜਨਾ, ਤੇ ਚਾੜਨ ਲੱਗਿਆਂ ਔਖਿਆਈ ਹੁੰਦੀ ਹੈ, ਲਾਜ਼ਮੀ ਹੁੰਦੀ ਹੈ। ਇਸ ਵਾਸਤੇ ਹਰ ਬੰਦੇ ਕੋਲ ਜਪ ਨਹੀਂ ਹੋ ਸਕਦਾ। ਜਪ ਦਾ ਮਤਲਬ ਕਿ ਸੁਰਤ ਨੂੰ ਉੱਚਾ ਚਾੜਨਾ, ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ, ਉੱਪਰ ਚਾੜਨਾ ਹੋਵੇ ਤੇ ਪ੍ਰੈਸ਼ਰ ਚਾਹੀਦਾ, ਦਬਾਅ ਚਾਹੀਦਾ, ਸੁਰਤ ਨੂੰ ਉੱਪਰ ਲੈ ਜਾਣਾ। ਬੜੀ ਕਰੜੀ ਸਾਧਨਾ ਚਾਹੀਦੀ ਹੈ, ਕਿਹੜੀ? ਜਪ। ਇਸ ਵਾਸਤੇ ਸਾਹਿਬ ਕਹਿੰਦੇ ਗੁਰੂ ਦਾ ਮਾਰਗ, ਸੰਤ ਦਾ ਮਾਰਗ, ਧਰਮ ਦਾ ਮਾਰਗ, ਜ਼ਮੀਨੀ ਮਾਰਗ ਨੂੰ ਪੌੜੀਆਂ ਨੇ, ਇਹ ਪਹਾੜੀ ਰਸਤਾ ਹੈ। ਕੋਵਡ ਭਾਗੀ ਪਾਏ, ਇਸ ਰਸਤੇ ਨੂੰ ਕੋਈ ਵਿਰਲਾ ਵਡ ਭਾਗੀ ਜੋ ਹੈ ਅਬੂਰ ਕਰਦਾ ਹੈ, ਪ੍ਰਾਪਤ ਕਰਦਾ ਹੈ ਚੜ੍ਹ ਚੜ੍ਹ ਕੇ। ਮੈਂ ਫਿਰ ਅਰਜ਼ ਕਰਾਂ, ਆਖਣ ਔਖਾ ਸਾਚਾ ਨਾਉ ਜਿਹੜਾ ਕਹਿ ਦਿੱਤਾ ਮੇਰੇ ਪਾਤਸ਼ਾਹ ਨੇ, ਜਪ ਕੇ ਕਦੀ ਦੇਖਣਾ ਬਹੁਤ ਔਖਾ ਹੈ। ਵਾਹਿਗੁਰੂ ਵਾਹਿਗੁਰੂ ਮਨੁੱਖ ਇੰਜ ਉਚਾਰਨ ਕਰੇ ਤੇ ਇਹਨੂੰ ਕੰਨ ਨਾਲ ਸੁਣੇ, ਲਫ਼ਜ਼ ਮੈਂ ਫਿਰ ਦੁਹਰਾ ਦਿਆਂ, ਤੇ ਜਦ ਤੁਸੀਂ ਸੁਣਨ ਬੈਠੋਗੇ ਤੇ ਨਹੀਂ ਸੁਣੋਗੇ। ਵਾਹਿਗੁਰੂ ਵਾਹਿਗੁਰੂ ਰਸਨਾ ਕਰਦੀ ਰਹੇਗੀ, ਸੁਣੋਗੇ ਨਹੀਂ, ਧਿਆਨ ਕਿਸੇ ਹੋਰ ਪਾਸੇ ਹੋ ਜਾਏਗਾ। ਸੁਣ ਤੇ ਤਾਂ ਸਕੋਗੇ ਜੇ ਧਿਆਨ ਹੋਵੇ। ਇਹ ਧੁਨ ਧਿਆਨ ਦੀ ਸਾਧਨਾ, ਇਹ ਸ਼ਬਦ ਸੁਰਤ ਦੀ ਸਾਧਨਾ, ਇਹ ਪੌੜੀਆਂ ਨੇ, ਇਹ ਚੜ੍ਹਨਾ, ਇਹ ਬਿਖਮ ਹੈ, ਇਹ ਮਾਰਗ ਔਖਾ ਹੈ ਨਾਮ ਸਿਮਰਨ ਦਾ। ਸਹਿਬ ਕਹਿੰਦੇ ਕੋਵਡ ਭਾਗੀ ਪਾਏ, ਉਹ ਵਿਰਲਾ ਵਡ ਭਾਗੀ ਇਸ ਮਾਰਗ ਨੂੰ ਅਬੋਰ ਕਰਕੇ ਮੰਜ਼ਲੇ ਮਕਸੂਦ ਤੇ ਪਹੁੰਚਦਾ। ਹਾਂਜੀ ਇਸ ਪੌੜੀਆਂ ਤੇ ਚੜ੍ਹ ਕੇ ਜੋ ਮੰਜ਼ਲੇ ਮਕਸੂਦ ਤੱਕ ਪਹੁੰਚ ਜਾਂਦਾ ਹੈ, ਉਹਦੇ ਕਰੋੜਾਂ ਜਨਮਾਂ ਦੇ ਪਾਪ ਧੁੱਲ ਜਾਂਦੇ ਹੈ, ਕਰੋੜਾਂ ਜਨਮਾਂ ਦੇ ਸੰਸਕਾਰ ਮਿਟ ਜਾਂਦੇ ਨੇ, ਕਰੋੜਾਂ ਜਨਮਾਂ ਦੇ ਦੁੱਖ ਮਿਟ ਜਾਂਦੇ ਨੇ। ਇੱਕ ਜਨਮ ਦਾ ਦੁੱਖ ਹੋਵੇ ਤੇ ਸ਼ਾਇਦ ਅਸੀਂ ਇੱਕ ਸਾਲ ਵਿੱਚ ਦੂਰ ਕਰ ਛੱਡੀਏ। ਕਈ ਜਨਮਾਂ ਦੇ ਅੰਦਰ ਸੰਸਕਾਰ ਨੇ, ਕਈ ਜਨਮਾਂ ਦੇ ਅੰਦਰ ਪਾਪ ਨੇ, ਇਕੱਠੇ ਨੇ, ਢੇਰ ਵੱਧਦਾ ਹੀ ਜਾ ਰਿਹਾ, ਵੱਧਦਾ ਜਾ ਰਿਹਾ। ਪਰ ਇਸ ਪੌੜੀ ਤੇ ਚੜ੍ਹ ਕੇ ਜੋ ਮੰਜ਼ਲੇ ਮਕਸੂਦ ਤੇ ਪਹੁੰਚ ਜਾਂਦਾ ਹੈ, ਸ਼ਾਇਦ ਕਿ ਉਹਦੇ ਕਰੋੜਾਂ ਜਨਮਾਂ ਦੇ ਪਾਪ ਬਣ ਜਾਂਦੇ ਨੇ, ਕਰੋੜਾਂ ਜਨਮਾਂ ਦੇ ਦੁੱਖ ਮਿਟ ਜਾਂਦੇ ਨੇ। ਹਾਂਜੀ ਜਿਸ ਸੰਸਾਰ ਵਿੱਚ ਜਿਸ ਪਰਿਪੂਰਨ ਪਰਮਾਤਮਾ ਨੇ ਆਪਣੀ ਪੂਰੀ ਕਲਾ ਵਰਤਾਈ ਹੋਈ ਹੈ, ਭਾਵ ਆਪਣੀ ਸਤਾ ਰੱਖੀ ਹੋਈ ਹੈ, ਔਰ ਆਪਣੀ ਸਤਾ ਦੇ ਆਸਰੇ ਤੇ ਸੂਰਜ, ਚੰਦ, ਤਾਰੇ, ਜ਼ਮੀਨ, ਆਸਮਾਨ, ਪਸ਼ੂ, ਪੰਖੀ, ਸਾਗਰ, ਹਵਾ ਸਭ ਟਿਕਾ ਕੇ ਰੱਖੀ ਹੋਈ ਹੈ, ਉਸ ਦੀ ਉਸਤਤ ਕਰੋ ਜਿਸ ਨੇ ਆਪਣੀ ਕਲਾ ਵਰਤਾ ਰੱਖੀ ਹੈ, ਜਿਸ ਨੇ ਆਪਣੀ ਸਤਿਆ ਦੇ ਨਾਲ ਸਾਰੇ ਨਿਜ਼ਾਮ ਨੂੰ ਜੋ ਹੈ ਕਾਬੂ ਚ ਕੀਤਾ ਹੋਇਆ ਹੈ, ਉਸ ਦੀ ਉਪਮਾ ਕਰੋ, ਉਸ ਦੀ ਮਹਿਮਾ ਗਾਇਨ ਕਰੋ। ਤੇ ਤੁਸੀਂ ਆਖੋਗੇ ਮਹਿਮਾ ਗਾਇਨ ਕਰਨੇ, ਉਸਤਤ ਕਰਨੀ ਤੇ ਖੁਸ਼ਾਮਦ। ਦਿੱਲੀ ਚ ਇੱਕ ਸੱਜਣ ਮੈਨੂੰ ਕਹਿਣ ਲੱਗਾ, ਬੰਦੇ ਨੂੰ ਵੀ ਖੁਸ਼ਾਮਦ ਦੀ ਲੋੜ ਹੈ, ਆਖਿਰ ਬੰਦਾ ਰੱਬ ਨੇ ਬਣਾਇਆ, ਜਦ ਰੱਬ ਖੁਸ਼ਾਮਦੀ ਹੈ ਤੇ ਬੰਦਾ ਵੀ ਖੁਸ਼ਾਮਦੀ ਹੈ। ਰੱਬ ਦੀ ਉਪਮਾ ਕਰੋ ਤੇ ਰੱਬ ਬਖਸ਼ਿਸ਼ ਕਰਦਾ, ਨਾ ਕਰੋ ਤੇ ਨਹੀਂ ਕਰਦਾ। ਮੈਂ ਖਖਰ ਭੁੱਲ ਗਏ ਗੱਲ ਨੂੰ ਸਮਝਿਆ ਨੇ, تو مینو کہن لگا دھارمک دنیا تو یہی آخیا جانا نا رب کی عزت کرو رب کی حکما کرو تو جی رب نو حکما کی لوڑ ہے تو آخر بندے نو حکما کی لوڑ ہوے تو پھر نندا کیڑی گل دی بندے نو بھی عزت کی لوڑ ہے کیونکہ رب نو عزت کی لوڑ ہے تو سارے سنت جن کہ اس کی عزت کرو ہوں استت استت انترا کی ہے یہ میں عرض کر دیا سورج بھی استت کریے تو ساری استت کرنے یہ چمک نہیں ہے ہی تو جی نہ کریے تو کوئی اندھیرا نہیں ہو جانا پرماتما وڈا وڈا کر کے آخیے ساڈے وڈا وڈا آخر نال وڈا نہیں ہے تو جی کدھر نہ آخیے تو انہیں چھوٹا بھی نہیں ہو جانا جے سب مل کے آخر پائے وڈا نہ ہوے گاہ نہ جائے ساڈے وڈا وڈا آخر نال وڈا نہیں ہے جی نہ آخی تو چھوٹا بھی نہیں ہو جاتا دوجی کسی سنگیتکار کی حکما کریے اس تک کریے تو بندہ سنگیتکار نہیں بن جاتا کسی مہان دارشنک کوی کی حکما کریے تو بندہ کوی نہیں بن جاتا کسی کروڑا پتی ارباں پتی دھنوان کی مہما گائن کریے تو بندہ کوئی دھنوان نہیں ہو جاتا کسی حکمران کی اس تک کریے تو بندے نے کوئی راج پاٹ نہیں مل جاتا کوئی بندہ حکمران نہیں ہو جاتا پر سچ جانو کوئی بھگوان کی حکما کرے تو بھگوان ہی ہو جاتا ہے کوئی گرو کوئی گرو کی مہما گائن کرے تو گرو ورگا ہی ہو جاتا ہے کوئی رب کی مہما گائن کرے تو رب ورگا ہی ہو جاتا ہے ہوں دھنوان کی مہما کریے تو مہما کرنے والا نردھن بنیا رہ مہما کیوں گائیے پھر گان کا مطلب کی کسی کلاکار کی مہما گائن کریے تو آپ نگنے ہی بنے رہ جائے تو بڑا سنگیتکار ہے مہان سنگیتکار ہے تو سنگیت دیا ساریا باریکیاں سمجھنا ہے تو آپ جب پاٹ بھی کرے تو بے سورا ہوئے تو پھر پکی ہو تو حکما کی سنگیتکار بھی تو سارا دن بے سورا بولی جانا تو آپ حکما کی مہان کبھی بھی تو تیرے بولوں میں کوئی ترتیب کوئی نہیں کوئی کوتا کی جھلک نہیں تو حکما کی دھنوان بھی تو نردھنتا تیری بنی ہوئی ہے تو حکما کی حکمران بھی تو غلامی تیری بنی ہوئی ہے تو حکمران تو بنے ہیں غلامی تیری بنی ہوئی ہے نہیں تو اس حکمران کی حکما کر جی حکما کر دیا تو بھی راجا ہو جائے تو بھی مہان ہو جائے تو اس دھنوان کی حکما کر کہ تیری ساری کی ساری نردھنتا مٹ جائے ہم نردھن جو یہ دھن پاؤ مرتے بھوٹ گمانے بھگت کبیر کہنے جس دن کا مینو نام دھن پراپت ہوا ہے اس دن کے بڑے بڑے دھنوان بھی فٹ کے مرتے پے ہیں یہ پرم سکھ اس نے کتوں لب لیا یہ پرم آنند اس نے کتوں لب رہا تو رب کی اپما کرنی رب کی لوڑ نہیں یہ ساری لوڑ ہے تو پرماتما کی اپما کرنے والا آپ اپما یوگ ہو جاتا ہے پرماتما وڈا وڈا آخر والا آپ وڈا ہو جاتا ہے پرماتما کا جو حکم من لینا اس کا حکم پھر تین لوگوں سے چلتا ہے ایس کر دیں پرماتما جو جڑ جا ہے وہ سرو شکتی مان ہو جاتا ہے اس واسطے سنتوں کی جڑے ہوئے پرشان کی سکھمنی صاحب بڑی مہم ہے کارن کہ سنت رام نے دیگ نہ بھائی رام کی مہما گائن کردیا کردیا سنت رام ورگا ہی ہو جاتا ہے بھگت گرو ورگا ہی ہو جاتا ہے سکھ گرو ورگا ہی ہوتا ہے گرو سکھ سکھ گرو ہے نانک بھید نہ بھائی جتھے بھید بالکل مل جائے دھنوان کی حکما کرو نرگن تے دھنوان کا بھید بنیا رہے گا گنوان کی حکما کرو تو نرگن تے گنوان کا بھید بنیا ہی رہے گا اور اسی طریقے نال حکمران کی حکما کرو غلام تے حکمران کا بھید بنیا ہی رہے گا پر یقین جانو پرماتما کی حکما کریے تو پرماتما تے حکما کرنے والے بھید مٹ جاتا ہے پرماتما ورگا ہی ہو جاتا ہے گرو ورگا ہی ہو جاتا ہے اکال پورک ورگا ہی ہو جاتا ہے اس واسطے سہج کہنے کہ تم اس پریپورن پرماتما کی استت کر جنہیں اپنی سکیا کے نال سارے جگت نو نتھیا ہوا ہے قابو کیتا ہوا ہے تو اس کی مہما گائن کر تو اس کی حکما کر ہاں جی ستگرو کی سچی سکھیا نو جڑے جیو من لیندے نے وہ سارے دے سارے جیو جنت پوتر ہو جاندے نے پاون ہو جاندے نے جو ستگرو کی سچی سکھیا نو دھارن کر لیندے نے وہ سارے دے سارے جیو پاون ہو جاندے نے پوتر ہو جاندے نے مہان ہو جاندے نے ہاں جی
3: بگن بناسنا سب دکھ ناسنا
2: گرو نے ایسی نام وچ دڑکا کرا دیتی ہے کہ جتنے بگھن نے سب ناس ہو گئے, سب مٹ گئے. مہاراج کہندے نے بگھن نہ کو لاگتا گر پے ارداس, جدی ہر وقت ارداس گرو دے اگوں ہے اتے بگن نہیں. جتھے ارداس نہیں, جتھے گرو نال جڑنا نہیں, جتھے گرو دی سکھیا دھارن نہیں, پتا اتھے کتنے بگھن نے. مہاراج کی بانی کہندی ہے کوٹ بگھن تس لاگتے جس نو بسرے ناؤ نانک ان بن بلپتے جن سنے گھر کاؤ. انہوں تے کروڑا بگن لگ دین, سویرے بگن, دوپہر نو بگن, شامی بگن, بگنا دی زندگی لگ دی, بگن ہی بگن پہن دے. پر مہاراج کہندے ستگر نے ایسی نام دی درڑتا کرا دیتی ہے کہ سارے بگن ناس ہو گئے نے, ساریا بلاوا دور ہٹ گئی نے, ساریا روکاں مٹ گئی نے. ہاں جی ستگر کی سچی ساکھی نال, سکشا دے نال, نام جپ نال جتنے پاپ سن سارے دے سارے مٹ گئے. آتما نج گھر آ گئی, من اپنے نجی گھر آن کے جو ہے وسیا. دھرم دی ساری سادھنا ہے کہ کسی طریقے نال منک نو نج گھر دی پراپتی ہو جائے, اپنے استھان دی جو ہے پراپتی ہو جائے. تے اس سمبندھ وچ ساڈے دیش وچ وکھ وکھ تجربے ہوئے. جتنے تجربے ہوئے یہ سارے تجربات انہاں دی ویاکھیا تھوڑے تھوڑے جو ہے سمے میں ساری دی ساری کر دیاں مختصر روپ وچ, کیونکہ لکھتی اتہاس ول کم گھٹ تو گھٹ یا ود تو ود 3,500 سال کا ہی ملتا ہے, اس تو پچھے جائیے تو نہیں. تو چلو اتنی دوری تو یاترا آرمبھ کریے. انج کہیے کہ رام تو یاترا آرمبھ کریے. شری رام نے سوچیا کہ منک اپنے نج گھر آوے, تو انہوں نے ایک نیم بنایا, مریادا بنائی اور بڑی سختی نال لاگو کی تھی کہ آپ دا نام پی گیا مریادا پرشوتم رام. اج دا اے تہوار قریبن قریبن دیش دے تمام مہاپرشاں نال جڑدا ہے, شری رام نال, مہاتما بدھ نال, مہاویر نال, سکھ جگت نال, گرو گھر وچ. اس واسطے دیوالی قریبن قریبن بڑے. خیر مختصر میں عرض کراں, مریادا زندگی مریادا دس چاہیے تو من اپنے نج گھر وچ آ جاندا ہے. سارا زور شری رام دا مریادا تے, مریادا دی الگھنا نہ ہوے. بڑی پالنا کرنی ہے پتر منکیڑی, پتنی بھی مریادا کی ہے, پتی بھی کی ہے, راجے بھی کی ہے, پرجا بھی کی ہے, گرو بھی کی ہے, شش بھی کی ہے. وڈے برا پرتی چھوٹے برا دا کی فرض ہے, تے چھوٹے برا پرتی وڈے برا دا کی فرض ہے. بہن بھائی دے رشتیاں دی نیماولی ورس کے مریادا شری رام نے بنا دیتی اور لاگو کر دیتی. پر اس مریادا وچ بہت خشک پنا سی. اس مریادا وچ یہ ہویا کہ بے قصور پتنی نو بھی اگن پریکشا دینی پے گی. راون دی قید وچوں جو نکلی تے رام نے کہہ دیتا میں تینوں اگن پریکشا وچ لنگے بنا گھر نہیں لے جا سکتا, تو اگن پریکشا دے, میں مریادا بنائی ہے. تو کہیں اگن پریکشا وچ کوئی کرڑی پریکشا رکھی ہونی جا اگن پریکشا رکھ دیتا, وہ پوری اتری, مکمل اتری, گھر لے آیا لیکن دھوبی نے لانچن لا دیتا. تے دھوبی کے محلے وچ انگلیاں اٹھ گئی. رام اوہی رام ہے جس نے پرشٹی ہوئی پتنی اپنے گھر رکھ لی ہے, حالانکہ اگن پریکشا ہو گئی, پاون پوتر ہو دے گی. گربوتی سی سیتا ਤੇ ਧੋਬੀ ਦੇ ਇਲਜ਼ਾਮ ਲਾਉਣ ਨਾਲ ਰਾਮ ਨੇ ਸੀਤਾ ਨੂੰ ਘਰੋਂ ਕੱਢ ਦਿੱਤਾ, ਜਦਕਿ ਇੱਕ ਦੋ ਮਹੀਨੇ ਉਹ ਬੱਚੇ ਨੂੰ ਜਨਮ ਦੇਣ ਵਾਲੀ ਸੀ, ਘਰੋਂ ਕੱਢ ਦਿੱਤਾ ਵੀ ਤੂੰ ਜਾ। ਇਹ ਬੜਾ ਕਠੋਰ ਸਲੂਕ ਹੈ। ਰਾਮ ਦੀ ਪੂਜਾ ਕਰਨ ਵਾਲਿਆਂ ਨੂੰ ਮੈਂ ਆਖਾਂਗਾ ਕੋਈ ਤੁਹਾਡੀ ਪਤਨੀ ਐਵੇਂ ਕੋਈ ਲਾਛਣ ਲਾ ਦੇਵੇ ਘਰੋਂ ਕੱਢ ਦਿਓਗੇ, ਅਗਰ ਘਰੋਂ ਕੱਢ ਦਿਓਗੇ ਤਾਂ ਫਿਰ ਇਸ ਰਾਮ ਰਾਜ ਦੀ ਲੋੜ ਨਹੀਂ ਹੈ। ਇਸ ਰਾਮ ਰਾਜ ਨੂੰ ਕੀ ਕਰਨਾ ਹੈ, ਜਿੱਥੇ ਬੇਕਸੂਰ ਪਤਨੀ ਵਾਸਤੇ ਵੀ ਘਰ ਵਿੱਚ ਥਾਂ ਨਾ ਹੋਵੇ, ਸਤਵੰਤੀ ਵਾਸਤੇ ਵੀ ਘਰ ਵਿੱਚ ਥਾਂ ਨਾ ਹੋਵੇ, ਕੋਈ ਲਾਛਣ ਲਾਏ ਤੇ ਘਰੋਂ ਕੱਢ ਦਿਓ, ਮਰਿਆਦਾ ਬਣਾ ਦਿੱਤੀ ਸੀ, ਘਰੋਂ ਕੱਢ ਦਿੱਤਾ। ਸ਼ੰਭੂਕ ਨਾਮ ਦੇ ਝੀਵਰ ਨੇ ਤਪੱਸਿਆ ਆਰੰਭ ਕਰ ਦਿੱਤੀ ਕਿ ਬ੍ਰਾਹਮਣਾਂ ਨੂੰ ਚੰਗੀ ਨਾ ਲੱਗੇ, ਫਰਿਆਦ ਕੀਤੀ ਇੱਕ ਬਾਹਮਣੀ ਨੇ ਰਾਮ ਦੇ ਚਰਨਾਂ ਚ, ਮੇਰਾ ਨੌਜਵਾਨ ਬੱਚਾ ਮਰ ਗਿਆ, ਕਿਸਨੇ ਮਾਰਿਆ, ਤੂੰ ਮਾਰਿਆ। ਤੇ ਰਾਮ ਕਹਿਣ ਲੱਗੇ ਮੈਂ ਮਾਰਿਆ, ਅਕਲ ਟਿਕਾਣੇ ਹੈ ਤੇਰੀ? ਹਾਂ, ਤੇਰੇ ਰਾਜਪਾਠ ਦੇ ਚ ਸ਼ੂਦਰ ਭਜਨ ਬੰਦਗੀ ਕਰਨ ਲੱਗ ਪਏ ਨੇ, ਸ਼ੂਦਰ ਨਿਯਮ ਦੀ ਉਲੰਘਣਾ ਹੋ ਗਈ, ਮਰਿਆਦਾ ਦੀ ਉਲੰਘਣਾ ਹੋ ਗਈ। ਇੱਥੋਂ ਇੱਕ ਗੱਲ ਸਪਸ਼ਟ ਹੈ ਕਿ ਰਾਮ ਰਾਜ ਦੇ ਚ ਵੀ ਸ਼ੂਦਰ ਨੂੰ ਭਜਨ ਬੰਦਗੀ ਕਰਨ ਦਾ ਕੋਈ ਅਖਤਿਆਰ ਨਹੀਂ ਸੀ। ਔਰ ਪੁੱਛ ਲਓ ਇਹਨਾਂ ਰਾਮਾਇਣ ਦੇ ਗਿਆਨੀਆਂ ਨੂੰ, ਸ਼ੰਭੂਕ ਨਾਮ ਦੇ ਜੀਵਰ ਦੇ ਕੰਨਾਂ ਵਿੱਚ ਸ਼ੀਸ਼ਾ ਪਿਘਲਾ ਕੇ ਸ਼ੀਸ਼ਾ ਕੰਨਾਂ ਚ ਡਾਲ ਦਿੱਤਾ ਗਿਆ ਔਰ ਉਹਨੂੰ ਤੜਪਾ ਤੜਪਾ ਕੇ ਮਾਰ ਦਿੱਤਾ ਗਿਆ। ਤੂੰ ਵੇਦ ਮੰਤਰ ਸੁਣੇ ਨੇ ਤੇ ਜਪ ਕਿਉਂ ਪਿਆ ਕਰਨਾ? ਮੈਂ ਬਹੁਤ ਸਾਰੇ ਸਾਧੂ ਸਮਾਜ ਜਿਹੜੇ ਬੈਰਾਗੀਆਂ ਦੇ ਉਹਨਾਂ ਦੇ ਕੋਲ ਪ੍ਰਸ਼ਨ ਰੱਖਿਆ, ਇਸੇ ਰਾਮ ਰਾਜ ਨੂੰ ਇਸ ਦੇਸ਼ ਵਿੱਚ ਲਿਆਉਣਾ, ਕਿਉਂਕਿ ਰਾਮ ਰਾਜ ਪ੍ਰੀਸ਼ਦ ਇੱਕ ਸੰਸਥਾ ਬਣੀ ਸੀ, ਸਿਆਸੀ ਪਾਰਟੀ ਰਹੀ ਨਹੀਂ ਹੈ, ਕਿਉਂਕਿ ਇਹਨਾਂ ਇਲਜ਼ਾਮਾਂ ਦਾ ਜਵਾਬ ਕਿਸ ਤਰ੍ਹਾਂ ਦੇਣਗੇ, ਕਿਉਂਕਿ ਰਾਮ ਰਾਜ ਵਿੱਚ ਸ਼ੂਦਰ ਵਾਸਤੇ ਥਾਂ ਨਹੀਂ ਸੀ, ਰਾਮ ਰਾਜ ਵਿੱਚ ਬੇਕਸੂਰ ਇਸਤਰੀ ਵਾਸਤੇ ਵੀ ਘਰ ਵਿੱਚ ਥਾਂ ਨਹੀਂ ਹੈ, ਔਰ ਰਾਮ ਰਾਜ ਵਿੱਚ ਪਿਤਾ ਦੇ ਹੁੰਦੇ ਹੋਏ ਬੱਚੇ ਯਤੀਮੀ ਦੀ ਹਾਲਤ ਵਿੱਚ ਪਲਦੇ ਰਹੇ ਬਾਲਮੀਕ ਦੇ ਆਸ਼ਰਮ ਦੇ ਵਿੱਚ। ਅਗਾਂਹ ਇੱਕ ਹੋਰ ਮਹਾਂਪੁਰਸ਼ ਆਏ ਜਿਨ੍ਹਾਂ ਨੂੰ ਅਸੀਂ ਸ੍ਰੀ ਕ੍ਰਿਸ਼ਨ ਕਰਕੇ ਜਾਣਦੇ ਹਾਂ, ਸਾਰਾ ਦੇਸ਼ ਜਾਣਦਾ। ਉਹਨਾਂ ਨੇ ਰਾਮ ਦੀ ਮਰਿਆਦਾ ਨੂੰ ਇੱਕ ਪਾਸੇ ਰੱਖ ਦਿੱਤਾ, ਬਈ ਅਧੂਰੀ ਹੈ, ਇਹਦੇ ਵਿੱਚ ਇਸਤਰੀ ਵਾਸਤੇ ਕੋਈ ਥਾਂ ਨਹੀਂ ਰਹਿ ਜਾਂਦੀ, ਇਹਦੇ ਵਿੱਚ ਸ਼ੂਦਰ ਵਾਸਤੇ ਕੋਈ ਜਗ੍ਹਾ ਨਹੀਂ ਰਹਿ ਜਾਂਦੀ, ਇਹਦੇ ਵਿੱਚ ਖੁਸ਼ਕੀ ਹੀ ਖੁਸ਼ਕੀ ਹੈ, ਰੋਣੇ ਹੀ ਰੋਣੇ ਨੇ। ਰਾਮ ਦੀ ਸਾਰੀ ਆਪਣੀ ਜ਼ਿੰਦਗੀ ਰੋਂਦਿਆਂ ਹੀ ਬਤੀਤ ਹੋਈ, 12 ਸਾਲ ਰੋਂਦਾ ਹੀ ਰਹੇ। ਔਰ ਕਿਉਂਕਿ ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਕਸ਼ਮਣ ਵਿਛੜ ਗਿਆ। ਮੈਂ ਅਰਜ਼ ਕਰਾਂ ਅੱਜ ਦੇ ਇਹਨਾਂ ਬੋਲਾਂ ਨੂੰ ਕਿਧਰੇ ਤੁਸੀਂ ਈਰਸ਼ਾ ਤੇ ਕੋਈ ਤਰਕ ਨਾ ਸਮਝ ਲੈਣੇ। ਮੈਂ ਆਪਣੇ ਢੰਗ ਨਾਲ ਪੜਿਆ, ਥੋੜਾ ਜਿਹਾ ਅਧਿਐਨ ਕੀਤਾ, ਹੋ ਸਕਦਾ ਗਲਤ ਹੋਵੇ, ਲੇਕਿਨ ਗਹਿਰੀ ਦ੍ਰਿਸ਼ਟੀ ਨਾਲ ਦੇਖੋਗੇ ਤਾਂ ਜੋ ਕੁਝ ਮੈਂ ਪੜਿਆ ਉਹ ਮੈਂ ਤੁਹਾਡੇ ਸਾਹਮਣੇ ਰੱਖਿਆ, ਇਸ ਨੂੰ ਮੈਂ ਆਪਣੀ ਨਿਗਾਹ ਨਾਲ ਵੇਖਿਆ, ਤੁਸੀਂ ਵੀ ਆਪਣੀ ਨਿਗਾਹ ਨਾਲ ਵੇਖ ਲਓ ਤੇ ਭਾਰਤ ਦੇ ਹੋਰ ਲੋਕੀ ਵੀ ਵੇਖ ਲੈਣ, ਤੇ ਬਥੇਰਿਆਂ ਕੋਲ ਮੈਂ ਇਹ ਵਿਚਾਰ ਰੱਖੀਏ ਕਿ ਸ਼ੂਦਰ ਵਾਸਤੇ ਥਾਂ ਨਹੀਂ ਮੈਂ, ਤੇ ਕੋਈ ਪੜੋਸੀ ਵੀ ਪਤਨੀ ਤੇ ਲਾਂਛਣ ਲਾ ਦੇ ਘਰੋਂ ਕੱਢੋ, ਕੋਈ ਥਾਂ ਨਹੀਂ। ਇਸ ਦੇਸ਼ ਦੇ ਚ ਅਕਸਰ ਇਸਤਰੀਆਂ ਦੇ ਉੱਤੇ ਘਰ ਘਰ ਦੇ ਬਹੁਤੇ ਜ਼ੁਲਮ ਹੋਏ, ਮੈਂ ਤੇ ਸਮਝਦਾ ਇਹ ਰਾਮ ਦੀ ਬਣਾਈ ਹੋਈ ਮਰਿਆਦਾ ਕਰਕੇ। ਜੇ ਰਾਮ ਆਪਣੇ ਘਰ ਪਤਨੀ ਨੂੰ ਨਹੀਂ ਰੱਖ ਸਕਦੇ ਤੇ ਘਰੋਂ ਬਾਹਰ ਕਰ ਸਕਦੇ ਨੇ ਤੇ ਖਿਮਾ ਕਰਨੀ ਕਿਸ ਨੇ ਫਿਰ ਸਨਮਾਨ ਨਾਲ ਰੱਖਣਾ ਘਰ ਵਿੱਚ? ਰਾਮ ਤੋਂ ਤੇ ਫਿਰ ਇਹ ਹੀ ਪ੍ਰੇਰਣਾ ਮਿਲੇਗੀ, ਮਰਿਆਦਾ ਪੁਰਸ਼ੋਤਮ ਰਾਮ। ਫਿਰ ਸ਼ੰਭੂਕ ਨਾਮ ਦਾ ਜੀਵਨ ਸ਼ੂਦਰ ਸੀ ਵਿਚਾਰਾ, ਭਜਨ ਬੰਦਗੀ ਕਰ ਰਿਹਾ ਸੀ, ਕਿਧਰੇ ਕਥਾ ਹੋ ਰਹੀ ਸੀ ਤੇ ਬੋਲ ਸੁਣ ਲਏ ਸਨ ਉਸਨੇ ਕਿ ਨਾਮ ਜਪਣ ਨਾਲ ਕਰੋਨਾ ਪਾਪ ਮਿਟ ਜਾਂਦੇ ਨੇ। ਜਪਣ ਲੱਗ ਪਿਆ, ਤੂੰ ਸੁਣ ਲਈਏ ਇਹ ਗੱਲ, ਸ਼ੀਸ਼ਾ ਡਾਲ ਦਿੱਤਾ ਗਿਆ ਕੰਨਾਂ ਵਿੱਚ, ਤੜਪਾ ਤੜਪਾ ਕੇ ਮਾਰ ਦਿੱਤਾ ਗਿਆ ਸ਼੍ਰੀ ਰਾਮ ਦੇ ਹੁਕਮ ਨਾਲ। ਇਹ ਬਹੁਤ ਵੱਡੇ ਇਲਜ਼ਾਮ ਨੇ ਤੇ ਗੁਸਤਾਖੀ ਮਾਫ, ਪਰਮ ਪੁਰਖ ਤੇ ਉਹ ਹੁੰਦਾ ਜਿਹੜਾ ਇਲਜ਼ਾਮਾਂ ਤੋਂ ਬਰੀ ਹੋਵੇ, ਜਿਹਦੇ ਉੱਤੇ ਕੋਈ ਲਾਛਣ ਨਾ ਲਾ ਸਕੇ, ਜਿਹਦੇ ਉੱਤੇ ਕੋਈ ਇਲਜ਼ਾਮ ਨਾ ਲਾ ਸਕੇ। ਤੋ ਅਗਾਂਹ ਚੱਲੀਏ, ਸ਼੍ਰੀ ਕ੍ਰਿਸ਼ਨ ਨੇ ਸ਼੍ਰੀ ਰਾਮ ਦੀ ਬਣਾਈ ਹੋਈ ਸਾਰੀ ਮਰਿਆਦਾ ਦੀ ਦਜੀਆਂ ਉਡਾ ਦਿੱਤੀਆਂ, ਇੱਕ ਪਾਸੇ ਰੱਖ ਦਿੱਤੀ, ਔਰ ਕ੍ਰਿਸ਼ਨ ਨੇ ਕਹਿ ਦਿੱਤਾ ਮੈਨੂੰ ਇਹ ਮਰਿਆਦਾ ਪ੍ਰਵਾਨ ਹੀ ਨਹੀਂ, ਕਬੂਲ ਨਹੀਂ, ਮੈਂ ਨਹੀਂ ਪ੍ਰਵਾਨ ਕਰਦਾ। ਇਸ ਵਾਸਤੇ ਕ੍ਰਿਸ਼ਨ ਨੂੰ ਕਿਸੇ ਨੇ ਮਰਿਆਦਾ ਪੁਰਸ਼ੋਤਮ ਨਹੀਂ ਆਖਿਆ, लीला पुरुषोत्तम आखे। लीला पुरुषोत्तम, जन्म एक लीला है, मरण एक लीला है, नफा एक लीला है, नुकसान एक लीला है, तो रोना केड़ी गल दा। इस वास्ते हंजू श्री कृष्ण की जिंदगी विच नहीं है, रोना पिटना श्री कृष्ण की जिंदगी विच नहीं है।

ਸਰੀਰ ਨੂੰ ਧੋ ਲੈਣ ਨਾਲ ਮਨ ਤੇ ਨਹੀਂ ਧੋਤਾ ਜਾਂਦਾ। ਵਿਚਾਰ ਤੇ ਸ਼ੁੱਧ ਨਹੀਂ ਹੁੰਦੇ। ਤਨ ਨੂੰ ਰੋਜ਼ ਧੋਂਦਾ ਰਹੋ, ਸੁਭਾਅ ਨਹੀਂ ਬਦਲਣਾ। ਭਾਈ ਗੁਰਦਾਸ ਜੀ ਨੇ ਇੱਕ ਗੱਲ ਆਖੀ, ਕਹਿਣ ਲੱਗੇ ਤੁਮੇ ਅੰਮ੍ਰਿਤ ਸਿੰਚੀਏ। ਤੁਮੇ ਦੀ ਵੇਲ ਨੂੰ ਕੋਈ ਰੋਜ਼ ਮਨੁੱਖ ਅੰਮ੍ਰਿਤ ਸਿੰਚਦਾ ਰਹੇ, ਮਿੱਠਾ ਘੋਲ ਘੋਲ ਪਾਣੀ ਵਿੱਚ।

ਘਰ ਵਿੱਚ ਵਿਹੜੇ ਵਿੱਚ ਸੇਨ ਵਿੱਚ ਨਿੰਮ ਦਾ ਦਰਖਤ ਲਗਾਇਆ ਤੇ ਗੁਆਂਢੀ ਨੇ ਪੜੋਸੀ ਨੇ ਆਖਿਆ ਭਲਿਆ ਕਿਸੇ ਮਿੱਠੇ ਫਰੂਟ ਦਾ ਦਰਖਤ ਲਗਾਉਣ ਦੋ ਨਾਲ ਛਾਇਆ ਮਾਣ ਦੋ ਨਾਲ ਫਲ ਖਾਣ ਦੋ ਭਲਾ ਨਿੰਮ ਦਾ ਦਰਖਤ ਘਰ ਵਿੱਚ ਲਗਾਉਣ ਦਾ ਕੀ ਫਾਇਦਾ ਇਹਦੀ ਡਾਲੀ ਇਹਦੀ ਟਾਹਣੀ ਇਹਦੇ ਪੱਤੇ ਹਰ ਇੱਕ ਚੀਜ਼ ਵਿੱਚ ਕੁੜਕਣ ਤੇ ਲਗਾਉਣ ਵਾਲੇ ਨੇ ਆਖਿਆ ਮੈਂ ਰੋਜ਼ ਸਵੇਰੇ ਉੱਠ ਕੇ ਸ਼ਹਿਦ ਘੋਲ ਕੇ ਇਹਦੀਆਂ ਜੜ੍ਹਾਂ ਵਿੱਚ ਪਾਵਾਂ ਔਰ ਰੋਜ਼ ਗੁੜ ਤੇ ਸ਼ੱਕਰ ਜਿਹੜਾ ਪਾਣੀ ਇਸ ਨੂੰ ਦਿਆ ਕਰਾਂਗਾ ਉਸ ਵਿੱਚ ਘੋਲਾਂਗਾ ਜਦੋਂ ਇਸ ਨੂੰ ਬੀਜਣ ਲੱਗਾ ਇਸ ਦੀ ਜੜ੍ਹ ਦੇ ਕੋਲ ਮਿਸ਼ਰੀ ਦੀ ਗਲੀ ਟਿਕਾ ਦੇਣਾ ਤੇ ਜਦੋਂ ਇੰਨੀ ਮਿਠਾਸ ਇਹਦੀਆਂ ਜੜ੍ਹਾਂ ਵਿੱਚ ਪਾਵਾਂਗਾ ਕਿ ਨਿੰਮ ਮਿਠਾਸ ਨਹੀਂ ਦੇਗੀ ਇਹਦੀਆਂ ਟਾਹਣੀਆਂ ਵਿੱਚੋਂ ਮੈਨੂੰ ਸ਼ਹਿਦ ਦਾ ਰਸ ਨਹੀਂ ਆਵੇਗਾ ਪੜੋਸੀ ਨੇ ਆਖਿਆ ਤੂੰ ਬੜਾ ਭੋਲਾ ਹੈ ਇਹ ਤੇਰੇ ਹਿਰਦੇ ਵਿੱਚ ਮੁਗਲਤ ਹੈ ਤੇਰਾ ਘੋਲ ਕੇ ਪਾਇਆ ਹੋਇਆ ਸ਼ਹਿਦ ਨਿੰਮ ਦਾ ਸੁਭਾਅ ਨਹੀਂ ਬਦਲ ਸਕਦਾ ਉਹਦੇ ਸੁਭਾਅ ਵਿੱਚ ਕੁੜਕਤ ਨੇ

ਸਿੰਚਣ ਨਾਲ ਵੀ ਨਿੰਮ ਦਾ ਸਹਿਜ ਨਹੀਂ ਜਾਂਦਾ, ਭਾਵ ਸੁਭਾਅ ਨਹੀਂ ਬਦਲਦਾ। ਸਹਿਜ ਦਾ ਅੱਖਰੀ ਅਰਥ ਸੁਭਾਅ, ਕਿਉਂਕਿ ਜਿਹੜੀ ਗੱਲ ਸੁਭਾਅ ਵਿੱਚ ਸ਼ਾਮਿਲ ਹੋ ਜਾਏ, ਜਿਹੜੀ ਗੱਲ ਸੁਭਾਅ ਵਿੱਚ ਸ਼ਾਮਿਲ ਹੋਵੇ ਉਹ ਮਨੁੱਖ ਸਹਿਜੇ ਕਰ ਲੈਂਦਾ, ਤੇ ਜਿਹੜੀ ਗੱਲ ਸੁਭਾਅ ਵਿੱਚ ਸ਼ਾਮਿਲ ਨਾ ਹੋਵੇ ਜੇ ਉਹ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਉਹ ਕਰਨ ਲੱਗਿਆਂ ਉਸਨੂੰ ਉਚੇਚ ਕਰਨੀ ਪੈਂਦੀ। ਇਸੇ ਲਈ ਸਹਿਜ ਲਫ਼ਜ਼ ਸੁਭਾਅ ਨਾਲ ਸ਼ਾਮਿਲ ਹੁੰਦਾ, ਸਹਿਜ ਸੁਭਾਏ ਹੋਏ ਸੋ ਹੋਏ। ਸਹਿਜ ਹਮੇਸ਼ਾ ਉਸ ਗੱਲ ਵਿੱਚ ਹੁੰਦੀ ਏ, ਉਸ ਕੰਮ ਵਿੱਚ ਹੁੰਦੀ ਏ ਜਿਹੜੀ ਸੁਭਾਅ ਵਿੱਚ ਸ਼ਾਮਿਲ ਹੋ ਜਾਏ। ਤੋ ਹਜ਼ੂਰ ਦਾ ਕਹਿਣ ਦਾ ਭਾਵ ਹੈ, ਕਹਿੰਦੇ ਨਿੰਮ ਨੂੰ ਕੋਈ ਅੰਮ੍ਰਿਤ ਸਿੰਚ ਲਾਏ ਪਰ ਉਹਦਾ ਸਹਿਜ ਨਹੀਂ ਜਾਂਦਾ, ਭਾਵ ਉਹਦਾ ਸੁਭਾਅ ਨਹੀਂ ਬਦਲਦਾ, ਕਿਉਂਕਿ ਨਿੰਮ ਨੂੰ ਅੰਮ੍ਰਿਤ ਤਾਂ ਬਾਹਰ ਪਾਇਆ ਗਿਆ ਹੈ ਤੇ ਸੁਭਾਅ ਉਹਦੇ ਅੰਦਰ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਕਈ ਗੱਲਾਂ ਮਨੁੱਖ ਦੇ ਤਨ ਨਾਲ ਸਾਂਝ ਰੱਖਦੀਆਂ ਨੇ, ਬਾਹਰ ਨਾਲ ਸਾਂਝ ਰੱਖਦੀਆਂ ਨੇ। ਤਨ ਦਾ ਕੱਪੜਾ ਮੈਲਾ ਹੋ ਜਾਏ, ਤਨ ਮੈਲਾ ਹੋ ਜਾਏ, ਤਨ ਉੱਪਰ ਦੀ ਚੀਜ਼ ਹੈ, ਇਹਨੂੰ ਮੈਲ ਬਾਹਰੋਂ ਲੱਗਣੀ, ਬਾਹਰੋਂ ਪਏ ਖਾਕ ਮਿੱਟੀ ਤੇ ਤਨ ਤੇ ਮੈਲ ਚੜ ਜਾਏ ਤੇ ਉਸ ਮੈਲ ਨੂੰ ਬਾਹਰੋਂ ਪਈ ਮੈਲ ਨੂੰ ਉਤਾਰਨ ਲਈ ਬਾਹਰ ਪਾਣੀ ਦੀ ਲੋੜ ਹੈ। ਤਨ ਦਾ ਕੱਪੜਾ ਮੈਲਾ ਹੋ ਜਾਏ, ਸਾਬਣ ਦੀ ਜ਼ਰੂਰਤ ਹੈ। ਹਜ਼ੂਰ ਕਹਿੰਦੇ ਨੇ

ਕਿਉਂਕਿ ਬਾਹਰੋਂ ਮੈਲ ਲੱਗੀ। ਪਰ ਜੇ ਮਤ ਨੂੰ ਮੈਲ ਲੱਗ ਜਾਏ, ਜੇ ਵਿਚਾਰਾਂ ਨੂੰ ਮੈਲ ਲੱਗ ਜਾਏ, ਮਨੁੱਖ ਦੇ ਵਿਚਾਰ ਮੈਲੇ ਹੋ ਜਾਣ, ਤਾਂ ਵਿਚਾਰ ਤਾਂ ਬਾਹਰ ਨਹੀਂ ਅੰਦਰ ਰਹਿੰਦੇ ਨੇ। ਬਾਹਰਲਾ ਪਾਣੀ ਅੰਦਰਲੀ ਚੀਜ਼ ਨੂੰ ਤੋੜ ਨਹੀਂ ਸਕਦਾ। ਜੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਵਿਚਾਰ ਅੰਦਰ ਰਹਿੰਦੇ ਨੇ ਤੇ ਅੰਦਰ ਵਿਚਾਰ ਹੀ ਜਾ ਸਕਦੇ ਨੇ। ਇਸ ਲਈ ਜੇ ਵਿਚਾਰਾਂ ਨੂੰ ਧੋਣਾ ਹੋਵੇ ਤਾਂ ਵਿਚਾਰਾਂ ਨਾਲ ਹੀ ਧੋਤਾ ਜਾ ਸਕਦਾ। ਜੇ ਅੰਦਰਲੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਜ਼ਰੂਰਤ ਪਏਗੀ ਵਿਚਾਰਾਂ ਦੀ, ਕਿਉਂਕਿ ਵਿਚਾਰ ਹੀ

0: तक पुज सकते ने। हजूर कहने में जे तेरा मन मैला हो जाए ते मन मैले दे कारण मत मैली हो जाए ते मत मैली दे कारण विचार मैले हो जाएंगे। तेरे लिए जरूरी है तू गुरु दे विचारां दी छो दे क्योंकि विचार ही विचारां नू पवित्र कर सकते ने। पर जरूरी है छो दे तन नू धोण लई भी तां पानी दी छो देनी पैंदी है। जे आखिए पानी दा टब बाथरूम विच पिया रहे ते असी बेडरूम विच पै पै ही साफ हो जाइए ऐसा तो नहीं हो सकता। तन नू धोण लई भी तां पानी दे नेड़े होना पैगा पानी दी लपेट विच आना पैगा पानी दी छो लैनी पैगी। पानी दी दूरी नाल तन साफ नहीं हुंदा बल्कि हजूर ने तो बाणी विच इक थां ते फरमाया कहिंदे ने
1: दिखा तिहाया क्यों लगे जा सर पीतर पाल।
0: प्यासे दी प्यास नहीं बुझ सकती जे नदी दे ते प्यासे दे दरम्यान विच कोई दीवार होवे उन्नू पानी दा बुक भर के होठां राही मूंह राही अंदर निकलना पएगा प्यास तां बुझेगी छो लेनी पएगी। ते जे बाहरले पानी दी तन नू जरूरत है छो लैण दी तां साफ हुंदा है तां अंदरले विचारां नू भी विचारां दी छो दी लोड़ है। इत्थों तक विचार पहुंचाने ने विचार दूर पै रहे ने बाणी दे शब्द की बाणी की श्री गुरु ग्रंथ साहिब की गुरु दे पवित्र साफ सुथरे विचार। जे तेरे विचार मैले हो जान तां विचारां नू विचार ही साफ कर सकते ने पर एक शर्त ते भी गुरु दे विचार तेरे अंदर जाके तेरे विचारां नू छोण। ऐसा ना होवे भी तू आखे गुरुद्वारे अखंड पाठ रखा दें पैसे भेज दें रुपए पहुंच जान ग्रंथी सिंह गुरुद्वारे अखंड पाठ कर देवे ते तेरे विचार घर बैठे पवित्र हो जान।
2: वाहिगुरु जी का खालसा वाहिगुरु जी की फतेह। बिहागड़े दी वार दे चों अज पावन पवित्र हुक्मनामा आया है ते ए वार साहिब गुरु रामदास जी महाराज दी उचारण कीती हुई है। इस वार नाल जिहड़े श्लोक सम्मिलित ने ओ गुरु अमरदास जी महाराज दे ने ते गुरु अर्जन देव जी दे ने। इत्थों एक गल स्पष्ट हो जाती है कि वार दे सिर्फ पौड़ियां ही सन वार दी बाणी सिर्फ पौड़ियां दी बाणी है। श्लोक बाद दे गुरु अर्जन देव जी महाराज ने जोड़े ने। इस वार दे ते बहुत वड्डा सबूत मिल जांदा है जे कह दईए सारी वार गुरु रामदास जी महाराज दी है। श्लोक भी जैसे ऊपर हैडिंग है बिहागड़े की वार महला चौथा तो हुण सारी वार गुरु रामदास जी दी नहीं क्योंकि थल्ले आ जांदा श्लोक महला तीजा फिर आ जांदा श्लोक महला पंजवा अगे पंजवे महले दे भी श्लोक ने इस वार दे च। तो गुरु रामदास जी महाराज तो पहले दे ते बाद दी पातशाहियां दे श्लोकां दा होना इस गल दा सबूत है कि वार शुद्ध रूप दे च सिर्फ पौड़ियां ही है। पौड़ियां दे नाल श्लोक बाद दे च जोड़े गए ने जैसे आसा दीवार इहदे च वी तुहानू दूजे पातशाह दे श्लोक मिलणगे पहले पातशाह दे मिलणगे। मुख्तलिफ जितनियां वारा ने उहदे च कई कई पातशाहियां दे श्लोक मिलणगे पर वार असल दे जद पौड़ियां दे रूप विच आए तो उह इक पातशाह दी उचारण कीती गई है। इस दीआं पौड़ियां सारी दीआं सारियां गुरु रामदास जी महाराज दीआं उचारण कीतीआं होईआं ने। जिहड़े जिहड़े श्लोक वारां दीआं पौड़ियां नाल सुमेल खा सकदे सन गुरु अर्जन देव जी महाराज ने जोड़ दिते पर जिहड़े श्लोक मेल नहीं खा सकदे सन उहनां नूं गुरु ग्रंथ साहिब जी महाराज दे अखीर दे च दर्ज कीता गया ते उस बाणी दा नां रख्या गया। ਲੋਕ ਵਾਰਾਂ ਤੋਂ ਵਧੀਕ। ਇੱਥੋਂ ਗੱਲ ਸਪਸ਼ਟ ਹੋ ਗਈ ਵੀ ਇਹ ਉਹ ਸਲੋਕ ਨੇ ਜੋ ਵਾਰਾਂ ਦੇ ਚ ਨਹੀਂ ਸਮਾ ਸਕੇ, ਵਾਰਾਂ ਦੇ ਚੋਂ ਬਚ ਗਏ। ਤੋ ਇਹ ਪਹਿਲੇ ਪਾਤਸ਼ਾਹ ਦੇ ਤੀਜੇ ਚੌਥੇ ਪੰਜਵੇਂ ਪਾਤਸ਼ਾਹ ਦੇ ਸਲੋਕ ਤੁਹਾਨੂੰ ਬਾਅਦ ਦੇ ਚ ਮਿਲਣਗੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਦੇ ਚ। ਤੋ ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਇਹਦੇ ਨਾਲ ਸਲੋਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ, ਤੇ ਵਾਰਾਂ ਦੀ ਇਹ ਜਿਹੜੀ ਕਾਵਿ ਰਚਨਾ ਹੈ ਇਹਦੀ ਪ੍ਰਧਾਨਤਾ ਵੀ ਸਿਰਫ ਪੰਜਾਬ ਵਿੱਚ ਰਹੀ ਹੈ। ਵਾਰਾਂ ਦੀ ਜਿਹੜੀ ਕਾਵਿ ਕਲਾ ਹੈ ਭਾਰਤ ਦੇ ਹੋਰ ਮੁਖਤਲਿਫ ਸੂਬਿਆਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ। ਇਹ ਗੱਲ ਵੱਖਰੀ ਹੈ ਕਿ ਕੁਮਾਈਓ ਦੀਆਂ ਪਹਾੜੀਆਂ ਵਿੱਚ ਇੱਕ ਚਾਚਰੀ ਛੰਦ ਗਾਇਆ ਜਾਂਦਾ ਹੈ ਜੋ ਬਕਾਇਦਾ ਜਾਪ ਸਾਹਿਬ ਦੇ ਵਿੱਚ ਹੈ। ਭੁਜੰਗ ਪ੍ਰਿਆਦ ਛੰਦ ਸਾਹਿਤਕ ਰਚਨਾਵਾਂ ਵਿੱਚ ਮਿਲਦਾ ਹੈ ਤੇ ਸੰਗੀਤ ਦੀ ਦੁਨੀਆਂ ਵਿੱਚ ਉਸਦੀ ਚਰਚਾ ਹੈ। ਪਰ ਇਹ ਜਿਹੜੀ ਵਾਰਾਂ ਦੀ ਕਾਵਿ ਰਚਨਾ ਹੈ ਇਹ ਕੇਵਲ ਪੰਜਾਬ ਤੇ ਇੰਜ ਕਹਿ ਲਓ ਪੰਜਾਬੀ ਕਵੀਆਂ ਦੀ ਪ੍ਰਾਚੀਨ ਦੇਣ ਹੈ। ਔਰ ਆਪ ਸੁਣ ਕੇ ਹੈਰਾਨ ਹੋ ਜਾਓਗੇ, ਇੱਥੇ ਵਾਰ ਦੇ ਅਰਥ ਇੰਨੇ ਹੀ ਨੇ ਕਿ ਜੰਗੀ ਤਰਜ਼ ਦੇ ਉੱਤੇ ਉਚਾਰਨ ਕੀਤੀ ਹੋਈ ਬਾਣੀ। ਲਫ਼ਜ਼ ਤੇ ਵਾਰ ਇੰਗਲਿਸ਼ ਦਾ ਹੈ ਪਰ ਇੱਥੇ ਵੀ ਵਾਰ ਦਾ ਮਤਲਬ ਹੈ ਜੰਗ, ਮੇਲ ਖਾ ਗਏ। ਅਰਬੀ ਦੇ ਵਿੱਚ ਫਾਰਸੀ ਦੇ ਵਿੱਚ ਪਾਕ ਲਫ਼ਜ਼ ਹੈ ਔਰ ਉਹਦੇ ਅਰਥ ਬਣਦੇ ਨੇ ਪਵਿੱਤਰ, ਪਾਕ, ਸਾਫ ਸੁਥਰਾ। ਪਰ ਸੰਸਕ੍ਰਿਤ ਦੇ ਵਿੱਚ ਵੀ ਪਾਕ ਲਫ਼ਜ਼ ਹੈ ਤੇ ਪਾਕ ਲਫ਼ਜ਼ ਦਾ ਮਤਲਬ ਹੈ ਭੋਜਨ, ਪ੍ਰਸ਼ਾਦ। ਪਾਕ ਸਾਲ ਰਸੋਈ ਜਿੱਥੇ ਭੋਜਨ ਬਣਾਇਆ ਜਾਂਦਾ ਹੈ, ਪਾਕ ਭੋਜਨ। ਤੇ ਪਾਕ ਲਫ਼ਜ਼ ਜੇ ਫਾਰਸੀ ਦਾ ਹੋਵੇ, ਉਰਦੂ ਦਾ, ਅਰਬੀ ਦਾ, ਤੇ ਇਹਦਾ ਅਰਥ ਹੈ ਸਾਫ ਸੁਥਰਾ। ਸ਼ਬਦ ਇੱਕੋ ਹੈ, ਅਰਥ ਬਦਲ ਜਾਂਦੇ ਨੇ, ਅਰਥਾਂ ਦੇ ਵਿੱਚ ਬਹੁਤ ਵੱਡਾ ਭੇਦ ਪੈ ਜਾਂਦਾ ਹੈ। ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਇਸ ਤਰ੍ਹਾਂ ਦੇ ਸੈਂਕੜੇ ਸ਼ਬਦ ਨੋਟ ਕੀਤੇ ਨੇ। ਅਗਰ ਤੁਸੀਂ ਪਰਸ਼ੀਅਨ ਨੂੰ ਸਾਹਮਣੇ ਰੱਖ ਕੇ ਉਸ ਸ਼ਬਦ ਦੇ ਅਰਥ ਕਰੋਗੇ ਤਾਂ ਅਰਥ ਕੁਝ ਹੋਰ ਬਣਦੇ ਨੇ, ਜੇ ਸੰਸਕ੍ਰਿਤ ਨੂੰ ਸਾਹਮਣੇ ਰੱਖ ਕੇ ਕਰੋਗੇ ਤੇ ਅਰਥ ਕੁਝ ਹੋਰ ਬਣਦੇ ਨੇ। ਕਰਮ, ਹੁਣ ਕਰਮ ਸ਼ਬਦ ਸੰਸਕ੍ਰਿਤ ਦਾ ਹੈ, ਇਸ ਦੇਸ਼ ਦਾ ਹੈ, ਇਹਦੇ ਅਰਥ ਹੋਗੇ ਕੰਮ। ਪਰ ਕਰਮ ਸ਼ਬਦ ਪਰਸ਼ੀਅਨ ਦਾ ਵੀ ਹੈ, ਇਹਦੇ ਅਰਥ ਨੇ ਬਖਸ਼ਿਸ਼, ਫਲਾਣੇ ਤੇ ਖੁਦਾ ਦਾ ਕਰਮ ਹੋ ਗਏ, ਬਖਸ਼ਿਸ਼, ਰਹਿਮਤ। ਤੋ ਵਾਰ ਇਹ ਜਿਹੜਾ ਸ਼ਬਦ ਹੈ ਇਹ ਫਾਰਸੀ ਅਰਬੀ ਨਾਲ ਨਹੀਂ ਬਲਕਿ ਅੰਗਰੇਜ਼ੀ ਨਾਲ ਮੇਲ ਖਾ ਗਿਆ। ਜੈਸੇ ਕਿ ਤੂੰ ਮੇਰਾ ਗੁਰਹਾਈ, ਤੂੰ ਮੇਰਾ ਵੱਡਾ ਗੁਰੂ ਹੈ, ਮਹਾਨ ਗੁਰੂ ਹੈ। ਮੈਂ ਤੇ ਹੈਰਾਨ ਹੋ ਜਾਂਦਾ ਕਈ ਲਫ਼ਜ਼ ਇਸ ਤਰ੍ਹਾਂ ਸੁਭਾਵਕ ਹੀ ਮੇਲ ਖਾ ਗਏ ਨੇ, ਸੁਥੇ ਸਿੱਧ ਮੇਲ ਖਾ ਗਏ ਨੇ। ਪਰ ਉਹ ਸ਼ਬਦ ਜਿਸ ਬੋਲੀ ਦਾ ਹੋਵੇਗਾ ਉਹਦੇ ਚ ਉਸਦੇ ਅਰਥ ਕਰੋਗੇ ਤਾਂ ਹੀ ਸਹੀ ਸਪਸ਼ਟੀਕਰਨ ਹੋ ਸਕੇਗਾ, ਵਰਨਾ ਨਹੀਂ, ਵਰਨਾ ਅਰਥਾਂ ਦਾ ਅਨਰਥ ਹੋਵੇਗਾ। ਤੋ ਜੰਗੀ ਤਰਜ਼ ਦੇ ਉੱਤੇ ਗੁਰਬਾਣੀ ਜਿਹੜੇ ਕਈ ਕਹਿੰਦੇ ਨਾ ਕਿ ਜੰਗੀ ਤਰਜ਼ ਦੇ ਗੀਤ ਤੇ ਬਾਅਦ ਵਿੱਚ ਛੇਵੇਂ ਪਾਤਸ਼ਾਹ ਦੀ ਦੇਣ ਨੇ, ਪਰ ਮੈਂ ਅਰਜ਼ ਕਰਾਂ ਇਹ ਵਾਰਾਂ ਗੁਰੂ ਅਰਜਨ ਦੇਵ ਜੀ ਨੇ ਚੜਾਈਆਂ ਨੇ, ਇਹ ਜੰਗੀ ਤਰਜ਼ ਹੈ। ਇਸ ਬਾਣੀ ਨੂੰ ਜੰਗੀ ਤਰਜ਼ ਦੇ ਉੱਤੇ ਗਾਇਨ ਕਰਨਾ ਹੈ। ਇਹ ਗੱਲ ਵੱਖਰੀ ਹੈ ਕਿ ਇਹ ਧੁਨਾਂ ਅਜੋਕੇ ਕਿਸੇ ਹੱਦ ਤੱਕ ਰਾਗੀ ਸਿੰਘਾਂ ਨੂੰ ਭੁੱਲ ਗਈਆਂ ਨੇ, ਕਿਉਂਕਿ ਧੁਨਾਂ ਵੀ ਸਤਿਗੁਰ ਨੇ ਚਾੜ ਦਿੱਤੀਆਂ। ਜੰਗੀ ਤਰਜ਼ ਦੀ ਧੁਨ ਕੀ ਹੋਣੀ ਚਾਹੀਦੀ ਹੈ? ਤੋ ਮਹਾਰਾਜ ਨੇ ਲਿਖਿਆ ਹੈ ਟੁੰਡੇ ਅਸਰਾ ਜੇ ਕੀ ਧੁਨੀ, ਧੁਨ ਉਹ ਗਾਇਨ ਕਰੋ ਜਿਹੜੀ ਟੁੰਡੇ ਅਸਰਾਜ ਦੀ ਧੁਨ ਹੈ। ਲੱਲਾ ਬਹਿਲੀਮਾਂ ਕੀ ਧੁਨੀ ਗਾਵਣੀ, ਚੰਦਰਹਾੜਾ ਸੋਈਆਂ ਕੀ ਧੁਨੀ। ਇਹ ਧੁਨ ਨੌ ਧੁਨਾਂ ਚੜੀਆਂ ਹੋਈਆਂ ਨੇ ਤੇ ਨੌ ਦੀਆਂ ਨੌ ਧੁਨਾਂ ਜੰਗੀ ਤਰਸਦੀਆਂ ਨੇ। ਬਹੁਤ ਪੁਰਾਣੀ ਗੱਲ ਹੈ, ਭਾਈ ਕਲਿਆਣ ਸਿੰਘ ਜੀ ਬੈਠੇ ਨੇ ਤੇ ਲਖਨਊ ਦੇ ਵਿੱਚ ਇੱਕ ਸੱਜਣ संगीत दे उत्ते बहुत वड्डा ग्रंथ लिख रहा सी। ओ मेरे को लाया ते कहन लगा मैं भारत दे मुख्तलिफ पहलुआं दे च फिरकियां दे च जो संगीत दी प्रथा है इहदी खोज कर रहे हैं। ते ए गुरु घर दे च जिहड़ी संगीत दी प्रथा है इहदी वी मैं जानकारी लैणी है थोड़ी। ते मेरे को लाए सन, मैं उन्हां नूं कह दिता सी मैं संगीत दा थोड़ा बहुत अध्ययन जरूर किया पर बारीकियां मैं तैनूं नहीं दस सकांगा। मैनू कहण लगा संगीत दीआं बारीकियां मैनू नहीं चाहीदियां, संगीत दी जिहड़ी शैली है, संगीत दी जिहड़ी उपरली रूपरेखा है, मैं ते सिर्फ इस दी जानकारी लैणी है। ते मैं उसनूं कह दिता कि इतने राग ने गुरु ग्रंथ साहिब जी महाराज दे च, इहदे च पड़तालां वी हैगीआं ने, ताल बदल बदल के गायन करना और काफी ने। फिर इस तो इलावा खास गल जिहड़ी देखण दे च है उह ने चढ़ियां होईआं नौ धुनां। इन्हां नौ धुनां विच मैनूं चंगी तरह याद है उसने बड़ी दिलचस्पी लई है। टुंडे असरा जे की धुनी, चंद्रहाड़ां सोईआं की धुनी, लल्ला बहलीमां की धुनी, मूसे की वार की धुनी, इहदे उत्ते उसने बड़ी दिलचस्पी लई सी। और मैं हैरान होया जद साल बाद छप के उसकी किताब आई ना, तो सानू तो ना पता चल सके इन्हां नौ धुनां की वास्तविक रूपरेखा की। उन्हें रूपरेखा भी लिख दी सी, उन्हें अपने ढंग नाल खोज की, बड़ी मेहनत की, एक एक दे कोल गया। यह गल वखरी है कि यह नौ धुनां भी अज सिख जगत दे च किसे हद तक इन्हां दी रूपरेखा खो गई है। यह सानू विरसा हुण संभाल के रखना पएगा। इन्नी मैं अर्ज कर दिया, ठीक है रिफरेंस लाइब्रेरी ते तबाह हो गई जो साडी कौम दी बहुत कीमती साहित्यक विरासत सी, असी संगीत दी विरासत नूं भी संभाल के रखना है। पुराने गायक जिन्हां नूं गुरमत संगीत दा बोध होवे उन्हां दियां आवाज़ां, उन्हां दे ओ गायन करन दे तौर तरीके जिहड़े पुरातन ने, उन्हां नूं किसे तरीके नाल टेप करके रिकॉर्ड करके रखना है। इस रंग दी भी हुण लाइब्रेरी सानूं बनानी पैगी। और ए भी नवा इतिहास लिखण लग्या, अजे मैं समझदा मौजूदा दौर दे ते खोजियां नूं बड़ा वक्त लगेगा। कितने घर उजड़े ने, कितने बच्चे यतीम होए ने, कितनियां अबलावां दी असमत लुट्टी गई है, कितने सुहागणां दे सुहाग लुट्टे गए ने, ये अजे नवें सिरों लिस्ट बनेगी। ये ते अजे नवें सिरों छानबीन करनी पएगी, अजे ते पूरा पता है ही नहीं, अजे ते गल इक्का दुक्का पता चलता, इधर ए वारदात हो गई, फलाने दे घर ए होया, फलाने नाल ए होया, फलाने नाल ए होया। तो ये सारी विरासत सानू संभाल के रखनी पएगी, खोज करनी पएगी, और नवें सिरों इस पासे जो है चलना पएगा, मेहनत करनी पएगी। और मैं ये भी अर्ज करा अगर ये मेहनत की गुरु ग्रंथ साहब जी महाराज की बाणी का असी सही ढंग नाल प्रचार प्रसार किया, इस देश दे अजे भी बहुत सारे ऐसे ने जो गुरु ग्रंथ साहब नाल जुड़ना चाहते हैं। मैं महाराष्ट्र ते इधर छत्तीसगढ़ का इलाका जिहड़ा रायपुर का घूम के आया, तो छत्तीसगढ़ के इलाके कोई गालबन 96 लाख के करीब सतनामी रहिंदे ने, ते उन्हां दे मुखी मेरे को आए, तो उत्थों दे नाल एक दो सिंघां नूं भी नाल लैके आए। वो कहण लगे सी सारे सिंघ सज्जण नूं तैयार हां, 96 लाख दे करीब ने इस वक्त, जिहदे च कोई 70-80 दे करीब जिहड़े सिंघ सज्जे ने उहदे च डॉक्टर ने, इंजीनियर ने। ते मैं उन्हां कोल सोधे सिद अपनी तर्क बुद्धि करके पुछ लिया, थोड़े अंदर सिख होने का जिहड़ा जज्बा पैदा होया है, ये तुसी कोई बाणी सुनी है, कोई शब्द गुरु का सुने है, कोई गुरु घर का इतिहास पढ़ के चोट लगी है? कहन लगे नहीं, ਅਸੀਂ ਬ੍ਰਾਹਮਣਾਂ ਦੇ ਸਤਾਏ ਹੋਇਆਂ ਸਾਨੂੰ ਸ਼ੂਦਰ ਸਮਝਦੇ ਹਾਂ। ਸਾਨੂੰ ਅਜੇ ਗੁਰੂ ਘਰ ਦਾ ਤੇ ਨਹੀਂ ਪਤਾ, ਲੇਕਿਨ ਇਤਨਾ ਪਤਾ ਹੈ ਕਿ ਗੁਰੂ ਘਰ ਦੇ ਸ਼ੂਦਰ ਨਹੀਂ ਆਖਿਆ ਜਾਂਦਾ ਕਿਸੇ ਨੂੰ, ਅਸੀਂ ਸਿੱਖ ਬਣਨਾ। ਔਰ ਇਸੇ ਤਰੀਕੇ ਨਾਲ ਮਹਾਰਾਸ਼ਟਰ ਵਿੱਚ ਬਣ ਜਾ ਰਹੇ ਨੇ ਸਿਕਲੀ ਗਰਨ। ਮੈਂ ਅਰਜ਼ ਕਰਾਂ ਕਿ 40 ਸਾਲ ਵਿੱਚ ਅਸੀਂ ਸਹੀ ਢੰਗ ਨਾਲ ਪ੍ਰਚਾਰ ਕਰਦੇ, ਦੇਸ਼ ਦੀ ਅੱਧੀ ਆਬਾਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਾਲਸੇ ਹੋਣੇ ਸਨ। ਇਤਨੀ ਮੈਂ ਅਰਜ਼ ਕਰਦੇ, ਜ਼ਿੰਮੇਵਾਰੀ ਹੈ ਹੁਣ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਇਹ ਪ੍ਰਚਾਰ ਹੋਣ ਨਹੀਂ ਦਿੱਤਾ, ਕੀਤਾ ਨਹੀਂ, ਉਹਨਾਂ ਦੇ ਉੱਤੇ ਜੋ ਗੁਰਦੁਆਰਿਆਂ ਦੇ ਮੁਖੀ ਹੋ ਕੇ ਤੇ ਖਿਮਾ ਕਰਨੀ ਦਸਤਕ ਖੜਕਾਉਂਦੇ ਰਹੇ ਪਾਰਲੀਮੈਂਟ ਦੇ, ਗੁਰਦੁਆਰਿਆਂ ਦਾ ਧਿਆਨ ਹੀ ਨਹੀਂ ਦਿੱਤਾ, ਖਿਆਲ ਹੀ ਨਹੀਂ ਕੀਤਾ, ਇਸ ਪਾਸੇ ਮਿਹਨਤ ਹੀ ਨਹੀਂ ਕੀਤੀ, ਇਸ ਪਾਸੇ ਸਮਾਂ ਹੀ ਨਹੀਂ ਕੱਢਿਆ। ਇਸ ਦੇਸ਼ ਵਿਚ ਅਜੇ ਵੀ ਬਹੁਤ ਸਾਰੀ ਧਰਤੀ ਪਈ ਹੈ, ਅਸੀਂ ਇਸ ਡੰਗ ਦਾ ਕੰਮ ਕਰ ਸਕਦੇ ਹਾਂ, ਬਹੁਤ ਵੱਡੇ ਪੱਧਰ ਤੇ ਕੰਮ ਕਰ ਸਕਦੇ ਹਾਂ। ਮੇਰੀ ਨਿਗਾਹ ਚ ਵੀ ਇਹ ਸਤਨਾਮੀ ਨਹੀਂ ਸਨ, ਅਦਕੀ ਹੋਏ, ਕਿਉਂਕਿ ਮੈਂ ਪਿੰਡ ਪਿੰਡ ਗਿਆ ਇਧਰ ਮੱਧ ਭਾਰਤ ਦੇ ਇਲਾਕੇ ਚ ਇਹਨਾਂ 3-4 ਮਹੀਨਿਆਂ ਦੇ ਚ ਉਤਸ਼ਾਹ ਮੇਰਾ ਬਹੁਤ ਵਧਿਆ ਤੇ ਮੈਨੂੰ ਹੈਰਾਨਗੀ ਵੀ ਹੋਈ। ਇਹ ਲੋਕ ਵਿਚਾਰੇ ਛੋਟੀ ਬਹੁਤੀ ਖੇਤੀਬਾੜੀ ਦਾ ਕੰਮ ਕਰਦੇ ਸਨ ਤੇ ਸਿਰ ਦੇ ਉੱਤੇ 2-2 ਗਜ਼ ਦੇ ਨਿੱਕੇ ਨਿੱਕੇ ਦਸਤਾਰੇ ਸਜਾਏ ਹੋਏ, 2-3 ਸਿੰਘ ਮੈਨੂੰ ਜਿਹੜੇ ਨਾਲ ਸਨ ਉਹਨਾਂ ਕੋਲ ਮੈਂ ਸੁੱਤੇ ਸਿੱਧ ਪੁੱਛਿਆ ਇਹਨਾਂ ਨੂੰ ਕੋਲ ਪੱਗਾਂ ਨਹੀਂ ਨੇ, ਕਹਿਣ ਲੱਗੇ ਇਹ ਪੱਗ ਲੈਣ ਦੀ ਸਮਰੱਥਾ ਨਹੀਂ ਰੱਖਦੇ, ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦੇ ਨੇ ਪਿੰਡਾਂ ਵਿੱਚ, ਥੋੜੇ ਨੇ ਜਿਹੜੇ ਸੰਪੰਨ ਨੇ ਉਹ ਕਰ ਲੈਂਦੇ। ਤੇ ਫਿਰ ਮੇਰੇ ਮਨ 'ਚ ਖਿਆਲ ਪੈਦਾ ਹੋਏ ਤੇ ਲੰਬੇ ਤੌਰ ਤਰੀਕੇ ਨਾਲ ਸਿਲਸਿਲਾ ਚਲਾਉਣਾ ਪਏਗਾ, 5 ਕਕਾਰ ਲੱਖਾਂ ਦੀ ਤਾਦਾਦ ਵਿੱਚ ਦਸਤਾਰਾਂ ਚਾਹੀਦੀਆਂ ਨੇ, ਸਿੰਘ ਸੱਜਣ ਨੂੰ ਤਿਆਰ, ਗੁਰਦੁਆਰੇ ਉੱਥੇ ਕੋਈ ਬਣਾਏ। ਹੁਣ ਹਰ ਥਾਂ ਤੇ ਗੁਰਦੁਆਰੇ ਤੇ ਸੋਨਾ ਲਾਉਣਾ, ਸੰਗਮਰਮਰ ਲਾਉਣਾ ਮੈਨੂੰ ਤਾਂ ਨਹੀਂ ਚੰਗਾ ਲੱਗਦਾ, ਭਾਵੇਂ ਤੁਸੀਂ ਔਖੇ ਹੋਵੋ ਉਹ ਗੱਲ ਵੱਖਰੀ ਹੈ। ਹੁਣ ਉਹਨਾਂ ਪਿੰਡਾਂ ਛੋਟੇ ਛੋਟੇ ਗੁਰਦੁਆਰੇ ਬਣਾਓ, ਹੁਣ ਜੀਵਦੇ ਜਾਗਦੇ ਸਿੱਖੀ ਦੇ ਮੰਦਰ ਖੜੇ ਕਰੋ ਤਾਂ ਕਿ ਕਿਸੇ ਦੋਖੀ ਦੀ ਹਿੰਮਤ ਨਾ ਪੈ ਸਕੇ, ਮੁਲਕ ਸਾਡੇ ਸੀਨਿਆਂ ਨੂੰ ਜੋ ਹੈ ਗੋਲੀਆਂ ਨਾਲ ਛਲਨੀ ਕਰੇ, ਇਸ ਢੰਗ ਦਾ ਕੋਈ ਕੰਮ ਕਰੀਏ। ਇਸ ਢੰਗ ਦਾ ਉਦਮ ਉਪਰਾਲਾ ਕਰੀਏ ਤੇ ਇਹੀ ਕੁਛ ਮੈਂ ਉਧਰ ਕਲਕੱਤੇ ਸੰਮੇਲਨ ਚ ਥਾਂ ਥਾਂ ਤੇ ਕਹਿੰਦਾ ਆਇਆ। ਕਹਿੰਦਾ ਤਾਂ ਮੈਂ ਬਹੁਤ ਪੁਰਾਣੇ ਸਮੇਂ ਤੋਂ ਸੀ, ਲੇਕਿਨ ਬਣਜਾਰਿਆਂ ਦੇ ਬਾਰੇ ਜੋ ਕੁਛ ਮੈਂ ਆਖਿਆ ਲੋਕਾਂ ਨੇ ਇਤਨੀ ਤਵੱਜਾ ਨਾਲ ਸੁਣਿਆ ਨਹੀਂ ਸੀ। ਅਜੋਕਾ ਜੋ ਜਜ਼ਬਾ ਸਿੱਖ ਕੌਮ ਦਾ ਉਮੜਿਆ ਉਛਾਲ ਵਿੱਚ ਹੈ, ਸ਼ਾਇਦ ਇਸ ਦੇ ਚ ਕੋਈ ਗੱਲ ਜੋ ਹੈ ਸੁਣੀ ਜਾ ਸਕੇ। ਖੈਰ ਤਾਂ ਮੈਂ ਅਰਜ਼ ਕਰਾਂ, ਇਹ ਜੋ ਪਾਵਨ ਪਵਿੱਤਰ ਵਾਕ ਆਇਆ ਜੰਗੀ ਤਰਜ਼ ਦੀ ਬਾਣੀ, ਸ਼ਾਂਤਮਈ ਦੇ ਮੁਜੱਸਮੇ ਗੁਰੂ ਅਰਜਨ ਦੇਵ ਜੀ ਮਹਾਰਾਜ ਬ੍ਰਹਮ ਗਿਆਨ ਦੀ ਗੱਲ ਨੂੰ ਵੀ ਜੰਗੀ ਤਰਜ਼ ਨਾਲ ਗਾਇਨ ਕਰਨਾ ਚਾਹੁੰਦੇ ਨੇ। ਦੂਰ ਦ੍ਰਿਸ਼ਟ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਸੀ ਸ਼ਬਦ ਵਿੱਚ ਸ਼ਾਂਤੀ ਹੈ ਤੇ ਕਿਧਰੇ ਪੜ੍ਹਨ ਵਾਲਾ ਜਪਣ ਵਾਲਾ ਇਤਨਾ ਸ਼ਾਂਤ ਨਾ ਹੋ ਜਾਏ ਕਿ ਮੁਰਦਾ ਹੀ ਹੋ ਜਾਏ। ਇਸ ਤਰ੍ਹਾਂ ਦੇ ਮੁਰਦੇ ਸਾਧੂ ਨਹੀਂ ਚਾਹੀਦੇ, ਮਰੇ ਹੋਏ ਸਾਧੂ ਨਹੀਂ ਚਾਹੀਦੇ। ਮਰੇ ਹੋਏ ਸਾਧੂ ਤੇ ਇਸ ਦੇਸ਼ ਵਿੱਚ ਬਹੁਤ ਸਾਰੇ ਸਨ ਤੇ ਮਰੇ ਹੋਏ ਸਾਧੂਆਂ ਕਰਕੇ ਇਹ ਦੇਸ਼ ਸੈਂਕੜੇ ਸਾਲ ਤੱਕ ਗੁਲਾਮ ਰਿਹਾ। ਸਾਧੂਆਂ ਦੀ ਘਾਟ ਤੇ ਨਹੀਂ ਸੀ, ਭੋਰਿਆਂ 'ਚ ਬੈਠੇ, ਕੰਦਰਾਂ 'ਚ ਬੈਠੇ, ਗੁਫਾਵਾਂ 'ਚ ਬੈਠੇ, ਦੂਣੇ ਤਬਾਣ ਵਾਲੇ, ਤਰ੍ਹਾਂ ਤਰ੍ਹਾਂ ਦੀਆਂ ਕਰਮਾਤਾਂ ਕਰਨ ਵਾਲੇ, ਹੱਥਾਂ 'ਚੋਂ ਧੂੜ ਕੱਢਣ ਵਾਲੇ, ਨਾਟਕ ਚੇਟਕ ਤਰ੍ਹਾਂ ਤਰ੍ਹਾਂ ਦੇ ਗੁਪਤ ਤੇ ਪ੍ਰਗਟ ਹੋਣ ਦੇ ਕ੍ਰਿਸ਼ਮੇ ਦਿਖਾਉਣ ਵਾਲੇ, ਰਿੱਧ ਸਿੱਧ ਇੱਥੇ ਤੇ ਬਹੁਤੇ ਸਨ, ਅਜੇ ਵੀ ਬਹੁਤੇ ਨੇ, ਭਰਮਾਰ ਸੀ। ਲੇਕਿਨ ਇਹਨਾਂ ਸਾਰਿਆਂ ਦੇ ਹੁੰਦੇ ਹੋਇਆ ਦੇਸ਼ ਗੁਲਾਮ ਹੋਇਆ ਕਿਉਂਕਿ ਬੇਗੈਰਤ ਤੇ ਬੇਅਣਖ ਸਨ। ਔਰ ਕਹਿੰਦੇ ਸਨ ਸਾਨੂੰ ਕੋਈ ਮਤਲਬ ਨਹੀਂ ਇਹਨਾਂ ਦੁਨੀਆਦਾਰੀ ਨਾਲ, ਦੁਨੀਆਦਾਰੀ ਨਾਲ ਮਤਲਬ ਰੱਖਣਾ ਪੈਣਾ। ਮੈਂ ਇਸ ਸ਼ਬਦ ਦੇ ਆਸਰੇ ਥੋੜੀ ਜਿਹੀ ਗੱਲ ਖੋਲਾਂਗਾ। ਸੇਵਾ ਤੇ ਦੁਨੀਆਂ ਦੀ ਆਉਂਦੀ, ਔਰ ਕਿਸ ਦੀ ਆਉਂਦੀ? ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰ ਗਏ ਬੈਸ, ਸੇਵਾ ਕਿਸ ਦੀ ਕਰੋਗੇ? ਸ਼ਬਦ ਦੇ ਚੂੰਕਿ ਸੇਵਾ ਦੇ ਭਾਵ ਆਏ ਨੇ, ਮੈਂ ਖੋਲਾਂਗਾ ਥੋੜਾ ਜਿਹਾ। ਤੋ ਜੰਗੀ ਤਰਜ਼ ਦੇ ਉੱਤੇ ਇਹ ਮਹਾਨ ਸ਼ਾਂਤਮਈ ਬਾਣੀ ਉਚਾਰਨ ਕੀਤੀ ਵਾਰਾਂ ਦੀ, ਮੈਜ਼ ਇਸ ਵਾਸਤੇ ਕਿ ਗਾਇਨ ਕਰਨ ਵਾਲਾ ਇਤਨਾ ਸ਼ਾਂਤ ਨਾ ਹੋ ਜਾਏ ਕਿ ਜਣਾ ਖਣਾ ਇਸ ਦੀ ਪੱਗ ਹੀ ਲਾ ਛੱਡੇ। جنا کھنا چوک دے چسن بے عزت کر دے لے. اور میں مندا اس قوم دا دبدبا اجے بھی ہے کہ کہنے ڈیڑھ کروڑ, چلو ڈیڑھ کروڑ انہاں دے کہنے تے من لینے, پر سارا دیش ڈریا ہے. دو سکھ ریل دے ڈبے چ بیٹھے ہوں, سارے گور گور کے ویکھ دے, سارے سہم بھی جاندے نے. تے میں بھوپال وچ دو سال پہلے دی گل, ریلوے اسٹیشن تے ٹہل رہا سی, اجے گڈی آنے چ ادھا گھنٹہ دیر سی, تے مینوں ایک ٹکٹ کلیکٹر کہندا ہے سردار جی اسٹیشن کی صحیح سلامتی تو رہے گی نہ آج. مینوں انج کہن لگا, میں کہ کیوں آپ بار بار جو ٹہل رہے ہیں. تے میں کہ میرا ٹہلنا بھی تھانوں خطرناک دکھائی دیندا ہے, اینے ڈر گئے ہو تسی, اینے سہمے ہوئے, اینے اوکھے. تے میں اتھے دلوں کیا, میں کہ گرو گوبند سنگھ جی مہاراج اجے بھی تیری کلا ورت رہی ہے, تیرے روپ دا اتنا بھے, اتنا ڈر ہے, اتنا خوف ہے, تو اندروں سادھو بنا دیتا, باہروں سپاہی بنا دیتا, روپ ہی ایسا بنا دیتا, اجے بھی خوف, اجے بھی پے. اور تدے تے ایک ایک سنگھ دے پیچھے سو سو انہاں نے جو ہے لائے نے اپنے دستے قابو کرن لئی. خیر میں گل لمکاواں نا, تو یہ جنگی طرز دے تے اچارن کیتی ہوئی بانی ہے بھیاگڑے دی وار, اچارن کیتی ہوئی وار گرو رامداس جی مہاراج دی, وار نال جوڑی ہے گرو ارجن دیو جی مہاراج نے, سلوک نال ہے گے نے گرو امرداس جی مہاراج دے. تو اس وار دے پرتھم جو سلوک ہے گرو امرداس جی مہاراج دا, یہ آپ سرون کرو. سلسلہ وار ارت تے بھاو ارت پھر آپ جی دے سامنے رکھیے, ایک دفعہ پیار نال آکھو ستنام. ہاں جی, وار ساری دی ساری محلہ چوتھا, چوتھے پادشاہ گرو رام داس جی مہاراج دی اچارن کیتی ہوئی ہے. ہاں جی, یہ منگلا چرن ہے, دو منٹ میں لے لواں چونکہ آیا ہے. ایک اوہنکار ستگر پرساد, گرو گرنتھ صاحب دا پہلا اکھر ایک ہے. گرو گرنتھ صاحب جی مہاراج دی بانی ایک تو شروع ہوندی ہے. گرو گرنتھ صاحب جی مہاراج دے سارے شبد ایک دی پرکرما کرتے ہیں, ایک دے آلے دوالے جو ہے گھومتے ہیں. وہ ایک کی ہے, وہ ست ہے. اس ایک دی وضاحت کرو گے تو وہ کی ہے, وہ ایک اوہنکار ہے. وہ ایک کی ہے, اوہنکار ہے. وہ ایک کی ہے, وہ ست ہے. وہ ایک کی ہے مول منتر دے چ, اس منگلا چرن دے چ پورے مول منتر دے چ ساری وضاحت کر دیتی. وہ جو ایک ہے وہ اوہنکار ہے, وہ جو ایک ہے وہ ست ہے, وہ جو ایک ہے وہ نام والا ہے, ہستی والا ہے. وہ جو ایک ہے وہ کرت نہیں ہے, کرتا ہے. اور وہ جو ایک ہے وہ ایسا کرتا ہے کہ اپنی کرت دے چ پورے ہوا ہے, ویاپک ہے. اگوں پھر اس دے گن نے وہ پہ تو رہت, ویر تو رہت ہے. یہ ساری وضاحت اس ایک دی, اس ایک دا ہی سارا وستار ہے. وہ ایک کی ہے, وہ ایک ویکتی نہیں, ایک ایسی شکتی ہے جو اوہنکار ہے. تو اوہنکار دا مطلب ہے اتپتی کرن والا, پالنا کرن والا, ناس کرن والا. یہ تین شبداں دا جوڑ ہے, اکار اوکار مکار بھاو اوہنکار. یہ وضاحت میں کافی دفعہ تھوڑے سامنے کر چکے ہیں, کیونکہ کئی دفعہ منگلا چرن آ جاندا ہے. کہہ نہ سکے کو توں کد کا, ہتوار نہ جوگی جانے رت مار نہ کوئی, جا کر تاثر ٹیکو سہجے آپے جانے سوئی. صاحب کہتے ہیں سرشٹی بھی انادی, یہ تو یاد نہیں لبدا کدوں دی ہے, کسے نو کی پتا. تے جد کرت بارے نہیں پتا تے کرتے بارے کون اندازہ لاوے. انادی ست تو مراد ستی, سدی بھی ہمیشہ انادی. ست تو مراد پورن, تے ہن پورن دے کی ارتھ کرو گے؟ پورن دے ارتھ یہی نے جدا سلسلہ لبے ہی نہ, کتھوں شروع ہوندا ہے تے کتھے ختم ہوندا ہے. کوئی نہ جانے تیرا کیتا کے وڑے چیڑا, پورن دا اتنا ہی مطلب ہے. پورن اگر سیما دے چاہے وہ پورن نہیں ہے. پورن جو ناپ تول دے چ آ گیا ہے وہ پورن نہیں ہے. پورن او جدا نہیں پتا چلتا کتھوں شروع ہوندا ہے کتھے ختم ہوتا ہے. وہ جو ایک ہے وہ اوہنکار ہے, اور جو اوہنکار ہے وہ ست ہے. وہ جو ست ہے وہ گرو ہے، وہ ایک چونکہ اوہنکار ہے، وہ ایک ست ہے، وہ ایک ہی گرو ہے۔ سمو جگت کھنڈ برہمنڈ نو پریرنا دین والا کون؟ وہ ایک۔ ایسے واسطے کلگیدر پادشاہ نے کہہ دیتا، آد انت ایک ہے اوتارا، سوئی گرو سمجھو ہمارا، اپرم پر پار برم پرمیسر، نانک گرو ملیا سوئی جی۔ وہ گرو ہے۔ کہندے نے ساگر دے جد اچھال پیدا ہوندا ہے گرمی کر کے تو بدل بندے نے، ساری دھرتی جڑی خشک ہے انو ہرا بھرا کرنا ہے ساگر نہیں کرنا ہے، پر کیویں کرے؟ ساگر بدل بن کے کرتا ہے، پرماتما شبد بن کے کرتا ہے۔ ساگر بدل بنتا ہے تے بوندا دے راہیں برستا ہے تے دھرتی نو سرسبز کرتا ہے، او پرماتما شبد دی بوند بنتا ہے تے برستا ہے تے جیواں دے ہردے وچ گیان پیدا ہوندا ہے۔ اس واسطے شبد پرماتما روپی ساگر دیاں بونداں نے، بدل نے۔ اس شبد نو کڑ دیو تاں گستاخی معاف، گرو انگد پائی لینا نے، گرو انگد نہیں نے، شبد کر کے گرو انگد نے۔ اس شبد نو کڑ دیو تاں گستاخی معاف، نتھاویاں دی تھان نمانیاں دے مان، گرو امرداس امرو نتھاوے نے، گستاخی معاف کرتے ہی ہے۔ شبد نو کڑ دیو تے شبد کر کے وہ نتھاویاں دی تھان ہے، نمانیاں دے مان نے، نیوٹیاں دی اوٹ نے، شبد گھر بدلدا رہا، ملا پہلا، ملا دوجا، ملا تیجا، ملا چوتھا، یہ گھر بدلتے رہے تے پھر جگو جگ اٹل گھر گرو گرنتھ صاحب جی مہاراج وچ آ کے او گرو براجمان ہو گیا، او بوند براجمان ہو گئے، اور سمچے دنیا نو فیضیاب کر رہی ہے، سرسبز کر رہی ہے۔ یہ گل وکھری ہے کہ برکھا تو بنجر زمین لابھ نہیں اٹھا سکدیاں، پتھریلی دھرتی لابھ نہیں اٹھا سکتی، جیسے کہ اقبال نے کہہ دیتا سی، شمع حق سے جو منور ہو وہ یہ محفل نہ تھی، بارش رحمت ہوئی پر زمین قابل تھی۔ تو گرو بدل ہے، پر بدل واقف کی ہے، ساگر ہے۔ اس واسطے صاحباں دی بانی کہندی، آپ نارائن کلا دار جگ میں پرورے، پتے نارائن ہے جو شبد دی کلا دھارن کر کے جگت دے پرویشت ہوندا ہے، جگت تے برسدا ہے، جگت تے انج روشنی رہندا ہے۔ تو او جڑا ایک ہے او ست ہے، او جڑا ایک ہے او اونکار ہے، او جڑا ایک ہے او ست ہے، اور او جڑا ایک ہے او گرو ہے، چاننا دین والا ہے، پرکاش دین والا ہے، گیان دین والا ہے۔ اور او جڑا ایک ہے او پرساد ہے، دیالو ہے، دیا دی مورتی۔ ایک تو گل آرمبھ ہوندی ہے مول منتر دی، تے پرساد تے سماپتی ہوندی ہے پورا مول منتر۔ مول منتر دا پہلا اکھر ایک، اخیرلا پرساد۔ او جو ایک ہے سربت گناں دا مالک ہے، سربت شکتی دا مالک ہے، او دا وشیش تے مول گن ہے پرساد، دیالو، بخشند، وہ کٹورتا نہیں ہے، وہ تو سدیوی بخشش کرتا ہے۔ یہ گل وکری، میں اکھاں بند کر لوا تے سورج دی روشنی نال میرا سمبند ٹوٹ جائے گا، لیکن یہ مطلب تے نہیں کہ سورج دی روشنی نہیں رہے گی، وہ تے ہے، سورج دی روشنی تے ہے۔ اسی طریقے نال میں پٹھ موڑ کے بیٹھ جاواں، میں اس پرم شکتی نو بھلا کے بیٹھ جاواں، تو وہ بخشش نال میرا سمبند ٹوٹ جائے گا۔ بخشش تے اس دی ہے، بخشش تے اس دی سدیوی برس رہی، سدگر سدا دیال ہے بھائی، اے نہیں کہ سویرے دیا کرتا ہے تے شامی نہیں، سدا دیا کرتا ہے تے سد بخشند ہے، سدیوی جو ہے بخششاں دیندا ہے۔ تو وہ ایک ہے، وہ اوہنکار ہے، وہ ست ہے، وہ گرو ہے، وہ پرساد ہے، یہ شبد دا وار دا منگلا چرن ہے. اگے آپ سرون کرو. ہاں جی، کاوی رچنا جڑی ہے انہوں سلوک آخد نے. کاوی رچنا گرو گرنتھ صاحب جی مہاراج دے جڑے نے دوہرے سلوک اور چھند پدے منگل یہ کاوی شیلی ہے بقاعدہ. جویں اردو دے وچ غزل ہے، نظم ہے، کتا ہے، ربائی ہے، اس طرح گربانی جڑی کاوی شیلی ہے یہ سلوک نے، دوہے نے اور سوئیے نے. بعد دیچ اپنا پورن گرمت ساہت دیکھی وہ کبیتوی ہے گئے نے، سوئیے ہے نا، چھند نے اور طرح طرح دے پدے نے. یہ گرو گھر دی کاوی شیلی ہے. تو اے جڑی اگلی کاوی شیلی ہے اس نو سلوک کہندے نے. صاحب گرو امرداس جی مہاراج دا اچارن کیتا ہویا. ہاں جی،

0: ਮਨੁੱਖ ਦੀ ਖੋਜ, ਮਨੁੱਖ ਦੀ ਟੋਲ ਕਹਿੰਦੇ ਨੂੰ ਪਰਮਾਤਮਾ ਦੀ ਨਹੀਂ ਹੈ, ਸੁੱਖ ਦੀ ਹੈ। ਬਗੌਰ ਮੁਤਾਲਾ ਕਰੀਏ ਤੇ ਮਨੁੱਖ ਨੂੰ ਮਿੱਤਰ ਨਹੀਂ ਚਾਹੀਦੇ, ਸੁੱਖ ਚਾਹੀਦਾ। ਤੇ ਜੇ ਮਿੱਤਰਾਂ ਤੋਂ ਸੁੱਖ ਨਾ ਮਿਲੇ ਤੇ ਮਿੱਤਰਤਾ ਦੁਸ਼ਮਣੀ ਵਿੱਚ ਬਦਲਦੇ ਹਾਂ, ਦੇਰ ਨਹੀਂ ਲੱਗਦੀ। ਮਨੁੱਖ ਨੂੰ ਭਰਾ ਨਹੀਂ ਚਾਹੀਦੇ, ਸੁੱਖ ਚਾਹੀਦਾ। ਔਰ ਭਰਾਵਾਂ ਤੋਂ ਸੁੱਖ ਨਾ ਮਿਲੇ ਤੇ ਖਿਮਾ ਕਰਨੀ, ਮੈਂ ਉਹ ਭਰਾ ਦਿਖਾ ਦਿਆਂ ਤੁਹਾਨੂੰ, ਇੱਕੋ ਹੀ ਸ਼ਹਿਰ ਚ ਰਹਿੰਦੇ ਨੇ, ਇੱਕੋ ਹੀ ਘਰ ਚ ਰਹਿੰਦੇ ਨੇ, ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਂਦੇ, ਮੂੰਹ ਮੋੜ ਕੇ ਬੈਠੇ ਨੇ, ਮੁਕੱਦਮੇਬਾਜ਼ੀਆਂ ਤੱਕ ਚੱਲਦੀਆਂ ਨੇ। ਮਨੁੱਖ ਨੂੰ ਭਰਾ ਦੀ ਲੋੜ ਨਹੀਂ ਹੈ, ਮਨੁੱਖ ਨੂੰ ਸੁੱਖ ਦੀ ਲੋੜ ਹੈ। ਸੁੱਖ ਨਹੀਂ ਮਿਲੇਗਾ ਤਾਂ ਭਰਾ ਦਾ ਸੰਬੰਧ ਟੁੱਟ ਜਾਏਗਾ। ਮਨੁੱਖ ਨੂੰ ਪਤੀ ਜਾਂ ਪਤਨੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਨਾ ਸੁੱਖ ਮਿਲਿਆ ਨੌਬਤ ਤਲਾਕ ਤੱਕ ਪਹੁੰਚੇਗੀ। ਹਜ਼ਾਰਾਂ ਕੇਸ ਸਾਡੇ ਦੇਸ਼ ਦੀਆਂ ਅਦਾਲਤਾਂ ਚ ਵੀ ਨੇ, ਤਲਾਕ ਕਿਧਰੇ ਪਤਨੀ ਨੇ ਤਲਾਕ ਮੰਗਿਆ, ਕਿਧਰੇ ਪਤੀ ਨੇ ਮੰਗਿਆ। ਤੇ ਯੂਰਪ ਦੇਸ਼ ਤੇ ਅੱਧੀਆਂ ਸ਼ਾਦੀਆਂ ਦਾ ਤਲਾਕ ਹੋ ਜਾਂਦਾ, ਤਲਾਕ ਤੱਕ ਜਾ ਪਹੁੰਚਦੀਆਂ। ਬੰਦੇ ਨੂੰ ਪਤਨੀ ਨਹੀਂ ਚਾਹੀਦੀ, ਬੰਦੇ ਨੂੰ ਪਤੀ ਨਹੀਂ ਚਾਹੀਦਾ, ਸੁੱਖ ਚਾਹੀਦਾ। ਸੁੱਖ ਨਹੀਂ ਮਿਲਿਆ ਤਾਂ ਪਤਨੀ ਦਾ ਰਿਸ਼ਤਾ ਵੀ ਗਿਆ, ਪਤੀ ਦਾ ਵੀ ਗਿਆ। ਤੇ ਅਗਾਂਹ ਚੱਲ ਕੇ ਮੈਂ ਅਰਜ਼ ਕਰਾਂ, ਮਨੁੱਖ ਨੂੰ ਧਨ ਨਹੀਂ ਚਾਹੀਦਾ, ਸੁੱਖ ਚਾਹੀਦਾ। ਕਿਸੇ ਰੋਗ ਵਿੱਚ ਬੰਦਾ ਤੜਪ ਰਿਹਾ, ਬਹਿਬਲ ਹੈ, ਤੇ ਡਾਕਟਰ ਨੂੰ ਕਹਿੰਦਾ ਜਿੰਨਾ ਧਨ ਤੈਨੂੰ ਚਾਹੀਦਾ ਲੈ, ਮੈਨੂੰ ਇਸ ਰੋਗ ਤੋਂ ਮੁਕਤ ਕਰ, ਇਹ ਲੈ ਧਨ, ਮੈਂ ਧਨ ਕੁਰਬਾਨ ਕਰਦਾ, ਤੂੰ ਮੈਨੂੰ ਠੀਕ ਕਰ। ਕਿਸੇ ਡਾਕੂ ਨੇ ਸੀਨੇ ਤੇ ਆ ਕੇ ਪਿਸਟਲ ਰੱਖ ਦਿੱਤਾ ਤੇ ਆਖਿਆ ਜੇਬ ਵਿੱਚ ਜਿਤਨਾ ਧਨ ਹੈ ਦੇ ਦੇ, ਕਹਿੰਦਾ ਇਹ ਲੈ, ਤੂੰ ਮੇਰੀ ਜਾਨ ਛੱਡ, ਇਹ ਲੈ। ਜਿੱਥੇ ਬੰਦੇ ਨੂੰ ਦਿਸ ਪਏ ਕਿ ਹੁਣ ਧਨ ਤੋਂ ਵੀ ਸੁੱਖ ਨਹੀਂ ਮਿਲਦਾ, ਧਨ ਨੂੰ ਤਿਆਗ ਰਹੇ ਹਾਂ, ਦੇਰ ਨਹੀਂ ਲੱਗਦੀ। ਇਸ ਦੇਸ਼ ਦੇ ਉੱਤੇ ਬੜੇ ਬੜੇ ਰਾਜੇ ਮਹਾਰਾਜਿਆਂ ਨੇ ਧਨ ਨੂੰ ਠੋਕਰ ਮਾਰ ਦਿੱਤੀ, ਕਹਿ ਦਿੱਤਾ ਵੀ ਇਹਦੇ ਵਿੱਚ ਕੋਈ ਲੱਭਿਆ ਹੀ ਨਹੀਂ ਸਾਨੂੰ, ਸੁੱਖ ਤੇ ਮਿਲਿਆ ਹੀ ਨਹੀਂ। ਔਰ ਦੋ ਲਫ਼ਜ਼ ਹੋਰ ਮੈਂ ਕਹਿ ਦਿਆਂ, ਬੰਦੇ ਨੂੰ ਇਹ ਧਨ ਵੀ ਨਹੀਂ ਚਾਹੀਦਾ, ਇਹ ਜ਼ਿੰਦਗੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਅਗਰ ਸੁੱਖ ਨਹੀਂ ਮਿਲਿਆ ਤੇ ਖੁਦਕਸ਼ੀ ਕਰਦਿਆਂ ਵੀ ਦੇਰ ਨਹੀਂ ਲੱਗਦੀ, ਇਸ ਧਨ ਨੂੰ ਘਾਤ ਕਰਦਿਆਂ ਵੀ ਦੇਰ ਨਹੀਂ ਲੱਗਦੀ। ਰੋਜ਼ ਤੁਸੀਂ ਅਖਬਾਰਾਂ ਚ ਪੜ੍ਹ ਲਓ, ਫਲਾਣੇ ਨੇ ਖੁਦਕਸ਼ੀ ਕਰ ਲਈ, ਫਲਾਣੇ ਨੇ ਆਤਮਘਾਤ ਕਰ ਲਿਆ। ਮੈਨੂੰ ਪੁਰਾਣੀ ਗਾਥਾ ਯਾਦ ਆ ਗਈ ਅਲੀਗੜ੍ਹ ਦੀ, ਗਿਆਨੀ ਅਮਰ ਸਿੰਘ ਜੀ ਚਾਕਰ ਯੂਪੀ ਸਿੱਖ ਮਿਸ਼ਨ ਦੇ ਉਦੋਂ ਇੰਚਾਰਜ ਸਨ, ਤੇ ਸ਼ਾਮੀ ਆਪਾਂ ਸੈਰ ਕਰਨ ਨੂੰ ਜਾ ਰਹੇ ਸੀ ਤੇ ਇੱਕ ਨੌਜਵਾਨ ਸਾਹਮਣੇ ਪਿੰਡ ਚੋਂ ਭਜੇ ਹੋਇਆ ਆ ਰਿਹਾ ਸੀ ਤੇ ਸਾਹਮਣੇ ਦੋ ਜੋ ਹੈ ਲਾਈਨਾਂ ਸਨ ਰੇਲ ਦੀਆਂ ਆਉਣ ਜਾਣ ਦੀਆਂ, ਤੇ ਫਰਖਾਬਾਦ ਐਕਸਪ੍ਰੈਸ ਆ ਰਹੀ ਸੀ। ਉਹ ਭਜਿਆ ਭਜੇ ਆਇਆ ਤੇ ਲਾਈਨ ਦੇ ਕੋਲ ਖੜਾ ਹੋ ਗਿਆ ਤੇ ਅਸੀਂ ਦੂਰੋਂ ਦੇਖ ਰਹੇ ਸੀ, ਉਹ ਲੋਲੇ ਆ ਰਹੇ ਸੀ ਵੀ ਸ਼ਾਇਦ ਸਾਹਮਣੇ ਗੱਡੀ ਆ ਰਹੀ, ਇਸ ਵਾਸਤੇ ਖੜਾ ਹੋ ਗਿਆ, ਪਰ ਗੱਡੀ ਅਜੇ ਦੂਰ ਸੀ। ਪਰ ਜੈਸੇ ਗੱਡੀ ਬਿਲਕੁਲ ਨੇੜੇ ਆਈ ਨਾ ਤੇ ਲਾਈਨ ਦੇ ਉੱਤੇ ਲੇਟ ਗਿਆ। ਜਿਤਨੇ ਕੋਈ ਉਦਮ ਕਰੇ, ਉਪਰਾਲਾ ਕਰੇ, ਉਸ ਤੱਕ ਪਹੁੰਚੇ, ਗੱਡੀ ਤੇ ਲੰਘ ਗਈ, ਟੁਕੜੇ ਟੁਕੜੇ ਹੋ ਗਏ। ਭੱਜੇ ਅਸੀਂ ਗਏ, ਅਜੇ ਖੂਨ ਵਿੱਚ ਗਰਮਾਈ ਸੀ, ਭਾਵੇਂ ਟੁਕੜੇ ਹੋ ਗਏ, ਤੇ ਮੈਂ ਦੇਖਿਆ ਬੋਲ ਰਿਹਾ ਸੀ, ਇਹ ਧੜ ਕੱਟਿਆ ਜਾ ਰੁਕ ਬੋਲ ਰਿਹਾ ਸੀ, ਗਾਲਾਂ ਕੱਢ ਰਿਹਾ ਸੀ ਆਪਣੇ ਭਰਾ ਨੂੰ, ਤੇ ਉਸ ਤੋਂ ਹੀ ਅੰਦਾਜ਼ਾ ਲਾ ਲਿਆ ਵੀ ਘਰੋਂ ਲੜ ਕੇ ਆ ਰਿਹਾ, ਭਰਾ ਨਾਲ ਝਗੜਾ ਹੋ ਗਿਆ, ਭਰਜਾਈ ਨਾਲ ਝਗੜਾ ਹੋ ਗਿਆ, ਉਹਦੇ ਬੋਲਾਂ ਤੋਂ ਅੰਦਾਜ਼ਾ ਲਾਇਆ, ਸਹਿਜੇ ਸਹਿਜੇ ਦਮ ਤੋੜ ਗਏ। ਉੱਥੇ ਮੈਂ ਅੰਦਾਜ਼ਾ ਲਾਇਆ ਕਿ ਬੰਦਾ ਜਦ ਸੋਚਦਾ ਹੈ ਕਿ ਇਸ ਤਨ ਦੇ ਹੁੰਦਿਆਂ ਮੈਨੂੰ ਸੁੱਖ ਨਹੀਂ ਮਿਲਿਆ, ਇਸ ਤਨ ਨੂੰ ਕੀ ਕਰਨਾ, ਇੱਕ ਪਾਸੇ ਸੁੱਟ, ਬੰਦੇ ਨੂੰ ਸੁੱਖ ਚਾਹੀਦਾ। ਤੇ ਹੁਣ ਮੈਂ ਅਰਜ਼ ਕਰਾਂ, ਸੁੱਖ ਨਾ ਇਸ ਤਨ ਤੋਂ ਮਿਲਦਾ, ਨਾ ਧਨ ਤੋਂ ਮਿਲਦਾ, ਨਾ ਪੁੱਤਰਾਂ ਤੋਂ ਮਿਲਦਾ, ਨਾ ਮਿੱਤਰਾਂ ਤੋਂ ਮਿਲਦਾ, ਨਾ ਪਤੀ ਤੋਂ ਮਿਲਦਾ, ਨਾ ਪਤਨੀ ਤੋਂ ਮਿਲਦਾ। ਇਹ ਸਭ ਸਾਧਨ ਨੇ, ਲਕਸ਼ ਨਹੀਂ ਹੈ, ਮੰਜ਼ਲੇ ਮਕਸੂਦ ਨਹੀਂ। ਤਾਂ ਸੁੱਖ ਕਿਸ ਤੋਂ ਮਿਲਦਾ ਹੈ? ਮੈਂ ਇੰਜ ਕਹਿ ਦਿਆਂ ਕਿ ਸੁੱਖ ਕਿਸੇ ਤੋਂ ਮਿਲਦਾ ਨਹੀਂ, ਚੌਂਕਣਾ ਨਾ, सुख दा दूजा ना है परमात्मा। परमात्मा तो सुख नहीं मिलता, परमात्मा मिलता है तो सुख मिलता है, या इंज कह लो सुख मिलता है तो परमात्मा मिलता है, इंज कह लो। सुख का ही नाम परमात्मा, और किसका नाम परमात्मा, और किस नु परमात्मा कहोगे। रज के कोशिश कर लो जगत तो सुख तो मिलता नहीं, धन इकट्ठा हो गया, संपदा इकट्ठी हो गई है, शान शौकत बन गई है, सता है, सुख तो मिलता नहीं। सुख का ही दूजा नाम परमात्मा, परमात्मा का ना ही सुख है। सूरज का मिलना ही रोशनी का मिलना है, सुख का मिलना ही परमात्मा का मिलना है, परमात्मा का मिलना ही सुख का मिलना है। तो हुण सुख किवें मिले, साहिब गुरु अमरदास जी महाराज जो है दसदे ने पावन पवित्र इस बाणी दे राही आप सरवण करो कि किवें जो है सुख की प्राप्ति की जा सकती। हां जी,
1: गुर सेवा ते सुख पाईया, पुरखा सुख ना पाल।
0: तू सुख की टोल किसे होर पासे ना कर, ए गल वखरी, मित्रां दी टोल जरूर कर और धन संपदा की टोल जरूर कर, इस दे नाल ते बिना तेरी उपजीविका नहीं चलेगी, और सिलसिले जुटा, टोल कर। पर तू ए आखें कि हुण मित्रां चो मैनू सुख चाहिदा है, धन तो मैनू सुख चाहिदा है, पुत्रां तो मैनू सुख चाहिदा है, परिवार तो मैनू सुख चाहिदा है। साहिब कहिंदे होर ते सुख ना भाल, होर किसे पासे सुख लभण दी कोशिश कर ही ना, तू टोल कर ही ना। जे सुख लभना है ते सुख लभेगा गुरु दी सेवा विचों। पर हुण सवाल यह पैदा होंदा, गुरु की सेवा की है? बस इस सेवा का थोड़ा जिहा मैं खुलासा करना है ताकि गल स्पष्ट हो जाए। गुरु की सेवा की है, ये दूजी पंक्ति खोल दी है की सेवा है, किस तरह सेवा करोगे। क्योंकि सेवा करने वाले भी बथेरे मैं दुखी देखे ने, एक कहिंदा मैं कौम की सेवा पिया करना, एक कहिंदा मैं गुरुद्वारे की सेवा पिया करना, एक कहिंदा मैं लंगर की सेवा पिया करना, तो यह भी मैं रोंदे पिटदे देखे ने, गुस्ताखी माफ क्षमा करने। सेवा की है तो यह दूजी पंक्ति च गुरु अमरदास जी महाराज ने आप ही खोले है, आप जो है सरवण करो। हां जी,
1: गुर का शब्द मन पी दिया सदा वसै हर नाल।
0: गुरु की मूल सेवा की है कि गुरु शब्द दे च अपना मन परो ले, गुरु दे शब्द दे च अपना मन जोड़ ले। हर की टहल कमावनी जपिए प्रभ का नाम, उदी याद नू हिरदे च वसा ले। जिथे गुरु दी सेवा दी गल आवे ना, इस सेवा दा मतलब है सिमरन, इन्नी मैरज कर दिया। ते जिथे गुरु दी सेवा दी गल ना आवे, उथे सेवा दा मतलब है संसार दी सेवा। सेवा संसार दी करनी है, सिमरन गुरु दा करना है, सिमरन निरंकार दा करना है। तो हुण थोड़ा जिहा मैं होर भी खुलासा कर दिया। सेवा दी लोड़ दुनिया नू है, गुरु नू नहीं है, परमात्मा नू नहीं है। परमात्मा ते साडी सेवा पिया करदा है, सूरज बन के सानू रोशनी पिया देंदा है, परमात्मा ही दे रहा और कौन दे रहा, साडी सेवा पिया करदा है। धरती बन के सानू रहण दी थां ते उपजीविका पिया जुटांदा है। पवन बन के परमात्मा, ये परमात्मा साडी सेवा पिया करदा है। हुण खुले रूप च मैं कहां, सेवा की लोड़ पैंदी है उसनू जिहड़ा छोटा है, सिमरन उसका करना है जो वड्डा है, सेवा उसकी करनी है जो छोटा है, इहनू समझना है। जिहड़ा वड्डा उहदी की सेवा करोगे, परमात्मा नू भोजन छकाओगे उहनू भुख ही लगदी, उहदी मुठ्ठी चाह पी करोगे उहदा शरीर ही नहीं है, निराकार है, उहनू वस्त्र पहनाओगे लोड़ ही नहीं है, की सेवा करोगे उहदी, इहनू समझना है। विच दुनिया सेव कमाईए, सेव दुनिया दी, सेवा दुनिया दी। गुरु रामदास जी ने, गुरु अर्जन देव जी महाराज ने महान तीर्थ बनाया दुनिया दी सेवा लई। लोकी आन इना दी मन दी मैल धोले, इना दी तन दी मैल धोले, ते सेवा और की है। मां की करदी बच्चे दी मैल धोंदी और की है, जे गुरु भी साडी मैल धो रहा ते साडी सेवा पे करदा है, ते सेवा ते छोटे दी करी दी है, इन्नी मैरज करदा है, छोटे दी करी दी। शब्द रचना और परमात्मा दी दैवी शक्तियां साडी सेवा दे च लीन ने, साडी सेवा कर रही ने। सेवा आउंदी है जो अपने तो छोटा है पिछे, हुण मां बाप बच्चे दी सेवा ही करदे नूं की है, ना सेवा करन ते बच्चा जिंदा रह सकदा। यकीन जाणो, परमात्मा सूरज बन के सानू रोशनी ना देवे असी जिंदा रह सकांगे, परमात्मा पौन बन के सानू प्राण ना देवे ਤੇ ਕਿਆ ਜ਼ਿੰਦਾ ਰਹਿ ਸਕਾਂਗੇ? ਤੇ ਸਭ ਪ੍ਰਮਾਤਮਾ ਇੰਜ ਸਾਡੀ ਸੇਵਾ ਪਿਆ ਕਰਦਾ ਹੈ ਜਿਵੇਂ ਮਾਂ ਬਾਪ ਮਾਸੂਮ ਬੱਚੇ ਦੀ ਸੇਵਾ ਕਰਦੇ ਨੇ। ਫਿਰ ਮਾਂ ਬਾਪ ਬੁੱਢੇ ਹੋ ਜਾਂਦੇ ਨੇ, ਕਮਜ਼ੋਰ ਹੋ ਜਾਂਦੇ ਨੇ, ਬੱਚਾ ਜਵਾਨ ਹੋ ਜਾਂਦਾ, ਤਾਕਤਵਰ ਹੋ ਜਾਂਦਾ। ਹੁਣ ਤਾਕਤਵਰ ਨੂੰ ਚਾਹੀਦਾ ਕਮਜ਼ੋਰ ਦੀ ਸੇਵਾ ਕਰੇ, ਹੁਣ ਮਾਂ ਬਾਪ ਕਮਜ਼ੋਰ ਹੋ ਗਏ ਉਹਦੀ ਸੇਵਾ ਕਰੇ। ਸੇਵਾ ਤੇ ਕਮਜ਼ੋਰ ਦੀ ਹੁੰਦੀ ਹੈ, ਸੇਵਾ ਨਿਰਬਲ ਦੀ ਹੁੰਦੀ ਹੈ, ਸੇਵਾ ਕਮਜ਼ੋਰ ਦੀ ਹੁੰਦੀ ਹੈ। ਇਸ ਨੂੰ ਮੈਂ ਆਪਣੇ ਢੰਗ ਨਾਲ ਜੋ ਹੈ ਥੋੜਾ ਜਿਹਾ ਸੋਚਿਆ, ਹੋ ਸਕਦਾ ਗਲਤ ਹੋਵੇ, ਪਰ ਆਪਸ ਵਿੱਚ ਬੈਠ ਕੇ ਵਿਚਾਰ ਵਟਾਂਦਰਾ ਤੇ ਕਰ ਸਕਦੇ ਹਾਂ। ਸੇਵਾ ਕਮਜ਼ੋਰ ਦੀ ਹੁੰਦੀ ਹੈ, ਸੇਵਾ ਨਿਰਧਨ ਦੀ ਕਰਾਂਗੇ, ਸੇਵਾ ਨਿਰਗੁਣ ਦੀ ਕਰਾਂਗੇ, ਸੇਵਾ ਨਿਰਬਲ ਦੀ ਕਰਾਂਗੇ, ਔਰ ਕਿਸ ਦੀ ਕਰਾਂਗੇ? ਤੇ ਮੈਂ ਫਿਰ ਅਰਜ਼ ਕਰਾਂ, ਸੇਵਾ ਉਹੀ ਕਰ ਸਕਦਾ ਜੋ ਸਿਮਰਨ ਕਰਦਾ। ਸਿਮਰਨ ਉਸਦਾ ਕਰਨਾ ਜੋ ਅੱਗੇ ਹੈ, ਸਾਥੋਂ ਵੱਡਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਜੇ ਝਾਤ ਮਾਰਨੀ ਹੋਵੇ, ਯਾਦ ਕਰਨਾ ਹੋਵੇ, ਤਾਂ ਅਗਾਂਹ ਕੁ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ ਬੌੜ ਨਾ ਹੋਵੇ ਜਨਮੜਾ। ਸਿਮਰਨ ਉਸਦਾ ਕਰ ਜੋ ਅੱਗੇ ਹੀ ਹੈ, ਤੇ ਸੇਵਾ ਉਸਦੀ ਕਰ ਜੋ ਜਿਹੜਾ ਤੇਰੇ ਤੋਂ ਪਿੱਛੇ ਰਹਿ ਗਿਆ, ਕਲਾ ਦੇ ਚ, ਗੁਣ ਦੇ ਚ, ਧਨ ਦੇ ਚ, ਸੰਪਦਾ ਦੇ ਚ, ਕਿਸੇ ਪਹਿਲੂ ਚ ਜਿਹੜਾ ਪਿੱਛੇ ਰਹਿ ਗਿਆ ਉਹਦੀ ਸੇਵਾ ਕਰ। ਤੇ ਜਿਹੜਾ ਪਿੱਛੇ ਹੈ ਉਹਦੀ ਸੇਵਾ ਕਿਉਂ ਕਰਨੀ ਹੈ? ਤਾਂ ਕਿ ਉਹ ਅੱਗੇ ਆਵੇ, ਬਰਾਬਰੀ ਤੇ ਆਵੇ। ਤਾਂ ਹੁਣ ਮੈਂ ਅਰਜ਼ ਕਰਾਂ, ਰਾਜਨੀਤਿਕ ਸੇਵਾ ਨਹੀਂ ਕਰ ਸਕਦਾ, ਉਹ ਤਾਂ ਇਤਨਾ ਦੁਸ਼ਟ ਹੁੰਦਾ, ਉਹ ਸੇਵਾ ਕਿਸ ਤਰ੍ਹਾਂ ਕਰੇਗਾ? ਸੇਵਾ ਕਰੇ ਤਾਂ ਬਰਾਬਰੀ ਤੇ ਆਏਗਾ, ਤੇ ਰਾਜਨੀਤਿਕ ਬਰਾਬਰੀ ਤੇ ਕਿਸੇ ਨੂੰ ਨਹੀਂ ਰੱਖਦਾ। ਰਾਜਨੀਤਿਕ ਤੇ ਧੱਕਾ ਮਾਰਦਾ, ਦੂਰ ਚਲਾ ਜਾਏ। ਰਾਜਨੀਤਿਕ ਦੁਨੀਆਂ ਦੇ ਚ ਨੰਬਰ 2 ਨੂੰ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਂਦਾ, ਜਿਹੜਾ ਪਿੱਛੇ ਖੜਾ ਉਹਨੂੰ ਪਿੱਛੇ ਸੁੱਟਿਆ ਜਾਂਦਾ ਹੋਰ। ਤੇ ਜਿਹੜਾ ਅੱਗੇ ਨਿਕਲਣ ਦੀ ਕੋਸ਼ਿਸ਼ ਕਰੇ ਉਹਦੀ ਨਿੰਦਾ। ਮੈਂ ਆਪਣੇ ਢੰਗ ਨਾਲ ਇੱਕ ਹੋਰ ਸਿਲਸਿਲਾ ਦੇਖਿਆ, ਯੂਰਪ ਦੀ ਦੁਨੀਆਂ ਦੇ ਚ ਥਾਂ ਥਾਂ ਤੇ ਮਜ਼ਾਕ ਉਡਾ ਰਿਹਾ ਜਾਂਦਾ ਹੈ ਯਹੂਦੀਆਂ ਦਾ, ਔਰ ਇਸ ਦੇਸ਼ ਦੇ ਚ ਮੈਂ ਦੇਖਿਆ ਥਾਂ ਥਾਂ ਤੇ ਮਜ਼ਾਕ ਦੀਆਂ ਗੱਲਾਂ ਬਣਾਈਆਂ ਇਹਨਾਂ ਨੇ ਸਿੰਘਾਂ ਨਾਲ, ਸਰਦਾਰਾਂ ਨਾਲ। ਯੂਰਪ ਦੇ ਚ ਵੀ ਮਜ਼ਾਕ ਹੈ, ਜਿਹੜੀ ਮਜ਼ਾਕ ਇਸ ਦੇਸ਼ ਦੇ ਸਿੱਖਾਂ ਨਾਲ ਹੈ, ਵੀ ਸਿੱਖਾਂ ਸ਼ਾਇਦ ਨਹੀਂ ਚਲੇਗੀ, ਜਾਂ ਦੁਸ਼ਟ ਕੁਝ ਹੋਰ ਤਰੀਕੇ ਨਾਲ ਭੱਦੀ ਮਜ਼ਾਕ ਵੀ ਕਰਦੇ ਨੇ। ਬਾਹਰ ਯੂਰਪ ਦੇ ਦੇਸ਼ਾਂ ਚ ਇਸ ਤਰ੍ਹਾਂ ਦੀ ਮਜ਼ਾਕ ਯਹੂਦੀਆਂ ਨਾਲ ਹੈ। ਯਹੂਦੀ ਯੂਰਪ ਦੇ ਤਮਾਮ ਵਪਾਰਕ ਮਰਕਜ਼ ਦੇ ਉੱਤੇ ਛਾਏ ਹੋਏ ਨੇ, ਕਰੋੜਾਂ ਪਤੀ ਨੇ, ਅਰਬਾਂ ਪਤੀ ਨੇ। ਯਹੂਦੀ ਚੋਟੀ ਦੇ ਸਾਇੰਸਦਾਨ ਨੇ, ਸਾਇੰਸ ਦੀ ਉਪਲਬਧੀ ਤੇ ਵੱਡੀ ਤੋਂ ਵੱਡੀ ਜਿਹੜੀ ਤਰੱਕੀ ਅਮਰੀਕਾ ਚ ਹੋ ਰਹੀ ਹੈ, ਰਸ਼ੀਆ ਚ ਹੋ ਰਹੀ ਹੈ, ਸਭ ਯਹੂਦੀ ਨੇ। ਕਰੀਬਨ 90% ਯਹੂਦੀ ਨੇ। ਵਪਾਰਕ ਕੇਂਦਰ ਤੇ ਬੜੇ ਬੜੇ ਕਾਰਖਾਨੇ ਸਭ ਯਹੂਦੀਆਂ ਦੇ ਚ। ਤੇ ਜਿਹੜਾ ਹੁਣ ਅੱਗੇ ਲੰਘਿਆ ਨਾ ਧਨ ਦੇ ਚ, ਗੁਣ ਦੇ ਚ, ਕਲਾ ਦੇ ਚ, ਬੰਦੇ ਦੇ ਮਨ ਚ ਘਿਰਣਾ ਪੈਦਾ ਆਉਂਦੀ ਹੈ, ਈਰਸ਼ਾ, ਕਿਉਂ ਅੱਗੇ ਲੰਘੇ? ਹੁਣ ਚਾਹੀਦਾ ਤੇ ਤੂੰ ਆਪ ਉਦਮ ਕਰ, ਤੂੰ ਵੀ ਅੱਗੇ ਲੰਘ, ਤੈਨੂੰ ਕਿਸ ਨੇ ਰੋਕਿਆ? ਪਰ ਈਰਸ਼ਾਲੂ ਕੀ ਕਰੇਗਾ? ਨਿੰਦਾ, ਬਹੁੰਜ ਤੋਂ ਇਸ ਨੂੰ ਪਿੱਛੇ ਸੁੱਟ ਨਹੀਂ ਸਕਦੇ, ਕਰੋ ਨਿੰਦਾ। ਤੋ ਸਾਰਾ ਦੇਸ਼ ਹੱਥ ਧੋ ਕੇ ਪੈ ਗਿਆ ਸਿੱਖਾਂ ਦੀ ਨਿੰਦਾ ਕਰਨ ਦੇ ਚ। ਦੇਸ਼ ਦਾ ਰੇਡੀਓ, ਦੇਸ਼ ਦਾ ਟੀਵੀ, ਦੇਸ਼ ਦੇ ਅਖਬਾਰ, ਦੇਸ਼ ਦੇ ਸਾਹਿਤਕਾਰ, ਦੇਸ਼ ਦੇ ਜੋ ਹੈ ਕਲਮ ਦੇ ਧਨੀ, ਜ਼ਬਾਨ ਦੇ ਧਨੀ, ਦੇਸ਼ ਦੇ ਸੱਤਾਧਾਰੀ ਇੱਕ ਜ਼ਬਾਨ ਹੋ ਕੇ ਇਸ ਛੋਟੀ ਜਿਹੀ ਕੌਮ ਦੇ ਪਿੱਛੇ ਪੈ ਗਏ। ਇਸ ਗੱਲ ਨੂੰ ਮੰਨਣਾ ਪਏਗਾ ਸਾਹਿਤਕ ਢੰਗ ਨਾਲ ਔਰ ਮਨੋਵਿਗਿਆਨਕ ਢੰਗ ਨਾਲ ਕਿ ਇਹਨਾਂ ਨੇ ਕਬੂਲ ਕਰ ਲਿਆ ਇਹ ਕੌਮ ਬਹੁਤ ਅੱਗੇ ਹੈ, ਬਹੁਤ ਅੱਗੇ ਹੈ, ਗੁਣ ਦੇ ਚ, ਕਲਾ ਦੇ ਚ, ਦਾਨ ਦੇ ਚ, ਗਿਆਨ ਦੇ ਚ, ਸਮਰੱਥਾ ਦੇ ਚ, ਹਰ ਗੱਲ ਦੇ ਚ ਅੱਗੇ ਹੈ। ਅੱਗੇ ਹੈ ਕੌਮ, ਉਸ ਨੂੰ ਕਿਸ ਤਰ੍ਹਾਂ ਪਛਾੜੀ ਹੈ? ਤੋ ਨਿੰਦਾ, ਜਦ ਤੁਸੀਂ ਬੈਠ ਕੇ ਕਿਸੇ ਦੀ ਨਿੰਦਾ ਕਰੋ ਨਾ, ਸਮਝ ਲੈਣਾ ਉਹ ਬੰਦਾ ਤੁਹਾਡੇ ਕੋਲ ਕਿਸੇ ਨਾ ਕਿਸੇ ਗੱਲ ਚ ਅੱਗੇ ਹੈ, ਵਰਨਾ ਨਿੰਦਾ ਕਰਨ ਦੀ ਲੋੜ ਹੀ ਕੀ? ਜਿਹੜਾ ਹੈ ਹੀ ਸਾਡੇ ਪਿੱਛੇ ਉਹਨੂੰ ਭੰਡਣ ਦੀ ਕੀ ਲੋੜ ਹੈ? ਭੰਡਣ ਦੀ ਤਾਂ ਲੋੜ ਉਸ ਨੂੰ ਪੈਂਦੀ ਜਿਹੜਾ ਸਾਥੋਂ ਅੱਗੇ ਹੈ। ਬਗੌਰ ਮਤਾਲਾ ਕਰਕੇ ਵੇਖ ਲੈਣਾ, ਜਿਹੜਾ ਹੈ ਹੀ ਮੈਥੋਂ ਪਿੱਛੇ, ਮੈਂ ਉਹਦੀ ਕੀ ਨਿੰਦਾ ਕਰਾਂਗਾ? ਨਿੰਦਾ ਤੇ ਉਸਦੀ ਕਰਾਂਗਾ ਜਿਹੜਾ ਮੈਥੋਂ ਅੱਗੇ ਲੰਘ ਗਿਆ ਕਿਸੇ ਤਰੀਕੇ ਨਾਲ। ਤੋ ਯੂਰਪ ਦੇ ਦੇਸ਼ਾਂ ਦੇ ਚ ਨਿੰਦਾ ਹੈ ਯਹੂਦੀ ਦੇਸ਼, ਕਿਉਂਕਿ ਧਨ ਦੇ ਚ ਬਹੁਤ ਅੱਗੇ ਲੰਘ ਗਿਆ, ਕਾਰਖਾਨੇ ਉਸਦੇ, ਵਪਾਰਕ ਮਰਕਜ਼ ਉਸਦੇ, ਸਾਇੰਸ ਦੀ ਦੁਨੀਆਂ ਦੇ ਚ ਉਛਾਇਆ ਹੋਇਆ, ਉੱਥੇ ਯਹੂਦੀਆਂ ਦੀ ਨਿੰਦਾ, ਇੱਥੇ ਸਿੱਖਾਂ ਦੀ ਨਿੰਦਾ। ਤੋ ਕਰੀਬਨ ਕਰੀਬਨ ਯੂਰਪ ਨੇ ਕਬੂਲ ਕਰ ਲਿਆ ਯਹੂਦੀ ਬਹੁਤ ਅੱਗੇ ਨੇ, ਈਰਸ਼ਾ ਕਰਕੇ ਨਿੰਦਾ ਕਰ ਦੇਣ, ਭਾਈ ਉਂਝ ਤੇ ਇਹਨਾਂ ਨੂੰ ਪਿੱਛੇ ਸੁੱਟਣਾ ਬੜੀ ਔਖੀ ਗੱਲ ਹੈ, ਨਿੰਦਾ ਕਰੋ। ਤੇ ਇਸ ਦੇਸ਼ ਵਾਸੀਆਂ ਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਇਹਨਾਂ ਨੂੰ ਪਿੱਛੇ ਰੱਖਣਾ ਬੜੀ ਔਖੀ ਗੱਲ ਹੈ, ਤੇ ਟਰਾਂਸਪੋਰਟ ਦੇ ਚ ਅੱਗੇ, ਵਪਾਰ ਦੇ ਚ ਅੱਗੇ, ਖੇਤੀਬਾੜੀ ਚ ਅੱਗੇ, ਇਲਮ ਦੇ ਚ ਅੱਗੇ, ਧਨ ਦੇ ਚ ਅੱਗੇ, ਸੰਪਦਾ ਦੇ ਚ ਅੱਗੇ, ਪਿਆਰ ਦੇ ਚ ਕਹਿੰਦੇ ਨੇ ਬਈ ਅਸੀਂ ਸਦੀਆਂ ਤੋਂ ਇੱਥੇ ਰਹਿੰਦੇ ਪਏ, ਝੁੱਗੀਆਂ ਚ ਰਹਿੰਦੇ ਪਏ, 20 ਸਾਲਾਂ ਦੇ ਆਏ ਨੇ, ਮਹਿਲ ਖੜੇ ਕਰ ਲੈਣੇ ਇੱਥੇ। ਇੰਜ ਕਹਿੰਦੇ ਨੇ ਯੂਪੀ ਦੇ ਚ, ਕਹਿੰਦੇ ਨੇ ਰਾਜਸਥਾਨ ਦੇ ਚ, ਕਹਿੰਦੇ ਨੇ महाराष्ट्र विच कहिंदे ने वैसी सदियां तो इत्थे पै रहिंदे आ सानू दो वक्त की रोटी जो है नहीं नसीब आउंदी ते इन्हां ने अठ अठ मंजिला कोठियां खड़ियां कीतियां ने बंबे विच पूना विच तो जिहड़ा अगे लंघ गया उहदी निंदा होवेगी और इस निंदा तो कदी डरना भी नहीं ये होंदी है रज के होंदी है जिहड़ा अगे लंघ गया मैं कहने एक रागी जद किसी रागी की निंदा करे ना मेरे सामने जद कर मैं समझदा किसी गल च रागी जरूर अगे है वरना निंदा करने की लोड़ी जड़ा है पिछे विचारे उसकी की निंदा होगी जरूर किसी गल च अगे तो मैं थां थां ते गया प्रोफेसर दर्शन सिंह की रागी ज्यादा निंदा करना मैं गल सीधी है थोड़ा तो बहुत अगे हूं करिए हूं तो उस पिछे रख नहीं सकते करो निंदा उन्होंने पिछे सुटो हूं और की है और किस तरह करोगे तो कई संत है संत की निंदा करते हैं ते जद कोई संत संत की निंदा करे ना तो समझ लेना उस संत तो संत जरूर अगे वरना निंदा करने की लोड़ ही नहीं सी मन की लोड़ सी जरूर अगे होगा जद कोई ज्ञानी ज्ञानी की निंदा करे जद कोई व्यापारी व्यापारिक की निंदा करे या कोई राजनीतिक राजनीतिक की निंदा करे समझ लेना अगे है अगे की निंदा होती है जिहड़ा पिछे है उन्हूं भंडन की लोड़ ही नहीं उन्हें निंदा करने की लोड़ ही नहीं है ही बेचारा पिछे उहदी की निंदा करनी है निंदा उसकी आती है जो अगे ते निंदा का मतलब की है गल घटा के बयान करना अक्सर मैं अर्ज की झूठी उपमा गल वधा के बयान करनी निंदा की है गल घटा के बयान करनी है अगे उन्हूं पिछे सुटना गल्लां दे नाल निंदा करके गल घटा के बयान करनी है फुल उन्हूं कंडा आखी जाओ इस देश का रक्षक रहा सिख ते देश का रक्षक होने के नाते देश के इतिहास दे चिज़ दा बड़ा ना बड़ी गल उन निंदा करो लिखो ये बख्शक है ये तो गद्दार है ये दोखी है लिखो आखो उचारो और चारों पासे समुचे देश इस ढंग की निंदा और यह भी इन्हों दिस पे है कि ट्रांसपोर्ट दे छाए हुए आर्मी दे इन्हों की बहादरी की गल इन्हों का रूप निखरदा बाकी तो इवें दिस दिन कबूतर बाज तो यही दिस दिन चिड़िया ही दिस दिन बाकी इन्हों के रंग रूप निखरदे इना दी गल और हकीकत है कि जिथे रंग रूप सतगुर ने न्यारा दिता है उत्थे नाम ही बड़ा न्यारा दे दिता भावे खिमा करनी किसी का भी बच्चा होवे ते उदा प्यो कोई काम क्यों ना करता होवे पर उदे बच्चे नू ते अगले सरदार जी कहिंदे ना सरदार सरदार ते मुखी होंदा है ते मुखी ते सानू हुण गुरु ने बना छड़े तुसीं सानू किस तरह पिछे रखोगे किस तरीके नाल रखोगे असी तो सरदार है गई हाँ सरदारियां तो सानू जन्म तो मिल गई सानू गुरु ने जन्म तो बख्श दित्तियां जन्म तो प्राप्त कर ले ते सरदार हुण असी है गए इतनी मैं अर्ज करदे हां ते गुरु की बख्शी हुई सरदारी नू दुनिया की कोई ताकत नहीं खो सकती इतनी मैं अर्ज करदे हां निंदा तो घबराना ना क्योंकि थां थां ते लोकी मैनू बड़े घबराए मेरे झूठ बोल रहे रेडियो झूठ बोल रहे टीवी झूठ लिख रहे ने अखबार मैं लिखणगे तुसी अगे हो कला दे च धन दे च संपदा दे च खेड़ी खेती बाड़ी दे च व्यापार दे च ट्रांसपोर्ट दे च तोपां लैके उस दे पिछे फिजदे ने जिन्हू गगन मंडल दे च उडारियां दी जांच आउंदी है परिंदा है पर शिकस्ता को कफस में कौन रखता है असीरी जब भी आई बफैजो बालों पर आई कहिंदा ये जड़े बाल ने ये जड़े पंख ने उड़न वाले इन्होंने की कर दिता है शिकारियां दे टोले मेरे पिछे ला दिता है क्योंकि मैं उड़न की जाच आती मैनू उड़ना आंदा है तो इस कौम उड़ना आंदा है तो शिकारी किधरे टैंकां नाल किधरे तोपां नाल किधरे बंदूकां नाल तरह तरह की जालां नाल होर तरह तरह के पखंड ते झूठ ते अडंबर दे नाल खिमा करनी एक गल ते स्पष्ट हो गई है शिकारियो सानू उड्डण की जांच आउंदी है तुहाडे ते परी कट्टे हुए ने तुहाडे कोल ते पंख ही कोई नहीं सानू मैं फिर अर्ज करा देश दे च निंदा है इस गल करके नहीं कि असी कोई देश दोखी हां दुष्ट हां चोर हां यार हां जितने जरायम कतल मैनपुरी फरखाबाद एटा इटावा आते ने शायद देश के दे किसी होर जिले च नहीं आते जिन्ना जरायम पेशा उथे ते जितने डाकू ग्वालियर दे मशहूर ने खिमा करनी देश के दे किसी होर शहर के नहीं मशहूर ग्वालियर दे डाकू آلے دوالے دے مرینے دے پنڈ دے سب ڈاکو تے اتھوں دے جیلاں دیا جیلاں پریاں پیاں نے پنڈ دے اے جڑی چمبل گاٹھی دے ڈاکو نے او دے نال جیلاں پریاں پیاں نے تے ہن وی رات نو کوئی کار اسوار اس روڈ تے جڑا دھولپور تو گوالیئر تک جاندا ہے رات نو لنگن دی ہمت نہیں کردا تے پولیس بھی روک دی ہے نہیں لٹے جاؤ گے کیا تسی سمچے گوالیئر نو جرائم پیشہ قرار دے دیتا ہے حکم اس طرح دا جاری کوئی سرکولر جاری کیتا ہے دیش دے سطح داریاں تو پوچھا جا سکتا ہے چونکہ کافی سمے تو اس گوالیئر دے ڈاکو ہی پیدا ہو رہے ہیں آلے دوالے زیادہ چاہے ڈاکو مان سنگھ تے چاہے تحصیلدار سنگھ ہے تے چاہے ہو رہے تے چاہے اور سب اسی علاقے تے تے کیا گھوشت کیتا ہے تسی کہ اے علاقہ جرائم پیشہ ہے مینپوری فرخ آباد ایٹا اٹاوا اس طرح دے ہور جڑے ضلع نے یو پی دے تھوڑے جہاں کہ انہوں تسی جرائم پیشہ قرار دیتا ہے کوئی دن خالی نہیں جاندہ جد قتل نہ ہوئے کوئی دن خالی نہیں جاندہ جد جو ہے ڈاکے نہ پہن تے چوریاں نہ ہون تے کمال دی گل امرت ویلے اٹھن والی قوم سنگت تے پنگت وچ بیٹھن والی قوم ہر پدر وچ سیوا کرن والی اے قوم مینوں گل بولدی نہیں کوئی نہ نگر دے جل زلزلہ آیا تے سارا کوئی نہ نگر تباہ ہو گیا ایک لکھ دی آبادی دا شہر تے بمبئی دے بھائی جیمل سنگھ تے انہاں دے نال سنگتاں لنگر دے بھر کے ٹرک تے بستراں دے بھر کے ٹرک کوئی نہ نگر پہنچے بھائی ہن کس گھر دے جو ہے چولہا بلے گا گھر تے سارے ٹہ ٹہری ہو گئے تے ستاداری بھی بعد وچ پہنچے پر گرو کا لنگر پہلے پہنچ گیا سی اتھے سیوا کرن والے سنگھ پہلے پہنچ گئے سن تو اے سیوا سمرن والی قوم قدرتی گل ہے گرو دیاں برکتاں تے رب دی برکت ہونی سی ہر گل وچ اگے ہو گئی اے اگے ہونا نہیں چنگا لگا بس اینی گل ہے جڑے الزام اے لا رہے نے اے نندا ہے نندا دا مطلب ہے پھل نو کنڈا آکھنا بس اینی گل ہے پھل نو کنڈا آکھنا گرو گوبند سنگھ جی مہاراج انہاں دے پاون پوتر شستر انگلینڈ دے جد واپس آئے اس دیش دے تے اس وقت دا پرائم منسٹر لال بہادر شاستری رسیو کرن لئی گیا سی مینو چنگی طرح یاد ہے پالم ہوائی اڈے تے شستراں نو جیسے اس نے ہاتھ دے چلیا رو پیا سی زارو زار بار بار متھا ٹیکیا تے متھا ٹیک کے او دی رسنا تو بول نکلے اے گرو گوبند سنگھ یہ ادو شستر نہ چکدا تے پتہ نہیں دیش دی حالت کی ہونی سی تیری بخشش انہیں بار بار متھا ٹیکیا سمچے دیش واسیاں نے انہاں شستراں نو متھا ٹیکے کمال دی گل وقت دی لوڑ دے مطابق دیش دی رکشا دی خاطر گرو گوبند سنگھ جی مہاراج نے شستر چکے تے دیش دا پرائم منسٹر ہی دھنواد کردا ہے سجدہ کردا ہے مہما گائن کردا ہے تے جد اس دی امت اپنی ہی رکشا لئی اپنے آپ نو خطرے سمجھ کے اپنی رکشا لئی شستر چک لے تے تسی آکھو دشٹ نے دوکھی نے کھما کرنی اسی تے مدتاں تو شستراں دی پوجا کردے آ رہے ہیں اسی مندے ہی نہیں کہ شستراں نال کوئی جو ہے گردوارا یا دھارمک استھان بھرشٹ ہوندا ہے صاحب گرو گوبند سنگھ جی مہاراج کہندے نے صاحب سروہی سہتی یہی ہمارے پیر اے تے میرے پیر نے اے تے میرے گرو نے میں تے انہاں تو متھا ٹیکاں

ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਾਵ ਖੰਡਨ ਸਭ ਸੁਖ ਨਾਮ ਨਿਧ ਦੇਸੀ ਕਿਸ ਹਾਂ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਾਮ ਨਿਧ ਦੇਸੀ ਹਰ ਜੀਓ ਤੇਰੀ ਦਾਤੀ ਰਾਜਾ ਮਾਨਸ ਬੱਪੜਾ ਕਿਆ ਸਾਰਾਹੀ ਕਿਆ ਤਿਸਕਾ ਮੋਹ ਤਾਜਾ ਰਹਾ ਜਿਨ ਹਰ ਖਾਇਆ ਸਭ ਕਿਛ ਤਿਸਕਾ ਤਿਸ ਕੀ ਭੁੱਖ ਗਵਾਈ ਐਸਾ ਥਾਨ ਦੀਆ ਸੁਖਦਾਤਾ ਨਿਖੁੱਟ ਨਾ ਕਭੀ ਜਾਈ ਅਣਦ ਭਇਆ ਸੁਖ ਸਹਿਜ ਸਮਾਣੇ

ਸਭ ਕੁਛ ਕੀਤਾ ਤੇਰਾ ਵਰਤ ਕਿਆ ਹਨੰਦਾਲ ਗੋਪਾਲ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆ ਦਇਆਲਾ ਸਭ ਕੁਛ ਕੀਤਾ ਤੇਰਾ ਵਰਤਾ ਗਿਆਨ ਬਾਲ ਗੋਪਾਲ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ।

0: प्रथम सिनेमर गुरुदेव जी फतेह प्रवान करने वाहिगुरु जी का खालसा एकाग्रता प्रदान करने आज दा सोरठ राग दे अंदर धन गुरु अर्जन देव जी महाराज दा जो महान वाक आया है इस विच ऐसे विषय नू सतगुरां ने छोया है जो करीबन करीबन व्यापक है ते जगत दी समस्या है। मनुख दा कुछ लोड़ां दा जगत है, मनुख दा कुछ लोभ दा जगत है। ये जीवन दे ढंग दोई ने, लोड़ां दे च जीवना, लोभ दे च जीवना, तीजा जीवन नहीं है। कोई जी रहा है लोड़ां दी पूर्ति करने है, कोई जी रहा है लोभ दी पूर्ति करने है। अक्सर 99% मनुखां दियां लोड़ां पूरियां हो जांदियां, लोभ किसे दा भी पूरा नहीं होंदा। लोभ दा सुभाव है ते पूरा होंदा ही नहीं, होंदा ही नहीं। लोभी मनुख मरदे दम तक अधूरा ही रहिंदा है, अधूरा ही रहिंदा। जगत दे च पूरन शांतमई जीवन ओही जीवदे ने जो लोड़ां दे च जीवे, लोभ दे च नहीं। मैं फिर दोहरावां, लोड़ां पूरियां हो जांदियां ने, लोभ नहीं पूरा होंदा। लोड़ां दी पूर्ति करन दे फिर तीन साधन ने, बड़े ध्यान नाल सुनना। तीन साधन ने। पहला सिरमौर साधन किरत करने, दूजा साधन मंगना मंगता, तीजा साधन खोना लुटना। लोड़ां नू पूरे करन दे ए तीन साधन ने। किरत करके लोड़ां दी पूर्ति करने, मंग के लोड़ां दी पूर्ति करने, खो के लोड़ां दी पूर्ति, और कोई साधन नहीं। जो मेहनत करके लोड़ां दी पूर्ति करदे ने उन्हां नू कहिंदे ने किरती, जो मंग के लोड़ां दी पूर्ति करदे ने उन्हां नू कहिंदे ने मंगता, जाचक भिखारी, और जो खो के लुट के लोड़ां दी पूर्ति करदे ने उन्हां नू कहिंदे ने चोर, लुटेरे, डकैत। संसार दे च ए तिन्ने मौजूद ने। ए ठीक है, वड्डा तबका किरतियां दा है, पर मंगतियां दा तबका भी घट नहीं है, ते लुटेरियां दा तबका भी घट नहीं है। लोड़ां दी पूर्ति करनी है खो के, लोड़ां दी पूर्ति करनी है मंग के, लोड़ां दी पूर्ति करनी है किरत करके, मेहनत करके। ऐसे भी दुनिया विच अवतारां दे राहीं व्यापक नुक्ते लोड़ां दी पूर्ति लई पेश होए, उन्होंने दरम्याना रस्ता चुनिया, मेहनत नहीं करनी, खोना भी नहीं, भिक्षु बना देते, मंगना है, भिक्षा मंगनी, मंगना मंग के लोड़ां दी पूर्ति करनी है। आपकी ज्ञात लई अर्ज करा, वख वख अवतारा ने जिहड़ी उम्मत पैदा की है उन्हां नूं बकायदा नाम दिते ने। जैसे अहले इस्लाम दे बानी मुहम्मद साहब ने अपनी उम्मत नूं मुसलमान कहा, महात्मा बुद्ध ने अपनी उम्मत जो पैदा की थी उन्हों भिक्षु कहा, गुरु नानक देव जी महाराज दे नाल जो उम्मत दा जन्म होया उन्हों सिख आख्या गया। सिख ने, भिक्षु ने, मुसलमान ने, सनातन मत हिंदू धर्म की शाखा एक नहीं है। यह ऐसा दरिया है जो कई धाराओं में बगदा है। जैसे मैं देखा अमरकंटक दे बिलासपुर मध्य भारत हुण ते फिर प्रांत होर हो गया छत्तीसगढ़, उत्थे तीर्थ है अमरकंट, धन गुरु नानक देव जी महाराज का इतिहासक स्थान भी है। नर्मदा अमरकंटक तो निकलती है, ते जद निकलती है उत्थे इस दियां 70 धारावां ने, 70 टुकड़े ने, छोटे छोटे अगो जाके इकट्ठे हो जाते, दरिया की शक्ल अगे चल के बनती है, छोटिया छोटिया धारा। हिंदू धर्म की सनातन मत की धारा एक नहीं है, यह बहुत सारिया धारावां विच बगदा है और अगे जाके कट्ठा भी नहीं आता। सन्यासी ने, बैरागी ने, ब्रह्मचारी ने, इना विच और सन्यासियों के कई कई रूप, बैरागियों के कई कई रूप, ब्रह्मचारियों दियां कई कई शाखावां, फिर जितने इष्ट ने उतनिया धारावां ने। किसी का इष्ट शिव, किसी का श्री राम, किसी दे श्री कृष्ण, ये धारा मेल भी नहीं खांदी। एक आम मनुख दी ते गल छड़ो, देश ते जगत प्रसिद्ध भगत, लेखक, विद्वान महात्मा तुलसी, जैसे मथुरा देच आए रामायण दी कथा करन, तो हुण कुदरती गल है मथुरा नगरी श्री कृष्ण दी है, जिवें अयोध्या श्री राम दी, जिवें अमृतसर नूं असी रामदासपुरी कहिंदे आ, रामदासपुर नाम भी पहले यही सी। गुरु रामदास जी की नगरी है, अयोध्या राम की नगरी है, बनास शिवा की नगरी है, मथुरा कृष्ण की नगरी है। मथुरा विच आए महात्मा तुलसी तो ले गए श्रद्धालु इन्हों कृष्ण जी दे मंदिर विच, द्वारका दे समंदर विच, सारियां ने डंडौत कीती, तुलसी ने नहीं कीती, तुलसी ने नहीं कीती। पूछिया गया, आप भगत हो, सिर्फ भगत ही नहीं भगती दा संदेश देंदे हो, उपदेश देंदे हो, कथावाचक हो, सिर्फ कथावाचक ही नहीं तुसी बहुत वड्डे विद्वान हो, लिखारी हो, आपने डंडौत नहीं की, मत्था नहीं टेकया, तो हुण जो कुछ तुलसी कहिंदे ने उन्हां दा ही बोल मैं तुहाडे सामने रखा। कैसी सुंदर छब बनी भले बिराजे नाथ, बड़ी सुंदर छबि है, मूर्ति बड़ी सुंदर है, बड़ा सोहना प्रभाव पै रहा है, ਉਂਟਾਂ ਨਾਲ ਮੁਰਲੀ ਲਾਈ ਹੋਈ ਹੈ, ਸਿਰ ਤੇ ਮੁਕਟ ਹੈ, ਬੜੀ ਸੁੰਦਰ ਪੁਸ਼ਾਕ ਹੈ, ਬੜੇ ਕੀਮਤੀ ਗਹਿਣੇ ਨੇ। ਕੈਸੀ ਸੁੰਦਰ ਛਬ ਬਣੀ ਭਲੇ ਬਿਰਾਜੇ ਨਾਥ, ਪਰ ਤੁਲਸੀ ਮਸਤਕ ਤੋ ਨਿਵੇਂ ਜੋ ਧਨ ਸ਼ਬਾਨ ਹੋਏ ਹਾਥ। ਤੁਲਸੀ ਦਾ ਸਿਰ ਤੇ ਤਾਂ ਝੁਕ ਸਕਦਾ ਹੈ ਜੇ ਹੱਥ ਵਿੱਚ ਧਨਸ਼ਦਾਨ ਹੋ, ਧਨਸ਼ਬਾਨ ਹੋਵੇ। ਮੈਂ ਧਨਸ਼ਧਾਰੀ ਦਾ ਪੁਜਾਰੀ ਹਾਂ, ਮੁਰਲੀ ਦਰ ਦਾ ਪੁਜਾਰੀ ਨਹੀਂ। ਇਹਦੇ ਹੱਥ ਵਿੱਚ ਮੁਰਲੀ ਹੈ। ਮੈਂ ਅਰਜ਼ ਕਰਾਂ, ਮੁਹੰਮਦ ਸਾਹਿਬ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨਾਂ ਸਾਰਿਆਂ ਦਾ ਇੱਕੋ ਹੀ ਨਾਮ ਹੈ, ਮੁਸਲਮਾਨ। ਮੁਸਲਮਾਨ ਮਹਾਤਮਾ ਬੁੱਧ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨਾਂ ਸਾਰਿਆਂ ਨੂੰ ਕਹਿੰਦੇ ਨੇ ਭਿਕਸ਼ੂ। ਭਿਕਸ਼ੂ ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨੂੰ ਆਖਿਆ ਜਾਂਦਾ ਸਿੱਖ, ਗੁਰਸਿੱਖ, ਗੁਰੂ ਦਾ ਸਿੱਖ। ਸਿੱਖ ਵੇਦਾਂ ਸ਼ਾਸਤਰਾਂ ਉਪਨਿਸ਼ਦਾਂ ਦੇ ਰਾਹੀਂ ਜਿਸ ਉਮਤ ਦਾ ਜਨਮ ਹੋਇਆ, ਧਾਰਾ ਇੱਕ ਨਹੀਂ ਹੈ। ਕੋਈ ਸੰਨਿਆਸੀ ਨੇ, ਕੋਈ ਬਾਨਪ੍ਰਸਤੀ ਨੇ, ਕੋਈ ਬ੍ਰਹਮਚਾਰੀ ਨੇ, ਕੋਈ ਬੈਰਾਗੀ ਨੇ, ਇਸ ਤੋਂ ਇਲਾਵਾ ਹਜ਼ਾਰਾਂ ਸ਼ਾਖਾਵਾਂ ਨੇ। ਇੱਕ ਧਾਰਾ ਨਹੀਂ ਹੈ। ਔਰ ਧਰਮ ਗ੍ਰੰਥਾਂ ਦੀਆਂ ਵਿਚਾਰਾਂ ਵੀ ਅਲੱਗ ਅਲੱਗ ਨੇ। ਜੈਸੇ ਇਸ਼ਾਰਤਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਛੇ ਘਰ ਛੇ ਗੁਰ ਛੇ ਉਪਦੇਸ਼। ਸ਼ਾਸਤਰ ਤੇ ਛੇ ਨੇ, ਇਹਨਾਂ ਛੇ ਸ਼ਾਸਤਰਾਂ ਦੇ ਆਚਾਰੀਆ ਲਿਖਾਰੀ ਗੁਰੂ ਵੀ ਛੇ ਨੇ। ਨਿਆਏ ਨੂੰ ਜਨਮ ਦਿੰਦੇ ਨੇ ਗੌਤਮ, ਸਾਂਖ ਨੂੰ ਜਨਮ ਦਿੰਦੇ ਨੇ ਕਪਲ, ਮੀਮਾਸਾ ਨੂੰ ਜਨਮ ਦਿੰਦੇ ਨੇ ਜੈਮਨੇ, ਯੋਗ ਨੂੰ ਜਨਮ ਦਿੰਦੇ ਨੇ ਪਤੰਜਲੀ। ਔਰ ਇਸੇ ਤਰੀਕੇ ਦੇ ਨਾਲ ਵੇਦਾਂਤ ਨੂੰ ਜਨਮ ਦਿੰਦੇ ਨੇ ਰਿਸ਼ੀ ਵੇਦ ਵਿਆਸ। ਔਰ ਇਸੇ ਤਰੀਕੇ ਨਾਲ ਇਹ ਛੇਵੇਂ ਗੁਰੂ ਕੜਾਦ, ਇਹ ਛੇ ਗੁਰੂ ਛੇ ਸ਼ਾਸਤਰ ਨੇ, ਪਰ ਮਹਾਰਾਜ ਕਹਿੰਦੇ ਨੇ ਇਹਨਾਂ ਦੇ ਉਪਦੇਸ਼ ਵੀ ਛੇ ਨੇ, ਇੱਕ ਨਹੀਂ। ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ਼ ਅਨੇਕ, ਇਹਨਾਂ ਛੇ ਗੁਰੂਆਂ ਦਾ ਗੁਰੂ ਇੱਕ ਪਰਮਾਤਮਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗਿਆਨ ਜਿੱਧਰੋਂ ਵੀ ਆਉਂਦਾ ਹੈ ਸਭ ਪਰਮਾਤਮਾ। ਇਹ ਗਿਆਨ ਦੀਆਂ ਧਾਰਾਵਾਂ ਕਿਉਂ ਬਣ ਜਾਂਦੀਆਂ ਨੇ ਅਲੱਗ ਅਲੱਗ? ਦਰਅਸਲ ਬਾਰਿਸ਼ ਹੋ ਰਹੀ ਹੈ, ਕਿਸੇ ਕੋਲ ਕੌਲੀ ਹੈ, ਕਿਸੇ ਕੋਲ ਗਲਾਸ ਹੈ, ਕਿਸੇ ਕੋਲ ਲੋਟਾ ਹੈ, ਕਿਸੇ ਕੋਲ ਥਾਲੀ ਹੈ, ਕਿਸੇ ਕੋਲ ਵੱਡਾ ਥਾਲ ਹੈ, ਕਿਸੇ ਕੋਲ ਡੋਲ ਹੈ, ਕਿਸੇ ਕੋਲ ਵੱਡਾ ਪਤੀਲਾ। ਕਿਉਂਕਿ ਭਾਂਡੇ ਅਲੱਗ ਅਲੱਗ ਨੇ, ਭਾਂਡਿਆਂ ਦੀ ਬਨਾਵਟ ਅਲੱਗ ਅਲੱਗ ਹੈ, ਤੋ ਪਾਣੀ ਪੈ ਰਿਹਾ, ਭਾਂਡਿਆਂ ਦੀ ਬਨਾਵਟ ਕਰਕੇ ਪਾਣੀ ਦਾ ਰੂਪ ਉਸਦੇ ਅੰਦਰ ਵੈਸਾ ਹੀ ਹੋ ਜਾਂਦਾ। ਕੌਲੀ ਦੇ ਅੰਦਰ ਕੌਲੀ ਵਰਗਾ ਹੋ ਗਿਆ, ਲੋਟੇ ਦੇ ਅੰਦਰ ਲੋਟੇ ਵਰਗਾ ਹੋ ਗਿਆ, ਥਾਲ ਦੇ ਅੰਦਰ ਥਾਲ ਵਰਗਾ ਹੋ ਗਿਆ, ਡੋਲ ਦੇ ਅੰਦਰ ਡੋਲ ਵਰਗਾ ਹੋ ਗਿਆ। ਪਰ ਸਾਰਿਆਂ ਭਾਂਡਿਆਂ ਵਿੱਚ ਜਿਹੜਾ ਪਾਣੀ ਹੈ ਉਹ ਇੱਕੋ ਹੀ ਬਦਲਦਾ ਹੈ। ਗੁਰ ਗੁਰ ਏਕੋ, ਭਾਵੇਂ ਛੇ ਗੁਰੂ ਨੇ, ਇਹਨਾਂ ਦੇ ਰਾਹੀਂ ਜੋ ਗਿਆਨ ਪ੍ਰਗਟ ਹੋਇਆ, ਇਹਨਾਂ ਛੇ ਗੁਰੂਆਂ ਦਾ ਗੁਰੂ ਉਹ ਇੱਕੋ ਹੀ ਹੈ। ਗੌਤਮ, ਕਪਲ, कणा, पतंजलि, जैमिनी और ऋषि वेद व्यास इना छे गुरुआं दा गुरु ओ एक है। गुर गुर एको इथों दावे नाल गुरु नानक देव जी कहिंदे ने ज्ञान सारा परमात्मा तो आंदा है। तो फिर आदि गुरु भी परमात्मा ही है। परम पर पार ब्रह्म परमेश्वर नानक गुरु मिलिया सोई जी। अज तक किसे एक भी ब्रह्म ज्ञानी ने नहीं आख्या ये ज्ञान मैं अपने आप प्राप्त किया है। सब कहिंदे ने प्रभु तो मिले है, परमात्मा तो मिले है। आद अंत एक है अवतारा सोई गुरु समझे हम। हुण गुरु नानक देव जी महाराज इसे ही वाक दे च मंग करदे ने बाबा जय घर कीरत करते कीरत होए। जिस घर दे च कीर्ति चल रही है, जिस घर दे च सत्संग चल रहा है, हे करते तेरी गल चल रही है, तेरियां बातां चल रही ने, तेरा ज्ञान चल रहा है, तेरी ध्यान साधना चल रही है, बाबा जय घर करते कीरत होए सो घर राख वडाई तोए। उस घर दे च मैनू रख, मैनू ओ थां बख्श जिथे तेरी कीर्ति हो रही है, जिथे तेरा जस हो रहा है, जिथे तेरी महिमा हो रही है, ताकि मैं सुना सो स्थान बताओ मीता जाके हर हर कीर्तन नेता। तो मैं अर्ज कर रहा से एको ही उम्मत नो जन्म देता है गुरु नानक ने। सिख सिख केवल सिख है, एको ही उम्मत नो जन्म देता है। मोहम्मद साहब ने मुसलमान केवल मुसलमान, एको ही उम्मत नो जन्म देता है। महात्मा बुद्ध ने भिक्षु भिक्षु एक तरह की उम्मत सनातन मत दे च नहीं है। कोई आर्या समाजी ने, कोई देव समाजी ने, कोई जो है सनातनी ने, फिर इन्हों साधुआं की अलग अलग शाखावान। अगर असल देखना हो जब इन दाइया निकलदिया कुंभ दे उदों पता चलता कितने फिरके ने, अलग अलग टोल लड़ भी पेंदे, झगड़ा भी हो जाता। इस कुंभ तो पहले कुंभ दे 42 साधु मारे गए सन, नांगे साधुआं दी ते निरंजनी अखाड़े दी जंग हो गई सी, लड़ पए सी। एक ने कहा पहले असी स्नान करना है, दूजे ने कहा पहले असी करना है, कुंभ लड़ पए। हैरानगी दी गल, कुंभ दे दिन पाप धोण वास्ते आए सन, उत्थे ही पाप कर बैठे, 42 बंदे कतल हो गए। जन्मा जन्मांतरां दे पाप धोण आए सन, सब तो वड्डे पाप उत्थे ही कीते, सब तो वड्डे गुनाह उत्थे ही कीते। एक शाखा नहीं है, अनंत धारावां ने ये ओ दरिया है जो अनंत धारावां दे च पहाड़ तो निकलदा फिर मिलदियां भी नहीं आपस, अलग अलग ही चलदियां। तो मैं अर्ज कर रहा सी मनुख दियां लोड़ां ने और लोड़ां दे नाल संबंध मनुख तोड़ नहीं सकता। लख यतन करे मैनू नहीं चाहिदा पानी, पर शरीर मंगेगा लोड़ है। लख मैं उच्ची आवाज नाल आखा मैनू नहीं चाहिदा भोजन, पर शरीर नू भुख लगेगी मंगेगा। शरीर नू गर्मी लगती है, सर्दी लगती है, भुख लगती है, प्यास लगती है। कुछ ते वड़ियां वड़ियां शरीर दियां लोड़ां ने, कुछ छोटियां छोटियां होर बथेरियां। इस वास्ते मैं अर्ज करदा हुंना लोड़ां दा कोई त्यागी नहीं है, कोई त्यागी नहीं। गल मैनू भुलदी नहीं, 15 दिन मैं कस्तूरबा ग्राम इंदौर देच ਸੰਤ ਵਿਨੋਬਾ ਭਾਵੇ ਦੇ ਹੁੰਦਿਆਂ ਕਥਾ ਕੀਤੀ ਸੀ। ਸਵੇਰੇ ਮੈਂ ਇਮਲੀ ਸਾਹਿਬ ਗੁਰਦੁਆਰੇ 'ਚ ਕਰਦਾ ਸੀ, ਸ਼ਾਮੀ ਕਸਤੂਰਬਾ ਗ੍ਰਾਮ ਜੋ ਸੰਤ ਵਿਨੋਬਾ ਭਾਵੇ ਜੀ ਦਾ ਆਸ਼ਰਮ ਸੀ। ਮੈਨੂੰ ਕਹਿਣ ਲੱਗੇ ਸਾਨੂੰ ਵੀ ਗੁਰਬਾਣੀ ਸੁਣਾਓ, ਮੈਂ ਕਿ ਜ਼ਰੂਰ ਸੁਣਾਵਾਂ। ਮੈਨੂੰ ਉਹਨਾਂ ਨੇ 35-40 ਕਿਤਾਬਾਂ ਵੀ ਆਪਣੀਆਂ ਲਿਖੀਆਂ ਹੋਈਆਂ ਭੇਟਾਂ 'ਚ ਦਿੱਤੀਆਂ। ਸੁਭਾਵਿਕ ਬਜ਼ੁਰਗ ਸਨ, ਧਨ ਮਾਇਆ ਮੇਰੇ ਅੱਗੋਂ ਆਈ ਤਾਂ ਚੂੰਕਿ ਤਿਆਗੀ ਸਾਧੂਆਂ ਦਾ ਆਸ਼ਰਮ ਸੀ, ਪਰਉਪਕਾਰੀਆਂ ਦਾ ਸੇਵਾ ਭਾਵ, ਜ਼ਮੀਨ ਇਕੱਠੀ ਕਰਕੇ ਅਤੇ ਗਰੀਬਾਂ ਦੇ ਚ ਵੰਡਣੀ, ਭੂਦਾਨ, ਉਹ ਮਾਇਆ ਮੈਂ ਵਿਨੋਬਾ ਭਾਵੇ ਦੇ ਝੋਲੇ 'ਚ ਪਾ ਦਿੱਤੇ, ਇੱਕਦਮ ਸੁੱਟ ਦਿੱਤੀ ਮਿੱਟੀ। ਮੈਂ ਕਿਹਾ ਇਸ ਤਰ੍ਹਾਂ ਕਿਉਂ, ਇੰਨੀ ਨਫ਼ਰ ਮਿੱਟੀ ਆਈ ਹੈ? ਮੈਂ ਕਿਹਾ ਮਿੱਟੀ ਨੂੰ ਹੱਥ ਲਾਉਂਦੇ ਹੋ ਕਿ ਨਹੀਂ? ਮਿੱਟੀ ਨਾਲ ਤਾਂ ਤੁਹਾਨੂੰ ਹੱਥ ਵੀ ਧੋਣੇ ਪੈਂਦੇ, ਮੈਂ ਦੇਖਦਾ। ਮਿੱਟੀ ਨੂੰ ਹੱਥ ਲਾਉਂਦੇ ਹੋ ਕਿ ਨਹੀਂ? ਅਤੇ ਜੇ ਧਨ ਵੀ ਮਿੱਟੀ ਹੈ ਤਾਂ ਕੀ ਹਰਜ ਹੈ? ਕੀ ਹਰਜ ਹੈ? ਮੈਨੂੰ ਕਹਿਣ ਲੱਗੇ ਮਨੁੱਖਤਾ ਨੇ ਮਿੱਟੀ ਨੂੰ ਅਜੇ ਇਤਨੀ ਅਹਿਮੀਅਤ ਨਹੀਂ ਦਿੱਤੀ। ਮਿੱਟੀ ਤੋਂ ਬਣੇ ਹੋਏ ਕਾਗਜ਼ ਨੂੰ, ਇਸ ਕਰੰਸੀ ਨੂੰ ਬੜੀ ਅਹਿਮੀਅਤ ਦੇ ਦਿੱਤੀ। ਇਹਦੇ 'ਚ ਅਹਿਮੀਅਤ ਛੁਪੀ ਹੋਈ ਹੈ ਬੜੀ, ਇਹ ਕਿਧਰੇ ਲੋਭ ਨਾ ਪੈਦਾ ਕਰ ਦੇਵੇ, ਇਸ ਵਾਸਤੇ ਸੁਣਦੇ। ਮੈਨੂੰ ਅਜੇ ਤੱਕ ਯਾਦ ਹੈ। ਲੋੜਾਂ ਦਾ ਮਨੁੱਖ ਤਿਆਗ ਨਹੀਂ ਕਰ ਸਕਦਾ, ਲੋੜਾਂ ਹਨ। ਮੈਂ ਲੱਖ ਕਹਿ ਦਿਆਂ ਨਹੀਂ ਚਾਹੀਦਾ ਮੈਨੂੰ ਪਾਣੀ, ਮੇਰੀ ਪਿਆਸ ਆਵਾਜ਼ ਮਾਰੇਗੀ, ਪਾਣੀ ਚਾਹੀਦਾ ਚਾਹੀਦਾ। ਮੈਂ ਲੱਖ ਠੋਕਰ ਮਾਰ ਦੇਵਾਂ ਭੋਜਨ ਦੇ ਥਾਲ ਨੂੰ, ਮੇਰੀ ਭੁੱਖ ਉੱਚੀ ਆਵਾਜ਼ ਨਾਲ ਮੰਗੇਗੀ, ਭੋਜਨ ਚਾਹੀਦਾ ਭੋਜਨ ਚਾਹੀਦਾ। ਔਰ ਇਸ ਤਰੀਕੇ ਦੀਆਂ ਹੋਰ ਸੈਂਕੜੇ ਲੋੜਾਂ। ਫਿਰ ਲੋੜਾਂ ਨੂੰ ਪੂਰਾ ਕਰਨ ਦੇ ਤਿੰਨ ਸਾਧਨ ਨੇ। ਪਹਿਲਾ ਕਿਰਤ ਕਰਨੀ, ਮਿਹਨਤ ਕਰਨੀ। ਮਿਹਨਤ ਕਰਕੇ ਆਪਣੀ ਲੋੜਾਂ ਦੀ ਪੂਰਤੀ ਕਰਨੀ, ਅਤੇ ਜੋ ਮਿਹਨਤ ਕਰਕੇ ਲੋੜਾਂ ਦੀ ਪੂਰਤੀ ਕਰਦਾ ਉਹਨੂੰ ਕਹਿੰਦੇ ਨੇ ਕਿਰਤੀ। ਦੂਸਰਾ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ। ਕਿਉਂਕਿ ਅੱਜ ਦਾ ਵਾਕ ਇਸ ਤਰ੍ਹਾਂ ਦਾ ਆਇਆ ਤਾਂ ਮੈਂ ਅਰਜ਼ ਕਰਾਂ, ਅਛੂਤਾ ਜਿਹਾ ਵਾਕ ਹੈ, ਕਿਸ ਹੋ ਜਾਚੀ ਕਿਸ ਸਾਲ ਆਈ। ਜਾਚਣ ਮੰਗਣ ਤੋਂ ਗੱਲ ਚੱਲਦੀ, ਅੱਜ ਦਾ ਹੁਕਮਨਾਮਾ ਇਸ ਤਰ੍ਹਾਂ ਦਾ, ਇਸ ਨੇ ਹੀ ਖਿਆਲ ਦਿੱਤੇ ਨੇ ਮੈਨੂੰ, ਅੱਜ ਦਾ ਵਾਕ ਹੀ ਐਸਾ ਆਇਆ। ਲੋੜਾਂ ਦੀ ਪੂਰਤੀ ਕਰਨ ਦਾ ਪਹਿਲਾ ਢੰਗ ਹੈ ਕਿਰਤ ਕਰਨੀ, ਮਿਹਨਤ ਕਰਨੀ, ਉਹਨਾਂ ਨੂੰ ਕਿਹਾ ਜਾਂਦਾ ਹੈ ਕਿਰਤੀ। ਦੂਜਾ ਢੰਗ ਬੜਾ ਵਿਆਪਕ ਪੱਧਰ ਤੇ ਸਾਰੀ ਦੁਨੀਆਂ ਦੇ ਚ ਹੈ, ਮੰਗ ਕੇ ਲੋੜਾਂ ਦੀ ਪੂਰਤੀ ਕਰਨੀ। ਇਸ ਨਾਲ ਮੰਗਤਿਆਂ ਦਾ ਜਨਮ ਹੋਇਆ, ਭਿਖਾਰੀਆਂ ਦਾ ਜਨਮ ਹੋਇਆ, ਔਰ ਧਾਰਮਿਕ ਜਗਤ ਦੇ ਚ ਵੀ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ ਹੈ। ਤਾਂ ਮਹਾਤਮਾ ਬੁੱਧ ਨੇ ਆਪਣੀ ਉਮਤ ਨੂੰ ਕਿਹਾ ਭਿਕਸ਼ੋ ਭਿਕਸ਼ੋ, ਭਿਕਸ਼ਾ ਮੰਗ ਕੇ ਗੁਜ਼ਾਰਾ ਕਰਨਾ। ਇਸ ਵਾਸਤੇ ਮੈਂ ਕਈ ਦਫ਼ਾ ਕਿਹਾ ਕਿ ਮਹਾਤਮਾ ਬੁੱਧ ਤੇ ਸਵਾਮੀ ਮਹਾਵੀਰ ਦਾ ਧਰਮ ਤੇ ਇਸ ਤਰ੍ਹਾਂ ਦੇ ਹੋਰ ਤਿਆਗੀਆਂ ਦਾ ਧਰਮ ਵਿਅਕਤੀਗਤ ਧਰਮ ਹੈ, ਹੈ ਪ੍ਰਭੂ ਨਾਲ ਜੁੜਨ ਦਾ ਵਸੀਲਾ ਹੈ। ਇਹ ਵਿਅਕਤੀਗਤ ਧਰਮ ਹੈ, ਸਮੂਹਕ ਨਹੀਂ, ਸਾਰਿਆਂ ਦਾ ਨਹੀਂ। ਕਾਰਨ, ਅਗਰ ਸਾਰੇ ਭਿਕਸ਼ੂ ਬਣ ਜਾਣ, ਚਲੋ ਮੰਨ ਲੈਂਦੇ ਹਾਂ ਸਾਰੇ ਮਹਾਤਮਾ ਬੁੱਧ ਦੀ ਗੱਲ ਮੰਨ ਲੈਣ ਤੇ ਸਾਰੇ ਭਿਕਸ਼ੂ ਬਣ ਜਾਣ, ਫਿਰ ਕੌਣ ਦੇਵੇਗਾ? ਦੇਣ ਵਾਲਾ ਕੌਣ ਹੋਵੇਗਾ? ਕਿਸਨੇ ਦੇਣਾ? ਸਾਰੇ ਤੇ ਮੰਗਦੇ, ਸਾਰੇ ਤੇ ਮੰਗਣ ਵਾਲੇ, ਫਿਰ ਕੌਣ ਦੇਵੇਗਾ? ਤੋ ਸਾਰਿਆਂ ਦਾ ਧਰਮ ਨਹੀਂ ਹੈ। ਅਗਰ ਸਾਰੇ ਗ੍ਰਸਤ ਦੇ ਤਿਆਗੀ ਬਣ ਜਾਣ ਤਾਂ 300 ਸਾਲ ਤੋਂ ਬਾਅਦ ਬੰਦਾ ਤੇ ਜ਼ਮੀਨ ਤੇ ਇੱਕ ਵੀ ਨਹੀਂ ਲੱਭੇਗਾ, ਗੱਲ ਖਤਮ ਹੋ ਜਾਏਗਾ। ਮਨੁੱਖਤਾ ਤੋਂ ਖਾਲੀ ਹੋ ਜਾਏਗੀ ਜ਼ਮੀਨ ਅਗਰ ਸਾਰੇ ਹੀ ਗ੍ਰਸਥ ਦਾ ਤਿਆਗ ਕਰ ਦੇਣ। ਮਹਾਤਮਾ ਬੁੱਧ ਦਾ ਧਰਮ ਅਜ਼ੀਮ ਨੇ, ਮਹਾਨ ਨੇ, ਬੜੇ ਵਿਚਾਰਕ ਨੇ। ਉਹਨਾਂ ਦਾ ਧਰਮ ਵਿਅਕਤੀਗਤ ਧਰਮ ਹੈ, ਸਮੂਹਕ ਧਰਮ ਨਹੀਂ, ਸਾਰਿਆਂ ਦਾ ਧਰਮ ਨਹੀਂ। ਸਵਾਮੀ ਮਹਾਵੀਰ ਦਾ ਵਿਅਕਤੀਗਤ ਧਰਮ ਹੈ, ਸਮੂਹਕ ਧਰਮ ਨਹੀਂ। ਸਾਰੇ ਗ੍ਰਸਥ ਦਾ ਤਿਆਗ ਕਰ ਦੇਣ, ਥੋੜੇ ਦਿਨਾਂ ਤੋਂ ਬਾਅਦ ਹੀ ਜ਼ਮੀਨ ਮਨੁੱਖਾਂ ਤੋਂ ਤੇ ਖਾਲੀ ਹੋ ਜਾਏਗੀ, ਸ਼ੇਰਾਂ ਤੋਂ ਖਾਲੀ ਨਹੀਂ ਹੋਵੇਗੀ, ਕਿਉਂਕਿ ਸ਼ੇਰ ਤੇ ਤਿਆਗ ਨਹੀਂ ਕਰਨਗੇ, ਉਹ ਪ੍ਰਕਿਰਤੀ ਦੇ ਨਿਯਮ ਨਾਲ ਜੀਣਗੇ। ਗਊਆਂ ਤੋਂ ਖਾਲੀ ਨਹੀਂ ਹੋਵੇਗੀ, ਕੁੱਤਿਆਂ ਤੋਂ ਖਾਲੀ ਨਹੀਂ ਹੋਵੇਗੀ, ਸੱਪਾਂ ਤੋਂ ਖਾਲੀ ਨਹੀਂ ਹੋਵੇਗੀ, ਪੰਛੀਆਂ ਤੋਂ ਖਾਲੀ ਨਹੀਂ ਹੋਵੇਗੀ। ਇਹ ਜ਼ਮੀਨ ਮਨੁੱਖਾਂ ਤੋਂ ਖਾਲੀ ਹੋ ਜਾਏਗੀ। ਕਿਉਂ ਖਾਲੀ ਹੋ ਜਾਏਗੀ? ਤਿਆਗੀ ਖਾਲੀ ਕਰ ਦੇਣਗੇ। ਗ੍ਰਸਥ ਦਾ ਤਿਆਗ ਵਿਅਕਤੀਗਤ ਧਰਮ ਹੈ, ਵਿਅਕਤੀਗਤ, ਸਮੂਹਕ ਨਹੀਂ ਹੈ। ਭਿਕਸ਼ਾ ਮੰਗ ਕੇ ਉਪਜੀਵਿਕਾ ਚਲਾਉਣੀ ਵਿਅਕਤੀਗਤ ਧਰਮ ਹੈ, ਹੈ ਧਰਮ ਹੈ। ਬਹੁਤਾ ਸਮਾਂ ਮਿਹਨਤ ਵਿੱਚ ਜ਼ਾਇਆ ਹੁੰਦਾ ਹੈ, ਭਜਨ ਕਰੀਏ। ਮੈਂ ਤੇ ਇੱਕ ਐਸਾ ਵੀ ਦੇਖਿਆ, ਕਿਉਂਕਿ ਅੰਮ੍ਰਿਤ ਵੇਲੇ ਥਾਈਲੈਂਡ ਦੇ ਵਿੱਚ 5 ਵਜੇ ਭਿਕਸ਼ੂ ਨਿਕਲਦੇ ਨੇ ਭਿਕਸ਼ਾ ਮੰਗਣ, ਉਸ ਟਾਈਮ ਨਿਕਲਦੇ ਨੇ। ਸੂਰਜ ਨਿਕਲਦਾ ਉਸ ਤੋਂ ਪਹਿਲੇ ਪਹਿਲੇ ਮੰਦਰਾਂ ਚ ਵਾਪਸ ਚਲੇ ਜਾਂਦੇ ਨੇ, ਆਪਣੇ ਆਸ਼ਰਮਾਂ ਦੇ ਵਿੱਚ ਵਾਪਸ ਚਲੇ ਜਾਂਦੇ। ਲੋਕੀ ਆਪਣੇ ਘਰ ਦੇ ਬਾਹਰ ਖੜੇ ਹੁੰਦੇ ਨੇ, ਹਰ ਦੂਜੇ ਤੀਜੇ ਘਰ ਦੇ ਵਿੱਚ ਦੇਣ ਵਾਲੇ ਖੜੇ ਹੁੰਦੇ ਦਿੰਦੇ ਨੇ। ਉੱਥੇ ਹੀ ਮੈਂ ਸੋਚਿਆ ਸੀ, ਆਖਿਰ ਮੰਗਣ ਦੇ ਵਿੱਚ ਵੀ ਤੇ ਮਿਹਨਤ ਤੇ ਹੁੰਦੀ। ਉੱਠੇ ਆ, ਖੱਪਰ ਲਿਆ, ਬੂਹੇ ਬੂਹੇ ਤੇ ਜਾ ਰਹੇ ਹਾਂ, ਮਿਹਨਤ ਤੇ ਹੈ, ਮਿਹਨਤ ਤੇ ਹੈ। ਲੋੜਾਂ ਦੀ ਪੂਰਤੀ 3 ਤਰੀਕਿਆਂ ਨਾਲ ਹੁੰਦੀ ਹੈ। ਮਿਹਨਤ ਕਰਕੇ, ਜੋ ਮਿਹਨਤ ਕਰਕੇ ਪੂਰਤੀ ਕਰਦੇ ਨੇ ਕਿਰਤੀ, ਜੋ ਮੰਗ ਕੇ ਪੂਰਤੀ ਕਰਦੇ ਨੇ ਭਿਕਸ਼ੂ, ਭਿਖਾਰੀ ਮੰਗਦੇ, ਔਰ ਜੋ ਖੋ ਕੇ ਪੂਰਤੀ ਕਰਦੇ ਨੇ, ਲੁੱਟ ਕੇ ਪੂਰਤੀ ਕਰਦੇ ਨੇ, ਚੋਰ, ਲੁਟੇਰੇ, ਡਕੈਤ। ਇਹ 3 ਸਾਧਨ ਨੇ ਲੋੜਾਂ ਦੀ ਪੂਰਤੀ ਕਰਨੀ ਹੈ, ਜਾਂ ਤੇ ਖੋ ਕੇ ਕਰਨੀ ਹੈ, ਲੁੱਟ ਕੇ ਕਰਨੀ ਹੈ, ਡਾਕਾ ਮਾਰ ਕੇ ਕਰਨੀ। ਲੋੜਾਂ ਨੇ ਕਿਤੋਂ ਪੂਰੀ ਕਰੀਏ? ਖੋ ਕੇ ਕਰਾਂਗੇ, ਲੁੱਟ ਕੇ ਕਰਾਂਗੇ, ਡਾਕਾ ਡਾਲ ਕੇ ਕਰਾਂਗੇ, ਮੰਗ ਕੇ ਕਰਾਂਗੇ, ਨਹੀਂ ਮਿਹਨਤ ਕਰਕੇ ਕਰਾਂਗੇ। ਮਿਹਨਤ ਧੰਨ ਗੁਰੂ ਨਾਨਕ ਨੇ ਜੋ ਤਰੀਕਾ ਸਾਨੂੰ ਦਿੱਤਾ ਹੈ, ਖਾ ਗਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਣੇ ਸੇ। ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਪੁੰਚ, ਧਿਆਵਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੇ ਚਿੰਤ। ਦੂਜਾ ਟੋਲਾ ਭਿਕਸ਼ੂਆਂ ਦਾ ਬਹੁਤ ਵੱਡਾ ਹੈ। ਗੋਰਖ ਨੇ ਜੋ ਇਹ ਪੈਦਾ ਕੀਤੇ ਜੋਗੀ, ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ, ਭਿਕਸ਼ੂ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ, ਜੈਨੀ ਸਾਧੂ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ, ਸੂਫੀ ਫਕੀਰ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ। ਕੀ ਖੋਟ, ਕਰਨਾ ਥੋੜਾ ਹੈ, ਮੰਗਣਾ ਬਹੁਤ ਜ਼ਿਆਦਾ, ਉਹਦੇ ਬਦਲੇ ਚ ਚਾਹੀਦਾ ਬਹੁਤ ਜ਼ਿਆਦਾ ਹੈ। ਸੇਵਾ ਥੋੜੀ, ਮੰਗਣਾ ਬਹੁਤ। 10% ਦੁਕਾਨ ਵਿੱਚ ਵਸਤੂ ਦੇ ਵਿੱਚ ਨਫਾ ਨਹੀਂ ਰੱਖਣਾ, 20% ਵੀ ਨਹੀਂ, 100% ਲੁੱਟਣਾ ਹੈ, ਅਗਲੇ ਦੇ ਕੱਪੜੇ ਲਾਉਣੇ। ਜਿਸ ਤਰ੍ਹਾਂ ਕਿਰਤ ਧਰਮ ਦੀ ਵੀ ਹੋ ਸਕਦੀ ਹੈ, ਤੇ ਕਿਰਤ ਨੂੰ ਵੀ ਬੇਈਮਾਨੀ ਤੇ ਖੜਾ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਭਿਕਸ਼ੂ ਮੰਗਤਿਆਂ ਦੀ ਦੁਨੀਆਂ ਦੇ ਵਿੱਚ ਵੀ ਅਲੱਗ ਅਲੱਗ ਮੰਗਤੇ ਨੇ। ਇੱਕ ਤੇ ਉਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਲੇਖੇ ਲਾਇਆ, ਸਰੀਰ ਦੀ ਲੋੜਾਂ ਲਈ ਮੰਗਦੇ ਨੇ। ਇੱਕ ਉਹ ਗਲੀ ਗਲੀ ਵਿੱਚ ਮੰਗਦੇ ਨੇ, ਬਾਜ਼ਾਰ ਦੇ ਚੌਕ ਦੇ ਵਿੱਚ। ਇਹ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਦਾਅ ਤੇ ਨਹੀਂ ਲਾਇਆ, ਬਸ ਜ਼ਿੰਦਗੀ ਨੂੰ ਹੀ ਮੰਗਣ ਤੇ ਲਾਇਆ, ਹੋਰ ਕੋਈ ਕੰਮ ਹੀ ਨਹੀਂ। ਮੰਗਣਾ ਮੰਗਣਾ ਮੰਗਣਾ ਹੀ ਜੀਵਨ ਦਾ ਲਕਸ਼ ਹੈ ਹੋਰ ਕੁਛ ਨਹੀਂ। ਭਿਕਸ਼ੂ, ਜੀਵਨ ਦਾ ਲਕਸ਼ ਪਰਮਾਤਮਾ ਹੈ, ਸਾਧਨ ਹੈ ਭਿਕਸ਼ਾ ਮੰਗਣਾ। ਭਿਕਸ਼ਾ ਮੰਗਣਾ ਹੀ ਲਕਸ਼ ਹੈ, ਭਿਕਸ਼ਾ ਮੰਗਣ ਲਈ ਜ਼ਿੰਦਗੀ ਹੈ। ਭਿਖਾਰੀ, ਮੰਗਤੇ, ਗਦਾਗਰ, ਇਹ ਨਿਵੀਂ ਸ਼੍ਰੇਣੀ ਦੇ। ਫਿਰ ਲੁਟੇਰਾ ਤਬਕਾ, ਚੋਰ ਤਬਕਾ, ਡਕੈਤ ਤਬਕਾ ਹੈ ਹੀ ਨੀਵੀਂ ਤਬਕੇ, ਉਹ ਤੇ ਹੈ ਹੀ ਨੀਵਾਂ ਤਬਕਾ। ਲੋੜਾਂ ਦੀ ਪੂਰਤੀ ਇਹ ਤਿੰਨ ਢੰਗ ਨਾਲ ਹੁੰਦੀ ਹੈ, ਤਿੰਨ ਢੰਗ ਨਾਲ। ਗੁਰੂ ਨਾਨਕ ਨੇ ਸਾਨੂੰ ਕਿਰਤੀ ਬਣਾਇਆ, ਕਿਰਤ ਕਰ, ਉਦਮ ਕਰੇਂਦਿਆਂ ਜੀਵ ਤੋਂ। ਫਿਰ ਐਸਾ ਵੀ ਕਹਿੰਦੇ ਨੇ, ਮੰਗਣ ਗਿਆ ਸੋ ਮਰ ਰਿਹਾ, ਮੰਗਣ ਮੋਲ ਨਾ ਜਾਏ, ਮੰਗਤ ਮਾਨ ਨਾ ਪਾਇਆ, ਨਾ ਮੰਗ ਭਿਖਾਰੀ ਨਾ ਬਣ, ਭਿਕਸ਼ੂ ਨਾ ਬਣ। ਇਸ ਤਰ੍ਹਾਂ ਦੀ ਉਮਤ ਨੂੰ ਮੈਂ ਨਹੀਂ ਜਨਮ ਦੇਣਾ। ਕਿਰਤ ਕਰ, ਮਿਹਨਤ ਕਰ, ਦਿਮਾਗੀ ਮਿਹਨਤ ਕਰ, ਸਰੀਰਕ ਮਿਹਨਤ ਕਰ, ਕੁਛ ਵੀ ਕਰ। ਹੈਰਾਨਗੀ ਦੀ ਗੱਲ, ਸਾਰੀ ਜ਼ਿੰਦਗੀ ਗੁਰੂ ਨਾਨਕ ਨੇ ਭਰਮਣ ਦੇ ਚ ਲੰਘਾਈ, ਉਪਦੇਸ਼ ਤੇ ਸੰਦੇਸ਼ ਦੇ ਚ ਲੰਘਾਈ। ਬਿਰਧ ਅਵਸਥਾ ਦੇ ਚ ਆਖਰੀ ਸਮੇਂ ਕਰਤਾਰਪੁਰ ਦੇ ਚ ਹੱਲ ਪਏ ਚਲਾਉਂਦੇ ਨੇ, ਬੀਜ ਪਏ ਬੀਜਦੇ ਨੇ, ਖੇਤੀ ਪਏ ਕਰਦੇ ਨੇ। ਜਗਤ ਦਿੱਤਾ, ਜਗਤ ਨੂੰ ਦੱਸ ਦਿੱਤਾ, ਮੈਂ ਕਿਰਤ ਨਹੀਂ ਛੋੜੀ, ਮੈਂ ਕੰਮ ਨਹੀਂ ਛੋੜਿਆ, ਮੈਂ ਧੰਦਾ ਨਹੀਂ ਛੋੜਿਆ, ਇਹ ਤਾਂ ਮੈਂ ਕਰਨੇ। ਆਖਰੀ ਦਮ ਤੱਕ ਕਬੀਰ ਕੱਪੜਾ ਬੁਣਦੇ ਰਹੇ, ਬੁਣਦੇ ਰਹੇ। ਜਦ ਚੇਲਿਆਂ ਨੇ ਹੀ ਕਹਿ ਦਿੱਤਾ ਕਬੀਰ ਨੂੰ, ਹੁਣ ਤੇ ਛੱਡੋ, ਤੁਹਾਡੀ ਪ੍ਰਸਿੱਧੀ ਬੜੀ ਹੋ ਗਈ ਹੈ, ਚਾਰੋਂ ਪਾਸੇ ਲੋਕੀ ਤੁਹਾਨੂੰ ਭਗਤ ਭਗਤ ਕਰਕੇ ਪੂਜਦੇ ਨੇ, ਸਨਮਾਨ ਦਿੰਦੇ ਨੇ, ਹੁਣ ਤੇ ਛੱਡੋ। ਕਹਿਣ ਲੱਗੇ, ਨਹੀਂ, ਹੁਣ ਤੇ ਮੇਰੀ ਕਿਰਤ ਵੀ ਕੀਰਤੀ ਬਣ ਗਈ ਹੈ। ਹੁਣ ਜਦ ਮੈਂ ਖੱਡੀ ਚਲਾਉਂਦਾ ਤੇ ਖੱਡੀ ਦੀ ਧੁਨ ਪੈਦਾ ਹੁੰਦੀ ਹੈ ਮੇਰੇ ਮਨ ਦੇ ਚੋਂ, ਪ੍ਰਭੂ ਦੀ ਧੁਨ ਪੈਦਾ ਹੁੰਦੀ। ਹੁਣ ਤੇ ਕੱਪੜੇ ਬੁਣਨਾ ਸੇਵਾ ਬਣ ਗਿਆ, ਮਨੁੱਖਤਾ ਦੀ ਸੇਵਾ ਬਣ ਗਈ, ਹੁਣ ਕਿਉਂ ਛੋੜਾਂ? ਪਹਿਲੇ ਮੈਂ ਸਿਰਫ ਲੋੜਾਂ ਦੀ ਪੂਰਤੀ ਵਾਸਤੇ ਕੱਪੜਾ ਬੁਣਦਾ ਸੀ, ਹੁਣ ਤੇ ਕੱਪੜਾ ਬੁਣਨਾ ਸੇਵਾ ਬਣ ਗਿਆ, ਹੁਣ ਕਿਉਂ ਛੋੜਾਂ? ਆਖਰੀ ਸਮੇਂ ਤੱਕ ਕੱਪੜਾ ਬੁਣਦੇ ਰਹੇ, ਨਾਮਦੇਵ ਕੱਪੜਿਆਂ ਨੂੰ ਛਿੰਬਦੇ ਰਹੇ। ਮੈਂ ਫਿਰ ਅਰਜ਼ ਕਰਾਂ, ਮਨੁੱਖ ਲੋੜਾਂ ਦਾ ਤਿਆਗੀ ਨਹੀਂ ਹੋ ਸਕਦਾ, ਲੇਕਿਨ ਮਨੁੱਖ ਲੋੜਾਂ ਦੇ ਚ ਨਹੀਂ ਜੀਵਦਾ, ਲੋਭ ਦੇ ਚ ਜੀਵਦਾ, ਲੋਭ ਦੇ ਚ। ਤੇ ਲੋਭ ਮਨੁੱਖ ਦੇ ਮਾਨਸਿਕ ਸਥਲ ਨੂੰ ਇਤਨਾ ਗਿਰਾ ਦਿੰਦੀ ਹੈ, ਪ੍ਰਭੂ ਨਾਲ ਜੁੜਨਾ, ਪ੍ਰਭੂ ਚਿੰਤਨ ਕਰਨਾ, ਸਤਸੰਗ ਦੇ ਚ ਬੈਠਣਾ ਔਖਾ ਹੋ ਜਾਏਗਾ, ਕਥਾ ਕੀਰਤਨ ਸੁਣਨੀ ਔਖੀ ਹੋ ਜਾਏਗਾ, ਇਹ ਲੋਭ ਨਹੀਂ ਕਰਨ ਦੇਗਾ। ਮਹਾਰਾਜ ਕਹਿੰਦੇ, ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਹੈ ਮਨੁੱਖ ਨੂੰ। ਜਿਉਂ ਕੂਕਰ ਹਰ ਕਾਇਆ, ਲੋਭ ਤਾਵੇ ਦੇ ਦਿਸ ਜਾਏ, ਲੋਭੀ ਜੰਤ ਨ ਜਾਣੇ ਪੱਖ ਅਵਕ ਸਭ ਖਾਏ। ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਹੈ ਮਨੁੱਖ ਨੂੰ, ਕਿਸੇ ਨੂੰ ਵੀ ਨਹੀਂ ਛੱਡੇਗਾ ਪਾਗਲ ਕੁੱਤਾ, ਜਿਹਨੇ ਪਾਲਿਆ ਉਹਨੂੰ ਵੀ ਵੱਡੇਗਾ, ਉਹਨੂੰ ਵੀ ਖਾਏਗਾ। ਇਸ ਵਾਸਤੇ ਤਮਾਮ ਸੰਤ ਜਨਾਂ ਨੇ, ਅਵਤਾਰੀਆਂ ਨੇ ਲੋਭ ਦੇ ਤਿਆਗ ਦਾ ਕਿਹਾ। ਲੋੜਾਂ ਦੀ ਸੀਮਾ ਹੈ, ਲੋਭ ਦੀ ਕੋਈ ਸੀਮਾ ਨਹੀਂ, ਲੋੜ ਦੀ ਤੇ ਸੀਮਾ ਹੈ। ਇਹਦੇ ਉੱਤੇ ਇੱਕ ਮੈਂ ਉਦਾਹਰਣ ਦਿੰਦਾ, ਉਹਨਾਂ ਦੇਖ ਕੇ ਫਿਰ ਅਕਰੀ ਅਰਥ ਕਰੀਏ। ਜੈਸੇ ਭੁੱਖ ਦੀ ਤੇ ਸੀਮਾ ਹੈ, ਦੋ ਰੋਟੀਆਂ ਮੈਂ ਨਹੀਂ ਖਾਵਾਂਗਾ ਤਾਂ ਚਾਰ ਖਾ ਲਿਆਂਗਾ, ਚਲੋ ਚਾਰ ਨਹੀਂ ਤੇ ਅੱਠ ਖਾ ਲਵਾਂਗਾ, ਸੀਮਾ ਤੇ ਹੈ ਨਾ, ਭੁੱਖ ਦੀ ਸੀਮਾ ਹੈ। ਸਵਾਦ ਦੀ ਸੀਮਾ ਨਹੀਂ ਹੈ, ਹੁਣ ਬੰਦਾ ਸਾਰਾ ਦਿਨ ਖਾਂਦਾ ਰਹੇਗਾ, ਘੰਟੇ ਘੰਟੇ 'ਚ ਖਾਂਦਾ ਰਹੇਗਾ, ਔਰ ਅੱਧੇ ਘੰਟੇ 'ਚ ਖਾਂਦਾ ਰਹੇਗਾ। ਸਵਾਦ ਦੀ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ, ਲੋੜਾਂ ਦੀ ਸੀਮਾ ਹੈ, ਲੋਭ ਦੀ ਸੀਮਾ ਨਹੀਂ ਹੈ। ਲੋੜਾਂ ਮਨੁੱਖ ਨੂੰ ਨਹੀਂ ਗਿਰਾਉਂਦੀਆਂ, ਲੋਭ ਗਿਰਾ ਦਿੰਦਾ। ਲੋੜਾਂ ਮਨੁੱਖ ਨੂੰ ਨਹੀਂ ਭਟਕਾਉਂਦੀਆਂ, ਲੋਭ ਭਟਕਾ ਦਿੰਦਾ। ਲੋਭ ਪਾਗਲ ਕੁੱਤਾ ਬਣਾ ਕੇ ਰੱਖ ਦਿੰਦਾ। ਇਸ ਲੋਭ ਦੀ ਪੂਰਤੀ ਵੀ ਮਨੁੱਖ ਤਿੰਨ ਤਰੀਕਿਆਂ ਨਾਲ ਕਰਦਾ ਹੈ, ਮਿਹਨਤ ਕਰਕੇ, ਮੰਗ ਕੇ ਜਾਂ ਲੁੱਟ ਕੇ ਖੋ ਕੇ। ਲੇਕਿਨ ਲੋਭ ਦੀ ਪੂਰਤੀ ਹੁੰਦੀ ਨਹੀਂ, ਕਿਰਤ ਨਾਲ ਨਹੀਂ ਹੋਵੇਗੀ। ਕਿਰਤ ਨਾਲ ਲੋੜਾਂ ਦੀ ਪੂਰਤੀ ਹੋਵੇਗੀ, ਮੰਗ ਕੇ ਵੀ ਨਹੀਂ ਹੋਵੇਗੀ, ਖੋ ਕੇ ਵੀ ਨਹੀਂ ਹੋਵੇਗੀ। ਇਹਦੇ ਚ ਮਨੁੱਖ ਰਾਜੀ ਨਹੀਂ ਸਕਦਾ, ਤ੍ਰਿਪਤ ਨਹੀਂ ਹੋ ਸਕਦਾ। ਜਿਸ ਨੁਕਤੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਲਿਆ, ਉਹ ਇਹ ਹੈ, ਤੂੰ ਮਨੁੱਖ ਹੈ, ਬਾਕੀ ਵੀ ਮਨੁੱਖ ਨੇ, ਤੇ ਮਨੁੱਖ ਹੋ ਕੇ ਮਨੁੱਖ ਕੋਲ ਮੰਗਦਾ, ਇਹ ਤੇ ਬਹੁਤ ਹੀਣੀ ਗੱਲ ਹੈ, ਬਹੁਤ ਹੀਣੀ ਗੱਲ। ਮਨੁੱਖ ਹੈ, ਮਨੁੱਖ ਕੋਲ ਮੰਗਦਾ। ਸਾਰੀ ਮਨੁੱਖਤਾ ਕ੍ਰਿਤ ਹੈ, ਕਰਤੇ ਕੋਲ ਮੰਗ, ਜੇ ਮੰਗਣਾ ਹੀ ਹੈ ਕਰਤੇ ਕੋਲ ਮੰਗ। ਕ੍ਰਿਤ ਕੋਲ ਕਿਉਂ ਮੰਗ? ਤੂੰ ਵੀ ਕਰਤੇ ਦੀ ਕ੍ਰਿਤ ਹੈ, ਬਾਕੀ ਵੀ ਕਰਤੇ ਦੀ ਕ੍ਰਿਤ ਹੈ। ਉਸ ਕਰਤੇ ਨੇ ਵੱਖ ਵੱਖ ਬਾਂਡੇ ਬਣਾਏ ਨੇ, ਬਣਾਏ ਉਸ ਇੱਕੋ ਹੀ ਕਰਤੇ ਨੇ। ਕਿਸੇ ਨੇ ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਸਾਰੇ ਕ੍ਰਿਤ ਨੇ। ਤੂੰ ਵੀ ਕ੍ਰਿਤ ਹੈ, ਬਾਕੀ ਵੀ ਕ੍ਰਿਤ ਨੇ, ਤੇ ਕ੍ਰਿਤ ਕ੍ਰਿਤ ਤੋਂ ਮੰਗੇ। ਕਵਿਤਾ ਜੋ ਹੈ, ਕਵੀ ਦੀ ਕ੍ਰਿਤ ਹੈ ਕਵਿਤਾ, ਕਈ ਛੰਦ ਨੇ, ਤੇ ਇੱਕ ਛੰਦ ਆਪਣੇ ਨੂੰ ਮਹਾਨ ਬਣਾਉਣਾ ਚਾਹੇ, ਸੁਧਾਈ ਕਰਾਉਣਾ ਚਾਹੇ, ਤੇ ਦੂਜੇ ਛੰਦ ਨੂੰ ਬੇਨਤੀ ਕਰੇ, ਦੂਜੀ ਕਾਵਿ ਸ਼ੈਲੀ ਨੂੰ ਬੇਨਤੀ ਕਰੇ ਵੀ ਇਹ ਛੰਦ ਜ਼ਰਾ ਤੂੰ ਮੈਨੂੰ ਠੀਕ ਕਰ ਦੇ। ਛੰਦ ਛੰਦ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਉਮੀਦ ਇਹ ਗੱਲ ਪਕੜਦੇ ਚਾਹੀਦੀ। ਸ਼ੇਰ ਸ਼ੇਰ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ ਹੈ? ਉਰਦੂ ਸ਼ੇਰ ਕਹਿੰਦੇ ਨੇ। ਸਵਈਆ ਸਵਈਏ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ ਹੈ? ਕਵੀ ਠੀਕ ਕਰ ਸਕਦਾ ਹੈ, ਕਵੀ ਕਰਤਾ ਹੈ, ਉਹ ਠੀਕ ਕਰ ਸਕਦਾ ਹੈ। ਕ੍ਰਿਤ ਕ੍ਰਿਤ ਕੋਲ ਮੰਗੇ, ਤੇ ਕ੍ਰਿਤ ਕ੍ਰਿਤ ਕੋਲ ਸਫਲ ਹੋਣਾ ਚਾਹੇ ਤੇ ਮਹਾਨ ਹੋਣਾ ਚਾਹੇ। ਕ੍ਰਿਤ ਕਿਸੇ ਨੂੰ ਮਹਾਨ ਨਹੀਂ ਬਣਾ ਸਕਦੀ, ਕਰਤਾ ਹੀ ਮਹਾਨ ਬਣਾਉਂਦਾ। ਇਸ ਸ਼ਬਦ ਵਿੱਚ ਕੁਝ ਇਸ ਤਰ੍ਹਾਂ ਦੇ ਖਿਆਲ ਆਏ ਨੇ ਜੋ ਮੈਂ ਭੂਮਿਕਾ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਰੱਖੇ ਨੇ। ਹੁਣ ਅਖਰੀ ਅਰਥ ਸਰਵਨ ਕਰੋ, ਇੱਕ ਦਫਾ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ।
1: ਸੋਰਠ ਮਹੱਲਾ ਪੰਜਵਾਂ, ਕਾਰ ਪਹਿਲਾ ਤੇ ਤੁਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਰਾਗ ਸੋਰਠ ਹੈ ਤੇ ਇੱਕ ਤਾਲ ਵਿੱਚ ਹੈ, ਥੋੜਾ ਜਿਹਾ ਮੈਨੂੰ ਸੰਗੀਤ ਦਾ ਬੋਧ ਹੈ। ਯੱਕਾ ਇੱਕ ਤਾਲ, ਤਿੰਨ ਤਾਲ, ਚੌਤਾਲ, ਇਹ ਮਾਤਰਾ ਆਉਂਦੀਆਂ ਨੇ, ਤਾਲ ਆਉਂਦੇ ਨੇ। ਕਿਸ ਤਾਲ ਵਿੱਚ ਗਾਇਨ ਕਰਨਾ? ਗਜ਼ਬ ਦੀ ਗੱਲ, ਇਤਨੀ ਸਖਤੀ ਸਤਿਗੁਰ ਨੇ ਉੱਪਰ ਰੱਖੀ ਹੈ, ਇਹ ਰਾਗ ਤੇ ਫਿਰ ਇਸ ਤਾਲ ਵਿੱਚ ਗਾਣਾ। ਇਹ ਨਹੀਂ ਕੋਈ ਇੱਕੋ ਹੀ ਦਫਾ ਲਿਖ ਦਿੱਤਾ ਸੋਰਠ। ਹੁਣ ਸੁਰ ਰਾਗ ਦੇ ਜਿਤਨੇ ਸ਼ਬਦ ਆਉਣਗੇ ਸਭ ਤੇ ਸੋਰਠ ਲਿਖੀ ਜਾਣੀ, ਬਾਰ ਬਾਰ ਲਿਖੀ ਜਾਣੇ, ਬਾਰ ਬਾਰ ਲਿਖੀ ਜਾਂਦੇ ਨੇ। ਮਤਾਂ ਕਿਸੇ ਹੋਰ ਰਾਗ ਚ ਗਾਓ, ਇਸੇ ਚ ਗਾਓ, ਬਾਰ ਬਾਰ ਲਿਖੇ ਜਾਂਦੇ, ਬਾਰ ਬਾਰ ਲਿਖੇ। ਦਨਾਸਰੀ ਦੇ ਸ਼ਬਦ ਆਣਗੇ, ਬਾਰ ਬਾਰ ਦਨਾਸਰੀ ਚ ਲਿਖੇ, ਦਨਾਸਰੀ ਮੱਲਾ ਪੰਜਵਾਂ, ਦਨਾਸਰੀ ਮੱਲਾ ਪੰਜਵਾਂ। ਮਹਾਰਾਜ ਇੱਕ ਦਫਾ ਉੱਪਰ ਲਿਖ ਦਿੱਤਾ, ਠੀਕ ਹੈ ਦਨਾਸਰੀ, ਗੱਲ ਖਤਮ। ਬਾਰ ਬਾਰ ਕਿਉਂ ਲਿਖੇ ਜਾਂਦੇ? ਇਸ ਵਾਸਤੇ ਕਿਧਰੇ ਇੱਕੋ ਹੀ ਸ਼ਬਦ ਦਨਾਸਰੀ ਚ ਗਾਉਣ ਤੇ ਬਾਕੀ ਨਾ ਗਾਣੇ, ਸਾਰੇ ਬਨਾਸਰੀ ਚ ਗਾਣੇ, ਇਹ ਸਾਰੇ ਹੀ ਸੋਰਠ ਦੇ ਚ ਗਾਣ। ਕੌਣ ਗਾਉਂਦਾ ਹੈ ਸੋਰਠ ਤੇ ਕੌਣ ਗਾਉਂਦਾ ਹੈ ਦਨਾਸਰੀ? ਦੋ ਸੁਰਾਂ ਦਾ ਰਾਗ ਰਹਿ ਗਿਆ, ਸਰੋਤ ਬੜੀ ਨੀਵੀ ਹੋ ਗਈ ਹੈ, ਉਚਾਰਨ ਤੇ ਗਾਇਨ ਬੜਾ ਨੀਵਾਂ ਹੋ ਗਿਆ, ਕੁਛ ਵੀ ਨਹੀਂ ਰਹਿ ਗਿਆ। ਕੌਣ ਗੁਰਬਾਣੀ ਦੀ ਵਿਚਾਰ ਸੁਣਦਾ ਹੈ? ਮੈਂ ਅਰਜ਼ ਕਰਾਂ, ਹੋ ਕੇ ਕਿਸੇ ਕਹਾਣੀਆਂ ਜੋ ਨਾ ਇਤਿਹਾਸ ਨੇ, ਨਾ ਮਿਥਿਹਾਸ ਨੇ, ਨਾ ਸੱਚ ਨੇ। ਕਿਉਂ? ਸਰੋਤ ਨੀਵੀਂ ਹੋ ਗਈ। ਅਰਥ ਸ਼ਾਸਤਰ ਦਾ ਇਹ ਨਿਯਮ ਹੈ, ਜਿਹੜੀ ਚੀਜ਼ ਮਨੁੱਖਾਂ ਦੀ ਲੋੜ ਆਉਂਦੀ ਹੈ ਮਾਰਕੀਟ ਵਿੱਚ, ਉਹੀ ਆ ਜਾਂਦੀ ਹੈ, ਉਹੀ ਆ ਜਾਂਦੀ। ਤੇ ਜਿਸ ਚੀਜ਼ ਦੀ ਖਰੀਦਦਾਰੀ ਬਹੁਤ ਜ਼ਿਆਦਾ ਹੋਵੇ, ਬਸ ਉਹ ਮਾਰਕੀਟ ਬਹੁਤ ਆ ਜਾਂਦੀ। ਹੁਣ ਜਾਵੇ ਬੰਦਾ जौहरी बाजार दे ते आखे मूलियां चाहिए गाजरां चाहिए ने तो जौहरी बाजार दे भी मूलियां गाजरां वाले बैठ जाणगे मैं देखे जौहरी बाजार जयपुर का हीरे मोतियां दी दुकानां दे अगों गाजर मूलियां बेचण वाले बैठे ने उत्थे मैनूं ख्याल मिलिया हद हो गई बाजार जौहरी बाजार बड़ा सुंदर बाजार अदकी साड़ी रिहायश भी उत्थे सी हर साल तीन दिन का बहुत वड्डा समागम होंदा उत्थों करके आया जयपुर आगरे तो जौहरी बाजार सिंह साहब भी गए सन उत्थे यानी हरचरण सिंह जी जौहरी बाजार विच मूलियां पईयां विकन गाजरां पै बैंगन पै विकन मैं कहा हद हो गई इत जौहरी बाजार है सारिया दुकाना हीरे जवाहरात दियां अगे फुटपाथ ते मूलियां पईयां बिकदियां ने हीरे जवाहरात दी दुकान इत कोई एक एक बंदा किसे च एक भी नहीं सी पर भीड़ सी गाजर मूलियां ते उत्थे ही भीड़ सी पालक ते साग ते भीड़ सी बैंगणा ते भीड़ सी स्रोत नीवी हो जाए वक्तव नीवा हो जाता है स्रोत नीवी हो जाए गायन नीवा हो जाता है इस समय सिख समाज की स्रोत गुस्ताखी माफ मैनू कहण देना बहुत नीवी हो गई दो सुरां दा राग रह गया गुरमत संगीत खो गया बड़ी सख्ती दे नाल हर शब्द ते सोरठ मल्ला पंजवा सोरठ मल्ला पंजवा सोरठ मल्ला पंजवा मता एक शब्द सोरठ च गाओ बाकी ना गाओ सारे गाने ने सब नू सोरठ दे च गाना श्री राग मल्ला पहला श्री राग मल्ला पहला श्री राग मल्ला पहला मता किधरे एक शब्द नू तुसी श्री राग च गाओ सारिया नू गाना बार बार लिखे फिर सिर्फ इतना ही नहीं लिखिया राग ताल भी लिख दिता है ये तीन ताल च गाना है एक ताल दे च गाना इतने मात्रा का राग है यह भी लिख लेता है कौन परवाह करता है कौन ध्यान दे कौन इस पासे जावे खैर मुख्तसर में अर्ज करा राग सोरठ है एक ताल दे सतगुरां ने इसकी बंदिश बनाई है ओहंकार ब्रह्मंड की ध्वनि है और इको यही ध्वनि है वो सत स्वरूप है उसे तो सारा ज्ञान आउंदा है गुरु है और उदा स्वभाव है करुणा दया प्रसाद एक ओंकार सतगुर प्रसाद सरवन करोणक
1: किस हो जाची किस आराधी जहां सबको कीता हो सी
0: हे प्रभु मैं किस कोल मंगा किस दे अगों हाथ फैलावा सारी ते कृत है तेरी बनाई हुई कृत है कृत कोल मैं क्यों मंगा ते सारी कृत है कलगीधर पातशाह कहंदे ने केवल काल ही करता बिन करतार न किरतम मानो गुरु गोबिंद सिंह जी महाराज बिन करतार न किरतम मानो कृत नु कृत करके जानो करता करके नहीं करतार नू करता जानो जिन्हें करता बनाया है उस नाल जुड़ो करीबन करीबन कृत दे पुजारी और बदकिस्मती अपनी कृत दे पुजारी अपने हथां नाल कबर बनाइए चदरां पे चढ़ा देन मथा पे टेक दे अपने हथ नाल तस्वीर बनाइए मथा टेकी जा रहे पूजी जा रहे अपनी कृत परमात्मा की कृत भी नहीं अपनी कृत नू पूजी जा रहे महाराज इतने कहते ने प्रभु सब कुछ तेरा बनाया है सब कुछ तेरी कृत है ते मैं कृत कोल क्यों मंगा किस हो जाची किस साल आई केदी मैं उपमा करा केदी अगो मंगा जा सबको कीता हो सी जा सब कुछ तेरा कीता हो या तेरी कृत है हां जी
1: जो जो दिसा वड्डा वडेरा सो सोखा कोरल सी
0: भावे बहुत वड्डा दिखाई दे रहा है धन बहुत ज्यादा है भावे बहुत वड्डा दिखाई दे रहा है गुण बहुत ज्यादा है भावे बहुत वड्डा दिखाई दे रहा है कला बहुत ज्यादा है कलाकार है सब कृत है सारी कला तैथों आती है तू सर्व कला का गया था सारी कला तैथों आती है ਸਾਰਾ ਰੰਗ ਤੈਥੋਂ ਆਉਂਦਾ, ਸਾਰਾ ਰੂਪ ਤੈਥੋਂ ਆਉਂਦਾ, ਸਾਰਾ ਧਨ ਤੈਥੋਂ ਆਉਂਦਾ, ਸਾਰੇ ਪਦਾਰਥ ਤੈਥੋਂ ਆਉਂਦੇ ਨੇ, ਸਭ ਤੇਰੀ ਕਿਰਤ ਹੈ। ਇਹ ਜੋ ਵੱਡੇ ਵੱਡੇ ਮਨੁੱਖ ਦਿਖਾਈ ਦੇ ਰਹੇ ਨੇ, ਮੈਂ ਇਹਨਾਂ ਕੋਲ ਵੀ ਨਹੀਂ ਮੰਗਦਾ, ਇਹਨਾਂ ਨੇ ਵੀ ਇੱਕ ਦਿਨ ਖਾਕ ਹੋ ਜਾਣਾ, ਮੈਂ ਵੀ ਖਾਕ ਹੋ ਜਾਣਾ, ਕਿਉਂ ਮੰਗਾਂ। ਜੋ ਜੋ ਦੀਸੇ ਵੱਡਾ ਵਡੇਰਾ ਸੋ ਸੋ ਖਾਕੋ ਰੁਲਸ, ਇਹ ਵੀ ਇੱਕ ਦਿਨ ਖਾਕ ਦੇ ਚ ਖਾਕ ਹੋਣਗੇ, ਮਿੱਟੀ ਚ ਮਿੱਟੀ ਹੋਣਗੇ। ਹਾਂਜੀ,
1: ਨਿਰਭਉ ਨਿਰੰਕਾਰ ਭਵ ਖੰਡਨ ਸਾਬ ਸੁਖ ਨਾਮ ਨਿਧ ਦੇਸੀ।
0: ਉਹ ਜੋ ਆਕਾਰ ਤੋਂ ਰਹਿਤ ਹੈ ਤੇ ਕਰਤਾ ਹੈ, ਜਿਸ ਦੇ ਚ ਭੈ ਨਹੀਂ ਹੈ, ਉਹੀ ਸਾਰੀਆਂ ਸਿੱਧੀਆਂ ਦਾ ਦਾਤਾ ਹੈ, ਉਹੀ ਸਾਰੇ ਖਜ਼ਾਨਿਆਂ ਦਾ ਦਾਤਾ ਹੈ। ਇਸ ਵਾਸਤੇ ਸੁਖਮਨੀ ਸਾਹਿਬ ਦੇ ਉੱਤੇ ਐਲਾਨੀਆਂ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ, ਮੌਨਖ ਕੀ ਟੇਕ ਬਿਰਥੀ ਸਮਝਾ। ਜ਼ਿੰਦਗੀ ਨੂੰ ਵਿਅਰਥ ਕਰਨਾ ਹੈ ਤਾਂ ਟੇਕ ਮਨੁੱਖ ਨੂੰ ਬਣਾ ਲੈ। ਟੇਕ ਗੁਰੂ ਤੇ ਬਣਦੀ ਨਹੀਂ, ਪ੍ਰਭੂ ਤੇ ਬਣਦੀ ਨਹੀਂ। ਉਹਦੇ ਅੱਗੋਂ ਤੋਂ ਲੋਕੀ ਪ੍ਰਾਰਥਨਾ ਕਰਦੇ ਨੇ, ਕੋਈ ਕਿਸੇ ਡੇਰੇ 'ਚ ਧੱਕੇ ਖਾ ਰਿਹਾ, ਕੋਈ ਕਿਸੇ ਧੱਕੇ ਖਾ ਰਿਹਾ, ਕੋਈ ਕਿਧਰੇ, ਕੋਈ ਕਿਸੇ ਕੋਲ ਫਰਿਆਦ ਪਿਆ ਕਰਦਾ, ਕੋਈ ਕਿਸੇ ਕੋਲ ਫਰਿਆਦ ਪਿਆ ਕਰਦਾ। ਖਾਲੀ ਪਤਾ ਨਹੀਂ ਕਿਤਨੇ ਆਏ, ਮੈਨੂੰ ਕਹਿਣ ਲੈ ਗਏ, ਗਿਆਨੀ ਜੀ ਸਾਡਾ ਇਹ ਦੁੱਖਦਾ, ਸਾਡਾ ਇਹ ਦੁੱਖਦਾ, ਸਾਡਾ ਇਹ ਦੁੱਖਦਾ। ਤੇ ਮੈਂ ਕਿਹਾ ਜ਼ਰਾ ਹੁਣ ਸੁਣ ਲਓ ਮੇਰੀ ਵੀ ਗੱਲ, ਮੇਰੇ ਗੋਡੇ ਦੁੱਖਦੇ ਨੇ, ਮੈਨੂੰ ਵੀ ਤਕਲੀਫ ਹੈ, ਤੇ ਮੈਨੂੰ ਕੁਝ ਦੱਸੋ ਤੁਸੀਂ। ਹੱਦ ਹੋ ਗਈ, ਪਰਮਾਤਮਾ ਦੇ ਅੱਗੋਂ ਫਰਿਆਦ ਕਰਨਾ ਆਉਂਦਾ ਹੀ ਨਹੀਂ, ਉਹਦੇ ਅੱਗੋਂ ਜੋਦੜੀ ਕਰਨਾ ਆਉਂਦਾ ਹੀ ਨਹੀਂ। ਕਾਰਨ ਭਰੋਸਾ ਹੀ ਕੋਈ ਨਹੀਂ, ਭਰੋਸਾ ਹੀ ਕੋਈ ਨਹੀਂ। ਸਾਰੇ ਖਜ਼ਾਨਿਆਂ ਦਾ ਮਾਲਕ ਉਹ ਹੈ, ਨੌ ਦਿਨ ਦਾਨ ਦੇਣ ਵਾਲਾ ਉਹ ਹੈ, ਸਾਰੀ ਕਲਾ ਦਾ ਦਾਤਾ ਉਹ ਹੈ, ਸਾਰੇ ਗਿਆਨ ਦਾ ਦਾਤਾ ਉਹ ਹੈ, ਸਾਰੇ ਫਲਾਂ ਨੂੰ ਦੇਣ ਵਾਲਾ ਉਹ ਪਰਿਪੂਰਨ ਪਰਮਾਤਮਾ ਹੈ, ਜੋ ਆਕਾਰ ਤੋਂ ਰਹਿਤ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ। ਹਾਂਜੀ,
1: ਹਰ ਜੀਉ ਤੇਰੀ ਦਾਤੀ ਰਾਜਾ।
0: ਇਹ ਹਰੀ ਤੂੰ ਦੇਵੇਂ ਤੇ ਮੈਂ ਰੱਜ ਸਕਦਾ, ਮਨੁੱਖ ਦੇ ਦਿੱਤਿਆਂ ਮੈਂ ਨਹੀਂ ਰਹਿ। ਕਾਰਨ ਮਨੁੱਖ ਦੇ ਦੇਣ ਦੀ ਸੀਮਾ ਆਉਂਦੀ ਹੈ, ਚਾਹੇ ਉਹ ਮਨੁੱਖ ਪਿਤਾ ਹੈ, ਉਹਦੇ ਵੀ ਦੇਣ ਦੀ ਸੀਮਾ ਹੈ। ਇੱਕ ਦਿਨ ਹੱਥ ਪਿੱਛੇ ਕਰ ਲਏਗਾ, ਪੁੱਤਰ ਹੁਣ ਮੈਂ ਨਹੀਂ ਦੇ ਸਕਦਾ। ਭਰਾ ਦੇ ਦੇਣ ਦੀ ਵੀ ਸੀਮਾ, ਇਹ ਵੀ ਮੈਂ ਅਰਜ਼ ਕਰਦਾ। ਮਿੱਤਰ ਦੇ ਦੇਣ ਦੀ ਵੀ ਸੀਮਾ, ਕਿਤਨਾ ਕੁ ਦੇਗਾ, ਕਦੋਂ ਤੱਕ ਦੇਗਾ, ਸੀਮਾ। ਪਰ ਪਰਮਾਤਮਾ ਦੇ ਦੇਣ ਦੀ ਸੀਮਾ ਨਹੀਂ ਹੈ। ਦੇਂਦਾ ਦੇ ਲੈਂਦੇ ਥਕਵਾ, ਉਹ ਦੇਂਦਿਆਂ ਦੇਂਦਿਆਂ ਨਹੀਂ ਥੱਕਦਾ, ਲੈਂਦੇ ਲੈਂਦੇ ਜਗਤ ਥੱਕ ਜਾਂਦਾ। ਜੋ ਦੇਂਦਿਆਂ ਥੱਕਦਾ ਹੀ ਨਹੀਂ, ਉਹਦੇ ਅੱਗੋਂ ਹੱਥ ਨਹੀਂ ਪ੍ਰਸਾਰਦੇ। ਤੇ ਜਿਹੜੇ ਹੱਥੀ ਸੰਕੋਚ ਲੈਂਦੇ ਨੇ, ਬੰਦ ਕਰ ਲੈਂਦੇ ਨੇ, ਜੇਬ ਵਿੱਚ ਪਾ ਲੈਂਦੇ ਨੇ, ਉਹਨਾਂ ਦੇ ਅੱਗੋਂ ਹੱਥ ਪੈ ਲੈਂਦੇ, ਉਹਨਾਂ ਦੇ ਅੱਗੋਂ ਜੋਦੜੀ ਕਰਦੇ ਆ। ਮਹਾਰਾਜ ਕਹਿੰਦੇ ਨੇ

0: ਪੂਰਾ ਜਾਂਦਾ ਤੂੰ ਹੀ ਰਜਾ ਸਕਦਾ ਹੈ, ਮਨੁੱਖ ਮਨੁੱਖ ਨੂੰ ਨਹੀਂ ਰਜਾ ਸਕਦਾ। ਹਾਂਜੀ
1: ਰਹਾਉ ਜਿਨ ਹਰ ਧਿਆਇਆ ਸਭ ਕਿਛ ਤਿਸਕਾ ਕਿਸ ਕੀ ਭੁੱਖ ਗਵਾਈ।
0: ਜਿਸਨੇ ਆਪਣਾ ਧਿਆਨ ਹਰੀ ਦੇ ਜੋ ਹੈ ਜੋੜਿਆ ਉਸ ਨੂੰ ਸਭ ਕੁਝ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮਾਤਮਾ ਉਸਦੀਆਂ ਸਾਰੀਆਂ ਭੁੱਖਾਂ ਮਿਟਾ ਦਿੰਦਾ ਹੈ ਧਿਆਨ ਜੋੜਨ ਕਰਕੇ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ, ਲੋੜ ਪੂਰੀ ਹੋ ਗਈ ਭੁੱਖ ਮਿਟ ਜਾਂਦੀ ਹੈ, ਪਰ ਯਕੀਨ ਜਾਣੋ ਲੋਭੀ ਮਰਦੇ ਦਮ ਤੱਕ ਭੁੱਖਾ ਰਹਿੰਦਾ, ਭਿਖਾਰੀ ਰਹਿੰਦਾ। ਇਹ ਜੀਵਦਾ ਭਿਖਾਰੀ ਦੀ ਤਰ੍ਹਾਂ, ਮਰਦਾ ਵੀ ਭਿਖਾਰੀ ਦੀ ਤਰ੍ਹਾਂ, ਕਿਉਂਕਿ ਲੋਭ ਤੇ ਤ੍ਰਿਪਤ ਹੁੰਦਾ ਹੀ ਨਹੀਂ। ਧਿਆਨ ਜੋੜਦਿਆਂ ਪ੍ਰਭੂ ਦੇ ਨਾਮ ਦੇ ਮਿਲਦਿਆਂ ਲੋਭ ਸ਼ਾਂਤ ਹੋ ਜਾਂਦਾ, ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ। ਐਸਾ ਮਨੁੱਖ ਆਨੰਦ ਮਾਣਦਾ, ਸੁੱਖ ਮਾਣਦਾ। ਹਾਂਜੀ
1: ਐਸਾ ਤੁਹਾਨੂੰ ਦੀਆ ਸੁਖਦਾਤਾ ਨਿਖੁੱਟ ਨਾ ਕਬਹੀ ਜਾਏ।
0: ਐਸਾ ਨਾਮ ਦਾ ਧਨ ਉਸਨੇ ਚੌਲੀ ਦੇ ਚ ਪਾਇਆ, ਜਿਤਨਾ ਜਪੀਏ ਜਿਤਨਾ ਵੰਡੀਏ ਖਤਮ ਹੁੰਦਾ ਹੀ ਨਹੀਂ, ਖੁੱਟਦਾ ਹੀ ਨਹੀਂ, ਖੁੱਟਦਾ ਹੀ ਨਹੀਂ। ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ। ਕੋਲ ਧਨ ਹੈ ਤੇ ਚਾਰ ਪੁੱਤਰਾਂ ਦੇ ਚ ਵੰਡਣਾ ਹੈ, ਘੱਟ ਜਾਏਗਾ। ਸਾਰੀ ਦੁਨੀਆਂ ਦੇ ਚ ਨਾਮ ਜਪਦਾ ਰਹੇ ਤੇ ਜਪਾਉਂਦਾ ਰਹੇ, ਜਪਦਿਆਂ ਜਪਦਿਆਂ ਵਧੇਗਾ ਤੇ ਸਹੀ ਘਟੇਗਾ ਨਹੀਂ, ਜਪਾਉਂਦਿਆਂ ਵਧੇਗਾ ਤੇ ਸਹੀ ਘਟੇਗਾ ਨਹੀਂ। ਇੱਕ ਐਸੀ ਦੌਲਤ ਹੈ ਜੋ ਹਮੇਸ਼ਾ ਵਧਦੀ ਹੈ, ਵਧਦੀ ਹੈ। ਇਸ ਵਾਸਤੇ ਭਾਈ ਸਾਹਿਬ ਭਾਈ ਨੰਦ ਲਾਲ ਕਿਸੇ ਨੂੰ ਦੌਲਤ ਕਹਿੰਦੇ ਨੇ, ਦੌਲਤ ਜਾਵੇ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਦੌਲਤ ਸਰਮਾਇਆ ਈ ਮਾਂ ਬਵਦ, ਹਰ ਗਦਾ ਅਜ਼ਰਾ ਯਾਦ ਉਹ ਸੁਲਤਾਨ ਬਵਦ। ਮਨੁੱਖ ਕੋਲ ਮੰਗਦਾ ਹੈ, ਸਾਰੀ ਜ਼ਿੰਦਗੀ ਮੰਗਦਾ ਰਹੇਗਾ, ਪਰ ਨੰਦ ਲਾਲ ਕਹਿੰਦੇ ਨੇ ਜਿਹੜੇ ਰੱਬ ਕੋਲ ਮੰਗਦੇ ਨੇ ਬਾਦਸ਼ਾਹ ਹੋ ਜਾਂਦੇ ਨੇ, ਬਾਦਸ਼ਾਹ ਹੋ ਜਾਂਦੇ, ਮੰਗਤਾਪਣਾ ਖਤਮ ਹੋ ਜਾਂਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਦੌਲਤ ਸਰਮਾਇਆ ਈ ਮਾਂ ਬਵਦ, ਹਰ ਗਦਾ ਅਜ ਯਾਦ ਉਹ ਸੁਲਤਾਨ ਬਵਦ। ਫਿਰ ਕਹਿੰਦੇ ਨੇ ਗਰ ਬਜ਼ੁਰਗੀ ਬਾਏ ਦਤ ਕੁਨ ਬੰਦਗੀ, ਵਰਨਾ ਆਖਰ ਮੈਂ ਕਸ਼ੀ ਸ਼ਰਮੰਦਗੀ। ਤੂੰ ਬਜ਼ੁਰਗ ਹੋਣਾ ਚਾਹੁੰਦਾ ਹੈ, ਰਜਣਾ ਚਾਹੁੰਦਾ ਹੈ, ਮਹਾਨ ਹੋਣਾ ਚਾਹੁੰਦਾ ਹੈ, ਬੰਦਗੀ ਕਰ, ਤ੍ਰਿਪਤ ਹੋ ਜਾਏਗਾ, ਨਹੀਂ ਤੇ ਸਾਰੀ ਜ਼ਿੰਦਗੀ ਮੰਗਦਾ ਹੀ ਰਹੇਗਾ, ਭਿਖਾਰੀ ਰਹੇਗਾ, ਜੀਵਨ ਭਰ ਮੰਗਦਾ ਰਹੇਗਾ, ਅੰਦਰ ਖਾਹਿਸ਼ਾਂ ਚੱਲਦੀਆਂ ਰਹਿਣਗੀਆਂ, ਤੈਨੂੰ ਚੈਨ ਜੋ ਹੈ ਨਹੀਂ ਲੈਣ ਦੇਣਗੀਆਂ। ਕਹਿੰਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਦੇ ਸ਼ਰੀਕ ਜਦ ਆਨੰਦਪੁਰ ਸਾਹਿਬ ਪਹੁੰਚੇ ਨਾ, ਉਹਨਾਂ ਨੂੰ ਦੁੱਖ ਬੜਾ ਹੋਇਆ, ਮੁਲਤਾਨ ਤੋਂ ਆਏ ਸਨ। ਨੰਦ ਲਾਲ ਭਾਂਡੇ ਪਏ ਮਾਂਜਦੇ ਸਨ ਲੰਗਰ ਦੇ, ਤੇ ਸ਼ਾਇਦ ਆਪ ਨੂੰ ਪਤਾ ਹੋਵੇ ਨੰਦ ਲਾਲ ਬਹਾਦਰ ਸ਼ਾਹ ਦੇ ਅਤਾਲੀਕ ਸਨ, ਔਰੰਗਜ਼ੇਬ ਦੇ ਲੜਕੇ ਦੇ, ਜੋ ਲੜਕੇ ਸਨ ਔਰੰਗਜ਼ੇਬ ਦੇ ਪੋਤਰਿਆਂ ਨੂੰ ਪੜ੍ਹਾਉਂਦੇ ਸਨ, ਅਤਾਲੀਕ ਸਨ, ਸ਼ਹਿਨਸ਼ਾਹਾਂ ਦੇ ਬੱਚੇ, ਨਵਾਬਾਂ ਦੇ ਬੱਚੇ, ਜਾਗੀਰਦਾਰਾਂ ਦੇ ਬੱਚੇ ਉਹ ਪੜ੍ਹਦੇ ਸਨ। ਉਸ ਵਕਤ ਦੇ ਬਹੁਤ ਵੱਡੇ ਅਤਾਲੀਕ ਸਨ, ਫਾਰਸੀ ਉਰਦੂ ਵਿੱਚ ਅਤਾਲੀਕ ਕਹਿੰਦੇ ਨੇ, ਪੜ੍ਹਾਉਣ ਵਾਲੇ ਨੇ ਟਵਿੱਟਰ ਨੂੰ, ਅਤਾਲੀਕ ਸਨ। ਇੱਕ ਦਿਨ ਕਿਧਰੇ ਕੁਰਾਨ ਦੀ ਆਇਤਾਂ ਦੇ ਇਸ ਢੰਗ ਨਾਲ ਅਰਥ ਕੀਤੇ, ਅਜੇ ਸ਼ਹਿਨਸ਼ਾਹੀਅਤ ਔਰੰਗਜ਼ੇਬ ਦੀ ਚੱਲ ਰਹੀ ਸੀ, ਪੋਤਰੇ ਵੀ ਉਸਦੇ ਸਨ, ਤੇ ਬਹਾਦਰ ਸ਼ਾਹ ਨੂੰ ਅਜੇ ਗੱਦੀ ਨਹੀਂ ਮਿਲੀ ਸੀ, ਇਹ ਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਦਦ ਨਾਲ ਮਿਲੇ। ਜਦ ਕੰਨਾਂ ਵਿੱਚ ਉਹ ਅਰਥ ਪੈ ਗਏ ਤੇ ਔਰੰਗਜ਼ੇਬ ਨੇ ਮੁਰਾਦ ਨੂੰ ਕਹਿ ਦਿੱਤਾ, ਐਸਾ ਰੋਸ਼ਨ ਜ਼ਮੀਰ ਬੰਦਾ, ਐਸਾ ਰੋਸ਼ਨ ਦਿਮਾਗ ਬੰਦਾ ਹਿੰਦੂ ਨਹੀਂ ਚਾਹੀਦਾ। ਬਸ ਇੰਨੀ ਗੱਲ ਕਹਿ ਇਸ਼ਾਰਾ ਕਰ ਦਿੱਤਾ। ਅੱਧੀ ਰਾਤ ਦੇ ਵਕਤ ਮੁਰਾਦ ਆਇਆ ਨੰਦ ਲਾਲ ਦੇ ਕੋਲ, ਸੁੱਤੇ ਭਾਈ ਸਾਹਿਬ ਨੂੰ ਜਗਾਇਆ, ਆਖਿਆ ਮੇਰਾ ਘੋੜਾ ਲੈ ਲਓ, ਨੱਸ ਜਾਓ, ਵੱਜ ਜਾਓ, ਨਿਕਲ ਜਾਓ। ਕਿਉਂ?

0: ਤੁਹਾਡਾ ਰੋਸ਼ਨ ਦਿਮਾਗ ਖਤਰੇ ਚ ਹੈ, ਤੁਹਾਡੀ ਰੋਸ਼ਨ ਜ਼ਮੀਰ ਖਤਰੇ ਦੇ ਚ ਹੈ, ਤੁਹਾਡਾ ਈਮਾਨ ਖਤਰੇ ਦੇ ਚ ਹੈ। ਤੁਸੀਂ ਮੇਰੇ ਮਿੱਤਰ ਹੋ, ਮੈਂ ਮਿੱਤਰਤਾ ਨਿਭਾਉਣ ਦੇ ਨਾਤੇ ਆਇਆ, ਇਹ ਮੇਰਾ ਘੋੜਾ ਲਓ, ਇਸ ਤੇ ਬੈਠੋ ਤੇ ਦੌੜ ਜਾਓ, ਭੱਜ ਜਾਓ। ਨੰਦ ਲਾਲ ਕਹਿੰਦੇ ਨੇ, ਮਿੱਤਰਾ ਕਿੱਥੇ ਭੱਜ ਜਾਵਾਂ, ਸਾਰੇ ਭਾਰਤ ਦੇ ਵਿੱਚ ਰਾਜ ਇਸ ਦਾ ਹੀ ਹੈ, ਜਿੱਥੇ ਜਾਵਾਂਗਾ ਪਕੜਿਆ ਜਾਵਾਂਗਾ, ਕਿੱਥੇ ਭੱਜ ਜਾਵਾਂ, ਸਾਰੀ ਜਗ੍ਹਾ ਤੇ ਇਸੇ ਦਾ ਹੁਕਮ ਚੱਲਦਾ ਹੈ। ਮੁਰਾਦ ਨੇ ਕਿਹਾ, ਇੱਕ ਥਾਂ ਐਸੀ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ, ਧੰਨ ਗੁਰੂ ਗੋਬਿੰਦ ਸਿੰਘ ਦਾ ਹੁਕਮ ਚੱਲਦਾ ਹੈ। ਉਹ ਕਿਹੜੀ ਥਾਂ ਹੈ, ਉਹ ਕਿਹੜੀ ਜਗ੍ਹਾ ਹੈ? ਉਹ ਆਨੰਦਪੁਰ ਸਾਹਿਬ ਹੈ, ਉੱਥੇ ਭੱਜ ਜਾ। ਰਾਤ ਨੂੰ ਸਫ਼ਰ ਕਰਦੇ ਸਨ, ਦਿਨ ਨੂੰ ਕਿਧਰੇ ਛੁਪ ਜਾਂਦੇ ਸਨ, ਮੰਜ਼ਿਲ ਦਰ ਮੰਜ਼ਿਲ ਤੈਅ ਕਰਕੇ ਪਹੁੰਚੇ, ਸਤਿਗੁਰ ਦੇ ਦਰਬਾਰ ਵਿੱਚ ਹਾਜ਼ਰੀ ਭਰੀ, ਮੱਥਾ ਟੇਕਿਆ ਤੇ ਕਹਿਣ ਲੱਗੇ, ਮਹਾਰਾਜ ਮੈਂ ਆਪ ਜੀ ਦੇ ਕੋਲ ਰਹਿਣਾ, ਇੱਥੇ ਹੀ ਰਹਿਣਾ, ਹੁਣ ਮੇਰਾ ਦਰ ਘਰ ਇਹੀ ਹੈ, ਮੇਰਾ ਸਹਾਰਾ ਤੁਸੀਂ ਹੋ, ਇੱਥੇ ਹੀ ਰਹਿਣਾ। ਹਾਂ ਮਹਾਰਾਜ ਮੈਂ ਇੱਥੇ ਰਹਿਣਾ, ਖੁਸ਼ੀ ਨਾਲ ਰਹੋ। ਤਿੰਨ ਚਾਰ ਦਿਨ ਤੋਂ ਬਾਅਦ ਭਾਈ ਸਾਹਿਬ ਸਤਿਗੁਰ ਨੂੰ ਕਹਿਣ ਲੱਗੇ, ਮਹਾਰਾਜ ਜਦ ਮੈਂ ਇੱਥੇ ਰਹਿਣਾ ਤੇ ਆਪਨੇ ਰੱਖ ਲਿਆ ਤੇ ਕੋਈ ਸੇਵਾ ਬਖਸ਼ ਦਿਓ ਮੈਨੂੰ। ਤੇ ਸਤਿਗੁਰੂ ਕਹਿਣ ਲੱਗੇ, ਕੀ ਕਰ ਸਕਦਾ ਤੂੰ, ਤੈਨੂੰ ਕੀ ਆਉਂਦਾ ਪਹਿਲੇ ਦੱਸ। ਮਹਾਰਾਜ ਮੈਂ ਰੋਸ਼ਨ ਦਿਮਾਗ ਹਾਂ, ਮੈਂ ਰੋਸ਼ਨ ਜ਼ਮੀਰ ਹਾਂ, ਮੇਰੀ ਕਲਮ ਚੋਂ ਨਗਮੇ ਨਿਕਲਦੇ ਨੇ, ਮੇਰੇ ਦਿਮਾਗ ਤੋਂ ਰੱਬੀ ਸੰਗੀਤ ਤੇ ਰੱਬੀ ਗੀਤ ਨਿਕਲਦੇ ਨੇ, ਫਿਲਸਫਾ ਨਿਕਲਦਾ, ਗਿਆਨ ਨਿਕਲਦਾ, ਵਿਚਾਰ ਨਿਕਲਦੇ ਨੇ, ਮੈਂ ਚਿੰਤਕ ਹਾਂ, ਮੈਂ ਅਜ਼ੀਮ ਸ਼ਾਇਰ ਹਾਂ, ਮੈਂ ਕਲਮ ਦਾ ਧਨੀ ਹਾਂ, ਦਿਮਾਗ ਦਾ ਧਨੀ ਹਾਂ, ਜ਼ਬਾਨ ਦਾ ਧਨੀ ਹਾਂ, ਰੋਸ਼ਨ ਜ਼ਮੀਰ ਹਾਂ, ਐਸਾ ਮੈਨੂੰ ਸਾਰੇ ਕਹਿੰਦੇ ਨੇ। ਸਤਿਗੁਰ ਕਹਿਣ ਲੱਗੇ, ਤੂੰ ਰੋਸ਼ਨ ਜ਼ਮੀਰ ਹੈ? ਹਾਂ ਰੋਸ਼ਨ ਜ਼ਮੀਰ ਹਾਂ, ਦਿਮਾਗ ਦਾ ਧਨੀ ਹੈ, ਧਨੀ ਹਾਂ, ਇੱਥੇ ਰਹਿਣਾ ਵੀ ਹੈ, ਹਾਂ ਮਹਾਰਾਜ ਰਹਿਣਾ ਵੀ ਹੈ, ਤੇ ਸੇਵਾ ਵੀ ਕਰਨੀ ਹੈ, ਹਾਂ ਮਹਾਰਾਜ ਸੇਵਾ ਵੀ ਕਰਨੀ ਹੈ। ਅੱਛਾ ਤੂੰ ਬਸ ਲੰਗਰ ਦੇ ਭਾਂਡੇ ਹੀ ਮਾਂਜਿਆ ਕਰ, ਬਾਕੀ ਛੱਡ। ਕਹਿੰਦੇ ਦਿਲ ਨੰਦ ਲਾਲ ਦਾ ਬੜਾ ਟੁੱਟਿਆ, ਅੱਧ ਹੋ ਗਈ, ਮੈਂ ਦੱਸ ਵੀ ਦਿੱਤਾ, ਸ਼ਾਇਰ ਹਾਂ, ਅਤਾਲੀਕ ਹਾਂ, ਰੋਸ਼ਨ ਜ਼ਮੀਰ ਹਾਂ, ਰੋਸ਼ਨ ਦਿਮਾਗ ਹਾਂ, ਕੋਈ ਲਿਖਣ ਪੜ੍ਹਨ ਦੀ ਸੇਵਾ ਦਿੰਦੇ, ਪੜਾਉਣ ਦੀ ਸੇਵਾ ਦਿੰਦੇ, ਲੰਗਰ ਦੇ ਭਾਂਡੇ ਮਾਂਜੋ, ਕਦੀ ਮਾਂਜੇ ਨਹੀਂ ਸਨ, ਦੀਵਾਨ ਦੇ ਲੜਕੇ ਸਨ, ਤੇ ਆਪ ਦੀਵਾਨਗੀ ਵੀ ਕਰਦੇ ਰਹੇ, ਫਿਰ ਅਤਾਲੇਖ ਬਣੇ, ਹਮੇਸ਼ਾ ਉੱਚੇ ਉੱਚੇ ਰੁਤਬਿਆਂ ਤੇ ਪਿਤਾ ਰਿਹਾ ਤੇ ਆਪ ਰਹੇ, ਕਦੀ ਮਾਂਜੇ ਨਹੀਂ ਸਨ। ਪਰ ਸਤਿਗੁਰ ਨੇ ਕਿਹਾ, ਜੇ ਇੱਥੇ ਰਹਿਣਾ ਹੀ ਤਾਂ ਫਿਰ ਭਾਂਡੇ ਹੀ ਮਾਂਜਿਆ ਕਰ। ਰੋਜ਼ ਰੋਜ਼ ਲੰਗਰ ਦੇ ਭਾਂਡੇ ਮਾਂਜਦਿਆਂ ਹੋਰ ਰੰਗ ਰਤੜਿਆਂ ਦੀ ਮਹਿਫਿਲ ਵਿੱਚ ਰਹਿੰਦਿਆਂ ਹੋਇਆਂ, ਰੰਗੇ ਹੋਏ ਮਨੁੱਖਾਂ ਦੀ ਮਹਿਫਿਲ ਵਿੱਚ ਰਹਿੰਦਿਆਂ ਹੋਇਆਂ, ਮਨ ਦੀ ਕਾਲਕ ਹੰਕਾਰ ਮਿਟਦਾ ਗਿਆ, ਮਿਟਦਾ ਗਿਆ, ਮਿਟਦਾ ਗਿਆ। ਸਹੀ ਮੈਨੇ ਚ ਭਾਂਡੇ ਮਾਂਜਣਾ ਮਨ ਮਾਂਜਣਾ ਹੋ ਗਿਆ, ਸ਼ਰਧਾ ਨਾਲ ਕਰੇ ਮਨੁੱਖ ਐਸਾ ਹੋ ਜਾਂਦਾ। ਫਿਰ ਮਾਹੌਲ ਐਸਾ ਸੀ ਰੰਗ ਰਤਣਿਆਂ ਦੀ ਮਹਿਫਿਲ, ਅਭਿਆਸੀਆਂ ਦੀ ਮਹਿਫਿਲ, ਸ਼ਰੀਕਾਂ ਨੂੰ ਕਿਧਰੇ ਪਤਾ ਚੱਲ ਗਿਆ, ਸਹੁਰਾ ਪਰਿਵਾਰ ਦੁਖੀ ਹੋ ਕੇ ਮੁਲਤਾਨ ਤੋਂ ਆਨੰਦਪੁਰ ਸਾਹਿਬ ਪਹੁੰਚਿਆ, ਵੀ ਹੱਦ ਹੋ ਗਈ, ਗੁਰੂ ਗੋਬਿੰਦ ਸਿੰਘ ਨੇ ਕਦਰ ਹੀ ਨਹੀਂ ਕੀਤੀ, ਇੰਨਾ ਰੋਸ਼ਨ ਦਿਮਾਗ ਬੰਦਾ, ਇੰਨਾ ਪੜ੍ਹਾ ਲਿਖਾ ਬੰਦਾ, ਨਵਾਬ ਤੇ ਸ਼ਹਿਨਸ਼ਾਹ ਜਿਹਨੂੰ ਦੀਵਾਨਗੀ ਬਖਸ਼ਦੇ ਰਹੇ ਨੇ, ਸਤਿਗੁਰ ਨੇ ਕਦਰ ਨਹੀਂ ਕੀਤੀ। ਸ਼ਰੀਕ ਜਦ ਪਹੁੰਚੇ ਤੇ ਨੰਦ ਲਾਲ ਨੂੰ ਸਮਝਾਉਂਦੇ ਨੇ, ਔਰ ਰੱਬ ਦੀ ਨੇਤ ਕੋਈ ਰੱਬ ਨਹੀਂ ਕ੍ਰਿਸ਼ਮੇ ਕਰਨੇ ਹੁੰਦੇ ਨੇ, ਜਦ ਸ਼ਰੀਕ ਪਹੁੰਚੇ ਸਨ ਉਦੋਂ ਵੀ ਨੰਦ ਲਾਲ ਭਾਂਡੇ ਹੀ ਮਾਂਜਦੇ ਪਏ ਸਨ, ਕਾਲੇ ਹੱਥ ਭਿੱਜੇ ਹੋਏ ਕੱਪੜੇ ਦੇਖ ਕੇ ਸ਼ਰੀਕਾਂ ਨੇ ਸਮਝਾਇਆ, ਕੋਈ ਗੱਲ ਨਹੀਂ ਕੋਈ ਖਤਰਾ ਨਹੀਂ, ਹੁਣ ਤੁਸੀਂ ਸਾਡੇ ਨਾਲ ਮੁਲਤਾਨ ਚਲੋ। ਗੁਰੂ ਗੋਬਿੰਦ ਸਿੰਘ ਨੇ ਤੁਹਾਡੀ ਕਦਰ ਨਹੀਂ ਕੀਤੀ, ਭਾਂਡੇ ਮਾਂਜਣ ਤੇ ਰੱਖੇ, ਲੰਬੀ ਚੌੜੀ ਜਦ ਨੱਸੀ ਤਾਂ ਕਰਨ ਲੱਗ ਪਏ ਨੇ। ਤਾਂ ਹੁਣ ਨੰਦ ਲਾਲ ਦੇ ਬੋਲ ਸੁਣਨਾ, ਨੰਦ ਲਾਲ ਆਪਣੇ ਸ਼ਰੀਕਾਂ ਨੂੰ ਕੀ ਕਹਿੰਦੇ ਨੇ। ਨਸੀਹਾ ਤਾਂ ਚੰਦ ਗੋਹੀ, ਨਸੀਹਤ ਕਰਨ ਵਾਲਿਓ ਨਸੀਹਤ ਨਾ ਕਰੋ, ਉਪਦੇਸ਼ ਦੇਣ ਵਾਲਿਓ ਮੈਨੂੰ ਉਪਦੇਸ਼ ਨਾ ਦਿਓ। ਨਸੀਹਾ ਤਾਂ ਚੰਦ ਗੋਹੀ, ਕਹਿੰਦੇ ਨੇ ਸ਼ਰੀਕ ਸਮਝਾ ਰਹੇ ਸਨ, ਨੰਦ ਲਾਲ ਜਵਾਬ ਪੈ ਦਿੰਦੇ ਸਨ, ਪਰ ਇੱਕ ਪਾਸੇ ਖੜੇ ਹੋ ਕੇ ਸਾਰੀ ਗੁਫ਼ਤਗੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੁਣ ਲਈ। ਸੁਣੇ ਪਹੁੰਚ ਗਏ ਤੇ ਹੁਣ ਸ਼ਰੀਕਾਂ ਦੇ ਸਾਹਮਣੇ ਜੋ ਸਤਿਗੁਰੂ ਕਹਿੰਦੇ ਨੇ ਨੰਦ ਲਾਲ ਨੂੰ, ਅਸੀਂ ਤੈਨੂੰ ਕੋਈ ਚੰਗੀ ਸੇਵਾ ਨਹੀਂ ਦੇ ਸਕੇ, ਤੂੰ ਕਲਮ ਦਾ ਧਨੀ, ਦਿਮਾਗ ਦਾ ਧਨੀ, ਰੋਸ਼ਨ ਜ਼ਮੀਰ, ਅਸੀਂ ਤੈਨੂੰ ਕੁਛ ਨਹੀਂ ਦੇ ਸਕੇ, ਤੈਨੂੰ ਤੇ ਬਹੁਤ ਕੁਛ ਦੇਣਾ ਚਾਹੀਦਾ ਸੀ। ਸ਼ਰੀਕਾਂ ਦੇ ਸਾਹਮਣੇ ਸਤਿਗੁਰ ਇੰਜ ਕਹਿੰਦੇ ਨੇ, ਅਸੀਂ ਤੈਨੂੰ ਕੁਛ ਨਹੀਂ ਦੇ ਸਕੇ। ਤੇ ਹੁਣ ਨੰਦ ਲਾਲ ਜੋ ਕੁਛ ਕਹਿੰਦੇ ਨੇ ਇਹ ਸੁਣ ਲੈਣਾ, ਮੈਂ ਆਖਰੀ ਪੰਕਤੀਆਂ ਛੇਤੀ ਛੇਤੀ ਸਮਾਪਤ ਕਰਾਂ, ਸਮਾਂ ਹੋ ਗਿਆ। ਨੰਦ ਲਾਲ ਜੋ ਹੱਥ ਜੋੜ ਕੇ ਬੇਨਤੀ ਕਰਦੇ ਨੇ, ਇਹ ਕੀਮਤੀ ਪੰਕਤੀਆਂ ਨੇ, ਬੜੀ ਕੀਮਤੀ ਪੰਕਤੀਆਂ ਨੇ, ਦੀਵਾਨੇ ਗੋਇਆ ਦੀਆਂ। ਗਦਾਏ ਕੂਏ ਤੁਰਾ ਮੇਲੇ ਬਾਦਸ਼ਾਹੀ ਨੇਸ, ਹਵਾਏ ਸਲਤਨਤੋ ਵਾ ਜ਼ੌਕੇ ਕਜ ਕੁਲਾਹੀ ਨੇਸ। ਐ ਮੇਰੇ ਬਾਦਸ਼ਾਹ, ਕੋਈ ਭੁੱਲ ਕੇ ਵੀ ਤੁਹਾਡੀ ਗਲੀ ਚੋਂ ਲੰਘ ਜਾਏ ਨਾ, ਉਹ ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੁਕਰਾ ਦਿੰਦਾ, ਤੇ ਜਿਹੜਾ ਲੰਘ ਜਾਏ ਉਹ ਇਤਨਾ ਮਾਲਾ ਮਾਲ ਹੋ ਜਾਂਦਾ। ਮੈਂ ਤੇ ਬੂਆ ਮਲ ਕੇ ਬੈਠਾ ਹੋਇਆ, ਮੈਂ ਤੇ ਦਰ ਤੇ ਬੈਠਾ ਹੋਇਆ, ਮੈਨੂੰ ਕਿਹੜੀ ਚੀਜ਼ ਦੀ ਕਮੀ। ਜਿਹੜਾ ਲੰਘ ਜਾਏ ਤੇ ਮਾਲਾ ਮਾਲ ਹੋ ਜਾਂਦਾ, ਤੇ ਜਿਹੜਾ ਹਰ ਵਕਤ ਕਦਮਾਂ ਦੇ ਚੜੇਂਦਾ ਪਿਆ ਉਹਦੇ ਕੋਲ ਕਿਹੜੀ ਚੀਜ਼ ਦੀ ਕਮੀ। ਗਦਾਏ ਕੂਏ ਤੋਰਾ, ਤੇਰੀ ਗਲੀ ਦਾ ਜਿਹੜਾ ਮੰਗਤਾ ਹੈ ਉਹ ਵੀ ਬਾਦਸ਼ਾਹ ਬਣ ਜਾਂਦਾ, ਤੇਰੀ ਜੀ ਗਲੀ ਦਾ ਜਿਹੜਾ ਭਿਖਾਰੀ ਹੈ ਉਹ ਵੀ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣ ਜਾਂਦਾ ਹੈ। ਗਦਾ ਹੈ, ਗਦਾ ਕਹਿੰਦੇ ਨੇ ਭਿਖਾਰੀ ਨੂੰ, ਕੂਏ ਕਹਿੰਦੇ ਨੇ ਗਲੀ ਨੂੰ। ਗਦਾਏ ਕੂਏ ਤੋਰਾ ਮੇਲੇ ਬਾਦਸ਼ਾਹੀ ਨੇਸ, ਹਵਾਏ ਸਲਤਨਤ ਵਾ ਜ਼ੌਕੇ ਕਜ ਕੁਲਾਹੀ ਨੇਸ। ਐ ਮੇਰੇ ਪਾਤਸ਼ਾਹ, ਭੁੱਲ ਕੇ ਕੋਈ ਮੰਗਤਾ ਤੁਹਾਡੀ ਗਲੀ ਚੋਂ ਲੰਘ ਜਾਏ, ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੁਕਰਾ ਦਿੰਦਾ, ਇਤਨਾ ਮਾਲਾ ਮਾਲ ਹੋ ਜਾਂਦਾ, ਤੇ ਮਹਾਰਾਜ ਫਿਰ ਮੈਨੂੰ ਕੀ ਕਮੀ ਹੈ, ਮੈਂ ਤੇ ਦਰ ਮਲ ਕੇ ਬੈਠਾ ਹੋਇਆ, ਮੈਂ ਤੇ ਇਸ ਜਗ੍ਹਾ ਬੈਠਾ ਹੋਇਆ। ਕਹਿੰਦੇ ਨੇ ਕ੍ਰਿਤ ਕੋਲ ਕੀ ਮੰਗਣਾ, ਕਰਤੇ ਕੋਲ ਮੰਗਣਾ। ਕ੍ਰਿਤ ਕੋਲ ਮੰਗਤਾ ਜਨਮ ਤੋਂ ਲੈ ਕੇ ਮਰਨ ਤੱਕ ਮੰਗਤਾ ਹੀ ਬਣਿਆ ਰਹੇਗਾ, ਕਰਤੇ ਕੋਲ ਮੰਗਦਾ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਏਗਾ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੋ ਜਾਏਗਾ। ਹੁਣ ਕਿਤਨਾ ਹੀ ਜਗਤ ਨੂੰ ਸਮਝਾਓ, ਇਹ ਗੁਰੂ ਕੋਲ ਨਹੀਂ ਮੰਗਦੇ, ਬੰਦਿਆਂ ਕੋਲ ਹੀ ਮੰਗਦੇ, ਇਹ ਪਰਮਾਤਮਾ ਅੱਗੋਂ ਪ੍ਰਾਰਥਨਾ ਨਹੀਂ ਕਰਦੇ। ਆਪਣੇ ਦੁੱਖਾਂ ਦੇ ਨਿਵਿਰਤੀ ਦੀ ਇੱਧਰ ਉੱਧਰ ਰੋਲਾ ਪਾਉਂਦੇ ਨੇ, ਔਰ ਜਿਹੜੇ ਆਪ ਦੁਖੀ ਹੁੰਦੇ ਨੇ ਉਹਨਾਂ ਦੇ ਅੱਗੋਂ ਜੋ ਹੈ ਫਰਿਆਦਾਂ ਕਰਦੇ ਨੇ, ਜੋਦੜੀਆਂ ਕਰਦੇ ਨੇ। ਸਤਿਗੁਰਦੇਵ ਜੀ ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ, ਹੇ ਪ੍ਰਭੂ ਤੇਰੇ ਕੋਲ ਜੇ ਮੰਗੀ ਹੈ ਤੇਰੀ ਲਾਤ ਦੇ ਨਾਲ ਹੀ ਰਜੇਵਾਂ, ਉਂਝ ਰਜੇਵਾਂ ਨਹੀਂ ਹੈ। ਹਾਂਜੀ,
1: ਆਣਦ ਭਇਆ ਸੁਖ ਸਹਿਜ ਸਮਾਣੇ, ਸਤਿਗੁਰ ਮੇਲ ਮਿਲਾਈ।
0: ਹੇ ਪ੍ਰਭੂ ਤੇਰੀ ਲਾਤ ਰਜਾ ਦਿੰਦੀ ਏ, ਮਹਾਨ ਬਣਾ ਦਿੰਦੀ ਏ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣਾ ਦਿੰਦੀ ਏ, ਤਾਂ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਏ, ਨੌਨਿਤ ਨਾਮ ਦੀ ਪ੍ਰਾਪਤੀ ਹੋ ਜਾਂਦੀ ਏ, ਖੇੜਾ ਤੇ ਖੁਸ਼ੀ ਮੁਯੱਸਰ ਹੋ ਜਾਂਦੀ ਏ, ਲੋਭ ਅੰਦਰ ਦਾ ਸ਼ਾਂਤ ਹੋ ਜਾਂਦਾ, ਮਿਟ ਜਾਂਦਾ। ਹਾਂਜੀ,
1: ਮਨ ਨਾਮ ਜਾਪ ਨਾਮ ਆਰਾਧ, ਆਣ ਦਿਨ ਨਾਮ ਵਖਾਣੀ।
0: ਹੇ ਮਨ, ਤਾਂ ਤੇ ਤੂੰ ਅਨ ਦਿਨ ਨਾਮ ਜਪ, ਨਾਮ ਦੇ ਜੋ ਹੈ ਧਿਆਨ ਜੋੜ, ਦਿਨ ਰਾਤ ਨਾਮ ਹੀ ਜਪ, ਨਾਮ ਹੀ ਜਪ, ਨਾ ਮੰਗ ਮਨੁੱਖ ਕੋਲ। ਹਾਂਜੀ,
1: ਉਪਦੇਸ਼ ਸੁਣ ਸਾਧ ਸੰਤਨ ਕਾ, ਸਭ ਚੁੱਕੀ ਕਾਣ ਜਮਾਣੀ
0: ਸੰਤ ਜਨਾਂ ਦਾ ਉਪਦੇਸ਼ ਸਨ ਗੁਰੂ ਪੀਰ ਪੈਗੰਬਰਾਂ ਦੀ ਬਾਣੀ ਸੁਣ ਤਾਂ ਕਿ ਜਮਾਂ ਦੀ ਮੁਥਾਜੀ ਲੋਕਾਂ ਦੀ ਮੁਥਾਜੀ ਤੇਰੀ ਮਿਟ ਜਾਏ ਬੰਦਿਆਂ ਕੋਲ ਮੰਗਣਾ ਤੇਰਾ ਮਿਟ ਜਾਏ ਹਾਂਜੀ
1: ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ ਤੇ ਲਾਗੇ ਗੁਰ ਕੀ ਬਾਣੀ
0: ਉੱਤੇ ਰਹਿਮਤ ਹੋ ਜਾਂਦੀ ਏ ਕਿਰਪਾ ਹੋ ਜਾਂਦੀ ਏ ਪੁਰਬਲੇ ਸੰਜੋਗ ਆਉਂਦੇ ਨੇ ਉਹ ਪ੍ਰਭੂ ਫਿਰ ਤੇਰੀ ਬਾਣੀ ਨਾਲ ਹੀ ਜੁੜਦੇ ਨੇ ਤੇ ਤੇਰੇ ਕੋਲ ਹੀ ਮੰਗਦੇ ਨੇ ਹਾਂਜੀ
1: ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਇਆਲ
0: ਇਹ ਪ੍ਰਭੂ ਜੋ ਤੇਰੀ ਦਾਤ ਹੈ ਉਹਦੀ ਕੀ ਕੀਮਤ ਉਹ ਸੀਮਾ ਦੇ ਚ ਨਹੀਂ ਹੈ ਤੇਰਾ ਦਿੱਤਾ ਹੋਇਆ ਸੀਮਾ ਦੇ ਚ ਨਹੀਂ ਹੈ ਅਸੀਮ ਹੈ ਅਸੀਮ ਹੈ ਮੈਂ ਐਸਾ ਦੇਖਿਆ ਅਗਰ ਕੋਈ ਅਨੁਭਵੀ ਕਵੀ ਹੈ ਤਾਂ ਉਹ ਵੀ ਕਹਿ ਦਿੰਦਾ ਕਵਿਤਾ ਦਾ ਅੰਤ ਨਹੀਂ ਹੈ ਅਸੀਮ ਹੈ ਅਸੀਮ ਹੈ ਸੰਗੀਤ ਦਾ ਅੰਤ ਨਹੀਂ ਹੈ ਅਸੀਮ ਹੈ ਅਸੀਮ ਹੈ ਗਿਆਨ ਦਾ ਅੰਤ ਨਹੀਂ ਹੈ ਅਸੀਮ ਹੈ ਅਜ਼ੀਮ ਹੈ ਤੇ ਹੇ ਪਰਿਪੂਰਨ ਪਰਮਾਤਮਾ ਪਦਾਰਥਾਂ ਦਾ ਵੀ ਕੋਈ ਅੰਤ ਨਹੀਂ ਹੈ ਅਸੀਮ ਨੇ ਅਸੀਮ ਨੇ ਤੂੰ ਅਸੀਮ ਹੈ ਤੇਰੀਆਂ ਦਾਤਾਂ ਵੀ ਅਸੀਮ ਨੇ ਹੇ ਪਰਿਪੂਰਨ ਪਰਮਾਤਮਾ ਕੌਣ ਕੀਮਤ ਪਾਵੇ ਕੌਣ ਨਾਪੇ ਕੌਣ ਤੋਲੇ ਤੂੰ ਮਨੁੱਖ ਨੂੰ ਮਹਾਨ ਬਣਾ ਦਿੰਦਾ ਕਿਉਂਕਿ ਤੇਰੀ ਦਾਤਾਂ ਅਸੀਮ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਕੋਈ ਕੀਮਤ ਨਹੀਂ ਹਾਂਜੀ
1: ਸਭ ਕੁਛ ਕੀਤਾ ਤੇਰਾ ਵਰਤਾ ਕਿਆ ਹਮ ਬਾਲ ਗੋਪਾਲਾ
0: ਇਹ ਪਰਿਪੂਰਨ ਪਰਮਾਤਮਾ ਸਭ ਕੁਝ ਤੇਰੀ ਕ੍ਰਿਤ ਹੈ ਅਸੀਂ ਤੇ ਤੇਰੇ ਬੱਚੇ ਹਾਂ ਤੂੰ ਸਾਡਾ ਪਾਲਣਹਾਰਾ ਹੈ ਪਿਤਾ ਦੀ ਤਰ੍ਹਾਂ ਹੈ ਅਸੀਂ ਤੇਰੇ ਬਾਰਕ ਹਾਂ ਹਾਂਜੀ
1: ਰਾਖ ਲਿਹੋ ਨਾਨਕ ਜਨ ਤੁਮਰਾ ਜਿਉਂ ਪਿਤਾ ਪੂਤ ਕਿਰਪਾਲਾ
0: ਲੱਖ ਗਲਤੀਆਂ ਕਰਦਾ ਹੈ ਬੱਚਾ ਪਿਓ ਫਿਰ ਵੀ ਕਠੋਰ ਨਹੀਂ ਆਉਂਦਾ ਦਇਆ ਦੇ ਘਰ ਵਿੱਚ ਆ ਕੇ ਬੱਚੇ ਨੂੰ ਗੱਲ ਨਾਲ ਲਾਉਂਦਾ ਸਾਰੀਆਂ ਦਾਤਾਂ ਜੋ ਹੈ ਦੇਣਾ ਇਹ ਪ੍ਰਭੂ ਤੇਰੇ ਬੱਚਿਆਂ ਸਦੀਵੀ ਗੱਲ ਨਾਲ ਰਾਈ ਰੱਖ ਇਸ ਤਰ੍ਹਾਂ ਸਾਡੀ ਪਾਲਣਾ ਕਰ ਜਿਵੇਂ ਸਰੀਰਕ ਪਿਤਾ ਆਪਣੇ ਬੱਚੇ ਦੀ ਦੇਖ ਰੇਖ ਕਰਦਾ ਹੈ ਇਹ ਪ੍ਰਭੂ ਹਰ ਵਕਤ ਆਪਣੇ ਚਰਨਾਂ ਨਾਲ ਜੋੜੀ ਰੱਖ ਹਰ ਵਕਤ ਆਪਣਾ ਪਿਆਰ ਬਖਸ਼ੀ ਰੱਖ ਤਾਂ ਕਿ ਅਸੀਂ ਹਰ ਵਕਤ ਤੇਰੇ ਨਾਲ ਜੁੜੇ ਰਹੀਏ ਇਤਨੀ ਸੇਵਾ ਪ੍ਰਵਾਨ ਕਾਫੀ ਸਮਾਂ ਹੋ ਗਿਆ ਬਾਕੀ ਵਿਚਾਰਾਂ ਕੱਲ ਦੂਸਰੀ ਬੇਨਤੀ ਹੈ ਕੱਲ ਦੀ ਕਥਾ ਤੋਂ ਬਾਅਦ ਦੁਪਹਿਰ ਦਾ ਦੀਵਾਨ ਹਮੇਸ਼ਾ ਬਾਬਾ ਦਰਸ਼ਨ ਸਿੰਘ ਜੀ ਦਾ ਡੇਰਾ ਗੰਨੂਪੁਰ ਕਾਲ ਹੈ ਜਿਨ੍ਹਾਂ ਨਾਲ ਦਾਸ ਦਾ ਬੜਾ ਪੁਰਾਣਾ ਪਿਆਰ ਸੀ 30-35 ਸਾਲ ਤੋਂ ਬੜਾ ਪੁਰਾਣਾ ਪਿਆਰ ਚੱਲਦਾ ਆਇਆ ਬੜੀਆਂ ਖੇਡਾਂ ਮੈਂ ਉਹਨਾਂ ਦੇ ਨਾਲ ਦੇਖੀਆਂ ਉਹਨਾਂ ਕੋਲ ਦੇਖੀਆਂ ਬੜੇ ਅਨੁਭਵ ਤਾਂ ਹੁਣ ਉਹਨਾਂ ਦੀ ਥਾਂ 'ਤੇ ਬਾਬਾ ਗੁਰਦੇਵ ਸਿੰਘ ਜੀ ਨੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਦੀਵਾਨ ਕੱਲ੍ਹ ਦਾ ਕੰਨੂਪੁਰ ਕਾਲੇ ਸਜੇਗਾ ਦਾਸ ਦੇ ਨਾਲ ਜਿਹੜੀ 3-4 ਜਥੇ ਆਏ ਹੋਏ ਨੇ ਪ੍ਰਚਾਰਕ ਆਏ ਹੋਏ ਨੇ ਕਵੀ ਸੱਜਣ ਨੇ ਇਹ ਸਾਰੇ ਉੱਥੇ ਹਾਜ਼ਰੀ ਭਰਨਗੇ ਅਤੇ ਦਾਸ ਵੀ 4 ਤੋਂ 5 ਉੱਥੇ ਕਥਾ ਜੋ ਹੈ ਕਰੇਗਾ ਸਾਰੀ ਸੰਗਤਾਂ ਲਈ 2 ਵਜੇ ਤੋਂ ਹੀ ਗੁਰੂ ਕਾ ਲੰਗਰ ਚੱਲਦਾ ਰਹੇਗਾ 6-7 ਵਜੇ ਤੋਂ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਜਾਣਾ ਜਿਨ੍ਹਾਂ ਕੋਲ ਸਮਾਂ ਵੈਸੇ ਕੱਲ੍ਹ ਐਤਵਾਰ ਹੈ ਅਤੇ ਬਾਬਾ ਜੀ ਦੀ ਤਰਫੋਂ ਗੱਡੀਆਂ ਵੀ ਤੇ ਸਰਾਂ ਦੇ ਬਾਹਰ ਆ ਜਾਣਗੀਆਂ ਜਿਨ੍ਹਾਂ ਨੇ ਜਾਣਾ ਉਹ ਗੱਡੀਆਂ ਲੈ ਜਾਣਗੀਆਂ ਅਤੇ ਵਾਪਸ ਵੀ ਲਿਆਉਣਗੀਆਂ ਹੁਣ ਜਿਨ੍ਹਾਂ ਦਾ ਸ਼ੌਕ ਹੋਵੇ ਉਹ 2 ਵਜੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਬਾਬਾ ਜੀ ਦੇ ਟਰੱਕ ਗੱਡੀਆਂ ਅਤੇ ਕਾਰਾਂ ਬੱਸਾਂ ਆ ਜਾਣਗੀਆਂ ਉਹ ਸੰਗਤਾਂ ਨੂੰ ਡੇਰੇ ਲੈ ਜਾਣਗੀਆਂ ਅਤੇ ਵਾਪਸ ਲੈ ਆਉਣਗੀਆਂ ਇਤਨਾ ਪ੍ਰੋਗਰਾਮ ਆਪ ਨੋਟ ਕਰ ਲੈਣਾ ਭੁੱਲ ਚੁੱਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਤੁਹਾਡੀ ਮਹੱਲਾ ਪੰਜਵਾਂ ਮਾਨੁੱਖ ਬਿਨ ਬੂਝੇ ਬਿਰਥਾ ਆਇਆ ਅਨਕ ਸਾਜ ਸਿਗਾਰ ਵਾਹੁ ਕਰਤਾ ਜਿਉ ਮ੍ਰਿਤਕ ਓਢਾਇਆ ਮਾਨੁੱਖ ਬਿਨ ਬੂਝੇ ਬਿਰਥਾ ਆਇਆ ਨਾਨਕ ਸਾਜ ਸੀਧਾਰ ਬਹੁ ਕਰਤਾ ਜਿਉ ਮ੍ਰਿਤਕ ਉਠਾਇਆ ਰਹਾਉ ਤਾਏ ਤਾਏ ਕਿਰਪਨ ਸ਼੍ਰਮ ਕੀਨੋ

0: ایک نے دبی آواز اچ ملیشیا چ مینوں کیا مسکین جی تسی کہندے سی نا سال بعد تے ہڈیاں بھی نہیں لبن گیاں ماس بھی نہیں لبے گا ہن تے 25-30 سال ہو گئے واقعی ہڈیاں بھی کوئی نہیں ماس بھی پر اس طرح دے سنت پنجاب دے پوجے جا رہے ہیں صرف پنجاب دے بھارت دے کسے ہور پرانت دے چ نہیں تو مینو کہن دیونا اس طرح دے اندھ وشواسی سب تو زیادہ ایتھے ہی رہے کسی پرانت دے چنے اس واسطے گرو گرنتھ صاحب دے مقابلے چ اتنے گرو کلگی دردی دین نو ایک پاسے کر کے اپنی دین دے ہی جاندے اپنا بانا دے ہی جاندے نے اسی خاموش سب کچھ برداشت کری جاندے آواز اٹھانی پے کلگی دھر دے روپ جو انہوں نے دتا ہے بڑیاں قربانیاں نہ بچیاں کی شہادت ہوئی ہے پتا دی شہادت ہوئی ہے انہوں نے کتنی ٹھوکرا کھا دیا نے یہ باڑا سانے دتا ہے تو اس باڑے نو برباد کر اتروان اور اتوا رہے ہیں اور اسی برداشت کر رہے ہیں کیوں سنت جی شراپ دے دین گے تے ہن میں کئیاں نوں کہ میں کہ ہن تے سنت جی نہیں نہ شراب دین گے ہن تے شیشے دے چ پئے ہن تے قبر دے چ پئے نے ہن تے نہ ڈرو ہن تے او کی زندہ کرن گے سنت جی آپ ہی مر گئے نے پر نہیں لوکاں دا اندھ وشواس اس طرح دے مرے ہوئے سنتاں دی پھر قبراں پوجن گے مڑیاں پوجن گے پوجدے یہ چلدا ہے धन गुरु गोबिंद सिंह जी महाराज कहते ने पूरन प्रेम प्रतीत सदे व्रत गोर मड़ी मठ भूल न माने मेरा सिख भूल के भी कदर में सजदा ना करे मड़ी में मत्था ना टेके पिछले साल मैं तो टैक्सी की थी जलंधर जाना सी वापस आना सी ਜਿਹੜਾ ਡਰਾਈਵਰ ਸੀ ਉਸ ਟੈਕਸੀ ਡਰਾਈਵਰ ਮੈਂ ਵੇਖ ਕੇ ਬੜਾ ਖੁਸ਼ ਹੋਇਆ ਮੈਂ ਕਿ ਗਾਤਰੇ ਕਿਰਪਾਨ ਹੈ ਲੰਬਾ ਦਾੜਾ ਮੈਂ ਕਿ ਚਲੇ ਗੁਰਮੁਖ ਹੈ ਗੁਰਮੁਖ ਦੀ ਆਪਣੀ ਵਾਈਬਰੇਸ਼ਨ ਹੁੰਦੀ ਹੈ ਮਨਮੁਖ ਦੀ ਆਪਣੀ ਵਾਈਬਰੇਸ਼ਨ ਹੁੰਦੀ ਹੈ ਇੱਥੋਂ 10-15 ਕਿਲੋਮੀਟਰ ਹੀ ਅਸੀਂ ਗਏ ਹੋਵਾਂਗੇ ਪਤਾ ਨਹੀਂ ਇੱਕ ਦਰਗਾਹ ਇੱਕ ਕਬਰ ਆਉਂਦੀ ਸੀ ਇੱਥੇ ਖੜੀ ਕਰ ਦਿੱਤੀ ਗੱਡੀ ਕਹਿੰਦਾ ਜੈਨੀ ਜੀ ਮੈਂ ਇਸ ਮਜ਼ਾਰ ਤੇ ਮੱਥਾ ਟੇਕ ਕੇ ਨਾ ਜਾਵਾਂ ਮੈਂ ਗੱਡੀ ਨਹੀਂ ਚਲਾ ਸਕਦਾ ਮੈਂ ਕਿਹਾ ਮੈਂ ਤੇ ਤੈਨੂੰ ਗੁਰੂ ਨਾਨਕ ਦਾ ਸਿੱਖ ਸਮਝਿਆ ਸੀ ਮੈਨੂੰ ਤੇ ਪਤਾ ਹੀ ਨਹੀਂ ਤੂੰ ਇਹ ਮੜੀਆਂ ਦਾ ਪੁਜਾਰੀ ਕਬਰਾਂ ਦਾ ਪੁਜਾਰੀ ਤੂੰ ਕਬਰ ਦਾ ਸਿੱਖ ਹੈ ਹਰ ਖੇਤ ਦੇ ਤੁਹਾਨੂੰ ਕਬਰ ਮਿਲੇਗੀ ਪੰਜਾਬ ਦੇ ਵਿੱਚ ਇਤਨੀਆਂ ਕਿਧਰੇ ਵੀ ਨਹੀਂ ਮਿਲਣਗੀਆਂ ਜਿਤਨੀ ਕਬਰਾਂ ਦੀ ਪੂਜਾ ਪੰਜਾਬ ਦੇ ਵਿੱਚ ਹੈ ਕਿਸੇ ਪ੍ਰਾਂਤ ਦੇ ਵਿੱਚ ਨਹੀਂ ਹੈ ਨਾ ਬੰਗਾਲ ਦੇ ਵਿੱਚ ਹੈ ਨਾ ਬਿਹਾਰ ਦੇ ਵਿੱਚ ਹੈ ਨਾ ਯੂਪੀ ਦੇ ਵਿੱਚ ਹੈ ਇੱਥੇ ਹੈ ਤੇ ਮੈਨੂੰ ਕਹਿਣ ਦੇਣਾ जितने मूर्ख इत्थे ने शायद बाकी प्रांत च नहीं कबरां नूं पूजण मड़ियां नूं पूजण पूरन प्रेम प्रतीत सजे व्रत गोड़ मड़ी मठ भूल न मने मेरा सिख भूल के भी ना मने मड़ी विच संत है तो फिर संत मर गया संत ते अपने घर जांदा है संत मोए क्या रोइए जो अपने ग्रह जाए रोवो साकत बापरे जो हाटे आड़ बिकाए कबरों में ओ होंगे ने मड़ियों च ओ गए होंगे जो मर गए ने अजे भी इतने ही भटकते पे ने जन्म लेने कि जो अपने घर चले गए अपने टिकाने ते पहुंच गए वो कबरों च थोड़ी होंगे ते जिहड़े हैनी कबरों में अजे हैनी इतने उन्होंने पूजा करने की की लोड़ है जीवदियां जी जिसकी सुरत परमात्मा नाल जुड़ी हुई है वो पूजनीक है ਕਿ ਜਿਉਂਦਿਆਂ ਜੀਵੀ ਜੋ ਮੁਰਦੇ ਦੀ ਤਰ੍ਹਾਂ ਸੀ ਤੇ ਫਿਰ ਉਸਦੀ ਮੜੀ ਬਣ ਗਈ ਤੇ ਉਸੇ ਨੂੰ ਪੂਜੇ ਜਾਂਦੇ ਆ ਇਹ ਇੱਕ ਬਹੁਤ ਵੱਡੇ ਪੱਧਰ ਦੀ ਅਗਿਆਨਤਾ ਹੈ ਮਹਾਰਾਜ ਇੱਥੇ ਕਹਿੰਦੇ ਨੇ ਜਿਤਨਾ ਹਾਰ ਸ਼ਿੰਗਾਰ ਸੰਵਾਰਿਆ ਤਨ ਨੂੰ ਸੰਵਾਰਿਆ ਸ਼ਿੰਗਾਰਿਆ ਔਰ ਜਿਤਨਾ ਬਾਲ ਦਾ ਅਡੰਬਰ ਹੈ ਇਹ ਸਭ ਇਸ ਤਰ੍ਹਾਂ ਹੈ ਜਿਵੇਂ ਮੁਰਦੇ ਦਾ ਸ਼ਿੰਗਾਰ ਹੋਵੇ ਜਿਵੇਂ ਮੁਰਦਾ ਸ਼ਿੰਗਾਰਿਆ ਗਿਆ ਹਾਂਜੀ
1: ਰਹਾਲ ਤਾਏ ਤਾਏ ਕਿਰਪਨ ਫਰਮ ਕੀ ਨੂੰ ਇਕੱਤਰ ਕਰੀ ਹੈ ਮਾਇਆ
0: ਮਾਇਆ ਬਹੁਤੀ ਇਕੱਤਰਤਾ ਕਿਰਪਨ ਹੋਏ ਬਿਨਾਂ ਨਹੀਂ ਹੋ ਸਕਦੀ ਬਹੁਤ ਚੋਟੀ ਦਾ ਧਨਾਗ ਹੈ ਤੋ ਕਿਰਪਨ ਹੋਵੇਗਾ ਸ਼ੋਮ ਹੋਵੇਗਾ ਫਰਾਗ ਦਿਲ ਬੰਦੇ ਕੋਲ ਬਹੁਤਾ ਧਨ ਨਹੀਂ ਹੋ ਸਕਦਾ شاید دس من تو بھی ود کڈے تے اپنے سکھ تے بھی زیادہ خرچ کرے زیادہ خرچ کرے کرپن نہ اپنے سکھ تے خرچ کردا ہے نہ پروار دیاں لوڑاں پوریاں کردا ہے صرف دن دے انبار لاندا ہے کیونکہ دھن بھگوان دھن لئی محنت بڑی کرتا ہے مشقت بڑی کرتا ہے دھن ورتن لئی نہیں دھن جمع کرن لئی ایسا شون پھر دسمند نہیں کٹ سکتا فراغ دل نہیں ہے میں ایک دن پرارتھنا پڑھ رہا سی شیخ صاحب دی کہندے نے پرارتھنا وچ خدا پرگٹ ہویا ایسا شیخ سادی لکھ دیں تے خدا نے مینوں آکھیا میں کچھ دیواں او تیری لوڑ نہ ہوے تو انج کر توں آپ ہی منگ لے تے میں تینوں دے دیا پتہ شیخ سادی نے کی چوٹ کیتی ہے رب تے بھی چوٹ کیتی ہے کہندا ربا بھگتاں نوں تیرے سبھاؤ دا پتا ہے संसारी जो कुछ मंगते ने तू दे देना है भगत तड़प तड़प के भी मंगते ने तू देना देना लंबी चौड़ी हकायत हकायत कहने ने कहानी ना तो हकायत बिच लिखता है रब ने यह आख्या फकीरा इल्जाम ते बाद मेरे करी तू दोषी ते मैनू बाद दे ठहरावे جب تو منگے تو میں دیوانا تو منگیا ہے نہیں تو پہلے ہی میرے تے الزام لا دیتا ہے جو فقیر منگ دے نے تو دیندا نہیں تو جو دنیا دار منگ دے نے تو دے دینا جوڑیاں بھر دیندا جا جا پھر آپ ہی کہندا اگے فقیر کہندا دنیا داراں دیاں جوڑیاں بھر جاندیاں نے تو تیرا کھیڑا چھڑ دیندے نے تے انہاں وستواں نال فقیر تیرا کھیڑا چھڑ دے لے شاید تینوں فقیراں دی اصلیت دا پتہ ہے پھر کہیں تو فقیراں نوں نہیں دیندا فقیر جو کچھ منگدے نے نہیں دیندا تو خدا نے آکھیا ہوں لمبی چوڑی گل چھڈ ہن تو منگ تے میں تینوں دین لگا منگ اے شیخ صاحب دی منگدا ہے گلستان دا بول ہے کہ سفلا خدا بند ہستی مباش جو کمین بندہ ہے جو کرپن بندہ ہے جو ہوچھا بندہ ہے انہوں کدی چوٹی دا دھنمان نہ بنائیں نہ بنائیں انہوں لمبی چوڑی محل ماریاں پدارتھان دا مالک نہ بنائیں جو کمین بندہ ہے ہوچھا بندہ ہے کرپن بندہ ہے شون بندہ ہے اے میرے مولا اے بھی جوڑی کبھی بہتا دھن نہ پائیں صرف گزارا بات کہ سفلا خدا وند ہستی مباش جوان مرد راتند دستی مباش تے جڑا فراغ دل ہے او دی جھولی ہر وقت بھری رکھی بھری رکھی شیخ صدی کہنے نے میں منگیا تے خدا نے بوئے ہی بند کر دیتے چلا گیا کہندا اجے تک جواب دی اڈیق پیا کردا کبھی گردر تے کہنے نے تو اس واسطے بھگتاں نو فقیراں نو چوٹی دا دھناڈ نہیں بناندا کیونکہ گردر کہنے نے تو پربھو مینوں کدھرے کبیر بنا دیویں نا ونڈن والا یا بشنو دا عہدا دے دیویں تے میں تے سرے جڑے تو مٹھیا اور سیمت بھنڈارے دیتے نے میں تے بھی خالی کر دینے تینوں ہور پانے پینے تینوں ہور بھنڈارے بھرنے پینے گے گردر تے انج کہندا چھوٹی دے دھناڑ سنت مہنت کدھرے پہ جانا سنت نے کرپن اکتر کری ہے مایا کرپا تے پھر لڑائیاں جھگڑائیں ہون گے گولیاں چلن گے اسی دن تے ایک ایک संत गुजर गए तो करोड़ करोड़ रुपया बैंक च पे आंदा फिर चेले लड़ते हैं झगड़ते हैं। मैं ऐसा देखे खैर महाराज कहने बड़ी तावना बड़ी मेहनत ये किरपन बड़ी मेहनत करता है ये शौम बड़ी मेहनत करता है क्योंकि धन उसका भगवान है तो बड़ा धन इकट्ठा किया इसने बड़ी माया इकट्ठी की। हाँ जी
1: दान पुन नहीं संतन सेवा कित ही काज ना आया
0: ना दसवंध कटदा ना दान ना पुन ना संतान की सेवा धन किसे कम नहीं आया किसे कम नहीं आया बस सिर्फ जमा करके ही रखे जमा करके ही रखे है ये किरपन इस तरह अपनी जिंदगी व्यतीत कर रहे हैं। हाँ जी
1: पारो आप भरन सवारी से जल काम काट बनाया
0: हूं एक होर उदाहरण दिता है मेरे पातशाह ने लक्ष्य न समझे बिना लक्ष्य प्राप्त किए बिना जीवन इस तरह है जिन्हें किसी सुहागण ने कामण ने तन बड़ा शिंगारिया है सेजा बड़ी शिंगारी है बड़ा भारी हार शिंगार किया है ते पति के घर के रह कोई नहीं अक्सर स्त्रियां संसार में

ਉਹ ਵੀ ਦੇਖ ਕੇ ਗਈ ਹੈ। ਬੜੇ ਕੀਮਤੀ ਰੱਥ ਦੇ ਚ ਬੈਠ ਕੇ ਆਈ, ਪਰ ਜਿਹੜੇ ਕੱਪੜੇ ਉਸਨੇ ਪਾਏ ਸਾਰੇ ਜ਼ਰਰੀਦਾਰ ਤੇ ਉਹਦੇ ਚ ਹੀਰੇ ਤੇ ਮੋਤੀ ਜੜਤ, ਕੱਪੜਿਆਂ ਦੇ ਨੀਲਮ ਜੜਤ ਮੋਤੀ ਜੜਤ ਤੇ ਸਾਰਾ ਉਹਦੇ ਚ ਜ਼ਰਰੀ ਦਾ ਕੰਮ, ਜ਼ਰਰੀ ਕਹਿੰਦੇ ਨੇ ਸੋਹਣੇ ਨੇ, ਸੋਹਣੇ ਦੀਆਂ ਤਾਰਾਂ ਨਾਲ ਸਿਲਾਈ ਹੋਈ। ਕਿਤਨੀ ਕੀਮਤੀ ਪੁਸ਼ਾਕ। ਤੇ ਕਬੀਰ ਕਹਿੰਦੇ ਠੀਕ ਹੈ, ਪਰ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਕਹਿੰਦੇ ਕਹਿਣਾ ਇਹ ਚਾਹੁੰਦੇ ਆ, ਇਹ ਜਿਹੜੀ ਪਨਹਾਰੀ ਹੈ ਨਾ, ਗੰਗਾ ਤੋਂ ਪਾਣੀ ਭਰ ਕੇ ਲਿਆਂਦੀ ਹੈ ਰੋਜ਼, ਤੇ ਸਾਰਾ ਦਿਨ ਸਤਸੰਗੀਆਂ ਨੂੰ ਪਿਲਾਉਂਦੀ ਹੈ, ਸਾਰਾ ਦਿਨ ਇਹਦੇ ਕੱਪੜੇ ਪਾਟੇ ਹੋਏ ਲੀਰਾਂ ਲੀਰਾਂ। ਕਈ ਥਾਵਾਂ ਤੇ ਇਸਨੇ ਸੀਤੇ ਰੱਬ ਬੜਾ ਅਨਿਆਏ ਕਰਦਾ ਹੈ। ਇਹ ਰੱਬ ਦੇ ਮਾਰਗ ਤੇ ਚੱਲਣ ਵਾਲੀ, ਸਵਾਸ ਸਵਾਸ ਨਾਮ ਜਪਣ ਵਾਲੀ, ਇਹਦੇ ਕੱਪੜੇ ਤੇ ਇਹ। ਉਹ ਸਿਕੰਦਰ ਲੋਧੀ ਜ਼ਾਲਮ ਬਾਦਸ਼ਾਹ ਤੇ ਫਿਰ ਉਸਦੀ ਇਹ ਬੇਗਮ, ਜੇ ਸਿਕੰਦਰ ਲੋਧੀ ਖੁਦਾ ਸ਼ਨਾਸ ਨਹੀਂ ਤੇ ਇਹਦੀ ਬੇਗਮ ਕਿੱਥੋਂ ਆਉਣੀ? ਉਹਦੇ ਕੱਪੜੇ। ਇਹ ਖੁਦਾ ਇਨਸਾਫ ਨਹੀਂ ਕਰਦਾ, ਇੱਕ ਨੂੰ ਇਤਨੇ ਕੀਮਤੀ ਕੱਪੜੇ, ਇਤਨੇ ਕੀਮਤੀ ਕੱਪੜੇ ਜੋ ਪ੍ਰਭੂ ਦੇ ਮਾਰਗ ਤੇ ਚੱਲਦੇ ਹੀ ਨਹੀਂ, ਕਿ ਜੋ ਚੱਲ ਰਹੀ ਹੈ ਪ੍ਰਭੂ ਦੇ ਮਾਰਗ ਤੇ ਉਸਦੀ ਇਹ ਹਾਲਤ। ਇਸ ਸੰਬੰਧਿਤ ਦੋ ਸਲੋਕ ਭਗਤ ਕਬੀਰ ਨੇ ਉਚਾਰਨ ਕੀਤੇ ਨੇ, ਆਪ ਜੀ ਦੇ ਸਾਹਮਣੇ ਰੱਖਾਂ। ਪਹਿਲਾ, ਕਬੀਰ ਹੈਂਗੇ ਬਾਹਨ ਸਘਨ ਘਨ ਛਤਰਪਤੀ ਕੇ ਨਾਲ ਮੰਨ ਲੈਂਦੇ ਹਾਂ। ਛਤਰਪਤੀ ਬਾਦਸ਼ਾਹ ਦੀ ਬੇਗਮ ਹੈ, ਇਸਤਰੀ ਹੈ, ਉਹਦੇ ਘਰ ਹਾਥੀ ਨੇ, ਘੋੜੇ ਨੇ, ਉਹਦੇ ਤਨ ਦੇ ਕੱਪੜੇ ਬੜੇ ਕੀਮਤੀ ਨੇ, ਵਿਸ਼ਾਲ ਨੇ। ਕੱਪੜਿਆਂ ਦੇ ਰਾਹੀਂ ਗੁਨਾਹ ਹੈ। ਕਬੀਰ ਹੈਂਗੇ ਬਾਹਨ ਸਗਨ ਘਨ ਛਤਰਪਤੀ ਕੀ ਨਾਲ ਮੰਨਦੇ ਹਾਂ। ਇਹ ਛਤਰਪਤੀ ਰਾਜੇ ਦੀ ਇਸਤਰੀ ਹੈ, ਇਹਦੇ ਘਰ ਹਾਥੀ ਘੋੜੇ ਨੇ, ਸੋਨਾ ਚਾਂਦੀ ਹੈ, ਨੀਲਮ ਹੈ, ਮੋਤੀ ਨੇ, ਹੀਰੇ ਨੇ, ਬਥੇਰਾ ਕੁਛ ਹੈ, ਔਰ ਉਹਦੇ ਕੱਪੜੇ ਬੜੇ ਕੀਮਤੀ ਨੇ, ਸੁੰਦਰ ਨੇ। ਕਬੀਰ ਹੈਂਗੇ ਬਾਹਨ ਸਗਨ ਘਰ ਛਤਰਪਤੀ ਕੀ ਨਾਰ ਪਰ ਤਾਸੋ ਕੁਟੰਤਰ ਨਾ ਪੂਜੇ ਹਰ ਜਨ ਕੀ ਪਨਿਹਾਰ। ਉਹ ਜੋ ਹਰੀ ਜਨ ਦੀ ਪਨਹਾਰੀ ਹੈ, ਸਾਰਾ ਦਿਨ ਹਰੀ ਦੇ ਭਗਤਾਂ ਨੂੰ ਪਾਣੀ ਪਿਲਾਉਂਦੀ ਹੈ, ਉਹਦੇ ਜਿਹੜੇ ਕੱਪੜੇ ਨੇ, ਉਹਦੇ ਸਾਹਮਣੇ ਸਿਕੰਦਰ ਲੋਧੀ ਦੀ ਬੇਗਮ ਦੇ ਕੱਪੜੇ ਕੌੜੀਆਂ ਵੀ ਖੋਟੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਹੁਣ ਚੇਲੇ ਕਹਿਣ ਲੱਗੇ, ਭਗਤ ਜੀ ਅਸੀਂ ਤੁਹਾਨੂੰ ਦੱਸਿਆ ਨਾ, ਕੱਪੜੇ ਜ਼ਰਰੀ ਨਾਲ ਸਿਲੇ ਹੋਏ ਨੇ, ਜ਼ਰਰੀ ਦਾ ਕੰਮ ਹੈ, ਨੀਲਮ ਤੇ ਮੋਤੀ ਜੜਤ ਨੇ, ਹੀਰੇ ਜੜਤ ਨੇ, ਤੁਸੀਂ ਐਵੇਂ ਹੀ ਕਹਿ ਦਿੱਤਾ ਉਹ ਕੱਪੜੇ ਕੁਛ ਨਹੀਂ, ਉਹ ਬੇਗਮ ਕੁਛ ਨਹੀਂ, ਇਹ ਪਨਹਾਰੀ, ਇਹਦੀ ਮਹਿਮਾ ਗਾਇਨ ਕਰ ਦਿੱਤੀ, ਇਹਦੇ ਚੀਥੜਿਆਂ ਦੀ ਮਹਿਮਾ ਗਾਇਨ ਕਰ ਦਿੱਤੀ। ਹੁਣ ਕਬੀਰ ਦੂਸਰੇ ਸਲੋਕ ਚ ਕਹਿੰਦੇ ਨੇ, ਸੁਣੋ ਮੇਰੇ ਕੋਲ, ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਮੈਂ ਸਰਾਜੇ ਦੀ ਇਸਤਰੀ ਨੂੰ ਕਿਉਂ ਫੰਡਿਆ, ਕਿਉਂ ਨਿੰਦਾ ਕੀਤੀ ਹੈ, ਮੈਂ ਇਸ ਨੂੰ ਕਿਉਂ ਫਟਕਾਰਿਆ, ਕਿਉਂ ਨੀਵਾਂ ਆਖਿਆ? ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ? ਇਹ ਜੋ ਹਰੀ ਦੀ ਚੇਲੀ ਹੈ, ਹਰੀ ਦੀ ਪਨਹਾਰਨ ਹੈ, ਮੈਂ ਇਸ ਨੂੰ ਮਾਣ ਕਿਉਂ ਦਿੱਤਾ ਇਤਨਾ, ਔਰ ਉਸ ਤੇ ਫਟਕਾਰ ਕਿਉਂ ਪਾਈਏ ਇਤਨੇ? ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ? ਉਹ ਮਾਂਗ ਸਵਾਰੇ ਵਿਖੇ ਕੋ ਇਹ ਸਿਮਰੇ ਹਰੀ ਨਾ। ਉਹਦੇ ਕੀਮਤੀ ਕੱਪੜਿਆਂ ਵਿੱਚ ਹੰਕਾਰ ਹੈ, ਵਾਸ਼ਨਾ ਹੈ, ਇਹਦੇ ਚੀਥੜਿਆਂ ਵਿੱਚ ਪ੍ਰਭੂ ਦਾ ਨਾਮ ਹੈ, ਹਰੀ ਦਾ ਨਾਮ ਹੈ। ਮੈਂ ਇਹਨਾਂ ਚੀਥੜਿਆਂ ਨੂੰ ਨਮਸਕਾਰ ਕਰਦਾ, ਹਰੀ ਦਾ ਨਾਮ ਹੈ, ਉੱਥੇ ਤੇ ਹੰਕਾਰ ਹੈ, ਨੁਮਾਇਸ਼ ਹੈ, ਵਾਸ਼ਨਾ ਹੈ।

0: ਇਸ ਨੂੰ ਭਗਤ ਕਬੀਰ ਜੀ ਇੰਝ ਕਹਿੰਦੇ ਨੇ, ਵੇਦ ਪੜੇ ਪੜ ਪੰਡਤ ਮੂਹੇ ਰੂਪ ਦੇਖ ਦੇਖ ਨਾਰੀ। ਲੋਕੀ ਕਿਸ ਤਰ੍ਹਾਂ ਆਪਣਾ ਸਮਾਂ ਬਤੀਤ ਕਰਦੇ ਨੇ, ਜ਼ਿੰਦਗੀ ਗਵਾਉਂਦੇ ਨੇ, ਬਸ ਵੇਦ ਪੜ੍ਹਦੇ ਰਹਿ ਗਏ, ਵੇਦਾਂ ਦੇ ਵਿੱਚ ਜੋ ਕੁਛ ਹੈ ਉਹ ਹੋਣ ਦੀ ਕੋਸ਼ਿਸ਼ ਨਾ ਕੀਤੀ। ਇਹਨੂੰ ਇਕਬਾਲ ਕਹਿੰਦੇ ਨੇ, ਤੁਝੇ ਕਿਤਾਬ ਸੇ ਫਰੋਗ ਨਹੀਂ ਕਿ ਤੂੰ ਕਿਤਾਬੇ ਖਵਾਂ ਹੈ ਸਾਹਿਬ ਦੇ ਕਿਤਾਬ ਨਹੀਂ। ਫਿਰ ਮੈਂ ਪੰਕਤੀਆਂ ਤੁਹਾਡੇ ਸਾਹਮਣੇ ਰੱਖਣ ਲੱਗਾ, ਫਾਰਸੀ ਨੁਮਾ ਉਰਦੂ। ਤੁਝੇ ਕਿਤਾਬ ਸੇ ਫਰੋਗ ਨਹੀਂ ਕਿ ਤੂੰ ਕਿਤਾਬੇ ਖਵਾਂ ਹੈ ਸਾਹਿਬ ਦੇ ਕਿਤਾਬ ਨਹੀਂ। ਤੂੰ ਕਿਤਾਬ ਨੂੰ ਪੜ੍ਹਨ ਵਾਲਾ ਹੈ, ਕਿਤਾਬ ਦੇ ਵਿੱਚ ਜੋ ਕੁਛ ਹੈ ਉਹ ਤੂੰ ਨਹੀਂ ਹੈ। ਤੂੰ ਕੁਰਾਨ ਨੂੰ ਪੜ੍ਹਨ ਵਾਲਾ ਹੈ, ਕੁਰਾਨ ਵਿੱਚ ਜੋ ਕੁਛ ਹੈ ਉਹ ਤੂੰ ਨਹੀਂ। ਤੂੰ ਵੇਦਾਂ ਨੂੰ ਪੜ੍ਹਨ ਵਾਲਾ ਹੈ, ਵੇਦਾਂ ਦੇ ਵਿੱਚ ਜੋ ਕੁਛ ਹੈ ਉਹ ਤੂੰ ਨਹੀਂ। ਤੂੰ ਸਿਰਫ ਬਾਣੀ ਦਾ ਪਾਠ ਕਰਨ ਵਾਲਾ ਹੈ, ਬਾਣੀ ਜਿਸ ਦੁਨੀਆਂ ਦੀ ਗੱਲ ਕਰਦੀ ਹੈ ਉਸ ਦੁਨੀਆਂ ਦਾ ਵਾਸੀ ਤੂੰ ਨਹੀਂ, ਉਹ ਤੇਰੇ ਵਿੱਚ ਨਹੀਂ। ਮੁਰਗੇ ਪੰਡਿਤ ਸਿਰਫ ਵੇਦ ਪੜ ਪੜ ਕੇ, ਵੇਦਾਂ ਵਿੱਚ ਜੋ ਕੁਛ ਹੈ ਉਹ ਹੋਣ ਦੀ ਕੋਸ਼ਿਸ਼ ਹੀ ਨਾ ਕੀਤੀ। ਰੂਪ ਦੇਖ ਦੇਖ ਨਾਰੀ, ਦੋ ਦਫ਼ਾ ਸ਼ਬਦ ਵਰਤਿਆ। ਰੂਪ ਪਹਿਲੇ ਆਪਣਾ ਦੇਖਣਾ, ਸ਼ੀਸ਼ੇ 'ਚ ਬੜਾ ਟਾਈਮ ਜ਼ਾਇਆ ਕਰਨਾ ਫਿਰ ਦਿਖਾਉਣਾ, ਇਸੇ 'ਚ ਇਸਤਰੀਆਂ ਖਪ ਗਈਆਂ। ਕਬੀਰ ਇੰਜ ਕਹਿ ਰਿਹਾ, ਇਸੇ 'ਚ ਇਸਤਰੀ ਜ਼ਾਤ ਖਪ ਗਈ, ਇਸੇ 'ਚ ਇਸਤਰੀ ਜ਼ਾਤ ਨੇ ਆਪਣਾ ਸਮਾਂ ਬਰਬਾਦ ਕੀਤਾ, ਇਸੇ ਦੇ 'ਚ ਹੀ ਆਪਣੀ ਜ਼ਿੰਦਗੀ ਗਵਾਈ। ਰੂਪ ਦੇਖ ਦੇਖ ਨਾਰੀ, ਆਪਣਾ ਰੂਪ ਸ਼ੀਸ਼ੇ 'ਚ ਦੇਖ ਦੇਖ ਕੇ, ਫਿਰ ਜਗਤ ਨੂੰ ਦਿਖਾ ਦਿਖਾ ਕੇ ਜ਼ਿੰਦਗੀ ਬਰਬਾਦ ਕੀਤੀ ਇਸਤਰੀ ਨੇ, ਔਰਤ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬੜਾ ਸ਼ਿੰਗਾਰ ਕੀਤਾ, ਤਨ ਬੜਾ ਸੰਵਾਰਿਆ, ਕੱਪੜੇ ਬੜੇ ਸੁੰਦਰ ਪਹਿਨੇ, ਗਹਿਣਾ ਗੱਟਾ ਬਹੁਤ, ਪਤੀ ਹੈ ਕੋਈ ਨਹੀਂ ਕਰਦੇ। ਤੂੰ ਹੁਣ ਪੁੱਛ ਰਹੇ ਸਾਰਾ ਹਾਰ ਸ਼ਿੰਗਾਰ ਕਹਿਦੇ ਲਈ ਤੇ ਹੁੰਦਾ ਹੀ ਪਤੀ ਲਈ। ਇੱਥੋਂ ਹੀ ਪਤਾ ਚੱਲਦਾ ਹੈ ਇਹ ਬਹੁਤ ਕੁਛ ਦਿਖਾਉਣ ਵਾਸਤੇ ਹੁੰਦਾ, ਦਿਖਾਉਣ ਵਾਸਤੇ। ਮੈਂ ਤੇ ਕਈ ਵਾਰ ਐਸਾ ਦੇਖੋ ਘਰ ਦੇ ਇੱਥੇ ਡਰਾਵਣੀਆਂ ਜਿਹੀਆਂ ਵਾ ਬਣੀਆਂ ਰਹਿੰਦੀਆਂ ਨੇ, ਪਰ ਬਾਹਰ ਨਿਕਲਣ ਤੇ ਪਤਾ ਨਹੀਂ ਆਸਮਾਨ ਦੀਆਂ ਪਰੀਆਂ ਆ ਜਾਂਦੀਆਂ ਨੇ ਮੈਨੂੰ ਕਹਿਣ ਦੇਣਾ ਤੇ ਘਰ ਦੇ 'ਚ ਬੋਤਣੀਆਂ ਬਣੀਆਂ ਰਹਿੰਦੀਆਂ। ਇਹਦਾ ਮਤਲਬ ਹੈ ਪਰੀ ਹੋਣਾ ਜਗਤ ਨੂੰ ਦਿਖਾਉਣਾ ਹੈ ਤੇ ਪੋਤਣੀ ਆਉਣਾ ਘਰ ਦੇ ਵਾਸਤੇ, ਇਹ ਘਰ ਦੇ ਵਾਸਤੇ, ਇਹ ਘਰ ਦੇ ਵਾਸਤੇ। ਮਾਫ ਕਰ ਦੇਣਾ ਮੈਂ ਆਪ ਗ੍ਰਸਤੀ ਹਾਂ, ਕਹੋ ਗਏ ਗੱਲ ਵਧਾ ਕੇ ਕੀਤੀ ਹੈ, ਪਰ ਮੈਨੂੰ ਇਹ ਪ੍ਰਮਾਣ ਗੁਰੂ ਅਰਜਨ ਦੇਵ ਜੀ ਨਾ ਦਿੰਦੇ ਫਿਰ ਇਤਨੀ ਕਹਿਣ ਦੀ ਹਿੰਮਤ ਨਹੀਂ ਸੀ। ਬੜਾ ਸ਼ਿੰਗਾਰ ਕੀਤਾ, ਬੜੇ ਕੱਪੜੇ ਪਹਿਨੇ ਨੇ, ਬੜੇ ਗਹਿਣੇ ਪਹਿਨੇ ਨੇ, ਪਤੀ ਤੇ ਹੈ ਕੋਈ ਨਹੀਂ। ਇੱਕ ਤੇ ਸਵਾਗਨ ਪਤੀ ਹੈ ਕੋਈ ਨਹੀਂ, ਦੂਜਾ ਇੱਕ ਹੋਰ ਉਦਾਹਰਣ ਕਬੀਰ ਦਿੰਦੇ ਨੇ, ਕੁਆਰ ਕੰਨਿਆ ਜੈਸੇ ਕਰਤ ਸਿੰਗਾਰਾ ਕਿਉਂ ਰਲਿਆ ਮਾਨੇ ਬਾਗ ਬਦਾ। ਇੱਕ ਦੂਜਾ ਉਦਾਹਰਣ ਵੀ ਦਿੰਦੇ ਨੇ। ਤਾਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਰ ਆਵਰਨ ਸਵਾਰੀ ਸੇਜਾ ਕਾਮਨ ਥਾਟ ਬਣਾਇਆ, ਕੇਸ ਸੰਵਾਰੇ ਤਨ ਤੇ ਸੁੰਦਰ ਕੱਪੜੇ ਪਹਿਨੇ ਗਹਿਣਾ ਪਹਿਨਿਆ। ਜਿਤਨਾ ਹਾਰ ਸ਼ਿੰਗਾਰ ਸੀ ਉਸ ਨਾਲ ਆਪਣੇ ਤਨ ਨੂੰ ਸਵਾਰਿਆ। ਹਾਂਜੀ,
1: ਸੰਗ ਨਾ ਪਾਇਓ ਆਪਣੇ ਭਰਤੇ, ਦੇਖ ਦੇਖ ਦੁੱਖ ਪਾਇਆ।
0: ਪਤੀ ਨੂੰ ਪ੍ਰਾਪਤ ਨਹੀਂ ਕੀਤਾ, ਪਤੀ ਹੈ ਕੋਈ ਨਹੀਂ। ਤਾਂ ਹੁਣ ਸ਼ਿੰਗਾਰ ਤਨ ਦਾ ਭਾਰ ਬਣ ਗਿਆ, ਹੁਣ ਸ਼ਿੰਗਾਰ ਤਨ ਦਾ ਬੋਝ ਬਣ ਗਿਆ। ਸਾਰੇ ਪਦਾਰਥ, ਧਨ ਸੰਪਦਾ, ਦੁਨੀਆਂ ਦੇ ਸਾਰੇ ਸੁੱਖ ਉਸ ਲਈ ਬੋਝ ਆਉਂਦੇ ਨੇ, ਬੋਝ ਉਠਾਉਂਦੇ ਨੇ। ਢੋਂਦਾ ਪਿਆ ਜਿਹਦੇ ਹਿਰਦੇ ਪ੍ਰਭੂ ਦਾ ਨਾਮ ਮਿਲੇਗਾ, ਈਸ਼ਵਰ ਦੀ ਭਗਤੀ ਨਹੀਂ ਹੈ, ਬਸ ਇੱਕ ਬੋਝ ਚੁੱਕੀ ਫਿਰਦਾ। ਬੜੀ ਚਿੰਤਾ, ਬੜੀ ਚਿੰਤਾ, ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ। ਬੜੀਆਂ ਮੈਲ ਮਾਰੀਆਂ, ਬੜੀਆਂ ਧਨ ਸੰਪਦਾ, ਬੜੇ ਗਹਿਣੇ ਗੱਠੇ, ਇਹ ਸਿਰ ਤੇ ਬੋਝ ਚੁੱਕੀ ਫਿਰਦਾ, ਭਾਰ ਚੁੱਕੀ ਫਿਰਦਾ। ਕਿਉਂਕਿ ਹਿਰਦਾ ਚਿੰਤਨ ਤੋਂ ਖਾਲੀ ਹੈ, ਹਿਰਦੇ 'ਚ ਚਿੰਤਾ ਹੀ ਚਿੰਤਾ, ਚਿੰਤਾ ਹੀ ਚਿੰਤਾ। ਇਸ ਤਰ੍ਹਾਂ ਦਾ ਦੁੱਖ ਮਹਿਸੂਸ ਹੋਇਆ, ਕਿਉਂਕਿ ਜਿਸ ਲਈ ਹਾਰ ਸ਼ਿੰਗਾਰ ਸੀ ਇਹ ਤੇ ਸਾਰੇ ਸਾਧਨ ਸਨ, ਪਦਾਰਥ ਪਰਿਵਾਰ ਧਨ ਸੰਪਦਾ, ਲਕਸ਼ ਤੇ ਪਰਮਾਤਮਾ ਸੀ, ਇਹ ਤੇ ਹੈ ਕੋਈ ਨੀ। ਤੇ ਫਿਰ ਭੇਖ ਭੇਖ ਦੁੱਖ ਪਾਇਆ, ਪਰਿਵਾਰ ਨੂੰ ਵੇਖਿਆ ਤਾਂ ਵੀ ਦੁੱਖ, ਧਨ ਸੰਪਦਾ ਨੂੰ ਵੇਖਿਆ ਤਾਂ ਵੀ ਦੁੱਖ, ਮਹਿਲ ਮਾੜੀਆਂ ਨੂੰ ਦੇਖਿਆ ਤਾਂ ਵੀ ਹੈ ਦੁੱਖ, ਕਿਉਂਕਿ ਸਖਣੀਆਂ ਨੇ ਸਾਰੀਆਂ ਪ੍ਰਭੂ ਦਾ ਨਾਮ, ਪ੍ਰਭੂ ਦੀ ਬੰਦਗੀ ਹੈ ਹੀ ਨਹੀਂ। ਹਾਂਜੀ,
1: ਸਾਰੋ ਦਿਨ ਸੋ ਮਜ਼ਦੂਰੀ ਕਰਤਾ ਤੋ ਮੁਸਲਾਇ ਰਾਇਆ,
0: ਸਾਰਾ ਦਿਨ ਮਿਹਨਤ ਕੀਤੀ ਕਿ ਸੁਖ ਕੋ ਮੌਲੀ ਲਾ ਰਹੀ, ਮੌਲੀ ਵਿੱਚ ਪੀਸਣਾ ਸ਼ੁਰੂ ਕੀਤਾ ਮੁਗਦਰ ਦੇ ਨਾਲ, ਤੇ ਘਰ ਕੀ ਲਿਆਇਆ ਛਿਲਕੇ ਛਰਾਇਆ, ਛਿਲਕੇ ਚਾਵਲ ਨਹੀਂ ਛਿਲਕੇ, ਇਤਨੀ ਮਿਹਨਤ ਕੀਤੀ ਤੇ ਪ੍ਰਾਪਤ ਕੀ ਹੋਇਆ ਛਿਲਕੇ, ਇਹੀ ਜੋ ਹੈ ਘਰ ਦੇ ਚਲੇ ਆਇਆ ਤੇ ਹੁਣ ਛਿਲਕਿਆਂ ਨਾਲ ਕੀ ਹੋਵੇਗਾ। ਈਸ਼ਵਰ ਦੇ ਨਾਮ ਤੋਂ ਬਿਨਾਂ ਜੋ ਕੁਛ ਵੀ ਮਨੁੱਖ ਲਿਆਇਆ ਆਪਣੇ ਕੋਲ ਜਮ੍ਹਾਂ ਕੀਤਾ ਹੈ, ਸਭ ਛਿਲਕੇ ਹੀ ਛਿਲਕੇ ਨੇ, ਛਰਾਇਆ ਹੀ ਹੈ, ਧੁੱਖ ਹੀ ਹੈ, ਇਹ ਦਾਣੇ ਨਹੀਂ ਨੇ। ਜਿਸਨੇ ਪੇਟ ਭਰਨਾ ਸੀ, ਜਿਸਨੇ ਭੁੱਖ ਮਿਟਾਉਣੀ ਸੀ, ਇਹ ਤੇ ਧੁੱਖ ਨੇ, ਇਹ ਤੇ ਛਿਲਕੇ ਹੀ ਛਿਲਕੇ ਨੇ। ਹਾਂਜੀ,
1: ਫੇਰ ਭਇਓ ਬੇਦਾਰੀ ਨਿਆਈ ਘਰ ਕਾ ਕਾਮ ਨਾ ਆਇਆ,
0: ਜਿਵੇਂ ਬੇਗਾਰੀ ਦੇ ਸਿਰ ਦੇ ਉੱਤੇ ਪੁਰਾਣਾ ਜ਼ਮਾਨਾ ਆਉਂਦਾ ਸੀ ਨਾ, ਸਿੱਕੇ ਆਉਂਦੇ ਸਨ, ਤਾਂਬੇ ਦੇ ਸਿੱਕੇ, ਲੋਹੇ ਦੇ ਸਿੱਕੇ, ਚਾਂਦੀ ਦੇ ਸਿੱਕੇ, ਸੋਨੇ ਦੇ ਸਿੱਕੇ, ਧਨਾਢ ਲੋਕ ਸਿੱਕਿਆਂ ਦੀ ਪੰਡ ਵਜ਼ਨੀ ਹੋ ਜਾਂਦੀ ਹੈ, ਬੜੀ ਭਾਰੀ ਹੋ ਜਾਂਦੀ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਉਣੀ ਹੋਵੇ ਤਾਂ ਫਿਰ ਮਜ਼ਦੂਰ ਲੱਭਦੇ ਸਨ, ਤੇ ਮਜ਼ਦੂਰ ਦੇ ਸਿਰ ਤੇ ਉਹ ਪੰਡ ਰੱਖ ਦੇਣੀ ਲੱਖਾਂ ਰੁਪਏ ਦੀ, ਬੋਝ ਪੱਲੇ ਉਹ ਦਬਿਆ ਜਾ ਰਿਹਾ ਪਰ ਲੱਖਾਂ ਦੇ ਚੋਂ ਇੱਕ ਦਮੜੀ ਵੀ ਉਸਦੀ ਕੋਈ ਨਹੀਂ, ਉਹਦੀ ਕੁਛ ਵੀ ਨਹੀਂ, ਉਂਝ ਸਿਰ ਦੇ ਉੱਤੇ ਲੱਖਾਂ ਨੇ ਪਰ ਮਲਕੀਅਤ ਇੱਕ ਦੀ ਵੀ ਨਹੀਂ, ਇੱਕ ਦੀ ਵੀ ਨਹੀਂ। ਬੋਝ ਹੈ ਪਰਿਵਾਰ ਦਾ, ਪਦਾਰਥਾਂ ਦਾ, ਧਨ ਸੰਪਦਾ ਦਾ, ਚੁੱਕਿਆ ਹੋਇਆ ਹੈ, ਅੰਤਿਮ ਸਮੇਂ ਪੱਲੇ ਇੱਕ ਦੇਲਾ ਵੀ ਨਹੀਂ ਪੈਂਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਸਾਰੀ ਬੇਗਾਰ ਇਕੱਠੀ ਕੀਤੀ, ਸਾਰਾ ਸਿਰ ਦਾ ਬੋਝ ਹੈ ਇਕੱਠਾ ਕੀਤਾ, ਹਾਂ ਸਿਰ ਦੇ ਉੱਤੇ ਕਿਧਰੇ ਧਨ ਦੀ ਪੰਡ ਵੱਧਦੀ ਜਾਏ ਤੇ ਹਿਰਦੇ ਵਿੱਚ ਧਰਮ ਵੱਧਦਾ ਜਾਏ ਤਾਂ ਫਿਰ ਬੈਲੈਂਸ ਬਰਾਬਰ ਰਹਿੰਦਾ, ਫਿਰ ਤੇ ਬੈਲੈਂਸ ਬਰਾਬਰ ਹੈ, ਸੰਤੁਲਨ ਬਰਾਬਰ ਹੈ। ਤੇ ਹਿਰਦੇ ਚ ਧਰਮ ਹੈ ਕੋਈ ਨੀ, ਸਿਰ ਦੇ ਉੱਤੇ ਧਨ ਦੀ ਪੰਡ ਵੱਧ ਗਈ ਹੈ। ਮਹਾਰਾਜ ਕਹਿੰਦੇ ਨੇ ਬੇਗਾਰ ਹੈ, ਜਿਸ ਦਿਨ ਇਹ ਤਨ ਨਹੀਂ ਰਹੇਗਾ ਇਹ ਪੰਡ ਵੀ ਇੱਥੇ ਰਹਿ ਜਾਏਗੀ, ਇਹ ਖਾਲੀ ਜਾਏਗੀ, ਇਹ ਤੇ ਬੇਗਾਰ ਸੀ, ਇਹ ਤੇ ਇਹਨੇ ਸਿਰ ਦਾ ਬੋਝ ਇਸਨੇ ਚੁੱਕਿਆ, ਐਵੇਂ ਨਿਕੰਮੀ ਚਿੰਤਾ ਸਹੇੜੀ। ਹਾਂਜੀ,
1: ਭਇਓ ਅਨੁਗ੍ਰਹੋ ਜਾ ਕੋ ਪ੍ਰਭ ਕੋ ਇਸ ਹਿਰਦਾ ਨਾਮ ਵਸਾਇਆ,
0: ਜਿਨ੍ਹਾਂ ਨੇ ਪੂਰਬਲੇ ਕਰਮ ਪ੍ਰਾਲਭ ਅਨੁਸਾਰ ਪ੍ਰਭੂ ਦੀ ਜਿਨ੍ਹਾਂ ਦੇ ਤੇ ਅਨੁਕੰਪਾ ਹੋ ਗਈ, ਕਿਰਪਾ ਹੋ ਗਈ, ਕਰੁਣਾ ਹੋ ਗਈ, ਉਹਨਾਂ ਨੇ ਆਪਣੇ ਹਿਰਦੇ ਦੇ ਪ੍ਰਭੂ ਦਾ ਨਾਮ ਵਸਾਇਆ, ਉਹਨੂੰ ਥਾਂ ਦਿੱਤੀ। ਹਾਂਜੀ,
1: ਸਾਰ ਸੰਗਤ ਕਾ ਪਾਛਾ ਪਰੇ ਆਓ ਜਨ ਨਾਨਕ ਹਰ ਰਸ ਪਾਇਆ,
0: ਐਸਾ ਮਨੁੱਖ ਜਿਸ ਤੇ ਕਿਰਪਾ ਹੋ ਗਈ, ਰਹਿਮਤ ਹੋ ਗਈ, ਇਹ ਸਾਰੀ ਕਿਰਪਾ ਇਹ ਸਾਰੀ ਰਹਿਮਤ ਉਹਨੂੰ ਸਤਸੰਗ ਦੇ ਚੋਂ ਪ੍ਰਾਪਤ ਹੋਈ, ਸਾਧੂ ਦੀ ਸੰਗਤ ਦੇ ਚੋਂ ਪ੍ਰਾਪਤ ਹੋਈ, ਗੁਰੂ ਦੀ ਸੰਗਤ ਦੇ ਚੋਂ ਪ੍ਰਾਪਤ ਹੋਈ, ਔਰ ਹਿਰਦੇ ਚ ਨਾਮ ਵਸਾਇਆ ਤੇ ਸੁੱਖ ਦੇ ਘਰ ਦੀ ਪ੍ਰਾਪਤੀ ਹੋ ਗਈ। ਸੁੱਖ ਦਾ ਘਰ ਕੇਵਲ ਪਰਮਾਤਮਾ, ਪਰਮਾਤਮਾ ਲਕਸ਼ ਹੈ, ਬਾਕੀ ਸਭ ਸਾਧਨ ਨੇ। ਜਿਸ ਜਿਸ ਨੇ ਵੀ ਸਾਧਨ ਨੂੰ ਲਕਸ਼ ਬਣਾ ਦਿੱਤਾ ਹੈ, ਜ਼ਿੰਦਗੀ ਸਾਰੀ ਤੜਪਦਿਆਂ ਤੇ ਰੋਂਦਿਆਂ ਹੀ ਲੰਘਦੀ ਹੈ। ਸਤਸੰਗ ਦਾ ਇਹ ਫਲ ਹੈ ਕਿ ਅਸੀਂ ਜੀਵਨ ਦਾ ਲਕਸ਼ ਪਰਮਾਤਮਾ ਨੂੰ ਬਣਾ ਸਕੀਏ, ਈਸ਼ਵਰ ਨੂੰ ਬਣਾ ਸਕੀਏ। ਇਤਨੀ ਸੇਵਾ ਪ੍ਰਵਾਨ ਕਰਨੀ। ਅੱਜ ਰਾਤ ਦਾ ਵੀ ਸਮਾਗਮ ਹੈ, ਸਰਦਾਰ ਜਸਪਾਲ ਸਿੰਘ ਜੀ ਕੰਡਾ 250 ਅਜੀਤ ਨਗਰ ਸੁਲਤਾਨ ਮਿੰਡ ਰੋਡ, 250 ਅਜੀਤ ਨਗਰ ਇਹ ਸਾਰੇ ਜਥੇ ਕੀਰਤਨ ਕਰਨਗੇ, ਦਾਸ ਕਥਾ ਵੀ ਕਰੇਗਾ ਤੇ ਸਮੂਹ ਸੰਗਤ ਲਈ ਗੁਰੂ ਕੇ ਲੰਗਰ ਦਾ ਵੀ ਇੰਤਜ਼ਾਮ ਹੈ। 7 ਤੋਂ ਲੈ ਕੇ 10 ਵਜੇ ਤੱਕ ਇਹ ਸਮਾਗਮ ਚੱਲੇਗਾ। 8 ਤੋਂ 9 ਦਾਸ ਹਾਜ਼ਰੀ ਭਰੇਗਾ। ਇਸ ਤਰ੍ਹਾਂ ਬਾਕੀ ਸਾਰੇ ਜਥੇ ਪ੍ਰਚਾਰਕ ਤੇ ਨਾਲ ਆਏ ਹੋਏ ਕਵੀ ਸੱਜਣ ਸਾਨੂੰ ਕਵਿਤਾਵਾਂ ਨਾਲ, ਕੀਰਤਨ ਨਾਲ, ਵਿਚਾਰਾਂ ਨਾਲ ਨਿਹਾਲ ਕਰਨਗੇ। ਜਿਨ੍ਹਾਂ ਕੋਲ ਸਮਾਂ ਹੋਵੇ ਪਹੁੰਚਣ ਦੀ ਕਿਰਪਾਲਤਾ ਕਰਨੀ। 250 ਅਜੀਤ ਨਗਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਬਹੁ ਪੱਖੀ ਹੈ। ਉਂਝ ਤੇ ਹਰ ਵਿਅਕਤੀ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਸਮਾਜਿਕ ਰੱਖਦਾ ਹੈ, ਧਾਰਮਿਕ ਰੱਖਦਾ ਹੈ, ਔਰ ਜੀਵਨ ਦੇ ਕੁਝ ਆਧਾਰ ਰਾਜਨੀਤਿਕ ਨੇ। ਜੀਵਨ ਇਨ੍ਹਾਂ ਤਿੰਨਾਂ ਬਨੇਰਿਆਂ ਦੇ ਵਿੱਚੋਂ ਹੀ ਲੰਘਦਾ ਹੈ, ਔਰ ਇਹ ਤਿੰਨ ਮਜ਼ਬੂਤ ਚਾਹੀਦੇ ਨੇ, ਮਹਾਨ ਚਾਹੀਦੇ ਨੇ। ਰਹਿਬਰੀ ਪੁਰਸ਼, ਧਾਰਮਿਕ ਇਨਸਾਨ, ਪੈਗੰਬਰੀ ਪੁਰਸ਼ ਅਸੀਂ ਉਸਨੂੰ ਕਹਿੰਦੇ ਹਾਂ ਜਿਸ ਦੇ ਜੀਵਨ ਦੇ ਇਹ ਤਿੰਨੇ ਪਹਿਲੂ ਉਸਾਰੂ ਹੋਣ ਔਰ ਸੰਸਾਰ ਨੂੰ ਪ੍ਰੇਰਣਾ ਦੇਣ ਵਾਲੇ ਹੋਣ, ਆਨੰਦ ਤੇ ਸੁਖ ਸ਼ਾਂਤੀ ਵੰਡਣ ਵਾਲੇ ਹੋਣ। ਨਾਨਕ ਨਾਮ ਜਾਪਦਾ ਇਹ ਇਸ ਦੇਸ਼ ਦੀ ਭਾਸ਼ਾ ਦੇ ਚੋਂ ਨਹੀਂ ਆਇਆ, ਅਗੰਮੀ ਆਇਆ, ਅਨਾਹਤ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ। ਸੰਸਕ੍ਰਿਤ ਵਿਆਕਰਣ ਦੇ ਗਿਆਨੀ ਨਾਨਕ ਦੇ ਅਰਥ ਇੰਜ ਕਰਦੇ ਨੇ, ਨਾ ਅਨਿਕ, ਜਿਹਦੇ ਚ ਅਨੇਕਤਾ ਨਹੀਂ, ਜਿਸ ਦੇ ਚ ਦੂਜੀ ਗੱਲ ਨਹੀਂ, ਜਿਸ ਦੇ ਚ ਕੋਈ ਦੁਬਦਾ ਨਹੀਂ, ਜੋ ਇੱਕ ਦੀ ਗੱਲ ਕਰਦਾ, ਇੱਕ ਨੂੰ ਸੁਣਦਾ, ਇੱਕ ਨੂੰ ਵੇਖਦਾ, ਇੱਕ ਨੂੰ ਸੋਚਦਾ, ਔਰ ਇੱਕ ਦੀ ਹੀ ਕਰਦਾ, ਇੱਕ ਨੂੰ ਸੁਪਨਿਆਂ ਦੇ ਚ ਲਿਆਉਂਦਾ, ਇੱਕ ਦੀ ਹੀ ਝਲਕ ਜਾਗਰਤ ਅਵਸਥਾ ਵਿੱਚ ਦੇਖਦਾ, ਜਿਹਦਾ ਉਪਦੇਸ਼ ਇੱਕ ਦਾ ਹੈ, ਜਿਹਦਾ ਸੰਦੇਸ਼ ਇੱਕ ਦਾ ਹੈ, ਉਹਨੂੰ ਕਹਿੰਦੇ ਨੇ ਨਾਨਕ। ਨਾ ਅਨਿਕ ਜਿਹਦੇ ਚ ਅਨੇਕਤਾ ਹੈ ਹੀ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਲਾਮ ਵੀ ਏਕੇ ਤੋਂ ਸ਼ੁਰੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ, ਇੱਕ ਦੀ ਹੀ ਪ੍ਰਕਰਮਾ ਕਰਦੀ ਹੈ, ਏਕੇ ਦਾ ਹੀ ਅਨੁਸਰਨ ਕਰਦੀ ਹੈ, ਇੱਕ ਨੂੰ ਹੀ ਸਜਦਾ ਕਰਦੀ ਹੈ, ਇੱਕ ਨੂੰ ਹੀ ਪ੍ਰਣਾਮ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਦਰਅਸਲ ਇੱਕ ਦੀ ਵਿਚਾਰ ਹੈ, ਔਰ ਧਰਮ ਦੀ ਇਹੀ ਬੁਨਿਆਦ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚੋਂ ਇੱਕ ਨੂੰ ਲੱਭਿਆ ਜਾਏ, ਇੱਕ ਨੂੰ ਸਮਝਿਆ ਜਾਏ, ਇੱਕ ਨੂੰ ਵੇਖਿਆ ਜਾਏ, ਔਰ ਇੱਕ ਦੀ ਪ੍ਰਾਪਤੀ ਕੀਤੀ ਜਾਏ। ਅਗਰ ਇੱਕ ਪ੍ਰਾਪਤ ਹੋ ਗਿਆ ਤਾਂ ਦੁਬਦਾ ਖਤਮ, ਅਗਰ ਇੱਕ ਨੂੰ ਵੇਖ ਲਿਆ ਤਾਂ ਫਿਰ ਦੁਤੀਆ ਨਾਸਤੀ। ਅਗਰ ਸਭ ਕੁਛ ਇੱਕ ਹੈ ਔਰ ਉਸ ਏਕੇ ਵਿੱਚ ਮੈਂ ਵੀ ਹਾਂ ਤਾਂ ਫਿਰ ਦੂਜਾ ਕੌਣ ਤੇ ਤੀਜਾ ਕੌਣ, ਫਿਰ ਕੌਣ ਵੈਰੀ, ਫਿਰ ਕੌਣ ਦੁਸ਼ਮਣ, ਫਿਰ ਕੌਣ ਛੋਟਾ, ਫਿਰ ਕੌਣ ਵੱਡਾ। ਦਰਅਸਲ ਮਨੁੱਖ ਦੀਆਂ ਤਮਾਮ ਸਮੱਸਿਆਵਾਂ ਦਾ ਸਮਾਧਾਨ ਵੀ ਇਹ ਹੀ ਹੈ ਕਿ ਮਨੁੱਖ ਇੱਕ ਨਾਲ ਜੁੜੇ ਤੇ ਏਕੇ ਨੂੰ ਸਮਝੇ। ਤਾਂ ਨਾਨਕ ਦੇ ਅਰਥ ਨੇ ਜਿਹਦੇ ਚ ਅਨੇਕਤਾ ਨਹੀਂ, ਤੇ ਨਾਨਕ ਦਾ ਉਪਦੇਸ਼ ਹੈ ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਭਾਈ। ਇੱਕ ਦਾ ਹੀ ਚਿੰਤਨ ਕਰ, ਇੱਕ ਨੂੰ ਆਪਣੇ ਚੇਤੇ ਦੇ ਚ ਲਿਆ, ਇੱਕ ਨੂੰ ਆਪਣੇ ਵਿਚਾਰ ਮੰਡਲ ਦੇ ਚ ਲਿਆ। ਉਸ ਪੂਰਨ ਪੁਰਖ ਦਾ ਅਨੰਤ ਸਮਾਜਿਕ ਪਹਿਲੂ ਵੀ ਹੈ, ਰਾਜਨੀਤਿਕ ਪਹਿਲੂ ਵੀ ਹੈ, और दरअसल जो धार्मिक पुरुष है जो एके नाल जुड़े है उन्हें हर तल विच आई हुई बुराइयां नूं दूर करना। समाज के तल दे उते जो बुराइयां आ चुकियां सन ते नैतिकता जो घोर अनैतिकता दा रूप धारण कर चुकी सी जगत गुरु बाबे ने उस नूं दूर करन दी भरपूर कोशिश की थी। इस देश दे बल्कि सारी दुनिया दे ओ दिन खुशकिस्मत दिन से 1469 ईस्वी कत्तक पूर्णमाशी दरअसल भागा भरा दिन से जद महाराज दा आगमन होया और आगमन दे नाल ही दिन ते रात सदीवी याद बन गए। वो दिन भी अमर हो गया, वो रात भी अमर होई क्योंकि उस रात नूं उस दिन नूं एक अमर पुरुष दा आगमन होया। अमर पुरुष सिर्फ व्यक्तियां नूं ही अमर नहीं करदे बल्कि दिन नूं भी अमर कर देंदे ने, रात नूं भी अमर कर देंदे ने, साल नूं भी अमर कर देंदे ने। गुरु नानक दी याद दे नाल साल याद रहेगा, गुरु नानक दी याद दे नाल दिन याद रहेगा, रात याद रहेगी, कत्तक दी पूर्णमाशी याद रहेगी। और ए पूर्णमाशी जो अनंत काल तो आ रही सी गुरु नानक दी आमद दे नाल अमर हो गई, महान हो गई। आप दी आगमन आप दा आवना संसार ते इस तरह से जैसे मसिया दी रात नूं सूरज उदय हो गया है, प्रकाशमान हो गया। महाकवि तुलसी दा कहना है, जब जब होए धर्म की हानि बहाड़े असुर अधम अभमानी तब तब विवद धर प्रभु शरीरा हरे कृपा निध सज्जन पीरा। दसम ग्रंथ देच साहिब गुरु गोबिंद सिंह जी महाराज देवाक जब जब होए अरिष्ट अपारा तब तब दे धरत अवतारा। जद जद संसार देच अनर्थ होंदा है तद तद अवतारी पुरुष संसार ते आउंदे ने। और श्री कृष्ण जी दे अमरवाक ने के ऐ अर्जन जद जद भी धर्म दी गिलानी ते हानि हुंदी है मेरा आगमन हुंदा ही रहिंदा है, मैं आउंदा ही रहना। दरअसल ओ परिपूर्ण परमात्मा ज्योतिमान किसी दे अंदर महान जोत उजागर करके जगत नू संदेश ते उपदेश देने लई आउंदा है। बहुती गर्मी बहुती तपश कड़कदी हुई लू इस गल दा आगमन है कि बरखा होवेगी, बरसात होवेगी। होम है, गुम है, तपश है, सेक है, लू है। सियाणे कहंदे ने हुण बदलां दे आवण दे च देरी नहीं, हुण बरखा दे होण दे च देर नहीं है। जुल्म है, तशद्दत है, अनर्थ है, घोर अत्याचार है। तो धार्मिक पुरुष कह देंदे ने कि हुण प्रभु कोई ना कोई अवतार धारण करेगा। समाजिक तौर ते, राजनैतिक तौर ते और धार्मिक तौर ते जद ए देश पस्तियां दे खड्डे दे जाग रहा उदों गुरु नानक दा आगमन होया, उदों गुरु नानक दा अवतार होया। तुलसादाई दे मुखारबिंद तो निकले बचन एते कोई सूर्य आया है, एते कोई आफताब आया है। जगत ते हर बच्चा रोंदा होया जन्म लेंदा है। ये ठीक है कि पशुआं दे बच्चे खामोशी नाल जन्म लेंदे ने, किसे हद तक पंछियां दे बच्चे अंडियां दे चों चहचहांदे हुए निकलदे ने, पर मनुखी बच्चा रोंदा होया ही जन्म लेंदा है। और ये रोना किसे हद तक जीवन भर कायम रहिंदा है। रोंदा होया जमदा है, रोंदा होया जीवदा है, और रोंदा होया ही मर जांदा है। ये मनुख दा अभाग है, मनुख दा दुर्भाग है। अगर ए रोंदा होया ही जमे है ते रोंदा होया ही मर गया, जीवन यात्रा निष्फल चली गई, जिंदगी अकार चली गई। ऐ पुरुख जे तू रोंदा होया जमे है ता कम से कम रुखसत होण लगया ते मुस्कुराहट होवे। अगर रुखसत होण लगया मुस्कुराहट है तो समझ लो जिंदगी सफल होई, आवना सफल होया, जीवना सफल होया। तो अक्सर मनुखी बच्चे जगत विच रोंदे हुए जन्म लेंदे ने, रूहे जमीन ते एक ऐसा कारामद महान पुरुष दा आगमन होया जो हसदा आया है, और तुलसा हैरान है हसदे हुए जन्म, बालक दे बुल्लां ते मुस्कुराहट है, चेहरे ते नूर है, हासा है, खिड़खड़ाहट है। इत्थे तक ही कहना पएगा कि जो रोंदा होया आया है ये रोवेगा, ये रुलाएगा, पर जो हसता होया आया है, मुस्कुरांदा होया आया है, इन्हें खेड़े वंडने ने, इन्हें खुशियां वंडनियां ने, इन्हें हसना है, इन्हें हसाना है, इन्हें जगत दी झोली रिच आनंद पाना है ते खुशियां पानियां ने। तो जगत गुरु बाबे दा आगमन होया है मुस्कुरांदे होया, हसदे होया। पिता कालू जी दी, तृप्ता जी दी पहली औलाद दा जन्म कालू जी दे सौरे परिवार दे होया। तृप्ता जी दा उना दिनां दे वासा माता पिता दे घर दे सी। बच्ची दा जन्म होया ते नानी दी रसना तो निकलिया, इते नानकियां दी, नानी दा बड़ा प्यार बई इते नानी दी है, नाने दा बड़ा प्यार बई इते नाने दी है। ते जद नाने दे मुंह निकलिया नाने दी है, नानी दे मुंह निकलिया ए नानी दी है, तो परिवार दे च ए गल चल पई इते नानकियां दी, नाम पै गया नानकी, ए नाम धुर दरगाओ आया, स्वभाविक आया, अंतर आत्मे चो इस नाम ने जन्म लिया नानकी। मुद्दत पा राय भोए दी तलवंडी दे कत्तक दी पूर्णमाशी नू सन 1469 ईस्वी नू तृप्ता जी दी कुख तो पिता कल्याण दास जी दे घर दे दूसरी औलाद दा जन्म होया, और तृप्ता जी ने इस बालक नू चुक के नानकी दी गोद च पाया, उस मासूम नानकी दी गोद च, ते आखिया ए नानकी दा नानक, ए नानकी दा वीर नानक। इस तरह एक मां दे मुंह नाम निकलिया है, और एक नाम माता दी माता दे मुंह निकलिया है। भाव पुत्री दा नाम नानी ने रखिया है, पुत्र दा नाम माता ने रखिया है, किसे रस्मो रिवाज दी छाप नहीं, बल्कि इना नामां दिते निरंकार दी छाप है, करतार दी छाप है, परमात्मा दी छाप है। इस तरह साहिब श्री गुरु नानक देव जी महाराज दा नाम संस्कार हो गया, और दुनिया विच वाकई ए पहला नाम, ए अदुत्ती नाम। कयामत नामे दे बानी वली नियामत अली शाह दा कहना है, बूद नानक आरफे मरदे खुदा, राज हाय मारुफत जो राहे खुशा। जगत देच एक नानक नाम दा खुदावन ताला दा नजदीक ही खुदा दे राज नु समझण वाला प्रगट होवेगा, जो दुनिया दुते खुदा दे गुझे भेद मनजर आम करेगा, प्रगट करेगा, और जो एक सिद्धा ते सरल ते सौखा मार्ग परमात्मा दी प्राप्ति दा जगत नूं दसेगा। बूद नानक आरुफे मरदे खुदा, राज हाए मारफत जो राहे कुशा। सो इस तरीके दे नाल साहिब श्री गुरु नानक देव जी महाराज दा आगमन होया, ते आप सहजे सहजे वड्डे हो रहे ने, बच्चियां नाल आप खेडदे ने, पर खेडदे च वी धुनी सतनाम दी लांदे ने, खेड़ दे च भी गल परमात्मा दी कड़गड़। आम लोकां दा ਕਿਸੇ ਹੱਦ ਤੱਕ ਧਰਮ ਵੀ ਖੇਡ ਹੈ, ਖਿਲੌਣਾ ਹੈ, ਪਰ ਬਾਬੇ ਦਾ ਖੇਡਣਾ ਵੀ ਧਰਮ ਹੈ, ਸਾਧਨਾ ਹੈ, ਸਮਾਧੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡਾਉਣਾ ਹੀ ਸਮਝਿਆ, ਔਰ ਖਿਡਾਉਣੇ ਨਾਲ ਤੇ ਮਨੁੱਖ ਖੇਡਦਾ। ਤੋ ਜਗਤ ਲਈ ਧਰਮ ਇੱਕ ਖਿਡਾਉਣਾ ਹੈ, ਇੱਕ ਖੇਡ ਹੈ, ਪਰ ਬਾਬੇ ਲਈ ਖੇਡ ਵੀ ਧਰਮ ਹੈ, ਬਾਬੇ ਲਈ ਖੇਡ ਵੀ ਪਰਮਾਤਮਾ ਹੈ, ਬਾਬੇ ਲਈ ਖੇਡਣਾ ਵੀ ਸਮਾਧੀ ਹੈ। ਤੋ ਆਪ ਬੱਚਿਆਂ ਨਾਲ ਖੇਡਦੇ ਨੇ, ਗੱਲ ਸਤਨਾਮ ਦੀ ਕਰਦੇ ਨੇ, ਗੱਲ ਪਰਮਾਤਮਾ ਦੀ ਕਰਦੇ ਨੇ, ਗੱਲ ਅਕਾਲ ਪੁਰਖ ਦੀ ਕਰਦੇ ਨੇ, ਔਰ ਇਸ ਬਿਸਮਾਦ ਅਵਸਥਾ ਚ ਕਰਦੇ ਨੇ, ਇਤਨੇ ਹੋਏ ਰੰਗੇ ਹੋਏ ਢੰਗ ਨਾਲ ਕਰਦੇ ਨੇ, ਇਤਨੀ ਇਕਾਗਰਤਾ ਦੇ ਨਾਲ ਕਰਦੇ ਨੇ ਕਿ ਆਪ ਦੀ ਇਕਾਗਰਤਾ ਦਾ ਅਸਰ ਬੱਚਿਆਂ ਤੇ ਵੀ ਪਿਆ, ਔਰ ਬੱਚੇ ਵੀ ਸਮਾਧੀ ਲੀਨ ਹੋਏ। ਧਨ ਨੇ ਉਹ ਬੱਚੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਸੰਗ ਖੇਡਣਾ ਨਸੀਬ ਹੋਇਆ, ਔਰ ਗੁਰੂ ਨਾਨਕ ਦੇ ਸੰਗ ਸਮਾਧੀ ਲਾਣ ਦੀ ਜਾਚ ਆਈ, ਔਰ ਗੁਰੂ ਨਾਨਕ ਦੇ ਬੋਲ ਨੂੰ ਸੁਣ ਕੇ ਉਹ ਪਰਮਾਤਮਾ ਨਾਲ ਜੁੜੇ, ਅਕਾਲ ਪੁਰਖ ਦੇ ਨਾਲ ਜੁੜੇ। ਆਪ ਦੀਆਂ ਇਹਨਾਂ ਰੁਚੀਆਂ ਨੂੰ ਵੇਖ ਕੇ ਮਾਤਾ ਪਿਤਾ ਨੂੰ ਚਿੰਤਾ ਜ਼ਰੂਰ ਹੋਈ, ਲਿਆਜ਼ਾ ਆਪ ਜਦ ਗਾਲਬਨ 8 ਵਰਿਆਂ ਦੇ ਹੋਏ ਤੋ ਮਾਤਾ ਪਿਤਾ ਨੇ ਗੋਪਾਲ ਪਾਂਧੇ ਕੋਲ ਬਿਠਾਇਆ। ਗੋਪਾਲ ਜੀ ਆਪ ਇਹਨਾਂ ਨੂੰ ਵਕਤ ਦੀ ਵਿੱਦਿਆ ਪੜਾਓ, ਵਕਤ ਦਾ ਗਿਆਨ ਦਿਓ, ਔਰ ਇਹ ਪਟਵਾਰੀ ਦੇ ਪੁੱਤਰ ਨੇ, ਇਹਨਾਂ ਨੇ ਕੰਮ ਧੰਦਾ ਕਰਨਾ, ਵਪਾਰ ਕਰਨਾ, ਹੋਰ ਪਸਾਰਾ ਇਹਨਾਂ ਨੇ ਪਸਾਰਨਾ, ਇਸ ਲਈ ਆਪ ਇਹਨਾਂ ਨੂੰ ਮਹਾਨ ਵਿਦਵਾਨ ਬਣਾਓ। ਕਹਿੰਦੇ ਨੇ ਪਾਠਸ਼ਾਲਾ ਵਿੱਚ ਜਦ ਗੁਰੂ ਨਾਨਕ ਦੀ ਤਖ਼ਤੀ ਦੇ ਉੱਤੇ ਗੋਪਾਲ ਪਾਂਧੇ ਨੇ ਊੜਾ ਲਿਖਿਆ, ਔਰ ਊੜਾ ਇਸ ਗੱਲ ਦੀ ਸੂਚਨਾ ਵੀ ਹੈ ਕਿ ਇਹ ਲਿਪੀ ਗੁਰੂ ਨਾਨਕ ਤੋਂ ਪਹਿਲੇ ਸੀ, ਔਰ ਇਹ ਲਿਪੀ ਕੁਝ ਐਸੀਆਂ ਪੁਸਤਕਾਂ ਦੇ ਚ ਵੀ ਮਿਲੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲੇ ਦੀਆਂ ਲਿਖੀਆਂ ਹੋਈਆਂ ਨੇ। ਲਿਹਾਜ਼ਾ ਭਾਸ਼ਾ ਵਿਭਾਗ ਨੇ ਵੀ ਇਸ ਸੰਬੰਧ ਦੇ ਸੋਧ ਕਰਕੇ ਦਾਅਵਾ ਕੀਤਾ ਹੈ ਕਿ ਲਿਪੀ ਬਹੁਤ ਪੁਰਾਣੀ, ਬਹੁਤ ਪੁਰਾਣੀ, ਸਿਰਫ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਪਣਾਇਆ ਹੈ ਤੇ ਅਪਣਾਉਣ ਕਰਕੇ ਇਸ ਲਿਪੀ ਦਾ ਨਾਮ ਪੈ ਗਿਆ ਗੁਰਮੁਖੀ। ਇਸ ਲਿਪੀ ਦੀ ਪੜਾਈ ਜਾਰੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਔਰ ਬਾਅਦ ਵਿੱਚ ਸਹਿਜੇ ਸਹਿਜੇ ਇਹ ਲਿਪੀ ਪੰਜਾਬ ਦੇ ਭਾਸ਼ਾਵਾਂ ਵਿੱਚ ਔਰ ਬੋਲਚਾਲ ਵਿੱਚ ਅੱਖਰਾਂ ਵਿੱਚ ਲਿਖੀ ਜਾਣ ਲੱਗੀ, ਔਰ ਇਸ ਢੰਗ ਦੇ ਨਾਲ ਤਮਾਮ ਧਾਰਮਿਕ ਸਿੱਖ ਜਗਤ ਦਾ ਸਾਹਿਤ, ਇਤਿਹਾਸ, ਗਿਆਨ ਇਸ ਲਿਪੀ ਦੇ ਵਿੱਚ ਲਿਖਿਆ ਗਿਆ। ਊੜਾ ਲਿਖਿਆ ਹੈ ਗੋਪਾਲ ਪਾਂਧੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਦੇ ਨੇ ਇਸਦਾ ਅਰਥ, ਤੋ ਪਾਂਧਾ ਕਹਿੰਦਾ ਇੱਕ ਅੱਖਰ ਦਾ ਤੇ ਕੋਈ ਅਰਥ ਨਹੀਂ, ਆਖਿਰ ਇੱਕ ਦੋ ਅਕਸ਼ਰ ਜੁੜਨ ਪੂਰਾ ਸ਼ਬਦ ਬਣੇ ਤੇ ਫਿਰ ਉਸਦੇ ਅਰਥ ਹੋ ਸਕਦੇ ਨੇ, ਇੱਕ ਦਾ ਤੇ ਕੋਈ ਅਰਥ ਨਹੀਂ, ਊੜੇ ਦਾ ਤੇ ਕੋਈ ਅਰਥ ਨਹੀਂ। ਤੋ ਬਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਾਂਧਾ ਜੀ ਇਹ ਊੜਾ ਬੇਮੈਨੀ ਹੈ, ਹਾਂ ਬੇਮੈਨੀ ਹੈ, ਇਹਦੇ ਕੋਈ ਮੈਨੇ ਨਹੀਂ, ਇਸਦਾ ਕੋਈ ਅਰਥ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਇਕਦਮ ਆਪਣੇ ਬਸਤਰ ਝਾੜ ਕੇ ਖੜੇ ਹੋ ਗਏ ਔਰ ਕਹਿਣ ਲੱਗੇ, ਪਾਂਧਾ ਜੀ ਫਿਰ ਬੇਮੈਨੀ ਅੱਖਰ ਮੈਂ ਨਹੀਂ ਪੜ੍ਹਨਾ, ਔਰ ਇਸ ਦੁਨੀਆਂ ਦੇ ਵਿੱਚ ਮੈਂ ਬੇਮੈਨੀ ਅੱਖਰ ਪੜ੍ਹਨ ਵਾਸਤੇ ਨਹੀਂ ਆਇਆ, ਜਿਸ ਅੱਖਰ ਦਾ ਕੋਈ ਮਕਸਦ ਨਹੀਂ, ਜਿਸ ਅੱਖਰ ਦਾ ਕੋਈ ਅਰਥ ਨਹੀਂ, ਜਿਸ ਲਫ਼ਜ਼ ਦੇ ਕੋਈ ਮੈਨੇ ਹੀ ਨਹੀਂ, ਉਹ ਮੈਂ ਨਹੀਂ ਪੜ੍ਹਨਾ। ਆਪ ਜੈਸੇ ਚਲੇ ਨੇ ਤੇ ਪਾਂਧੇ ਨੇ ਡਾਂਟ ਕੇ ਰੋਕਿਆ, ਨਾਨਕ ਜੀ ਗੱਲ ਸੁਣੋ, ਇੱਕ ਅੱਖਰ ਦਾ ਕੋਈ ਮੈਨਾ ਨਹੀਂ ਆਉਂਦਾ, ਇੱਕ ਅੱਖਰ ਦੇ ਕੋਈ ਅਰਥ ਨਹੀਂ ਆਉਂਦੇ। ਸਤਿਗੁਰ ਦੇਵ ਜੀ ਮਹਾਰਾਜ ਕਹਿਣ ਲੱਗੇ, ਜੇ ਅਰਥ ਆਉਂਦੇ ਹੋਣ ਤੇ ਊੜਾ ਵੀ ਕਿਸੇ ਦਿਸ਼ਾ ਦੀ ਪ੍ਰੇਰਣਾ ਦਿੰਦੀ ਹੈ, ਐੜਾ ਵੀ ਕਿਸੇ ਮਾਰਗ ਦੀ ਸੂਚਨਾ ਦਿੰਦਾ, ਸੱਸਾ ਵੀ ਕਿਸੇ ਹੋਂਦ ਨਾਲ ਜੋੜਦਾ ਹੈ ਤੇ ਕੱਕਾ ਵੀ ਕਿਸੇ ਦੁਨੀਆਂ ਵਿੱਚ ਪਹੁੰਚਾਉਂਦਾ ਹੈ। ਤੋ ਹੈਰਾਨ ਹੋ ਗਿਆ ਪਾਂਦਾ ਹੈ। ਔਰ ਉਹ ਕਹਿੰਦਾ ਹੈ ਇਹ ਨਾਮੁਮਕਿਨ ਹੈ, ਐਸਾ ਨਹੀਂ ਹੋ ਸਕਦਾ ਕਿ ਇੱਕ ਅੱਖਰ ਦੇ ਵੀ ਕੋਈ ਮੈਨੇ ਹੋ, ਕੋਈ ਅਰਥ ਹੋਵੇ, ਲਿਖ ਕੇ ਦੱਸੋ, ਮੈਨੂੰ ਦੱਸੋ। ਤੋ ਮੇਰੇ ਪਾਤਸ਼ਾਹ ਨੇ ਆਪਣੇ ਉਸਤਾਦ ਦੇ ਸਾਹਮਣੇ ਪੱਟੀ ਲਿਖੀ ਹੈ, ਪਾਂਦੇਸ ਦੇ ਸਾਹਮਣੇ ਪੱਟੀ ਲਿਖੀ ਹੈ, ਔਰ ਇਹ ਪੱਟੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਸਾ ਰਾਗ ਦੇ ਅੰਦਰ ਦਰਜ ਹੈ, ਔਰ ਜਿਸਦਾ ਸਿਰਲੇਖ ਹੈ ਆਸਾ ਮੱਲਾ ਪਹਿਲਾ ਪੱਟੀ ਲਿਖੀ। ਗੁਰੂ ਨਾਨਕ ਨੇ ਤਖਤੀ ਲਿਖੀ, ਗੁਰੂ ਨਾਨਕ ਨੇ ਪੱਟੀ ਲਿਖੀ, ਜਿਸ ਨੂੰ ਪੜ੍ਹ ਕੇ ਪਾਂਧਾ ਸਮਾਧੀ ਦੇ ਚਲਾ ਗਿਆ। ਸੱਸੇ ਸੋਏ ਸ੍ਰਿਸ਼ਟ ਜਿਨ ਸਾ ਜੀ ਸਭ ਨਾ ਕਾਰਨ ਏਕ ਭਇਆ। ਐ ਪਾਂਧੇ ਤੂੰ ਸੱਸੇ ਤੂੰ ਇਹ ਪ੍ਰੇਰਣਾ ਕਿਉਂ ਨਹੀਂ ਲੈਂਦਾ ਕਿ ਉਸਨੇ ਹੀ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਉਹੀ ਸਾਜਨਹਾਰ ਹੈ। ਸੱਸੇ ਤੂੰ ਇਹ ਪ੍ਰੇਰਣਾ ਲੈ ਕੇ ਉਹ ਸਾਜਨਹਾਰ ਹੈ, ਉਹ ਸ੍ਰਿਸ਼ਟੀ ਦਾ ਰਚੈਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪ ਦੀ ਪੱਟੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ 52 ਅੱਖਰੀ ਹੈ, ਤੇ ਭਗਤ ਕਬੀਰ ਜੀ ਮਹਾਰਾਜ ਦੀ ਵੀ 52 ਅੱਖਰੀ ਹੈ। ਇੱਕ ਇੱਕ ਅੱਖਰ ਤੋਂ ਪਰਮਾਤਮਾ ਦੀ ਦਿਸ਼ਾ ਦੀ ਪ੍ਰੇਰਣਾ ਲੈਣੀ, ਜੈਸੇ ਭਗਤ ਕਬੀਰ ਵੀ ਕਹਿੰਦੇ ਉਹ ਅੰਕਾਰ ਆਦਮੈ ਜਾਣਾ ਲਿਖੇ ਅਰ ਮੇਠੇ ਤਾਏ ਨਾ ਮਾਨਾ। ਊੜੇ ਤੋਂ ਮੈਂ ਇਹ ਪ੍ਰੇਰਣਾ ਲਈ ਕਿ ਉਹ ਜੋ ਉਹ ਅਹੰਕਾਰ ਹੈ ਉਹ ਅਨਾਦੀ ਹੈ, ਉਹ ਮੇਟਿਆ ਨਹੀਂ ਜਾ ਸਕਦਾ, ਉਹ ਬਣਾਇਆ ਨਹੀਂ ਜਾ ਸਕਦਾ, ਉਹ ਆਕਾਰ ਤੋਂ ਰਹਿਤ ਹੈ। ਮੈਂ ਇਸ ਊੜੇ ਤੋਂ ਉਹ ਅਹੰਕਾਰ ਦੀ ਪ੍ਰੇਰਣਾ ਲਈ ਹੈ, ਮੈਂ ਇਸ ਊੜੇ ਤੋਂ ਉਹ ਅਹੰਕਾਰ ਦੇ ਨਾਲ ਜੁੜਿਆ, ਔਰ ਮੈਨੂੰ ਇਸ ਊੜੇ ਨੇ ਇੱਕ ਇਹਦਾ ਬੋਧ ਕਰਾ ਦਿੱਤਾ ਹੈ। ਦਰਅਸਲ ਕਬੀਰ ਦਾ ਤੇ ਐਸਾ ਕਹਿਣਾ, ਅੱਖਰ ਅੰਦਰ ਤ੍ਰਿਭੁਵਨ ਧਾਰੇ, ਅੱਖਰਾਂ ਵਿੱਚ ਹੀ ਤੇ ਤਿੰਨ ਲੋਕਾਂ ਦਾ ਗਿਆਨ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਫਰਮਾਨ, ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਗਤ ਦੇ ਸਾਰੇ ਸੰਜੋਗ ਵਿਜੋਗ ਗਿਆਨ ਧਿਆਨ, ਸੰਗੀਤ ਗਾਣਾ ਵਜਾਣਾ, ਇਹਦੀ ਸਾਰੀ ਵਿਦਿਆ ਅੱਖਰਾਂ ਦੇ ਵਿੱਚ ਹੈ। ਇਸ ਵਾਸਤੇ ਗੁੰਗਾ ਮਨੁੱਖ ਨਾ ਕਵੀ ਹੋ ਸਕਦਾ, ਨਾ ਦਾਰਸ਼ਨਿਕ ਹੋ ਸਕਦਾ, ਨਾ ਸੰਗੀਤਕਾਰ ਹੋ ਸਕਦਾ। ਜ਼ਿੰਦਗੀ ਦੇ ਹਰ ਪਹਿਲੂ ਦੇ ਦੁਆਰ ਗੁੰਗੇ ਲਈ ਬੰਦ ਹੋ ਜਾਂਦੇ ਨੇ, ਕਿਉਂਕਿ ਉਹਦੇ ਕੋਲ ਅੱਖਰ ਕੋਈ ਨਹੀਂ, ਆਵਾਜ਼ ਹੈ ਅਲਫਾਜ਼ ਨਹੀਂ ਹੈ, ਧੁਨ ਤੇ ਹੈ ਪਰ ਅਕਸ਼ਰ ਨਹੀਂ ਹੈ। ਤੇ ਅਕਸ਼ਰਾਂ ਦੇ ਨਾਲ ਹੀ ਤੇ ਜਗਤ ਦਾ ਗਿਆਨ ਦਿੱਤਾ ਜਾਂਦਾ ਹੈ ਔਰ ਲਿੱਤਾ ਜਾਂਦਾ ਹੈ। ਇਸ ਵਾਸਤੇ ਗੁਰੂ ਬਾਬਾ ਤੇ ਦਾਅਵੇ ਨਾਲ ਕਹਿੰਦੇ ਨੇ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ। ਅੱਖਰਾਂ ਵਿੱਚ ਗੀਤ ਹੋਵੇ, ਅੱਖਰਾਂ ਵਿੱਚ ਗਿਆਨ ਹੋਵੇ, ਤੇ ਅੱਖਰਾਂ ਦੇ ਬੋਧ ਨਾਲ ਪਰਮਾਤਮਾ ਦਾ ਬੋਧ ਮਿਲੇ, ਉਹ ਅੱਖਰ ਬੇਮੈਨੀ ਨਹੀਂ ਹੋ ਸਕਦੇ। ਇੱਕ ਇੱਕ ਅੱਖਰ ਵਿੱਚ ਕੁਝ ਮਹਿਨਾ, ਇੱਕ ਇੱਕ ਅੱਖਰ ਕਿਸੇ ਦਿਸ਼ਾ ਦੀ ਪ੍ਰੇਰਣਾ ਹੈ, ਔਰ ਇੱਕ ਇੱਕ ਅੱਖਰ ਦੇ ਵਿੱਚ ਅੰਮ੍ਰਿਤ ਰਸ ਭਰਿਆ ਹੋਇਆ ਹੈ। ਅਗਰ ਅੱਖਰਾਂ ਦਾ ਬੋਧ ਹੋਵੇ, ਉਸ ਤਖਤੀ ਨੂੰ ਪੜ੍ਹ ਕੇ, ਉਸ ਪੱਟੀ ਨੂੰ ਪੜ੍ਹ ਕੇ, ਗੁਰੂ ਨਾਨਕ ਦੀ ਬਾਂਹ ਪਕੜ ਕੇ ਪਾਂਧਾ ਪਿਤਾ ਕਲਿਆਣ ਦਾਸ ਜੀ ਪਾਸ ਆਇਆ ਔਰ ਆਖਣ ਲੱਗਾ, ਪਟਵਾਰੀ ਜੀ ਮਹਿਤਾ ਜੀ ਤੁਹਾਡੇ ਇਸ ਬਾਲਕ ਨੂੰ ਮੈਂ ਨਹੀਂ ਪੜ੍ਹਾ ਸਕਦਾ, ਔਰ ਹਕੀਕਤ ਇਹ ਹੈ, ਸੱਚਾਈ ਇਹ ਹੈ, ਇਹ ਜਗਤ ਵਿੱਚ ਪੜ੍ਹਨ ਵਾਸਤੇ ਨਹੀਂ ਆਇਆ, ਪੜ੍ਹਾਉਣ ਵਾਸਤੇ ਆਇਆ, ਇਹ ਕੁਛ ਸਮਝਣ ਲਈ ਨਹੀਂ ਆਇਆ, ਇਹ ਸਮਝਾਉਣ ਲਈ ਆਇਆ। ਜਨਮਾਂ ਜਨਮਾਂਤਰਾਂ ਦੇ ਬੰਦ ਦੁਆਰ ਅੱਜ ਇਸਨੇ ਮੇਰੇ ਖੋਲ ਦਿੱਤੇ ਨੇ, ਅੱਜ ਮੇਰੇ ਦੁਆਰ ਮੇਰੇ ਕਪਾਟ ਖੁੱਲ ਗਏ ਨੇ, ਅੱਜ ਮੈਨੂੰ ਹਕੀਕਤ ਦਾ ਬੋਧ ਹੋਇਆ। ਮੈਂ ਬਹੁਤ ਕੁਛ ਪੜਾਇਆ, ਬਹੁਤ ਕੁਛ ਪੜਾਇਆ, ਪਰ ਅਫਸੋਸ ਮੈਂ ਤੇ ਇੱਕ ਅੱਖਰ ਵੀ ਨਹੀਂ ਪੜਿਆ। ਪਰ ਅੱਜ ਇਹ ਜੋ ਮੇਰੇ ਕੋਲ ਬਾਲਕ ਪੜ੍ਹਨ ਆਇਆ, ਇਹਨੇ ਮੈਨੂੰ ਬਹੁਤ ਕੁਛ ਪੜਾ ਦਿੱਤਾ, ਇੱਕ ਅੱਖਰ ਵਿੱਚ ਬਹੁਤ ਕੁਛ ਪੜਾ ਦਿੱਤਾ, ਬਹੁਤ ਸਾਰਾ ਬੋਧ ਕਰਾ ਦਿੱਤਾ, ਬਹੁਤ ਸਾਰਾ ਗਿਆਨ ਕਰਾ ਦਿੱਤਾ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦ ਇਸ ਢੰਗ ਨਾਲ ਪਾਂਧਾ ਨਹੀਂ ਪੜਾ ਸਕਿਆ, ਤੋ ਮਜਬੂਰ ਹੋ ਕੇ ਪਿਤਾ ਕਲਿਆਣ ਦਾਸ ਜੀ ਨੇ ਮੌਲਵੀ ਪਾਸ ਬਿਠਾਇਆ ਔਰ ਆਖਿਆ, ਮੌਲਵੀ ਸਾਹਿਬ ਤੁਸੀਂ ਪਰਸ਼ੀਅਨ ਪੜਾਓ, ਇਹਨਾਂ ਨੂੰ ਫਾਰਸੀ ਪੜਾਓ। ਤਾਂ ਗੁਰੂ ਨਾਨਕ ਦਾ ਉੱਥੇ ਵੀ ਇਹੀ ਪ੍ਰਸ਼ਨ ਸੀ, ਮੌਲਵੀ ਸਾਹਿਬ ਅਲਫ ਦੇ ਮਹਿਨੇ ਦੱਸੋ, ਅਲਫ ਦੇ ਅਰਥ ਦੱਸੋ। ਤੇ ਮੌਲਵੀ ਨੇ ਸਿਰ ਠੋਕ ਕੇ ਕਹਿ ਦਿੱਤਾ, ਅਲਫ ਇਹਦੇ ਕੋਈ ਮਾਇਨੇ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, الف تے اپنے وچ اللہ نو چھپائی بیٹھے۔ جو الف دا اچارن نہیں کر سکدا وہ اللہ دا اچارن کس طرح کرے گا، تے جو اللہ دا اچارن نہیں کر سکدا وہ اللہ نال جڑے گا کس طرح، اللہ نو سمجھے گا کس طرح؟ تو الف تے کسے مارگ دی پریرنا ہے، الف تے کسے نال جڑن دا بہانا ہے، الف تے کسے منزل مقصود تک پہنچن دا ایک سہارا ہے۔ گرو نانک نے اے بچن اتنے بسمادی رنگ وچ کہے، اتنی کاگرتا وچ کہے، اتنی مستی وچ کہے کہ ہنکاری مولوی دا مستک جھک گیا، اور آپ نے گرو نانک دی قدم بوسی کی تھی، آخیا ہاں اے الف تے اللہ دا ہی سوچک ہے، اے اللہ ہی الف دے سمایا ہوا ہے، تے اے الف ہی اللہ نوں پرگٹ کردا ہے۔ جد پتا کالو مایوس ہوئے اس گل تو کہ مولوی نے اور پاندے نے بھی گرو نانک نوں پڑھایا نہیں، تا آپ نے سوئم کوشش کی تھی کہ اسی گرو نانک دیو جی مہاراج نوں کچھ دسیے، پر جتنا پتا کالو جی جگت بارے دستے نے اتنا گرو نانک دیو جی جگت دے کرتے بارے گل کرتے ہیں، جتنا پتا کالو سنسار دی گل کرتا ہے اس تو ود کئی گنا گرو نانک دیو جی مہاراج نرنکار دی گل کرن، جتنی گل پتا کالو وپار دی کرے صاحب شری گرو نانک دیو جی مہاراج اتنی ہی گل کرتار دی کرن، وپار تے کرتار دا تال میل نہ بیٹھے، سنسار تے نرنکار دا تال میل نہ بیٹھے، اور اس تال میل نہ بیٹھن کر کے پتا تے پتر دا بھی تال میل نہ بیٹھے، اور پتا اوکھا ہی رہا، جیسے جگت دے ریبری پرشاں تو ماں باپ اوکھے رہے نے، انج بھی سیانے کہنے نے کہ مہاپرشاں تو غالباً تین لوگ فائدہ نہیں اٹھا سکتے، پرتھم ماں باپ، دوسرے شریک، اور تیسرے دشمن۔ اے مہاپرش نو بہت نیڑیوں نہیں ویکھ سکتے اور نہ ہی جو ہے سمجھ سکتے نے، اس واسطے او اوپروں اوپروں ویکھ لین تے دوری بنی رہندی ہے، سمبند نہیں جڑتا۔ تو پتا کالو نو اس گل دی چنتا ہوئی کہ میرے گھر دے تے او پتر آ گیا ہے جو سدائی ہے، پر کون پتا کلیان داس نو سمجھے اور دساوے کہ کلیان داس جی، پتا کالو جی، اے سدائی نہیں، اے سارے جگت نو مت دینا آیا ہے، اے سارے جگت دے بھوت نے اتارن آیا ہے، اے سمگر زندگی نو ایک تال دین لئی آیا ہے، اور سارے سنسار نو اس ایک نرنکار دے نال جوڑن لئی آیا ہے۔ صاحب شری گرو نانک دیو جی مہاراج چاہے جدرن وچن کسے پاسے بیٹھن، گھر دے چنے باہر نے، گل ایک دی کر دین، ویکھ دے ایک نو نے، بول دے ایک دے بارے نے، اور نانک نام بڑا خوب ہے، نا انیک جے وچ انیکتا نہیں، جو ایک نال جڑے ہے، ایک دی گل کردا ہے، ایک دے چ لین ہے، اور ایک دے چ لین ہو کے جو آنند ماندا ہے، اور سمچے جگت نو جو ایک نال جوڑدا ہے، اسے دا ہی نا ہے نانک۔ تے پیار نال سکھ جگت نے آخیا ہے، دھن گرو نانک، گرو بابا نانک، دھن گرو نانک۔ گرو نانک دیو جی مہاراج دی زندگی دا بہو پکھ دا جو ادھیئن ہوا ہے، ہر پکھ آپ دا سمپورن ہے، مہان ہے اور مکمل ہے۔ پورن پرکھ اسے نو ہی کہندے نے جو دھارمک طور تے مکمل ہووے، سماجک طور تے مکمل ہووے، اور نیتک طور تے پورن ہووے۔ اکثر ایسا دیکھا گیا ہے کہ جگت دے کچھ مہان منک، پورن تے میں نہیں کہاں گا، مہان منک، کیوں کہ وہ دھارمک پہلو تے مکمل سن، لیکن سماجک طور تے بالکل ٹوٹے ہوئے، آرتھک دنیا نو بالکل چھڈ گئے، نیتک دنیا نال دور دا وی سمبندھ نہ رکھیا، جس دا ذکر بھائی گرداس جی اس طرح کردے نے کہ سدھ چھپ بیٹھے پربتی، کون جگت کو پار اتارا۔ ਸਿੱਧ ਪੁਰਸ਼ ਤੋਂ ਮੁਰਾਦ ਉਹ ਸਿੱਧ ਜੋ ਗੱਲ ਨੂੰ ਸਮਝਦੇ ਨੇ, ਜੀਵਨ ਨੂੰ ਸਮਝਦੇ ਨੇ, ਜੀਵਨ ਦੀ ਬਾਰੀਕੀਆਂ ਵਿੱਚ ਜਿਨ੍ਹਾਂ ਨੇ ਬਹੁਤ ਝਾਤ ਮਾਰੀ ਹੈ ਤੇ ਜਿਨ੍ਹਾਂ ਨੂੰ ਅਸਲੀਅਤ ਦਾ ਪਤਾ ਹੈ, ਜੀਵਨ ਦਾ ਪਤਾ ਹੈ, ਅਗਰ ਉਹੀ ਜ਼ਿੰਦਗੀ ਤੋਂ ਕਿਨਾਰਾ ਕਸ਼ ਹੋ ਕੇ ਤੇ ਪਹਾੜਾਂ ਦੀ ਕੰਦਰਾਂ ਤੇ ਜਾ ਬੈਠਣ ਤਾਂ ਕਿਸੇ ਹੱਦ ਤੱਕ ਮਨੁੱਖ ਦੀ ਜ਼ਿੰਦਗੀ ਤੇ ਕੰਦਰ ਹੀ ਬਣ ਕੇ ਰਹਿ ਜਾਏਗੀ। ਮਨੁੱਖਤਾ ਕੇਵਲ ਪਹਾੜਾਂ ਦੀਆਂ ਕੰਦਰਾਂ ਹੀ ਬਣ ਕੇ ਰਹਿ ਜਾਏਗੀ। ਹੂ ਬਹੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਇਹੀ ਹਾਲਤ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਦੀ ਖਾਤਰ ਨਿਰੰਕਾਰ ਨਹੀਂ ਛੱਡਿਆ ਔਰ ਨਿਰੰਕਾਰ ਦੀ ਖਾਤਰ ਸੰਸਾਰ ਨਹੀਂ ਛੱਡਿਆ। ਅਕਸਰ ਐਸਾ ਦੇਖਿਆ ਗਿਆ ਇੱਕ ਮਨੁੱਖ ਧਨ ਦੀ ਖਾਤਰ ਧਰਮ ਛੱਡ ਦਿੰਦਾ ਹੈ, ਦੂਜਾ ਮਨੁੱਖ ਧਰਮ ਦੀ ਖਾਤਰ ਧਨ ਛੱਡ ਦਿੰਦਾ ਹੈ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੋਹਾਂ ਨੂੰ ਕਬੂਲ ਕੀਤਾ ਔਰ ਆਖਿਆ ਧਨ ਲੋਕ ਦੀ ਖੁਸ਼ੀ ਹੈ, ਧਰਮ ਪਰਲੋਕ ਦੀ ਖੁਸ਼ੀ ਹੈ। ਧਨ ਤੋਂ ਬਿਨਾ ਸੰਸਾਰ ਵਿੱਚ ਵਿਚਰਨਾ ਔਖਾ ਹੈ ਔਰ ਧਰਮ ਤੋਂ ਬਿਨਾ ਅਧਿਆਤਮਕ ਆਨੰਦ ਮਾਣਨਾ ਬਹੁਤ ਔਖਾ ਹੈ। ਤੋ ਪੂਰਨ ਮਨੁੱਖ ਵੀ ਉਹੀ ਹੈ ਜਿਹਦੇ ਕੋਲ ਲੋਕਲ ਜ਼ਿੰਦਗੀ ਸੰਪੂਰਨ ਹੈ ਤੇ ਜਿਹਦੇ ਕੋਲ ਪਰਲੋਕ ਦਾ ਆਨੰਦ ਵੀ ਸੰਪੂਰਨ ਤੌਰ ਤੇ ਮੌਜੂਦ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਪਨ ਤੋਂ ਹੀ ਇਹੀ ਸੂਝ ਬੂਝ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਤੋਂ ਲੈ ਕੇ ਆਏ। ਇਸ ਲਈ ਬਚਪਨ ਵਿੱਚ ਵੀ ਆਪ ਦੀ ਇਹ ਸੁਰਤ ਰਹੀ। ਸਹਿਜੇ ਸਹਿਜੇ ਜਦ ਆਪ ਵੱਡੇ ਹੋਏ ਤੇ ਵੱਡੇ ਹੁੰਦਿਆਂ ਧਾਰਮਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਨੈਤਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਸਮਾਜਿਕ ਸੂਝ ਵੀ ਆਪ ਦੀ ਵੱਡੀ ਹੁੰਦੀ ਗਈ ਤੇ ਜਵਾਨ ਹੁੰਦਿਆਂ ਜੈਸੇ ਕਹਿਣ ਜਵਾਨੀ ਚ ਜੋਸ਼ ਪ੍ਰਧਾਨ ਹੁੰਦਾ ਹੈ ਤੋ ਜਵਾਨੀ ਦੇ ਨਾਲ ਨਾਲ ਧਰਮ ਦਾ ਜੋਸ਼ ਵੀ ਆਪ ਦੇ ਅੰਦਰ ਪ੍ਰਧਾਨ ਹੋਇਆ। ਇਤਨਾ ਪ੍ਰਧਾਨ ਕਿ ਆਪ ਕਿਰਤ ਕਰ ਰਹੇ ਨੇ, ਮੋਦੀਖਾਨਾ ਚਲਾ ਰਹੇ ਨੇ, ਦਿਨ ਭਰ ਆਪ ਰਸਦ ਦਿੰਦੇ ਨੇ ਨਵਾਬ ਦੇ ਨੌਕਰਾਂ ਨੂੰ ਔਰ ਪ੍ਰਜਾ ਨੂੰ। ਇੱਕ ਦਿਨ ਐਸਾ ਹੋਇਆ ਧਰਮ ਦੇ ਜੋਸ਼ ਨੇ ਸੁਰਤ ਨੂੰ ਇਤਨਾ ਉੱਚਾ ਕੀਤਾ, ਇੱਕ ਗਿਣਿਆ, ਦੋ ਗਿਣਿਆ, ਤਿੰਨ ਗਿਣਿਆ, 11, 12 ਤੇ ਜਦ 13 ਦਾ ਹਿੰਸਾ ਜ਼ਬਾਨ ਤੋਂ ਨਿਕਲਿਆ ਤਾਂ ਸੁਰਤ ਤੇਰੇ ਵਿੱਚ ਹੀ ਲੀਨ ਰਹਿ ਗਈ। 13 ਤੋਂ ਬਾਅਦ ਅੱਗੇ ਨਹੀਂ ਜਾ ਸਕੇ। 13, 13 ਸਭ ਕੁਛ 13, 13, 13 ਇਸੇ ਧੁੰਨ ਵਿੱਚ ਖੋ ਗਏ, ਇਸੇ ਵਿੱਚ ਹੀ ਲੀਨ ਹੋ ਗਏ। ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲੇ ਤੇ ਜੋ ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲਿਆ ਉਹਦੀ ਕਿਰਤ ਵੀ ਧਰਮ ਹੈ, ਉਹਦੀ ਕਿਰਤ ਵੀ ਬੰਦਗੀ ਹੈ। ਅਕਸਰ ਪੂਰਨ ਪੁਰਖਾਂ ਦਾ ਧੰਦਾ ਵੀ ਧਰਮ ਆਉਂਦਾ ਹੈ ਪਰ ਅਧੂਰੇ ਮਨੁੱਖਾਂ ਦਾ ਤੇ ਧਰਮ ਵੀ ਧੰਦਾ ਆਉਂਦਾ ਹੈ। ਉਹਨਾਂ ਦੇ ਧਰਮ ਦੇ ਚੋਂ ਵੀ ਸੰਸਾਰ ਦੀ ਬਦਬੂ ਆਉਂਦੀ ਹੈ ਜਦਕਿ ਪੂਰਨ ਮਨੁੱਖ ਦੇ ਧੰਦੇ ਦੇ ਚੋਂ ਵੀ ਨਿਰੰਕਾਰ ਦੀ ਸੁਗੰਧੀ ਆਉਂਦੀ ਹੈ, ਖੁਸ਼ਬੂ ਆਉਂਦੀ ਹੈ, ਮਹਿਕ ਆਉਂਦੀ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਸ ਢੰਗ ਨਾਲ ਬੈਰਾਗਮਈ ਅਵਸਥਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੋ ਦੂਰ ਦ੍ਰਿਸ਼ਟੀ ਦੇ ਨਾਲ ਸਮਗਰ ਜਗਤ ਨੂੰ ਵੇਖਿਆ। ਆਪ ਨੂੰ ਜਲਦੀ ਸਭ ਪ੍ਰਿਥਵੀ ਦਿਸ ਆਈ, ਹਰ ਪਾਸੇ ਨੈਤਿਕ ਦੁਨੀਆਂ ਵਿੱਚ, ਧਾਰਮਿਕ ਦੁਨੀਆਂ ਵਿੱਚ, ਸਮਾਜਿਕ ਦੁਨੀਆਂ ਵਿੱਚ, ਆਰਥਿਕ ਦੁਨੀਆਂ ਵਿੱਚ ਆਪ ਨੂੰ ਅੱਗ ਲੱਗੀ ਹੋਈ ਦਿਖਾਈ ਦਿੱਤੀ। ਨਾਮ ਦੀ ਮਸ਼ਕ ਲੈ ਕੇ ਇਸ ਅੱਗ ਨੂੰ ਬੁਝਾਉਣ ਦਾ ਤਹੀਆ ਆਪ ਨੇ ਸੁਲਤਾਨਪੁਰ ਦੇ ਚ ਹੀ ਕੀਤਾ। ਲੰਬੀ ਸੋਚਣੀ ਤੋਂ ਬਾਅਦ ਆਪ ਨੇ ਲੰਬੀਆਂ ਉਦਾਸੀਆਂ ਨੂੰ ਜਨਮ ਦਿੱਤਾ, ਇੱਕ ਇੱਕ ਉਦਾਸੀ 12-12 ਸਾਲ ਦੀ। ਕਈ ਦਫਾ ਪ੍ਰਸ਼ਨ ਖੜਾ ਆਉਂਦਾ ਹੈ ਕਿ ਗੁਰੂ ਨਾਨਕ ਨੇ ਇਤਨਾ ਭਰਮਣ ਕਿਉਂ ਕੀਤਾ। ਇਤਿਹਾਸਕਾਰਾਂ ਦੇ ਕਥਨ ਅਨੁਸਾਰ ਗਾਲਬਨ 82,000 ਮੀਲ ਦਾ ਇਹ ਪੈਦਲ ਸਫ਼ਰ ਬਣਦਾ ਹੈ। ਇਤਨਾ ਭਰਮਣ, ਇਤਨਾ ਦੇਸ਼ ਦੇਸ਼ਾਂਤਰਾਂ ਦਾ ਰਟਨ, ਤੀਰਥਾਂ ਦਾ ਭਰਮਣ, ਸ਼ਹਿਰਾਂ ਦਾ ਭਰਮਣ, ਜੰਗਲ ਤੇ ਬਿਆਬਾਨਾਂ ਦੇ ਸੂਫੀ ਸੰਤਾਂ ਦੇ ਡੇਰਿਆਂ ਵਿੱਚ ਮਹਾਤਮਾ ਲੋਕਾਂ ਦੀ ਸੰਗਤ, ਥਾਂ ਥਾਂ ਤੇ ਆਪ ਨੇ ਭਰਮਣ ਕੀਤਾ ਔਰ ਪਹੁੰਚੇ ਨੇ। ਇੱਕ ਸਵਾਲ ਖੜਾ ਹੁੰਦਾ ਹੈ, ਇਤਨਾ ਭਰਮਣ गुरु नानक ने क्यों कीता? तो इस प्रश्न दा इको एक उत्तर है कि गुरु नानक दे अंदर एक दुख से, एक तड़प से, तर्क खड़ी होवेगी। जेदे अंदर दुख से ओ जगत नू की दे सकता है, जिस दे अंदर तड़प से उन्हें संसार नू की देना है। पर इसका एक उत्तर है, मसलन बच्चा बीमार है, रात दा वक्त है और ताप करके बुखार करके बच्चा बेचैन है, पर कोल बैठी मां भी बेचैन है। बच्चा ताप करके दुखी है पर मां भी दुखी है। बच्चा ताप करके सो नहीं रहा पर नींद मां नू भी नहीं आ रही। पूछया जा सकता है इस मां कोलों, भी ताप ते बच्चे नू चढ़िया तैनू ते नहीं, तू आराम नाल सौ जा। पर मां ने यही आखना है, नहीं मैं नहीं सो सकती। क्यों? जेड़ा ताप बच्चे दे तन नू चढ़िया होया है उही ताप मां दे मन नू चढ़िया होया है। बच्चा तन करके दुखी है, मां मन करके दुखी है। बच्चे दे ताप नू जद मां ने अपने हिरदे दे च वसाया तो ओ सारी रात चैन नाल सो नहीं सकी। एक बच्चे दा दुख ते जद उस दुख नू हिरदे दे च वसाया ते मां सारी रात चैन नाल सो नहीं सकी। ते जद सारी दुनिया दा गम, सारी दुनिया दा दुख ओनू गुरु नानक ने अपने हिरदे च थां दित्ती तो चैन नाल सुल्तानपुर किस तरह रह सकते सन? वो आराम नाल अपने परिवार विच किस तरह रह सकते सन? आप नू सारे दा सारा संसार जलदा होया दिखाई दिता, आपने रटन आरंभ कर दिता। ते आप दे रटन विच पहले चोटी दे तीर्थ ने, तीर्थां ते ही रटन क्यों कीता? पहली उदासी विच गुरु नानक देव जी महाराज ने, दरअसल तीर्थ धर्म दे चश्मे सन। ते जे चश्मा ही गंदा है ते लोगां नू पानी गंदा मिलना सी। इस वास्ते गुरु नानक ने पहले चश्मिआं नू निर्मल करन दी सोची तो थां थां ते आप तीर्थां ते पहुंचे ते तीर्थां दे मुखियां नू सच दी गल सुनाई, सच नाल जुड़न दा ढंग दसिया। सच की है, उदी होंद की है, ए जगत दे सामने सारी विचारधारा रखी। ए आप दी पहली कोशिश, जगत दे संबंध च आप दे विचार ए कि जाली रैण जाल दिन हुआ जेती घड़ी फाही थेती। दिन एक जाल है, रात भी एक जाल है, दिन ते रात दियां घड़ियां ए भी फाइयां ही ने। रस रस चोग चुगे नित फासे छूटस मूड़े कवन गुणे। ए जीव तरह तरह दे रस चोगदा है दिन नू रात नू, तो इस तरीके नाल रात उस लई जाल बन जांदी है, दिन उस लई जाल बन जांदा है। हर दिन कुछ ऐसा हो जांदा है कि दिन एक विपता दिखाई देंदी है, हर रात कुछ ऐसा हो जांदा है कि हर रात कयामत दिखाई देंदी है। तो दिन जाल बन गया, रात जाल बन गई और इस जाल विच सारी मनुखता आप नू फसी हुई दिखाई देती। फिर मनुखी मन बारे सतगुरां दे ए विचार कि काया अहरण मन विच लोहा पंच अगन तित लाग रही। एक काया ते अहरण है और मन लोहा है, ते इस मन लोहे नू पंच अग्निया हर वक्त तपा के रख दियां, तपे ही रहिंदा है ए लोहा। क्रोध दी अगन, लोभ दी अगन, काम दी अगन, मोह दी अगन, अहंकार दी अगन। ਕਾਇਆ ਅਹਿਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ। ਜੇ ਕਿਧਰੇ ਅੱਗ ਠੰਡੀ ਪੈਂਦੀ ਹੈ ਕੋਇਲੇ ਮੱਧਮ ਪੈਂਦੇ ਨੇ ਅੱਗ ਬੁੱਝਣ ਲੱਗਦੀ ਹੈ ਤਾਂ ਸਤਿਗੁਰ ਕਹਿੰਦੇ ਨੇ ਪਾਪ ਦੇ ਕੋਲੇ ਹੋਰ ਪਾ ਦਿੱਤੇ ਜਾਂਦੇ ਔਰ ਇੰਝ ਇਹ ਪੰਜੇ ਅਗਨੀਆਂ ਪੂਰਨ ਜੋਬਨ ਦੇ ਉੱਤੇ ਭੜਕ ਉੱਠਦੀਆਂ ਨੇ ਤੇ ਸੰਨੀ ਕੀ ਹੈ ਜਿਹਦੇ ਨਾਲ ਲੋਹੇ ਨੂੰ ਪਰਤੀਦਾ ਪਰਤ ਪਰਤ ਕੇ ਰੱਖੀਦਾ। ਸਾਹਿਬ ਕਹਿੰਦੇ ਮਨ ਜਲਿਆ ਸੰਨੀ ਚਿੰਤ ਬਈ, ਸੰਨੀ ਤੇ ਚਿੰਤਾ ਤੋ ਚਿੰਤਾ ਦੇ ਚ ਮਨ ਉਲਟ ਪੁਲਟ ਹੁੰਦਾ ਰਹਿੰਦਾ। ਕਬਾਬੇ ਸੀਖ ਹੈ ਹਮ ਕਰਵਟੇ ਹਰ ਸੂ ਬਦਲਤੇ ਹੈ, ਜੋ ਜਲ ਜਾਤਾ ਹੈ ਇਹ ਪਹਿਲੂ ਤੋ ਵੋ ਪਹਿਲੂ ਬਦਲਤੇ ਹੈ। ਤੋ ਚਿੰਤਾ ਮਨ ਨੂੰ ਕਦੀ ਇਸ ਪਾਸੇ ਕਦੀ ਉਸ ਪਾਸੇ ਇੰਜ ਪਲਟਦੀ ਰਹਿੰਦੀ ਹੈ ਤੇ ਮਨ ਦੀਆਂ ਹੀ ਕਰਵਟਾਂ ਤਨ ਦੀਆਂ ਕਰਵਟਾਂ ਬਣ ਜਾਂਦੀਆਂ ਨੇ। ਜਦ ਅੰਦਰ ਚਿੰਤਾ ਹੈ ਤੋ ਮਨ ਕਰਵਟਾਂ ਲੈਂਦਾ ਤੇ ਜਦ ਮਨ ਕਰਵਟਾਂ ਲੈਂਦਾ ਹੈ ਤੋ ਬੰਦਾ ਆਰਾਮ ਨਾਲ ਕਿਸ ਤਰ੍ਹਾਂ ਸੋ ਸਕੇਗਾ, ਤਨ ਵੀ ਕਰਵਟਾਂ ਲੈਂਦਾ ਰਹੇਗਾ। ਜਿਹੜਾ ਬੰਦਾ ਸਾਰੀ ਰਾਤ ਕਰਵਟ ਲੈਂਦਾ ਰਿਹਾ ਕਦੀ ਇਸ ਕਰਵਟ ਤੇ ਕਦੀ ਉਸ ਕਰਵਟ, ਉਹ ਤੇ ਸਮਝ ਲਓ ਸਾਰੀ ਰਾਤ ਵਰਜਿਸ਼ ਕਰਦਾ ਰਿਹਾ, ਐਕਸਰਸਾਈਜ਼ ਕਰਦਾ ਰਿਹਾ, ਉਹ ਤੇ ਥੱਕਿਆ ਹੋਇਆ ਹੋਵੇਗਾ। ਸਵੇਰੇ ਜਿਉਂ ਉੱਠੇਗਾ ਉਹਦੇ ਸਰੀਰ ਵਿੱਚ ਤਾਜ਼ਗੀ ਨਹੀਂ ਹੋਵੇਗੀ, ਉਸਦੇ ਸਰੀਰ ਵਿੱਚ ਸਫੁਰਤੀ ਨਹੀਂ ਹੋਵੇਗੀ। ਕਿਉਂ? ਕਿਉਂਕਿ ਸਾਰੀ ਰਾਤ ਮਿਹਨਤ ਕਰਦਾ ਰਿਹਾ, ਕਰਵਟਾਂ ਬਦਲਦਾ ਰਿਹਾ। ਕਿਉਂ ਕਰਵਟਾਂ ਬਦਲਦਾ ਰਿਹਾ? ਦਰਅਸਲ ਮਨ ਪਾਸੇ ਬਦਲਦਾ ਰਿਹਾ। ਤੇ ਮਨ ਕਿਉਂ ਪਾਸੇ ਬਦਲਦਾ ਰਿਹਾ? ਦਰਅਸਲ ਮਨ ਚਿੰਤਾ ਦੇ ਹੱਥਾਂ 'ਚ ਸੀ ਤੇ ਚਿੰਤਾ ਦੀ ਸੰਨੀ ਮਨ ਨੂੰ ਬਦਲਦੀ ਰਹੀ ਹੈ, ਕਦੀ ਸੱਜੇ ਕਦੀ ਖੱਬੇ, ਤੋ ਤਨ ਵੀ ਕਰਵਟਾਂ ਬਦਲਦਾ ਰਿਹਾ। ਇਸ ਵਾਸਤੇ ਚਿੰਤਾਤੁਰ ਬੰਦੇ ਕੋਲ ਵਿਸ਼ਰਾਮ ਨਹੀਂ ਹੁੰਦਾ, ਚਿੰਤਾਤੁਰ ਬੰਦੇ ਕੋਲ ਦੁੱਖ ਹੀ ਦੁੱਖ ਹੁੰਦਾ ਹੈ, ਬੇਚੈਨੀਆਂ ਹੀ ਬੇਚੈਨੀਆਂ ਆਉਂਦੀਆਂ ਨੇ। ਤੋ ਸਾਹਿਬ ਕਹਿੰਦੇ ਮਨ ਜਲਿਆ ਸੰਨੀ ਚਿੰਤ ਭਈ, ਇਸ ਜਲਨ ਦੇ ਚ ਔਰ ਇਸ ਚਿੰਤਾ ਦੀ ਸੰਨੀ ਦੀ ਪਕੜ ਦੇ ਚ ਸਾਰੇ ਜਗਤ ਦਾ ਮਨ ਸੀ। ਆਪ ਦੇ ਮਨ ਵਿੱਚ ਤਰਸ ਦਇਆ, ਤੋ ਇਹ ਦਇਆ ਇਸ ਤਰਸ ਨੇ ਆਪ ਨੂੰ ਘਰ ਵਿੱਚ ਆਰਾਮ ਨਾਲ ਬੈਠਣ ਨਹੀਂ ਦਿੱਤਾ। ਆਪ ਥਾਂ ਥਾਂ ਤੇ ਭਰਮਣ ਕਰਕੇ ਲੋਕਾਂ ਨੂੰ ਉਸ ਸੱਚ ਸੀਤਲ ਨਾਲ ਜੁੜਨ ਦਾ ਉਪਰਾਲਾ ਕਰਦੇ ਰਹੇ, ਜਿਸ ਨਾਲ ਜੁੜਨਾ ਹੀ ਜ਼ਿੰਦਗੀ ਦਾ ਮਕਸਦ ਹੈ, ਜਿਸ ਨਾਲ ਜੁੜਨਾ ਹੀ ਜ਼ਿੰਦਗੀ ਦਾ ਧੇਹ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਮੂਲ ਰਚਨਾਵਾਂ ਜਪ ਜੀ ਤੇ ਸਿੱਧ ਗੋਸ਼ਟ ਨੇ। ਕਿਸੇ ਹੱਦ ਤੱਕ ਜਪ ਜੀ ਸਾਹਿਬ ਦਾ ਵੀ ਬਹੁਤ ਸਾਰਾ ਹਿੱਸਾ ਸਿੱਧ ਚਰਚਾ ਹੈ, ਜੋਗੀਆਂ ਨਾਲ ਚਰਚਾ ਹੈ। ਔਰ ਇਹ ਉਸ ਵਕਤ ਦਾ ਸਿਰਮੌਰ ਧਰਮ ਸੀ, ਜੋਗ ਮਤ ਔਰ ਸਮੁੱਚੇ ਭਾਰਤ ਵਿੱਚ ਇਹ ਛਾਏ ਹੋਏ ਸਨ। ਰਿਧੀਆਂ ਸਿੱਧੀਆਂ ਹੋਣ ਦੇ ਨਾਤੇ ਇਹਨਾਂ ਦੀ ਪੂਜਾ ਪ੍ਰਤਿਸ਼ਠਾ ਵੀ ਬੜੀ ਸੀ, ਸਨਮਾਨ ਵੀ ਬੜੀ ਸੀ, ਬੜਾ ਸੀ। ਲੇਕਿਨ ਜੀਵਨ ਵਿੱਚ ਰਸ ਨਹੀਂ ਸੀ, ਆਨੰਦ ਨਹੀਂ ਸੀ, ਖੇੜਾ ਨਹੀਂ ਸੀ। ਕਹਿੰਦੇ ਨੇ ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੀਲੀ ਭੀਤ ਦੇ ਨੇੜੇ ਉਸ ਸਥਾਨ ਤੇ ਪਹੁੰਚੇ ਜਿਸ ਦਾ ਨਾਂ ਅੱਜ ਕੱਲ ਨਾਨਕ ਮਥਾ ਹੈ, ਪਰ ਨਾਨਕ ਮਥੇ ਤੋਂ ਪੇਸ਼ਤਰ ਇਸ ਅਸਥਾਨ ਦਾ ਨਾਮ ਸੀ ਗੋਰਖ ਮਥਾ। ਜਦ ਪਹੁੰਚੇ ਨੇ ਮੇਰੇ ਪਾਤਸ਼ਾਹ ਉੱਥੇ ਤਾਂ ਜੋਗੀਆਂ ਨੇ ਗੁਲਾਬ ਦਾ ਫੁੱਲ ਆਪ ਨੂੰ ਪੇਸ਼ ਕੀਤਾ। ਮਰਦਾਨਾ ਕਹਿਣ ਲੱਗਿਆ, ਮਹਾਰਾਜ ਬੜੇ ਆਵ ਭਗਤ ਨਾਲ ਪੇਸ਼ ਆਏ ਨੇ ਜੋਗੀ, ਬੜਾ ਸਨਮਾਨ ਕਰ ਰਹੇ ਨੇ, ਆਪ ਨੂੰ ਗੁਲਾਬ ਦਾ ਫੁੱਲ ਭੇਟ ਕੀਤਾ ਹੈ। ਤੋ ਸਤਿਗੁਰੂ ਕਹਿਣ ਲੱਗੇ, ਨਹੀਂ ਮਰਦਾਨਿਆ, ਹਮੇਸ਼ਾ ਦੀ ਤਰ੍ਹਾਂ ਜੋਗੀ ਹੁਣ ਵੀ ਚਰਚਾ ਹੀ ਕਰ ਰਹੇ ਨੇ, ਭੈਸ ਕਰ ਰਹੇ ਨੇ। ਹਮੇਸ਼ਾ ਦੀ ਤਰ੍ਹਾਂ ਹੁਣ ਵੀ ਇਹਨਾਂ ਨੇ ਇੱਕ ਬਹੁਤ ਵੱਡਾ ਪ੍ਰਸ਼ਨ ਖੜਾ ਕਰ ਦਿੱਤਾ ਹੈ। ਇਹਨਾਂ ਨੇ ਫੁੱਲ ਭੇਟ ਨਹੀਂ ਕੀਤਾ, ਇੱਕ ਪ੍ਰਸ਼ਨ ਭੇਟ ਕੀਤਾ ਹੈ, ਇੱਕ ਸਵਾਲ ਭੇਟ ਕੀਤਾ ਹੈ, ਔਰ ਉਸਦਾ ਅਸੀਂ ਜਵਾਬ ਦੇਣਾ ਹੈ। ਮਹਾਰਾਜ ਨੇ ਉਸ ਫੁੱਲ ਨੂੰ ਵੇਖਿਆ, ਉਹਦੀ ਸੁਗੰਧੀ ਦਾ ਆਨੰਦ ਮਾਣਿਆ ਔਰ ਫੁੱਲ ਜੋਗੀਆਂ ਨੂੰ ਵਾਪਸ ਕੀਤਾ। ਜੋਗੀ ਕਹਿਣ ਲੱਗੇ, ਮਹਾਰਾਜ ਇਹ ਕਬੂਲ ਨਹੀਂ, ਆਪ ਨੂੰ ਪ੍ਰਵਾਨ ਨਹੀਂ। ਕਿਉਂ? ਮਹਾਰਾਜ ਕਹਿੰਦੇ ਨੇ ਫੁੱਲ ਬਹੁਤ ਖੂਬਸੂਰਤ ਹੈ, ਸੁਗੰਧਿਤ ਹੈ, ਕੋਮਲ ਹੈ, ਸਾਰੀਆਂ ਖੂਬੀਆਂ ਇਸ ਦੇ ਚ ਨੇ, لیکن نانک نو او پھل چاہیدا ہے جو کسے پھل نو بھی جنم دے وے. اس پھل دے چوں پھل دا جنم نہیں. یوگیاں نے گلاب دا پھل بھیٹ کر کے اے آکھیا سی, اے پرشن رکھیا.

ਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ। ਸੰਸਾਰਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ ਔਰ ਇਹ ਬਹੁਤ ਕੁਛ ਹੈ, ਇਹ ਬਹੁਤ ਵੱਡੀ ਗੱਲ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਠੀਕ ਹੈ ਜੋਗੀਓ, ਠੀਕ ਹੈ, ਇਸ ਜੋਗ ਮਤ ਵਿੱਚ ਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਪਰ ਨਾਮ ਦਾ ਫਲ ਨਹੀਂ ਹੈ, ਪ੍ਰਭੂ ਗਿਆਨ ਦਾ ਫਲ ਨਹੀਂ ਹੈ, ਪਰਮਾਤਮ ਫਲ ਨਹੀਂ ਹੈ, ਤੇ ਨਾਨਕ ਨੂੰ ਫਲ ਚਾਹੀਦਾ ਹੈ। ਕੇਵਲ ਰਿੱਧੀ ਸਿੱਧੀ ਨਹੀਂ, ਕੇਵਲ ਸੰਸਾਰ ਦੀ ਪੂਜਾ ਪ੍ਰਤਿਸ਼ਠਾ ਨਹੀਂ, ਨਾਨਕ ਨੂੰ ਪਰਮਾਤਮਾ ਚਾਹੀਦਾ ਹੈ, ਨਾਨਕ ਨੂੰ ਗਿਆਨ ਚਾਹੀਦਾ ਹੈ, ਨਾਨਕ ਨੂੰ ਨਾਮ ਚਾਹੀਦਾ ਹੈ, ਤੇ ਮੈਂ ਜਗਤ ਦੀ ਝੋਲੀ ਵਿੱਚ ਉਹ ਫੁੱਲ ਪਾਉਣਾ ਹੈ ਜਿਸ ਫੁੱਲ ਵਿੱਚ ਨਾਮ ਦਾ ਫਲ ਵੀ ਹੈ। ਮੈਂ ਤੇ ਉਹੀ ਕਰਮ ਦ੍ਰਿੜ ਕਰਾਣੇ ਨੇ ਜਿਨ੍ਹਾਂ ਕਰਮਾਂ ਚੋਂ ਨਾਮ ਦਾ ਫਲ ਪੈਦਾ ਹੋਵੇ, ਨਾਮ ਦਾ ਰਸ ਪੈਦਾ ਹੋਵੇ। ਸਤਿਗੁਰੂ ਦੇਵ ਜੀ ਮਹਾਰਾਜ ਜਦ ਪਹੁੰਚੇ ਨੇ ਹਰਿਦੁਆਰ ਤੇ ਫਿਰ ਬਨਾਰਸ, ਤਾਂ ਆਪ ਦੇ ਨਾਲ ਫਿਰ ਗੋਸ਼ਟੀ ਤੇ ਚਰਚਾ ਹੋਈ। ਚਰਚਾ ਇਸ ਢੰਗ ਨਾਲ ਹੋਈ ਕਿ ਕੁਛ ਵਿਦਵਾਨਾਂ ਨੇ ਇਹ ਆਖਿਆ ਪੁਰਾਣੇ ਮਤ ਅਨੁਸਾਰ ਕਿ ਸੰਸਾਰ ਨੂੰ ਬਣਾ ਰਿਹਾ ਬ੍ਰਹਮਾ, ਇਹਦੀ ਪਾਲਣਾ ਕਰ ਰਿਹਾ ਵਿਸ਼ਨੂੰ, ਇਹਨੂੰ ਨਾਸ ਕਰ ਰਿਹਾ ਸ਼ੰਕਰ। ਓਅੰਕਾਰ ਦੇ ਕਿਸੇ ਹੱਦ ਤੱਕ ਅਰਥ ਵੀ ਇਹੀ ਹੋਏ, ਅਕਾਰ ਓਕਾਰ ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਰਸਨਾ ਤੋਂ ਕਲਾਮ ਉਚਾਰਨ ਕੀਤਾ, ਓਅੰਕਾਰ ਨਹੀਂ, ਇੱਕ ਓਅੰਕਾਰ, ਇੱਕ ਓਅੰਕਾਰ, ਇੱਕ ਹੀ ਅਕਾਰ ਹੈ, ਇੱਕ ਹੀ ਓਕਾਰ ਹੈ, ਇੱਕ ਹੀ ਮਕਾਰ ਹੈ, ਇੱਕ ਤੋਂ ਉਤਪਤੀ ਹੋ ਰਹੀ ਹੈ, ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਇੱਕ ਤੋਂ ਹੀ ਨਾਸ ਹੋ ਰਿਹਾ। ਸੰਸਾਰ ਦਾ ਧਿਰ ਇੱਕ ਹੈ, ਅਨੇਕ ਨਹੀਂ ਹੈ। ਸਮੂਹ ਬ੍ਰਹਿਮੰਡ ਦੀ ਅਨੇਕਤਾ ਦਾ ਮੂਲ ਇੱਕ ਹੈ, ਉਸੇ ਇੱਕ ਤੋਂ ਉਤਪਤੀ ਹੋ ਰਹੀ ਹੈ, ਉਸੇ ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਉਸੇ ਇੱਕ ਤੋਂ ਹੀ ਸੰਗਾਰ ਚੱਲ ਰਿਹਾ। ਪ੍ਰਸ਼ਨ ਖੜਾ ਹੋਇਆ, ਜੋ ਪਾਲਣਾ ਕਰ ਰਿਹਾ ਉਹਨੂੰ ਨਾਸ ਕਰਨ ਦੀ ਕੀ ਲੋੜ ਹੈ, ਤੇ ਜਿਹੜਾ ਨਾਸ ਕਰ ਰਿਹਾ ਉਹਨੂੰ ਉਤਪਤੀ ਕਰਨ ਦੀ ਕੀ ਲੋੜ ਹੈ? ਤਾਂ ਸਤਿਗੁਰ ਕਹਿੰਦੇ ਨੇ, ਖੇਲ ਕੋਈ ਮੁੱਦਾ ਨਹੀਂ, ਕੋਈ ਮਕਸਦ ਨਹੀਂ ਹੈ। ਜੈਸੇ ਬੱਚੇ ਦਰਿਆ ਦੇ ਕੰਢੇ ਤੇ ਰੇਤ ਦੇ ਘਰ ਬਣਾਉਂਦੇ ਨੇ, ਹੱਸ ਕੇ ਬਣਾਉਂਦੇ ਨੇ, ਖੁਸ਼ੀ ਨਾਲ ਬਣਾਉਂਦੇ ਨੇ, ਮਸਤੀ ਵਿੱਚ ਬਣਾਉਂਦੇ ਨੇ, ਔਰ ਬਣਾਉਂਦੇ ਹੋਇਆਂ ਬੜਾ ਰਸ ਲੈਂਦੇ ਨੇ, ਬੜਾ ਸਵਾਦ ਲੈਂਦੇ ਨੇ, ਪਰ ਸ਼ਾਮ ਨੂੰ ਜੈਸੇ ਘਰ ਵਾਪਸ ਜਾਂਦੇ ਨੇ ਤਾਂ ਹੱਸ ਕੇ ਹੀ ਤੋੜਦੇ ਨੇ, ਉਤਸ਼ਾਹ ਨਾਲ ਤੋੜਦੇ ਨੇ, ਉਸੇ ਖੇੜੇ ਨਾਲ ਤੋੜਦੇ ਨੇ। ਬਣਾਉਣ ਲੱਗਿਆਂ ਵੀ ਹਾਸਾ, ਤੋੜਨ ਲੱਗਿਆਂ ਵੀ ਹਾਸਾ, ਬਣਾਉਣ ਲੱਗਿਆਂ ਵੀ ਖੁਸ਼ ਸਨ, ਹੁਣ ਤੋੜਨ ਲੱਗਿਆਂ ਵੀ ਖੁਸ਼ ਸਨ। ਖਿੜ ਖੜਾ ਕੇ ਬਣਾ ਰਹੇ ਸਨ ਔਰ ਖਿੜ ਖੜਾ ਕੇ ਤੋੜ ਰਹੇ ਸਨ, ਕਿਉਂ ਕਿ ਬਣਾਉਣ ਦਾ ਜਦ ਕੋਈ ਮੁੱਦਾ ਹੀ ਨਹੀਂ, ਕੋਈ ਮਕਸਦ ਹੀ ਨਹੀਂ, ਤਾਂ ਐਸਾ ਬਣਾਉਣਾ ਇੱਕ ਖੇਲ ਹੈ। ਖੇਲ ਦੇ ਵਿੱਚ ਕੋਈ ਮੁੱਦਾ ਨਹੀਂ ਆਉਂਦਾ, ਖੇਲ ਦੇ ਵਿੱਚ ਕੋਈ ਮਕਸਦ ਨਹੀਂ ਆਉਂਦਾ, ਖੇਲ ਸਿਰਫ ਖੇਲ ਹੈ। ਇਸ ਵਾਸਤੇ ਸਤਿਗੁਰ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਸਮੁੱਚਾ ਜਗਤ ਪਰਮਾਤਮਾ ਦਾ ਖੇਲ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀ ਨਹੀਂ ਮਾਇਆ। ਇਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤਮਾਸ਼ਾ ਹੈ, ਖੇਲ ਹੈ। ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਤੇ ਸੰਸਾਰ ਦਾ ਤਮਾਸ਼ਾ ਵੇਖਣ ਲਈ ਆਇਆ, ਖੇਲ ਵੇਖਣ ਲਈ ਆਇਆ। ਖੇਲ ਦੇ ਵਿੱਚ ਸਿਰਫ ਇੱਕ ਵਿਧੀ ਵਿਧਾਨ ਹੈ, ਨਿਯਮ ਹੈ, ਹੋਰ ਤੇ ਕੁਛ ਨਹੀਂ ਹੈ, ਮਕਸਦ ਨਹੀਂ ਹੈ। ਅਕਸਰ ਦੇਖਿਆ ਗਿਆ ਕਿ ਕਾਰੋਬਾਰ ਦੇ ਵਿੱਚ, ਧੰਦੇ ਦੇ ਵਿੱਚ, ਜਾਂ ਆਮ ਸੰਸਾਰੀ ਕਿਰਤ ਦੇ ਵਿੱਚ ਕੋਈ ਬੰਦਾ ਬੇਈਮਾਨੀ ਕਰੇ ਤਾਂ ਜਗਤ ਕਬੂਲ ਕਰ ਲੈਂਦਾ, ਚੱਲਦੀ ਰਹਿੰਦੀ ਹੈ। ਪਰ ਕੋਈ ਖੇਡ ਦੇ ਵਿੱਚ ਬੇਈਮਾਨੀ ਕਰੇ, ਤਾਸ਼ ਖੇਡ ਰਿਹਾ ਕੋਈ, ਕੁਸ਼ਤੀ ਖੇਡ ਰਿਹਾ, ਜਾਂ ਫੁੱਟਬਾਲ ਖੇਡ ਰਿਹਾ, ਗਰਸ ਕੇ ਜੋ ਖੇਲ ਹੈ ਉਹਦੇ ਚ ਕੋਈ ਬੇਈਮਾਨੀ ਕਰੇ ਤਾਂ ਕਬੂਲ ਨਹੀਂ, ਪ੍ਰਵਾਨ ਨਹੀਂ, ਲੜਾਈ ਹੋ ਸਕਦੀ ਹੈ, ਝਗੜਾ ਹੋ ਸਕਦਾ, ਕਿਉਂ? ਖੇਲ ਦੇ ਆਧਾਰ ਹੀ ਨਿਯਮ ਹੈ, ਤੇ ਜਦ ਨਿਯਮ ਹੀ ਤੋੜ ਦਿੱਤਾ ਤਾਂ ਖੇਲ ਖੇਲ ਨਹੀਂ ਰਹਿ ਜਾਂਦਾ, ਖੇਲ ਵੀ ਧੰਦਾ ਹੋ ਜਾਂਦਾ, ਖੇਲ ਵੀ
संसार बन जाता है, खेल भी बाजार बन जाता है। खेल तो उतने

0: ਦੇਰ ਤੱਕ ਖੇਲ ਹੈ, ਜਦ ਕੋਈ ਮੁਦਾ ਨਹੀਂ ਤੇ ਮਕਸਦ ਨਹੀਂ ਤੇ ਖੇਲ ਦਾ ਆਧਾਰ ਕੇਵਲ ਇੱਕੋ ਹੀ ਹੈ, ਨਿਯਮ। ਤੋ ਪਰਮਾਤਮਾ ਦੀ ਇਹ ਸਾਰੀ ਜਿਹੜੀ ਬਣਤਰ ਹੈ ਕਿਸੇ ਨਿਯਮ ਤੇ ਖੜੀ ਹੈ, ਔਰ ਜੇ ਟੁੱਟ ਭੱਜ ਹੈ ਇਹ ਵੀ ਕਿਸੇ ਨਿਯਮ ਤੇ ਖੜੀ ਹੈ, ਪਰ ਬਣਾਉਣ ਦਾ ਉਸਦਾ ਕੋਈ ਮੁੱਦਾ ਨਹੀਂ। ਅਗਰ ਕੁਛ ਮਨੁੱਖ ਬਣਾ ਕੇ ਬਣਨਾ ਚਾਹੁੰਦਾ ਹੈ ਤਾਂ ਸਪਸ਼ਟ ਗੱਲ ਹੈ ਮਨੁੱਖ ਅਧੂਰਾ ਹੈ। ਪੂਰਾ ਮਕਾਨ ਬਣਾ ਕੇ ਕੁਛ ਬਣਨਾ ਚਾਹੁੰਦਾ ਹੈ, ਕੰਮ ਧੰਦਾ ਬਣਾ ਕੇ ਕੁਛ ਬਣਨਾ ਚਾਹੁੰਦਾ ਹੈ, ਮਨੁੱਖ ਕੁਛ ਬਣਨਾ ਚਾਹੁੰਦਾ ਹੈ, ਤੋ ਬਣਨ ਲਈ ਉਹਨੂੰ ਕੁਛ ਚਾਹੀਦਾ ਹੈ। ਮਨੁੱਖ ਦੇ ਬਣਾਉਣ ਦੇ ਨਾਲ ਕੁਛ ਮੁੱਦਾ ਹੈ, ਕਿਉਂਕਿ ਕੁਛ ਬਣਦਾ ਹੈ ਤੇ ਖੁਦ ਵੀ ਬਣਦਾ, ਖੁਦ ਵੀ ਸੰਵਰਦਾ ਤੇ ਸ਼ਿੰਗਾਰਿਆ ਜਾਂਦਾ ਤੇ ਅਗਾਂਹ ਵੱਧਦਾ। ਅਗਰ ਪ੍ਰਮਾਤਮਾ ਦੇ ਵੀ ਬਣਾਉਣ ਦਾ ਕੁਝ ਮਕਸਦ ਹੈ, ਮੁੱਦਾ ਹੈ, ਤੇ ਬਣਾਉਣ ਨਾਲ ਹੀ ਉਹ ਕੁਛ ਬਣ ਸਕਦਾ ਹੈ, ਤੋ ਇਤਨੀ ਗੱਲ ਸਪਸ਼ਟ ਹੈ, ਅਧੂਰਾ ਹੈ, ਅਜੇ ਅਧੂਰਾ ਹੈ। ਕੁਝ ਬਣਾ ਕੇ ਬਣੇਗਾ, ਕੁਝ ਬਣਾਏਗਾ, ਕੁਝ ਉਸਦਾ ਮੁੱਦਾ ਹੈ, ਮੁੱਦਾ ਉਸਦਾ ਹੁੰਦਾ ਹੈ, ਮਕਸਦ ਉਸਦਾ ਹੁੰਦਾ ਹੈ ਜੋ ਅਧੂਰਾ ਹੈ। ਤੋ ਪ੍ਰਮਾਤਮਾ ਤੇ ਸੰਪੂਰਨ ਹੈ, ਪੂਰਨ ਪੂਰਨ ਉਸ ਨੂੰ ਕਹਿੰਦੇ ਜਿਹਦੀ ਕੋਈ ਸੀਮਾ ਨਹੀਂ, ਕਿੱਥੋਂ ਸ਼ੁਰੂ ਹੁੰਦਾ ਕਿੱਥੇ ਖਤਮ ਹੁੰਦਾ ਕੋਈ ਸੀਮਾ ਨਹੀਂ। ਤੋ ਉਸਦੇ ਬਣਾਉਣ ਦਾ ਕੋਈ ਮੁੱਦਾ ਨਹੀਂ, ਔਰ ਵਿਗਾੜਨ ਦਾ ਵੀ, ਨਾਸ ਕਰਨ ਦਾ ਵੀ ਕੋਈ ਮੁੱਦਾ ਨਹੀਂ। ਫਿਰ ਕੀ ਹੈ? ਖੇਲ ਆਵਨ ਜਾਨ, ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀਨੀ ਮਾਇਆ, ਇਹ ਤੇ ਉਸਦਾ ਇੱਕ ਖੇਲ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਉਸ ਤੋਂ ਉਤਪਤੀ ਹੋ ਰਹੀ ਹੈ, ਉਸ ਤੋਂ ਪਾਲਣਾ ਹੋ ਰਹੀ ਹੈ, ਔਰ ਉਸੇ ਤੋਂ ਹੀ ਨਾਸ ਹੋ ਰਿਹਾ, ਔਰ ਉਸੇ ਦਾ ਹੀ ਖੇਲ ਹੈ, ਉਸੇ ਦੀ ਲੀਲਾ ਹੈ। ਤੋ ਪ੍ਰਸ਼ਨ ਖੜਾ ਹੋਇਆ, ਕਿਆ ਬ੍ਰਹਮਾ ਵਿਸ਼ਨ ਮਹੇਸ਼ ਨਹੀਂ ਨੇ? ਸਤਿਗੁਰ ਕਹਿਣ ਲੱਗੇ ਹੈਗੇ ਨੇ। ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਜਿਸ ਉਪਤ ਸਭ ਸੰਸਾਰਾ। ਪਰਮਾਤਮਾ ਦੇ ਨਾਮ ਵਿਅਕਤੀਆਂ ਨੂੰ ਦਿੱਤੇ ਗਏ, ਬੰਦਿਆਂ ਨੂੰ ਦਿੱਤੇ ਗਏ। ਤੋ ਸਾਹਿਬ ਕਹਿੰਦੇ ਨੇ ਇਹ ਬ੍ਰਹਮਾ, ਇਹ ਵਿਸ਼ਨ, ਇਹ ਮਹੇਸ਼, ਇਹ ਮਨੁੱਖ ਦੇ ਅੰਦਰ ਨੇ। ਰਜੋ ਗੁਣ, ਤਮੋ ਗੁਣ, ਸਤੋ ਗੁਣ। ਰਜੋ ਗੁਣ ਬਣਾਉਣ ਦੀਆਂ ਰੁਚੀਆਂ, ਇਹ ਤਮਾਮ ਜੀਵਾਂ ਦੇ ਅੰਦਰ ਰਜੋ ਗੁਣ ਮੌਜੂਦ ਹੈ। ਪੰਛੀ ਵੀ ਘੋਂਸਲੇ ਬਣਾਉਂਦੇ ਨੇ, ਕੀੜੇ ਮਕੌੜੇ ਵੀ ਖੁੱਡਾਂ ਬਣਾਉਂਦੇ ਨੇ, ਮਨੁੱਖ ਵੀ ਕੁਛ ਬਣਾਉਂਦਾ ਹੈ, ਰੇਲਾਂ, ਮੋਟਰਾਂ, ਗੱਡੀਆਂ ਬਣਾ ਰਿਹਾ, ਸੜਕਾਂ ਬਣਾ ਰਿਹਾ, ਪੁੱਲ ਬਣਾ ਰਿਹਾ, ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਬਣਾ ਰਿਹਾ। ਇਹ ਜਿਹੜੀ ਬਣਾਉਣ ਦੀ ਰੁਚੀ ਹੈ, ਇਹ ਰਜੋ ਗੁਣ ਹੈ। ਤੇ ਜੋ ਕੁਛ ਬਣਾਇਆ ਹੈ ਇਹ ਟਿਕਿਆ ਰਵੇ, ਔਰ ਇਹਨੂੰ ਟਿਕਾਈ ਰੱਖਣਾ ਹੈ। ਦਰਅਸਲ ਇਹ ਪਾਲਣਾ ਦੀ ਰੁਚੀ ਵੀ ਮਨੁੱਖ ਦੇ ਅੰਦਰ, ਸਤੋ ਗੁਣ, ਇਹ ਵਿਸ਼ਨੂੰ ਹੈ। ਬਣਾਉਣ ਦੀ ਰੁਚੀ ਬ੍ਰਹਮਾ ਹੈ, ਤੇ ਯਕੀਨ ਜਾਣੋ ਮਨੁੱਖ ਹੀ ਨਾਸ ਕਰਦਾ ਹੈ, ਔਰ ਮਨੁੱਖ ਹੀ ਨਾਸ ਕਰਨ ਦੇ ਸਾਜ਼ੋ ਸਮਾਨ ਬਣਾਉਂਦਾ ਹੈ। ਕਿਉਂ ਬਣਾਉਂਦਾ ਹੈ? ਮਨੁੱਖ ਦੇ ਅੰਦਰ ਤਮੋ ਗੁਣ ਹੈ, ਐਟਮ ਬੰਬ ਮਨੁੱਖ ਬਣਾ ਰਿਹਾ, ਹਾਈਡਰੋਜਨ ਬੰਬ ਮਨੁੱਖ ਬਣਾ ਰਿਹਾ, ਬਸਤੀਆਂ ਦੀਆਂ ਬਸਤੀਆਂ ਮਨੁੱਖ ਨੇ ਉਜਾੜੀਆਂ ਨੇ, ਸ਼ਹਿਰਾਂ ਦੇ ਸ਼ਹਿਰ ਮਨੁੱਖ ਨੇ ਤਬਾਹ ਕੀਤੇ ਨੇ, ਮੁਲਕਾਂ ਦੇ ਮੁਲਕ ਗਰਕ ਕੀਤੇ ਨੇ, ਤੋ ਮਨੁੱਖ ਨੇ ਹੀ ਕੀਤੇ ਨੇ। ਕਿਉਂ? ਕਿ ਮਨੁੱਖ ਦੇ ਅੰਦਰ ਤਮੋ ਗੁਣ ਵੀ ਹੈ। ਸਿਰਫ ਮਕਾਨ ਬਣਾਉਂਦਾ ਨਹੀਂ, ਮਕਾਨ ਢਾਂਦਾ ਵੀ ਹੈ। ਸਿਰਫ ਇਹ ਸ਼ਹਿਰ ਤਾਮੀਰ ਨਹੀਂ ਕਰਦਾ, ਸ਼ਹਿਰਾਂ ਨੂੰ ਅੱਗ ਵੀ ਲਾਉਂਦਾ ਹੈ। ਸਿਰਫ ਬਸਤੀਆਂ ਬਸਾਉਂਦਾ ਨਹੀਂ, ਬਲਕਿ ਮਨੁੱਖ ਬਸਤੀਆਂ ਉਜਾੜਦਾ ਵੀ ਹੈ। ਜਦ ਰਜੋ ਗੁਣ ਪ੍ਰਧਾਨ ਹੁੰਦਾ ਹੈ ਤਾਂ ਕੁਛ ਬਣਾਉਂਦਾ ਹੈ, ਤੇ ਜਦ ਤਮੋ ਗੁਣ ਪ੍ਰਧਾਨ ਹੁੰਦਾ ਹੈ ਕੁਛ ਵਿਗਾੜਦਾ ਹੈ, ਜਦ ਸਤੋ ਗੁਣ ਪ੍ਰਧਾਨ ਹੁੰਦਾ ਹੈ ਤਾਂ ਉਸਾਰੇ ਹੋਏ ਦੀ ਪਾਲਣਾ ਕਰਦਾ ਹੈ, ਉਹਨੂੰ ਟਿਕਾਉਣ ਦੀ ਜੋ ਹੈ ਕੋਸ਼ਿਸ਼ ਕਰਦਾ ਹੈ। ਸਾਹਿਬ ਕਹਿੰਦੇ ਨੇ ਇਹ ਤਿੰਨੇ ਗੁਣ ਬ੍ਰਹਮਾ ਵਿਸ਼ਨ ਮਹੇਸ਼ ਨੇ, ਔਰ ਮਨੁੱਖ ਦੇ ਅੰਦਰ ਨੇ, ਔਰ ਇਸੇ ਨਾਲ ਹੀ ਸਮੁੱਚੇ ਸੰਸਾਰ ਦੀ ਕਾਰ ਚੱਲ ਰਹੀ ਹੈ, ਵਿਹਾਰ ਚੱਲ ਰਿਹਾ, ਸਮਗਰ ਜੋ ਹੈ ਜਗਤ ਚੱਲ ਰਿਹਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਿਰ ਮੂਲ ਉਪਦੇਸ਼, ਮਨੁੱਖ ਆਪਣੇ ਸ਼ੁਭ ਕਰਮਾਂ ਕਰਕੇ ਪਰਮਾਤਮਾ ਦੇ ਨੇੜੇ ਹੈ, ਤੇ ਅਸ਼ੁਭ ਕਰਮਾਂ ਕਰਕੇ ਦੂਰ ਹੈ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜੋ ਪਰਮਾਤਮਾ ਦੇ ਨੇੜੇ ਹੈ ਉਹ ਸਵਰਗ ਦੇ ਨੇੜੇ ਹੈ, ਜੋ ਪਰਮਾਤਮਾ ਤੋਂ ਦੂਰ ਹੈ ਉਹ ਨਰਕ ਦੇ ਚ ਹੈ, ਜੋ ਪਰਮਾਤਮਾ ਦੇ ਨੇੜੇ ਹੈ ਉਹ ਪ੍ਰਕਾਸ਼ ਦੇ ਚ ਹੈ, ਜੋ ਪਰਮਾਤਮਾ ਤੋਂ ਦੂਰ ਹੈ ਅੰਧਕਾਰ ਦੇ ਚ ਹੈ, ਜੋ ਪਰਮਾਤਮਾ ਦੇ ਨੇੜੇ ਹੈ ਆਨੰਦ ਦੇ ਚ ਹੈ, ਜੋ ਪਰਮਾਤਮਾ ਤੋਂ ਦੂਰ ਹੈ ਉਹ ਦੁੱਖ ਦੇ ਚ ਹੈ। ਨੇੜਤਾ ਸੁੱਖ ਹੈ, ਦੂਰੀ ਦੁੱਖ ਹੈ। ਨੇੜਤਾ ਪ੍ਰਕਾਸ਼ ਹੈ, ਦੂਰੀ ਅੰਧਕਾਰ ਹੈ। ਔਰ ਜੋ ਮਨੁੱਖ ਜਿਤਨਾ ਦੂਰ ਚਲਾ ਜਾਏਗਾ ਉਤਨਾ ਅੰਧਕਾਰ ਵਿੱਚ ਭਟਕ ਜਾਏਗਾ। ਇਸ ਵਾਸਤੇ ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਪਰਮਾਤਮਾ ਇੱਕ ਨੂਰ ਹੈ, ਇੱਕ ਚਾਨਣਾ ਹੈ। ਚਾਂਦਨਾ ਚਾਂਦਨ ਆਂਗਨ, ਪ੍ਰਭ ਜੀਉ ਅੰਤਰ ਚਾਂਦਨਾ, ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੇ ਭਰਮ ਅੰਧੇਰਾ। ਨਾਮ ਜਪਦਿਆਂ ਜਪਦਿਆਂ ਕਰੋੜਾਂ ਸੂਰਜਾਂ ਵਰਗਾ ਚਾਨਣਾ ਹੋ ਜਾਂਦਾ ਹੈ, ਕਿਉਂਕਿ ਪਰਮਾਤਮਾ ਚਾਨਣ ਹੈ, ਪਰਮਾਤਮਾ ਪ੍ਰਕਾਸ਼ ਹੈ, ਪਰਮਾਤਮਾ ਆਨੰਦ ਹੈ, ਅਕਾਲ ਪੁਰਖ ਖੁਸ਼ੀ ਹੈ। ਦੂਰੀ ਅੰਧਕਾਰ ਹੈ, ਔਰ ਜੈਸੇ ਜੈਸੇ ਮਨੁੱਖ ਦੀ ਦੂਰੀ ਹੁੰਦੀ ਹੈ, ਭਟਕਣਾ ਸ਼ੁਰੂ ਹੁੰਦੀ ਹੈ, ਦੁੱਖ ਤੇ ਸੰਤਾਪ ਸ਼ੁਰੂ ਹੁੰਦਾ ਹੈ। ਅਜੋਕੇ ਯੁੱਗ ਵਿੱਚ, ਅਜੋਕੇ ਸਮੇਂ ਵਿੱਚ ਮਨੁੱਖਤਾ ਨੂੰ ਦੁਖੀ ਦੇਖ ਕੇ ਕਹਿਣਾ ਪੈਂਦਾ ਹੈ ਕਿ ਰੱਬ ਤੋਂ ਦੂਰ ਨੇ, ਪਰਮਾਤਮਾ ਤੋਂ ਦੂਰ ਨੇ, ਕਿਉਂਕਿ ਘਰ ਘਰ ਵਿੱਚ ਦੁੱਖ, ਹਰ ਵਿਅਕਤੀ ਕੋਲ ਦੁੱਖ, ਤੇ ਦੁੱਖ ਦੀ ਅਗਨ ਵਿੱਚ ਸਾਰੇ ਦਾ ਸਾਰਾ ਸੰਸਾਰ ਜਲ ਰਿਹਾ। ਗੱਲ ਸਪਸ਼ਟ ਹੋ ਗਈ, ਦੂਰੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਗੁਰੂ ਨਾਨਕ ਦੀ ਕੋਸ਼ਿਸ਼ ਜਗਤ ਕਿਸੇ ਤਰੀਕੇ ਨਾਲ ਨੇੜੇ ਹੋਵੇ। ਤੋਂ ਨੇੜੇ ਦਾ ਸਾਧਨ ਆਪ ਨੇ ਸੱਚ ਦਾ ਜਪ ਦੱਸਿਆ। ਗੁਰੂ ਨਾਨਕ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ, ਤੇ ਗੁਰੂ ਨਾਨਕ ਦੀ ਮੂਲ ਸਿੱਖਿਆ ਤੇ ਦੀਕਸ਼ਾ ਜਪ ਹੈ। ਜੋ ਜਪ ਕਰਦਾ ਜਾਏਗਾ, ਜੋ ਉਸਦਾ ਨਾਮ ਆਪਣੀ ਜ਼ਬਾਨ ਤੇ ਰੱਖ ਕੇ ਰਟਨ ਕਰਦਾ ਜਾਏਗਾ, ਨੇੜੇ ਹੋ ਜਾਏਗਾ। ਔਰ ਜੋ ਨੇੜੇ ਹੋ ਜਾਏਗਾ, ਉਹ ਪ੍ਰਕਾਸ਼ ਵਿੱਚ ਚਲਾ ਜਾਏਗਾ, ਕਿਉਂਕਿ ਸੱਚ ਇੱਕ ਪਰਮ ਸ਼ਕਤੀ ਹੈ, ਤੇ ਜਿਹੜਾ ਉਸ ਸ਼ਕਤੀ ਦੇ ਨੇੜੇ ਚਲਾ ਗਿਆ, ਉਹ ਮਹਾਨ ਸ਼ਕਤੀਮਾਨ ਹੋ ਜਾਏਗਾ। ਜਦ ਮਨੁੱਖ ਕਿਸੇ ਮਹਾਨ ਮਨੁੱਖ ਦੇ ਨੇੜੇ ਹੋ ਜਾਂਦਾ ਹੈ, ਕਿਸੇ ਹੁਕਮਰਾਨ ਜਾਂ ਰਾਜੇ ਦੇ ਨੇੜੇ ਹੋ ਜਾਂਦਾ ਹੈ, ਤਾਂ ਰਾਜੇ ਦੇ ਨੇੜੇ ਹੋਣ ਕਰਕੇ ਉਸਦਾ ਵੀ ਸਨਮਾਨ ਹੁੰਦਾ ਹੈ, ਤੇ ਜੋ ਰਾਜਿਆਂ ਦੇ ਮਹਾਰਾਜੇ ਪਰਿਪੂਰਨ ਪਰਮਾਤਮਾ ਦੇ ਨੇੜੇ ਹੋ ਜਾਏ, ਤਾਂ ਕੁਦਰਤੀ ਗੱਲ ਹੈ, ਫਿਰ ਸਨਮਾਨ ਉਸਦਾ ਵੀ ਹੋਵੇਗਾ, ਪ੍ਰਤਿਸ਼ਠਾ ਉਸਦੀ ਵੀ ਹੋਵੇਗੀ, ਮਹਾਨਤਾ ਉਸਦੀ ਵੀ ਹੋਵੇਗੀ। ਤੋ ਸਮਗਰ ਪ੍ਰਿਥਵੀ ਵਿੱਚ ਭਰਮਣ ਕਰਕੇ ਗੁਰੂ ਨਾਨਕ ਦੀ ਇਹ ਕੋਸ਼ਿਸ਼ ਰਹੀ ਕਿ ਮਨੁੱਖ ਜਪ ਕਰਕੇ ਉਸ ਸੱਚ ਦੇ ਨੇੜੇ ਹੋਵੇ, ਤੇ ਜਪ ਹੀ ਸ਼ੁਭ ਕਰਮਾਂ ਵਿੱਚੋਂ ਸ਼ੁਭ ਕਰਮ ਹੈ, ਔਰ ਜਪ ਨਾ ਕਰਨਾ ਹੀ ਅਸ਼ੁਭ ਕਰਮ ਹੈ, ਤੇ ਅਸ਼ੁਭ ਕਰਮ ਨਾਲ ਦੂਰੀ ਹੈ, ਸ਼ੁਭ ਕਰਮ ਨਾਲ ਨੇੜਤਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਗੁਰੂ ਨਾਨਕ ਦਾ ਮੂਲ ਸੰਦੇਸ਼ ਉਪਦੇਸ਼ ਕਿ ਮਨੁੱਖ ਉਸ ਸੱਚ ਦੇ ਨੇੜੇ ਹੋਵੇ, ਉਸ ਨੂਰ ਦੇ ਨੇੜੇ ਹੋਵੇ, ਔਰ ਆਪ ਦੀ ਦਇਆ, ਆਪ ਦੀ ਕਿਰਪਾ, ਆਪ ਦੀ ਪ੍ਰੇਰਣਾ ਹਰ ਜੀਵ ਨੂੰ ਇਹੀ ਰਹੀ ਵੀ ਕਿਸੇ ਤਰੀਕੇ ਨਾਲ ਜੀਵ ਸੱਚ ਦੇ ਨੇੜੇ ਹੋਵੇ।
1: ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸਨ, ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ, ਲੋਭ ਮੋਵਸ ਕਰਨ ਸਰਣ ਜਾਚਕ ਪ੍ਰਿਤ ਪਾਲਣ, ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ, ਸਤਿਗੁਰੂ ਕਲ ਸਤਿਗੁਰ ਤਿਲਕ, ਸਤ ਲਾਗੇ ਸੋ ਪੈ ਤਰੇ, ਗੁਰ ਜਗਤ ਫਿਰਨ ਸੀ ਅੰਗਰੋ, ਰਾਜ ਜੋਗ ਲਹਿਣਾ ਕਰੇ। ਵਿਸਾਖ ਸੁਧੀ ਇੱਕ, ਸੰਮਤ 1561 ਬਿਕਵਰੀ, ਮੱਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ, ਪੰਜਾਬ ਦੇ ਅੰਦਰ ਇੱਕ ਐਸੀ ਆਤਮਾ ਦਾ ਜਨਮ ਹੋਇਆ ਜਿਸ ਨੇ ਬਾਅਦ ਵਿੱਚ ਦੂਸਰਾ ਗੁਰੂ ਨਾਨਕ ਕਹਿਲਾਇਆ। ਗੁਰੂ ਨਾਨਕ ਦੇ ਅੰਗ ਲੱਗ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਣੇ। ਪਿਤਾ ਸੁਭਾਵਕ ਧਾਰਮਿਕ ਖਿਆਲਾਂ ਦੇ ਸਨ ਔਰ ਦੇਵੀ ਦੇਵਤਾਵਾਂ ਦੇ ਉਪਾਸ਼ਕ ਸਨ। ਪਿਤਾ ਦੀ ਹੀ ਰੰਗਤ ਚੜ੍ਹਨੀ ਸੁਭਾਵਕ ਸੀ, ਜੈਸੇ ਕਿ ਆਮ ਕਹਾਵਤ ਹੈ ਕਿ ਬਹੁਤ ਕੁਝ ਪੁੱਤਰ ਪਿਤਾ ਤੋਂ ਲੈਂਦਾ ਹੈ। ਵਿਰਾਸਤ ਮਿਲੀ ਇਹ ਧਾਰਮਿਕ ਪਰੰਪਰਾ, ਉਸ ਦੇ ਮੁਤਾਬਕ ਆਪ ਵੀ ਗਾਹੇ ਬਗਾਹੇ ਸੰਗੀ ਸਾਥੀਆਂ ਦੇ ਨਾਲ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਰਹੇ। ਪਿਤਾ ਫੇਰੂਮਲ, ਮਾਤਾ ਸੁਬਰਾਈ, ਦਾਨੀ ਸੁਭਾ, ਸੀਲ ਸੰਜਮੀ ਤੇ ਪਰਉਪਕਾਰੀ ਸਨ। ਲੋੜਵੰਦ ਦੀ ਲੋੜ ਪੂਰੀ ਕਰਨਾ ਆਪਣਾ ਸੁਭਾਗ ਸਮਝਦੇ ਸਨ, ਆਪਣੇ ਆਪ ਨੂੰ ਧਨਭਾਗੀ ਸਮਝਦੇ ਸਨ। ਇਹ ਸਾਰੇ ਗੁਣ ਮਾਤਾ ਪਿਤਾ ਦੇ ਲਹਿਣਾ ਦੇ ਅੰਦਰ ਸਮਾਏ ਹੋਏ ਸਨ। ਉਨ੍ਹਾਂ ਨੇ ਮਾਤਾ ਪਿਤਾ ਦੇ ਇਨ੍ਹਾਂ ਗੁਣਾਂ ਨੂੰ ਆਪਣੇ ਵਿਚ ਪਰੋਇਆ ਹੋਇਆ ਸੀ। ਇੱਕ ਦਫਾ ਜਦ ਦੇਵੀਆਂ ਦੇ ਦਰਸ਼ਨਾਂ ਨੂੰ ਆਪਣੇ ਸੰਗੀ ਸਾਥੀਆਂ ਦੇ ਸਮੇਤ ਜਾ ਰਹੇ ਸਨ ਤਾਂ ਕੰਨਾਂ ਵਿੱਚ ਕੁਛ ਐਸੇ ਬਚਨ ਪਏ ਜਿਸ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਆ ਰਿਹਾ ਸੀ। ਆਪ ਨੇ ਸੁਭਾਵਕ ਪੁੱਛਿਆ, ਇਹ ਕਿਸਤੇ ਬਚਨ ਨੇ? ਇਨ੍ਹਾਂ ਬਚਨਾਂ ਨੇ ਧੂਹ ਪਾਈ ਹੈ, ਇਨ੍ਹਾਂ ਬਚਨਾਂ ਨੇ ਖਿੱਚਿਆ। ਤਾਂ ਉਸ ਪ੍ਰੇਮੀ ਨੇ ਦੱਸਿਆ, ਇਹ ਬਚਨ ਕਲਯੁਗ ਦੇ ਅਵਤਾਰੀ ਪੁਰਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨੇ। ਆਪ ਕਈ ਦਫਾ ਦੇਵੀ ਦੇ ਦਰਸ਼ਨ ਕਰਾਏ ਸਨ ਔਰ ਸੰਗੀ ਸਾਥੀਆਂ ਨੂੰ ਵੀ ਕਰਾਏ ਸਨ, ਪਰ ਅੱਜ ਜਿਸ ਢੰਗ ਦੀ ਇੱਕ ਧਾਰਮਿਕ ਖਿੱਚ, ਇੱਕ ਰੂਹਾਨੀ ਕਸਕ, ਇੱਕ ਬਾਣੀ ਦਾ ਜੋ ਪ੍ਰਭਾਵ ਪਿਆ, ਸਵੈਮ ਖੁਦ ਹੈਰਾਨ ਸਨ। ਤਾਂ ਆਪ ਨੇ ਉਨ੍ਹਾਂ ਤੋਂ ਪੁੱਛਿਆ, ਇਹ ਜੋਤ ਕਿੱਥੇ ਜਲ ਰਹੀ ਹੈ? ਤਾਂ ਉਸ ਪ੍ਰੇਮੀ ਨੇ ਕਿਹਾ, ਇਹ ਜੋਤ ਕਰਤਾਰਪੁਰ ਵਿਚ ਜਲ ਰਹੀ ਹੈ, ਉੱਥੇ ਜਗਮਗਾ ਰਹੀ ਹੈ। ਤਾਂ ਆਪ ਨੇ ਰੁੱਖ ਕਰਤਾਰਪੁਰ ਦਾ ਕਰ ਲਿਆ। ਪਹਿਲੀ ਦਫਾ ਜਾ ਰਹੇ ਸਨ, ਪੁਰਾਣਾ ਜ਼ਮਾਨਾ, ਪਗਡੰਡੀਆਂ ਦਾ ਰਸਤਾ, ਘੋੜੇ ਤੇ ਅਸਵਾਰ ਸਨ। ਥਾਂ ਥਾਂ ਤੇ ਰਸਤੇ ਤੇ ਰਾਹੀਆਂ ਕੋਲ ਪੁੱਛ ਲੈਂਦੇ ਨੇ, ਕਰਤਾਰਪੁਰ ਕਿਹੜੇ ਪਾਸੇ ਹੈ ਔਰ ਗੁਰੂ ਨਾਨਕ ਦਾ ਟਿਕਾਣਾ ਕਿੱਥੇ ਹੈ? ਵਾਕਈ ਗੁਰੂ ਨਾਨਕ ਦਾ ਟਿਕਾਣਾ ਤੇ ਕਰਤਾਰ ਦੇ ਵਿੱਚ ਹੀ ਹੈ। ਇਸ ਵਾਸਤੇ ਗੁਰੂ ਨਾਨਕ ਜਿੱਥੇ ਬੈਠਣ ਉਹ ਕਰਤਾਰਪੁਰ ਹੀ ਹੈ, ਉਹ ਪ੍ਰਭੂ ਦਾ ਟਿਕਾਣਾ ਹੈ, ਉਹ ਈਸ਼ਵਰ ਦਾ ਟਿਕਾਣਾ ਹੈ। ਜਿਹੜਾ ਰਾਹੀ ਮਿਲਦਾ ਹੈ ਰਸਤੇ ਵਿੱਚ, ਇਹ ਖਿੱਚ ਕੇ ਤੜਪ ਨਾਲ ਪੁੱਛ ਲੈਂਦੇ ਨੇ, ਕਰਤਾਰਪੁਰ ਕਿੱਥੇ ਹੈ ਔਰ ਨਾਨਕ ਤਪੇ ਦਾ ਟਿਕਾਣਾ ਕਿੱਥੇ ਹੈ? ਰਾਹੀ ਦੱਸਦੇ ਨੇ, ਉਹ ਅੱਗੇ, ਉਹ ਅੱਗੇ, ਉਹ ਅੱਗੇ। ਗਾਲਬਨ ਇਸ ਤਰ੍ਹਾਂ ਚਾਰ ਪੰਜ ਦਫਾ ਆਪਣੇ ਰਾਹੀਆਂ ਤੋਂ ਪੁੱਛਿਆ, ਕਰਤਾਰਪੁਰ ਕਿੱਥੇ ਹੈ ਤੇ ਗੁਰੂ ਨਾਨਕ ਤਪੇ ਦਾ ਘਰ ਕਿੱਥੇ ਹੈ? ਹਰ ਰਾਹੀ ਨੇ ਕਹਿ ਦਿੱਤਾ, ਉਹ ਅੱਗੇ, ਉਹ ਅੱਗੇ, ਉਹ ਅੱਗੇ। ਵਾਕਈ ਈਸ਼ਵਰ ਦਾ ਘਰ, ਗੁਰੂ ਦਾ ਘਰ, ਪਰਮ ਪੁਰਖ ਦਾ ਘਰ ਅੱਗੇ ਹੀ ਆਉਂਦਾ ਹੈ। ਸੁਰਤ ਨੂੰ ਅੱਗੇ ਕਰੀਏ, ਪ੍ਰਭੂ ਨਾਲ ਜੁੜਦੀ ਏ, ਪਰਮਾਤਮਾ ਨਾਲ ਜੁੜਦੀ ਏ। ਸੁਰਤ ਨੂੰ ਪਿੱਛੇ ਕਰੀਏ, ਪਦਾਰਥਾਂ ਵੱਲ ਚਲੀ ਜਾਂਦੀ ਏ, ਸੰਸਾਰ ਵੱਲ ਚਲੀ ਜਾਂਦੀ ਏ। ਇਸੇ ਤਰ੍ਹਾਂ ਹੀ ਲਗਨ ਨਾਲ ਪੁੱਛਦੇ ਪੁੱਛਦੇ ਹੁਣ ਐਸੇ ਟਿਕਾਣੇ ਤੇ ਪਹੁੰਚੇ ਕਿ ਮੰਜ਼ਿਲ ਤੋਂ ਮੰਜ਼ਿਲ ਦਾ ਪਤਾ ਪੁੱਛ ਰਹੇ ਨੇ, ਘਰ ਤੋਂ ਹੀ ਘਰ ਦਾ ਪਤਾ ਪੁੱਛ ਰਹੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮੁਸਕਰਾਉਂਦੀ ਜੋਤ ਰਸਤੇ ਚ ਮਿਲੀ, ਸੰਜੋਗ ਭਲਾ ਔਰ ਸੁਭਾਵਕ ਸੰਜੋਗ। ਆਪ ਗੁਰੂ ਨਾਨਕ ਤੋਂ ਪੁੱਛਦੇ ਨੇ ਵੀ ਧੰਨ ਗੁਰੂ ਨਾਨਕ ਤਪਾ, ਕਲਯੁਗ ਦੇ ਅਵਤਾਰੀ ਪੁਰਸ਼, ਉਨ੍ਹਾਂ ਦਾ ਘਰ ਕਿੱਥੇ ਹੈ? ਤੋ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਤੂੰ ਨਾਨਕ ਤਪੇ ਦੇ ਘਰ ਜਾਣਾ? ਹਾਂ, ਮੈਂ ਨਾਨਕ ਤਪੇ ਦੇ ਘਰ ਜਾਣਾ, ਆ ਮੈਂ ਲੈ ਚਲਾਂ। ਕਹਿੰਦੇ ਨੇ ਲਗਾਮ ਗੁਰੂ ਨਾਨਕ ਨੇ ਪਕੜ ਲਈ, ਘੋੜੀ ਤੇ ਬੈਠੇ ਨੇ ਲਹਿਣਾ ਜੀ, ਗੁਰੂ ਨਾਨਕ ਹੀ ਆਪਣੇ ਘਰ ਤੱਕ ਲੈ ਜਾ ਰਹੇ ਨੇ ਲਗਾਮ ਪਕੜ ਕੇ। ਸਾਖੀ ਹੈ, ਪ੍ਰੇਰਣਾ ਦਿੰਦੀ ਹੈ, ਜਿਸ ਦੀ ਲਗਾਮ ਗੁਰੂ ਨਾਨਕ ਆਪ ਨਾ ਪਕੜੇ ਮੁਸ਼ਕਿਲ ਹੈ ਉਸਦਾ ਗੁਰੂ ਨਾਨਕ ਦੇ ਘਰ ਤੱਕ ਜਾਣਾ। ਤੇ ਲਗਾਮ ਗੁਰੂ ਨਾਨਕ ਉਸੇ ਦੀ ਪਕੜੇਗਾ ਜੋ ਲਹਿਣੇ ਦੀ ਤਰ੍ਹਾਂ ਤੜਪੇ ਹਿਰਦੇ ਨਾਲ ਪੁੱਛੇ, ਨਾਨਕ ਤਪੇ ਦਾ ਘਰ ਕਿੱਥੇ ਹੈ, ਨਾਨਕ ਤਪਾ ਕਿੱਥੇ ਰਹਿੰਦਾ ਹੈ? ਜਦ ਪਹੁੰਚੇ ਟਿਕਾਣੇ ਤੇ ਤਖਤ ਤੇ ਬੈਠੀ ਹੋਈ ਜੋ ਜੋਤ ਦਿਖਾਈ ਦਿੱਤੀ, ਇਹ ਤੇ ਉਹੀ ਸੀ ਜਿਸ ਨੇ ਲਗਾਮਾਂ ਪਕੜੀਆਂ ਸਨ। ਇਹ ਤੇ ਉਹੀ ਸੀ ਜੋ ਲੈ ਕੇ ਆਇਆ ਇੱਥੇ। ਕਹਿੰਦੇ ਨੇ ਭੁੱਬਾਂ ਨਿਕਲ ਗਈਆਂ, ਨੇਤਰ ਅਸ਼ਕਵਾਰ ਹੋਏ, ਕਦਮਾਂ ਤੇ ਮਸਤਕ ਰੱਖਿਆ ਨਿਰਮਾਣਤਾ ਦਾ ਔਰ ਸੀਤਲ ਸੁਭਾਅ ਦਾ, ਸ਼ਾਂਤਮਈ ਕਿਰਨਾਂ ਦਾ ਇਤਨਾ ਅਸਰ ਹੋਇਆ, ਲਹਿਣਾ ਜੀ ਆਪਣੇ ਆਪ ਨੂੰ ਕਾਬੂ ਚ ਨਹੀਂ ਰੱਖ ਸਕੇ। ਫਿਰ ਉਸ ਘਰ ਜੋਗਾ ਹੀ ਹੋ ਗਏ, ਭਾਵੇਂ ਮੱਥੇ ਦੀ ਸਰਾਂ ਤੋਂ ਆਪ ਨੇ ਆ ਕੇ ਵਾਸਾ ਖੰਡੂਰ ਸਾਹਿਬ ਕੀਤਾ ਹੋਇਆ ਸੀ। ਰਾਜ ਗਰਦੀ ਦੇ ਕਾਰਨ ਕਰਕੇ ਮੱਥੇ ਦੀ ਸਰਾਂ ਰਹਿਣਾ ਆਪ ਲਈ ਕਠਿਨ ਹੋ ਗਿਆ ਸੀ, ਤੋ ਖੰਡੂਰ ਸਾਹਿਬ ਆ ਕੇ ਵਸੇ ਸਨ। ਪਰ ਹੁਣ ਗੁਰੂ ਨਾਨਕ ਦੇ ਦਰਸ਼ਨ ਕਰਕੇ ਕਰਤਾਰਪੁਰ ਜੋਗਾ ਹੋ ਗਏ, ਇੱਥੇ ਹੀ ਰਹਿਣ ਲੱਗ ਪਏ ਔਰ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਨੂੰ, ਮਹਾਰਾਜ ਆਪਣੇ ਕਦਮਾਂ ਵਿੱਚ ਮੈਨੂੰ ਥਾਂ ਦਿਓ, ਮੈਂ ਹੁਣ ਇੱਥੇ ਹੀ ਰਹਿਣਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਧਾਰਮਿਕ ਪਰੰਪਰਾ ਨੂੰ, ਇਸ ਰੂਹਾਨੀ ਜੋਤ ਨੂੰ ਅਗਾਂਹ ਤੋਰਨਾ ਚਾਹੁੰਦੇ ਸਨ। ਆਪ ਦੀ ਕਲਪਨਾ ਵਿੱਚ, ਆਪ ਦੀ ਸੋਚਣੀ ਵਿੱਚ ਜੋ ਮਨੁੱਖਤਾ ਦਾ ਚਿਹਰਾ ਸੀ, ਜੋ ਮਨੁੱਖਤਾ ਦੀ ਅਵਸਥਾ ਸੀ, ਉੱਥੇ ਤੱਕ ਪਹੁੰਚਾਉਣ ਲਈ ਅਜੇ ਕਾਫੀ ਸਮਾਂ ਦਰਕਾਰ ਸੀ ਔਰ ਕਾਫੀ ਸਹਿਯੋਗ ਦਰਕਾਰ ਸੀ। ਆਪ ਆਪਣੇ ਦੂਸਰੇ ਘਰ ਦੀ ਤਲਾਸ਼ ਦੇ ਸਨ, ਜਿੱਥੇ ਕਿ ਆਪਣੀ ਜੋਤ ਨੂੰ ਟਿਕਾਇਆ ਜਾ ਸਕੇ। ਉਸ ਸਮੇਂ ਸਤਿਗੁਰੂ ਤਰ੍ਹਾਂ ਤਰ੍ਹਾਂ ਦੀ ਪ੍ਰੀਖਿਆ ਆਪਣੇ ਬੱਚਿਆਂ ਦੀ ਲੈ ਰਹੇ ਸਨ, ਬਾਬਾ ਸ੍ਰੀ ਚੰਦ ਦੀ, ਬਾਬਾ ਲਖਮੀ ਦਾਸ ਦੀ। ਇੱਕ ਦਿਨ ਦੀ ਗੱਲ ਹੈ, ਆਪ ਦੇ ਹੱਥ ਵਿੱਚ ਬੜਾ ਹੀ ਖੂਬਸੂਰਤ ਲੋਟਾ ਸੀ, ਨਾਲ ਸੰਗੀ ਸਾਥੀ ਸਨ, ਲੈਣਾ ਜੀ ਸਨ ਤੇ ਸਾਹਿਬਜ਼ਾਦੇ ਵੀ ਸਨ, ਸ੍ਰੀ ਚੰਦ ਲਖਮੀ ਦਾਸ। ਆਪ ਨੇ ਇਹ ਲੋਟਾ ਇੱਕ ਚਿੱਕੜ ਆਲੂਦ ਸਰੋਵਰ ਵਿੱਚ ਸੁੱਟ ਦਿੱਤਾ, ਜਿਸ ਵਿੱਚ ਪਾਣੀ ਘੱਟ ਸੀ ਪਰ ਚਿੱਕੜ ਜ਼ਿਆਦਾ ਸੀ। ਸ੍ਰੀ ਚੰਦ ਨੂੰ ਆਖਿਆ, ਬੇਟਾ ਤੂੰ ਇਹ ਲੋਟਾ ਕੱਢ ਕੇ ਲਿਆ। ਹੱਥ ਜੋੜ ਕੇ ਸ੍ਰੀ ਚੰਦ ਅਰਜ਼ੋਈ ਕਰਨ ਲੱਗੇ, ਬਾਪੂ ਕੱਢ ਕੇ ਹੀ ਲਿਆਣਾ ਸੀ, ਸੁੱਟਿਆ ਕਿਉਂ ਹੈ? ਆਪਨੇ ਸਾਡੇ ਸਾਹਮਣੇ ਸੁੱਟਿਆ ਤੇ ਫਿਰ ਅਸੀਂ ਆਪ ਦੇ ਸਾਹਿਬਜ਼ਾਦੇ ਹਾਂ, ਇਸ ਚਿੱਕੜ ਵਿੱਚ ਗਏ ਤੇ ਖੁਦ ਚਿੱਕੜ ਆਲੂਦ ਹੋ ਜਾਵਾਂਗੇ, ਭਰ ਜਾਵਾਂਗੇ ਚਿੱਕੜ ਨਾਲ। ਆਪ ਕਿਸੇ ਸੇਵਕ ਨੂੰ ਆਖੋ, ਕਿਸੇ ਚੇਲੇ ਨੂੰ ਆਖੋ, ਅਸੀਂ ਤੇ ਆਪ ਦੇ ਸਾਹਿਬਜ਼ਾਦੇ ਹਾਂ। ਫਿਰ ਪਾਤਸ਼ਾਹ ਨੇ ਲਖਮੀ ਦਾਸ ਦੀ ਤਰਫ ਇਸ਼ਾਰਾ ਕੀਤਾ, ਬੇਟਾ ਤੂੰ ਕੱਢ ਲਿਆ। ਕਹਿੰਦੇ ਨੇ ਉਹਨਾਂ ਨੇ ਵੀ ਇਹੀ ਆਖਿਆ, ਵੱਡੇ ਬਰਾਤਾ ਠੀਕ ਕਹਿੰਦੇ ਨੇ ਕਿ ਕੱਢ ਕੇ ਹੀ ਲਿਆਉਣਾ ਤੇ ਆਪਨੇ ਸੁਤਰਿਆ ਕਿਉਂ ਹੈ? ਤੇ ਜੇ ਵਾਕਈ ਹੁਣ ਕੱਢ ਕੇ ਲਿਆਉਣਾ ਤਾਂ ਆਪ ਸੇਵਕ ਨੂੰ ਆਖੋ। ਕਹਿੰਦੇ ਸਤਿਗੁਰ ਦੀਆਂ ਨਜ਼ਰਾਂ ਇਕਦਮ ਲੈਣੇ ਤੇ ਚਲੀਆਂ ਗਈਆਂ, ਲੈਣਾ ਭੱਜੇ ਹੋਏ ਗਏ, ਗੋਡੇ ਗੋਡੇ ਚਿੱਕੜ ਸੀ, ਕੱਪੜੇ ਸਾਰੇ ਚਿੱਕੜ ਆਲੂਦ ਹੋ ਗਏ, ਬਦਨ ਸਾਰਾ ਚਿੱਕੜ ਨਾਲ ਭਰ ਗਿਆ, ਆਪ ਲੋਟਾ ਕੱਢ ਕੇ ਲਿਆ ਰਹੇ ਨੇ। ਜੈਸੇ ਉਸ ਚਿੱਕੜ ਨਾਲ ਭਰੇ ਹੋਏ ਸਰੋਵਰ ਵਿੱਚੋਂ ਬਾਹਰ ਨਿਕਲੇ, ਆਪ ਚਿੱਕੜ ਨਾਲ ਲਿਬੜੇ ਹੋਏ ਸਨ, ਲੋਟਾ ਹੱਥ ਦੇ ਸੀ, ਲਿਬੜੇ ਹੋਏ ਭਾਈ ਲੈਣੇ ਨੂੰ ਗੁਰੂ ਨਾਨਕ ਨੇ ਗਲਵਕੜੀ ਚ ਲੈ ਲਿਆ। ਆਖਿਆ, ਲੈਣਿਆ ਤੂੰ ਚਿੱਕੜ ਵਿੱਚੋਂ ਲੋਟਾ ਨਹੀਂ ਕੱਢਿਆ, ਸਾਰੀ ਮਨੁੱਖਤਾ ਨੂੰ ਕੱਢਿਆ, ਕਿਉਂਕਿ ਜੋ ਚਿੱਕੜ ਲੱਗਣ ਤੋਂ ਡਰਦਾ ਹੈ ਉਹ ਕਿਸੇ ਨੂੰ ਚਿੱਕੜ ਵਿੱਚੋਂ ਨਹੀਂ ਕੱਢ ਸਕੇਗਾ। ਪਰਉਪਕਾਰ ਕਰਨਾ ਬਹੁਤ ਕਠਿਨ ਹੈ, ਕਿਸੇ ਨੂੰ ਬਲਦੀ ਹੋਈ ਅੱਗ ਵਿੱਚੋਂ ਉਹੀ ਕੱਢ ਸਕਦਾ ਹੈ ਜੋ ਸੇਕ ਲੱਗਣ ਤੋਂ ਡਰੇ ਨਾ, ਔਰ ਗੰਦਗੀ ਵਿੱਚੋਂ ਉਹੀ ਕਿਸੇ ਨੂੰ ਕੱਢ ਸਕਦਾ ਹੈ ਜੋ ਛਿੱਟੇ ਪੈਣ ਤੋਂ ਡਰੇ ਨਾ। ਇਸ ਤਰ੍ਹਾਂ ਗਾਹੇ ਬਗਾਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਮਤਿਹਾਨ ਲੈਂਦੇ ਰਹੇ ਤੇ ਭਾਈ ਲੈਣਾ ਇਸ ਇਮਤਿਹਾਨ ਤੇ ਹਰ ਵੇਲੇ ਹੀ ਪੂਰੇ ਉਤਰਦੇ ਰਹੇ। ਇਹ ਹੁਕਮ ਮੰਨਣ ਦੀ ਮੂਰਤੀ ਸਨ, ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਇਸ ਸਿਧਾਂਤ ਦੇ ਮੁਤਾਬਕ ਭਾਈ ਲੈਣਾ ਜੀ ਜੀ ਰਹੇ ਸਨ। ਇੱਕ ਹੋਰ ਪ੍ਰੀਖਿਆ ਦੀ ਘੜੀ ਆਈ। ਇਤਨੀ ਵੱਡੀ ਦਾਤ, ਇਤਨੀ ਵੱਡੀ ਸੌਗਾਤ ਆਪ ਨੂੰ ਇਹ ਕਿਵੇਂ ਪ੍ਰਾਪਤ ਹੋਈ? ਪਿਛੋਕੜ ਬਹੁਤ ਸੁੰਦਰ ਇਤਿਹਾਸ ਹੈ। ਜਗਤਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਾਨਕ ਰੂਪ ਧਾਰਨ ਕੀਤਾ, ਡਰਾਉਣਾ, ਐਸਾ ਲਿਬਾਸ ਪਹਿਨ ਲਿਆ, ਪਿੱਛੇ ਕੁੱਤੇ ਲਾ ਲਏ, ਹੱਥ ਵਿਚ ਬਹੁਤ ਵੱਡਾ ਸੋਟਾ ਰੱਖ ਲਿਆ, ਝੋਲੇ ਵਿਚ ਪੱਥਰ ਰੱਖ ਲਏ। ਮਖਲੂਕ ਜਿਹੜੀ ਪਿੱਛੇ ਚੱਲ ਰਹੀ ਸੀ, ਮਹਾਰਾਜ ਨੇ ਪੱਥਰ ਮਾਰਨੇ ਸ਼ੁਰੂ ਕੀਤੇ। ਅੱਧੀ ਦੁਨੀਆ ਵਾਪਸ ਹੋ ਗਈ ਵੀ ਗੁਰੂ ਨਾਨਕ ਦੇਵ ਜੀ ਭੂਤਨੇ ਹੋ ਗਏ ਨੇ, ਬੇਤਾਲੇ ਹੋ ਗਏ ਨੇ, ਇਨ੍ਹਾਂ ਨੂੰ ਕੁਛ ਹੋ ਗਿਆ। ਮਹਾਰਾਜ ਪਿੱਛੇ ਮੁੜ ਕੇ ਦੇਖਦੇ ਨੇ, ਅਜੇ ਵੀ ਕੁਛ ਨਾਲ ਚੱਲ ਰਹੇ ਨੇ। ਤਾਂ ਆਪ ਦੇ ਹੱਥ ਜੋ ਸੋਟਾ ਸੀ ਉਹ ਵਾਣਾ ਸ਼ੁਰੂ ਕੀਤਾ, ਉਹ ਮਾਰਨਾ ਸ਼ੁਰੂ ਕੀਤਾ। ਅੱਧਿਆਂ ਦੇ ਚੋਂ ਵੀ ਫਿਰ ਅੱਧੇ ਚਲੇ ਗਏ ਵਾਪਸ, ਭਈ ਵਾਕਈ ਕੁਛ ਹੋ ਗਿਆ, ਇਨ੍ਹਾਂ ਦੇ ਦਿਮਾਗ ਨੂੰ ਵਾਕਈ ਕੁਛ ਹੋ ਗਿਆ। ਪਰ ਹੁਣ ਵੀ ਜਦ ਸਤਿਗੁਰ ਦੇਖਦੇ ਨੇ, ਅਜੇ ਵੀ ਥੋੜੀ ਜਿਹੇ ਸਰੀਰ ਪਿੱਛੇ ਚੱਲ ਰਹੇ ਨੇ, ਆ ਰਹੇ ਨੇ। ਆਪਨੇ ਝੋਲੇ ਦੇ ਚੋਂ ਮੋਹਰਾਂ ਕੱਢੀਆਂ, ਸੋਨੇ ਦੀਆਂ, ਚਾਂਦੀ ਦੀਆਂ, ਉਹ ਸੁੱਟਣੀਆਂ ਸ਼ੁਰੂ ਕੀਤੀਆਂ। ਭਾਈ ਲੈਣੇ ਤੋਂ ਬਿਨਾਂ ਸਭ ਨੇ ਚੁੱਕ ਲਈਆਂ ਔਰ ਵਾਪਸ ਹੋ ਗਏ। ਪੱਥਰ ਖਾ ਕੇ, ਸੋਟਾ ਖਾ ਕੇ ਜੋ ਨਾਲ ਚੱਲ ਰਹੇ ਸਨ, ਸੋਨੇ ਦੀ ਮੋਹਰ ਨਹੀਂ ਸਹਾਰ ਸਕੇ। ਦੇਖਣ ਵਿਚ ਆਇਆ, ਦੁੱਖ ਕਰਕੇ ਤੇ ਕਈ ਦਫਾ ਮਨੁੱਖ ਪਰਮਾਤਮਾ ਦਾ ਨਾਮ ਲਈ ਜਾਂਦਾ ਹੁੰਦਾ ਹੈ, ਕਿਸੇ ਸੰਤ ਦੇ ਪਿੱਛੇ ਚੱਲਦਾ ਹੈ, ਪਰ ਜਦ ਸੁੱਖਾਂ ਦੀ ਮਾਰ ਪੈ ਜਾਏ, ਐਸਾ ਆਲਸੀ ਹੋ ਜਾਂਦਾ ਹੈ, ਐਸਾ ਦਲਿਦਰੀ ਹੋ ਜਾਂਦਾ ਹੈ, ਰੁਕ ਜਾਂਦਾ ਹੈ। ਪਰ ਸੋਨੇ ਨੂੰ ਵੀ ਲਿਤਾੜ ਕੇ, ਸੁੱਖ ਨੂੰ ਵੀ ਲਿਤਾੜ ਕੇ ਲੈਣਾ, ਗੁਰੂ ਨਾਨਕ ਦੇ ਪਿੱਛੇ ਚੱਲਦੇ ਰਹੇ, ਚੱਲਦੇ ਰਹੇ। ਅੱਜ ਜਗਤ ਗੁਰੂ ਬਾਬੇ ਨੇ ਪੁੱਛ ਹੀ ਲਿਆ, ਲੈਣਿਆ ਸਾਰੇ ਚਲੇ ਗਏ, ਤੂੰ ਨਹੀਂ ਗਿਆ। ਹੱਥ ਜੋੜ ਕੇ ਲੈਣਾ ਜੀ ਕਹਿਣ ਲੱਗੇ, ਗੁਰਦੇਵ ਪਿਤਾ, ਸਭ ਦੇ ਆਪਣੇ ਆਪਣੇ ਘਰ ਸਨ, ਆਪਣੇ ਘਰਾਂ ਨੂੰ ਚਲੇ ਗਏ, ਮੈਂ ਤੇ ਨਿਥਾਵਾਂ, ਤੁਹਾਡੇ ਕਦਮ ਹੀ ਮੇਰਾ ਘਰ ਨੇ, ਤੁਹਾਡੀ ਥਾਂ ਹੀ ਮੇਰੀ ਥਾਂ ਹੈ, ਹੋਰ ਤੇ ਮੇਰੀ ਕੋਈ ਆਪਣੀ ਥਾਂ ਨਹੀਂ, ਹੋਰ ਤੇ ਮੇਰਾ ਕੋਈ ਆਪਣਾ ਘਰ ਨਹੀਂ। ਇਹ ਵੀ ਗੁਰੂ ਨਾਨਕ ਦੀ ਪਾਈ ਹੋਈ ਕਸਵੱਟੀ ਸੀ। ਇਸ ਤੇ ਵੀ ਲੈਣਾ ਜੀ ਪੂਰੇ ਉਤਰੇ, ਮੁਕੰਮਲ ਉਤਰੇ। ਭਾਈ ਲੈਣਾ ਦੀ ਮਨੋਬਿਰਤੀ ਐਸੀ ਦਿਨ ਦਿਨ ਰੰਗ ਚੜਦਾ ਗਿਆ, ਵੱਧਦਾ ਗਿਆ, ਗੁਰੂ ਨਾਨਕ ਦੇ ਅੰਗ ਦੇ ਨਾਲ ਛੂੰਦਿਆਂ ਛੂੰਦਿਆਂ ਵਾਕਈ ਗੁਰੂ ਨਾਨਕ ਦੇ ਅੰਗ ਆਪ ਦੇ ਅੰਦਰ ਪ੍ਰਦਰਸ਼ਿਤ ਹੋਣ ਲੱਗ ਪਏ, ਆਪ ਦੇ ਅੰਦਰ ਪ੍ਰਗਟ ਹੋਣ ਲੱਗ ਪਏ। ਅੱਜ ਕਰਤਾਰਪੁਰ ਵਿਚ ਬੜੀ ਸੰਗਤ ਆਈ, ਬਹੁਤ ਸੰਗਤ ਆਈ ਸਤਿਗੁਰਾਂ ਦੇ ਦਰਸ਼ਨਾਂ ਲਈ ਔਰ ਪਾਤਸ਼ਾਹ ਦੇ ਅੰਮ੍ਰਿਤਮਈ ਬਚਨ ਸੁਣਨ ਲਈ। ਭਰੀ ਸੰਗਤ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਚੰਦ ਨੂੰ ਆਵਾਜ਼ ਮਾਰੀ ਤੇ ਆਖਿਆ, ਬੇਟਾ ਸੰਗਤ ਬਹੁਤ ਆਈ। ਹਾਂ ਮਾਂ, ਸੰਗਤ ਤੇ ਬਹੁਤ ਆਈ ਗੁਰਦੇਵ ਪਿਤਾ, ਦੂਰ ਦੂਰ ਤੋਂ ਆਈ ਹੈ। ਸਾਡੀ ਇੱਛਾ ਹੈ ਸਭ ਨੂੰ ਮਿਠਾਈ ਛਕਾਈ ਹੈ। ਲੰਗਰ ਦੇ ਚ ਬਹੁਤ ਸਾਰਾ ਤਰ੍ਹਾਂ ਤਰ੍ਹਾਂ ਦਾ ਮਿਸ਼ਟਾਨ ਬਣਵਾਈ ਹੈ। ਉਸ ਵਕਤ ਸ੍ਰੀ ਚੰਦ ਨੇ ਕਿਹਾ, ਮਹਾਰਾਜ ਅਚਨਚੇਤ ਤੇ ਇੰਤਜ਼ਾਮ ਕਰਨਾ ਔਖਾ ਹੈ। ਅੱਛਾ, ਇੰਜ ਕਰੋ ਫਿਰ, ਜੇ ਅਚਾਨਕ ਇੰਤਜ਼ਾਮ ਕਰਨਾ ਔਖਾ ਹੈ ਤਾਂ ਇਸ ਸਾਹਮਣੇ ਜੋ ਜੰਡ ਦਾ ਦਰਖਤ ਹੈ ਇਸ ਤੇ ਚੜ ਜਾਓ, ਇਹਨੂੰ ਝੂਣੋ, ਇਹਨੂੰ ਹਿਲਾਓ, ਮਿਠਾਈ ਟਪਕੇਗੀ ਥੱਲੇ, ਚਾਦਰਾਂ ਵਿਛਾਓ, ਲੰਗਰ ਵਿਚ ਵੰਡਾਂਗੇ, ਸੰਗਤ ਦੀ ਝੋਲੀ ਚ ਪਾਵਾਂਗੇ। ਸ੍ਰੀ ਚੰਦ ਹੱਥ ਜੋੜ ਕੇ ਕਹਿਣ ਲੱਗੇ, ਗੁਰਦੇਵ ਪਿਤਾ, جنڈ تے ایسا درخت ہے جنوں کوئی ڈھنگ دا پھل بھی نہیں لگدا، آپ مٹھائی دی گل کر دیو۔ آپ دی عمر وڈیری ہو گئی، انہونیاں گلاں کرن لگ پئے۔ کہندے نے ہو بہو لکھمی داس نے بھی انکار کیتا، اور اوہی لفظ دوہرا ہے گردیو پتا، وڈے بھراتا ٹھیک کہندے نے، جنڈ دے درخت تو مٹھائیاں نہیں ٹپک دیاں۔ تاں سب تو سنگت دیچ اخیر بیٹھے بھائی لینے نو گرو نانک نے آواز ماری۔ گرو نانک دی سنگت کردیاں لینا او مورتی بن گئے، حکم مننا جنہ دا سبھا ہو گیا سی، حکم مننا جنہ دی اوستھا بن گئی، حکم نو مننا جنہ لئی ایک آنند سی، رس سی، کھیڑا سی، خوشی سی۔ خوشی محسوس کردے جد گرو نانک کسی کارج لئی آپ نو کہندے، بھجے ہویا ہے، ہاتھ جوڑ کے کھڑے ہو گئے، حکم۔ تب پادشاہ کہن لگے، توں چڑھ اس جنڈ دے درخت تے، اس نو ہلا، مٹھائیاں ٹپکن گیاں، آپاں سنگت دچ ونڈیاں نے۔ ایک دم بھائی لینا جی درخت تے چڑھن لگے نے۔ سری چند نے آواز مار کے آکھیا، لینا جی، درختاں تو کدی مٹھائی نہیں ٹپکے، آپ انہونی گل نہ کرو، اور انہونی ہونی بھی نہیں، لوکی کی آکھن گے۔ تو اس وقت بھائی لینا بابا سری چند نو کہن لگے، مٹھائی ٹپکے پاویں نہ ٹپکے، اس نال میرا کوئی مطلب نہیں، میں تے گردیو پتا دا حکم مننا ہے، حکم مننا یہی میری خوشی ہے، حکم مننا یہی میری لئی آنند ہے، اور حکم من لینا یہی سب تو وڈی بخشش ہے، یہی سب تو وڈی کرپا ہے۔ حکم منن دی مورتی، حکم منن دا سروپ صاحب شری گرو انگد دیو جی مہاراج اج اپنی اوستھا اس ٹکانے تے لے گئے کہ گرو نانک نے سنگھاسن تے بٹھا دیتا۔ جگت دیکھتی دنگ رہ گئی کہ لینے دی پھرائین نانکا دو ہی کھٹیے، کل تک لہنا گرو نانک دی پرکرما کردا سی، اج گرو نانک لہنے دی پرکرما کر رہے نے۔ کل تک لہنا گرو نانک دے قدماں تے اپنا مستک رکھدا سی، اج گرو نانک نے اپنا مستک لہنے دے قدماں تے رکھ دیتا ہے۔ دنیا دیکھ کے دنگ رہ گئی۔ دوجا دیوا جل پیا، جوت تو جوت جلی، چاننا ونڈن لئی، روشنی ونڈن لئی، آپ دی درشٹی امرتمئی، جیسے کہ بھٹ بھٹ کہندے نے، درشٹ دھرت تم ہرن دہن اگ پاپ پرناسن، میر بھری درشت دے نال آپ جس نو ویکھ لین او دے انتش کرن تو پاپ نکل جاندے سن، اس طرح دی برکتاں دے آپ مالک بنے۔ آپ کرتارپور تو کھنڈور صاحب وچ آ گئے، کنوج دے میدان تو شیر شاہ سوری تو ہار کھا کے ہمایوں اسفان دی طرف بھج رہا سی، جا رہا سی۔ رستے چ کوئی فقیر ملے، پیر ملے، او دی دعا لے لیندا سی، او دے کول آشرواد لین دی کوشش کردا سی کہ میں اے ہاری ہوئی بازی پھر جت جاواں، کسی طریقے نال اے تخت جو میرے کول شیر شاہ سوری نے کھولے ہے پھر پراپت ہوئے۔ تا رستے دچ کسے نے کہہ دیتا، گرو نانک دی گدی تے براجمان نے دھن گرو انگد دیو جی مہاراج، تسی انہاں تو اسیس لو، انہاں تو آشرواد لو۔ آپ بیاس نو پار کر کے جد پہنچے کھنڈور صاحب، جگمگاندی جوت دے درشن کیتے، پر ستگر سمادھی دے سن. اچھا اٹھ کے تک کے ہمایوں دی طرف نہیں دیکھیا. ہمایوں نو حیرانگی ہوئی کیونکہ پیر فقیر سنمان کردے رہ سن, آدر کردے رہ سن, بادشاہ رہ چکے اسی تو بادشاہ دا اپنا ہنکار. میان چو تلوار کڑ لی اس نے غصے چاہ کے. سدگر دے نیتر کھلے, کہن لگے جتھے تلوار چلنی چاہی دی سی تو اتھے میدان میان دچ رکھ کے پج پے ہیں, اور جتھے میان دچ رکھنی چاہی دی ہے اتھے تو باہر کڈ رہے ہیں. بڑا کائر ہیں, بڑا نا سمجھ ہیں. شرمسار ہویا ہمایوں, قدماں تے چکیا, آخیا گردیو پتا معافی, بھول ہو گئی, غلطی ہو گئی. گرو انگد دیو جی مہاراج نے اس نو اپدیش دیتا, ہمایوں فقیران تے تلوار نہیں چلائی دی, فقیران دی تلوار کولوں اپنا ناس کرائی دے. بچن بڑے اگمی, فقیر دی جد تلوار چل دی ہے دوجے دے ہنکار نو کٹ کے رکھ دین دی ہے, تے دوجے نو این نرمانتا دی مورتی بنا دین دی ہے. واقعی ہاتھ جڑ گئے سن ہمایوں دے اور معافی منگن لگ پیا سی, بھل منگن لگ پیا سی, باپا میرے کل بھل ہو گئی, غلطی ہو گئی. دھن گرو انگد دیو جی مہاراج نے گرمکھی لپی دے پرسار لئی گرمانی جگت پڑھ سکے, پڑھا سکے, سمجھ سکے, سمجھا سکے, انہاں اکھراں دے پڑھن پڑھان دی طرف بھی کافی رچی دیتی. آپ نے سوئم بچیاں نوں پڑھانا آرمبھ کیتا تاکہ اے پرمپرا لمبے ویاپک روپ دے جو ہے چل سکے اور جگت اس بانی نوں پڑھ سکے جس دے چ ربی الہام نازل ہویا ہے, جس دے چ ربی گیان نازل ہویا ہے. آپ نے بڑے وڈے پدر تے لنگر دی پرمپرا چلائی. اس دے چ آپ دی سپتنی دھرم پتنی جگت ماتا کھیوی جی دا بہت وڈا ہتھ, اور آپ دے لنگر دے چ جو کچھ بندا سی ستے برونڈے دی وار دے چ بقیدہ اس دا جو ہے ذکر ہے. لنگت دولت ونڈیے رس امرت کھیر گھیالی, گھیو دے نال اوت پروت کھیر دن رات لنگر دے چل دیے. پکوان سندر بندے نے, آئے ہوئے یاتروں نو چھکائے جاندے نے, پہلے بھوجن نال انہاں نو ترپت کیتا جاندہ ہے, تے جد انہاں دا تن ترپت ہو جاندہ ہے تو انہاں دی من دی ترپتی لئی پھر بھجن دا انتظام, پھر نام بانی دا ابیاس صاحب اے کرواندے سن تاکہ تن دی ترپتی تو بعد انہاں نو من دا سکون بھی ملے, من دی شانتی بھی ملے. صاحب شری گرو نانک دیو جی مہاراج دی چلائی ہوئی پرمپرا لنگر دی اس نو آپ نے وسترت کیتا, وستار سہت پھیلایا جگایا. پھر اسی طریقے دے نال پروپکار کردے ہوئے گربانی دا اپدیش دیندے ہوئے سن 1606 بکرمی چ کھنڈور صاحب وچ آپ جوتی جوت سما گئے, اور صاحب شری گرو نانک دیو جی مہاراج دا پرم روپ استھاپن کر گئے دھن گرو امرداس جی مہاراج نو, جو آپ دے رشتے دے بقاعدہ کڑم سن. گرو انگد دیو جی مہاراج دے بیشتر سلوک نے, بہت سارے شبد نے جو بقاعدہ گرو گرنتھ صاحب جی مہاراج دے جو ہے درج نے, لیکن سارے شبداں دچ سارے سلوکاں دچ حکم منن دی تاکید ہے, حکم منن دا اپدیش ہے, حکم دے مارگ تے چلن دا ہی سندیش ہے. صاحب شری گرو نانک دیو جی مہاراج تو جو سکشا دکشا دھن بھائی لینے نے لئی اپنے طور تے پوری شکتی دے نال ونڈدے رہ, یادگاری استھان آوری دا کھنڈور صاحب وچ موجود ہے جتھے آپ نے جگت نو پڑھانا شروع کیتا. او استھان بھی آپ جی دا پاون روپ دے جو ہے موجود ہے. بھٹ آپ دی اپما اس طریقے نال کردے نے درشت دھرت تم ہرن دہن اگ پاک پرناسن سبد سور بلونت کام ار کرود بناسن لوبھ مو وس کرن سرن جا چک پرت پالن آتم رت سنگرہن کہن امرت کل ڈالن سدگرو کل سدگرو تلت ست لاگے سو پے ترے گر جگت پھرن سی انگرو راج جوگ لینا کرے پٹ کہندے نے اے لہنا جی اے گرو انگد دیو جی ایتھے راج یوگ دی پرمپرا چلا رہے نے اے اندروں برہم نال جڑے ہوئے نے باہروں جگت نال جڑے ہوئے نے مول آپ دا سندیش اپدیش پرماتما دی خاطر پدارت تو نہیں ٹوٹنا اور پدارتھاں دی خاطر پرماتما تو نہیں ٹوٹنا سنسار دی خاطر نرنکار تو نہیں ٹوٹنا اور نرنکار دی خاطر سنسار تو نہیں ٹوٹنا کیونکہ سنسار بھی اسے دا روپ ہے سنسار پربھو دا تن ہے اور خود آپ سبھاوک روپ دے ایک جوت ہے اسی طریقے نال اس نے ساڈی بنتر بنائی ہے سانو تن دیتا ہے سانو من دیتا ہے من دے جد پربھو دا نام وس جائے تو من جوگی بن جاندا ہے اور تن نو پدارتھ مل جان تو تن راجہ بن جاندا ہے انج دھن گرو انگد دیو جی مہاراج نے جگت نو جو سندیش تے اپدیش دیتا او راج یوگ دا دیتا صاحب گرو انگد دیو جی مہاراج نے اسی پرمپرا نو اگے تورن لئی پھر تیسری جوت دھن گرو امرداس جی مہاراج دی پرکرما کر کے اور اسی پرمپرا دے مطابق اپنا مستک برد بابا گرو امرداس جی مہاراج دے قدماں تے رکھ کے ہاتھ جوڑ کے متھا ٹیکیا آپ تن دے کر کے دھرتی وچ سما گئے جوت کر کے گرو امرداس جی مہاراج دے اندر براجمان ہوئے۔ گھن ہر بوند بسورو ماول کسم بسنت گننت نیا وے راو سس کرن ادر ساگر کو گنگ ترنگ انت کو پاوے رودر دھیان گیان ستگر کے کو جن بھل انہیں جو گاوے۔

0: 84 سال دا ہو گیا، جس کر کے میری ہڈیاں سخت ہو گئیں، چمڑی سخت ہو گئی، ماس سخت ہو گئے، عمر دے وڈے ہون نال شریر کٹھور ہو گیا۔ تے دوسرا داتو جی، میں ادھی رات نو اٹھ کے بیاسا تو جل بھرن دی سیوا کردا رہا 12 ورے، لکڑ پھاڑنے، تپڑ جھاڑنے اور لنگر ونڈنا، اس طرح دی کرڑی سیوا کر کے اور وڈیری عمر کر کے میرا شریر کرڑا ہو گیا، میری ہڈیاں کرڑیاں ہو گئی نے۔ ایک تو سیوا کرت رہے ہوں، دوتیے بہتے برد بھئے ہوں، یاں تے ادھک شریر کٹھورا، تمرے چرن مردر نے تھورا۔ تو میرا شریر بڑا کرڑا ہو گیا، تھوڑے چرن بڑے کومل نے، تسی مینو کھچ کے لت ماری ہے، کدھرے تھوڑے چرنا نو موچ تے نہیں آئی، انج ہاتھ جوڑ کے کھڑے نے۔ داتو دا اہنکار تے کرودھ پانی پانی ہو گیا، اور آکھن لگا یہی نرمانتا، یہی غریبی، دراصل اسے کر کے تسی ساڈا گھر لٹ کے لے گئے، ساڈی گدی لے گئے، ساڈی وراثت تسی لے گئے۔ پر اے بچن وی بڑے خوشی نال گرو امر داس جی مہاراج ہاتھ جوڑ کے سن دے رہے، جتھے آپ نے ورن ونڈ ذات دی پرتھا نو ختم کیتا، اتھے ایک تیسری لانت چھا گئی سی دیش دیچ، پڑھ دے دی استری نو لمبا گھنڈ کڈانا یا برکے دیچ رکھنا۔ کچھ اسلامی تہذیب دا اثر تے کچھ منکھ دی پربل واشنا کر کے استری جگت دا اپنا ایک سنکوچ، لمبا گھنڈ اور برکا عالم وجود دے چایا۔ گرو امرداس جی مہاراج اس دی مخالفت کر دینے، اور آپ نے حکم کر دیتا کہ سنگت دیچ کوئی بھی بی بی پردہ کر کے نہ آوے، برکے دیچ نہ آوے، کنڈ کٹ کے نہ آوے۔ کہندن ہماچل پردیش دے راجے دی، پہاڑی راجے دی ایک رانی، کدھر بہت لمبا گھنڈ کٹ کے پادشاہ دے درشن کرن لئی آئی، تے گرو امرداس جی مہاراج نے کہہ دیتا ہے کون جھلی آئی ہے، جھلی ہو گئی سی۔ اور پھر جد شریکا نے راجے نے بینتی کی تھی، مہاراج اے جھلی ہو گئی، یہ تے ٹھیک نہیں ہویا، تو پادشاہ کہنے لگے کوئی نہیں، کونڈے ایک پاسے کر کے لنگر دے پانڈے مانجے ٹھیک ہو جائے گی۔ اور واقعی وہ ٹھیک ہو گئی۔ اس تو بعد گرو امرداس جی مہاراج دے دربار دے کوئی بھی بی بی کنڈ کر کے نہیں آؤں دی سی، برکے دے جو ہے نہیں آؤں دی سی۔ گرو گرنتھ صاحب جی مہاراج دی بانی برکے دی مخالفت کر دیے، پردے دی مخالفت کر دیے، رہو رہو ری بہوریا گھونگٹ جن کاڑے، انت کی بار لہے گینا آنڈے۔ اے بہو اے بی بی کنڈ کیوں کڑ رہی ہیں، سنگت دچ بیٹھ، کنڈ نو ایک پاسے کر کے، ہاں اگر گھنڈ کڈنا ہی ہے، واقعی پردہ کرنا ہی ہے، تو گھنڈ تے اے ہوندا ہے، گھونگٹ تیرو تو اوپر ساچے، ہر گن گائے کدے ار ناچے، کنڈ تے ہوندا ہے شرم و حیا دا، گھنڈ تے ہوندا ہے معصومیت دا، سچائی دا، اگر اے ہی نہیں تو کپڑے دا گھنڈ، کپڑے دا برقع عزت نہیں بچا سکے گا۔ شرم و حیا تے سچائی ایک ایسا پڑدا ہے کہ منک لئی اوہی لابکاری ہوندا ہے۔ دھن گرو امرداس جی مہاراج نے جتھے سماج دا سدھار کیتا، دھارمک جگت دچ آئے ہوئے پکھنڈ نو جو ہے ایک پاسے کیتا، اور اس طریقے دے نال ساری مانوتا دے لئی اکو رستہ، ایک دا پجاری، ایک دا سندیش، ایک دا اپدیش دیتا۔ دن رات آپ جوت جگائی بیٹھے رہے گووند وال دے وچ، دور دور تو یاتری آندے رہے، سنگتاں آندیاں رہیاں، آپ دے درشناں دا لاب اٹھا کے آپ تو روحانی لاب پراپت کر دیاں رہیاں۔ بھٹا نے آپ دی اپما دے وچ جو پاون پویتر ایک سویا اچارن کیتا ہے، او اے कि सूरज दियां किरणा जिवें नहीं गिणियां जा सकदियां, सागर दियां लहरां जिवें नहीं गिणियां जा सकदियां, बसंत रुत दे च बसंती फुल जो खिड़दे ने ओह जिवें नहीं गिणियां जा सकदियां, जिवें शिवजी दा लंबा गहरा ध्यान नहीं नापिया जा सकदा, इसे तरीके नाल हे गुरु अमरदास जी थोड़े गुण नहीं नापे जा सकदे, थोड़ी महिमा नहीं नापी जा सकदी। गन हर बूंद बसो रुमावल, कुसम बसंत गणंत न आवे, रव सस किरण उदर सागर को, गंग तरंग अंत को पावे, रुदर ध्यान ज्ञान सतगुर के, कव जन भल उन्हें जो गावे, भल्ले अमरदास गुण तेरे, तेरी उपमा तोहे बनावे, भल्ले अमरदास गुण तेरे, तेरी उपमा तोहे बनावे।
1: गुरु रामदास जी महाराज रूहे जमीन ते महापुरुषां दी दुनिया विच अवतारी पुरुषां दी दुनिया च एक महान मनुख ने, एक पूर्ण पुरख ने। आप जी दा जन्म लाहौर चूना मंडी दे होया, सोडी हरदास जी दे घर। संसार दे अनेकां महापुरुषां दी तरह आप जा जन्म ते जीवन भी एक गरीब घराने विच बतीत होया। अजे 27 वरियां दे सन के माता दा साया सिर तों उठ गया, ते 2 साल बाद पिता दा साया भी सिर तों जांदा रहा। आप बिल्कुल यतीमी दी हालत दे हो गए, तां बासर के नानकियां दे घर जाके पना ली, पर नानके भी घर दे कोई बहुते सौखे नहीं सन, लिहाजा नानी आप नूं घूणियां उबाल के दे दिंदी सी, ते भाई जेठा जी धन गुरु रामदास जी महाराज बाल अवस्था विच इस तरह गली गलियां विच घूंघणियां वेच के अपनी उपजीविका चलांदे सन, अपने रिजक दी इस ढंग नाल ओ पालना करदे सन। सहजे सहजे आप वड्डे हुंदे गए, गरीबी ते संसार दियां औकड़ां ने तरह तरह दे संघर्ष ते आप नूं मजबूर कीता, लेकिन संघर्ष एक ते बैरागी रुचि नूं जन्म देंदा है, ते संघर्ष एक गिले ते शिकवियां दी बिरती नूं जन्म देंदा है। जद गिले ते शिकवियां दा जन्म होवे तां मनुख चोर या डाकू बन जांदा है, पर जे बैराग पैदा होवे कि जीवन कुछ भी नहीं, जगत कुछ भी नहीं सिवाय दुख दे, तो बैराग दा जन्म होंदा है, ते बैराग दे नाल त्यागी बिरतियां उजागर होंदियां ने, और ओही प्रेम ते ब्रह्म ज्ञान उत्पत्ति दा कारण बनदियां ने, प्रभु मिलाप दा कारण बनदियां ने। आप जी दे अंदर सहजे सहजे जीवन दे संघर्ष ने बैराग पैदा कीता, बैराग ने आप नूं त्यागी बना दिता, और त्याग में ही अवस्था दे छी आप अजे गली गली दे विचर रहे सन कि गुरु अमरदास जी महाराज की निगाह आप ते पई, क्योंकि बासर के तो बाद जेठा जी गोविंदवाल साहब दे आ गए सन। गुरु अमरदास जी महाराज की नजरां की पईयां, आप गुरु अमरदास जी महाराज दे ही बन के रह गए। कहावत है, इतिहास है कि गुरु अमरदास जी महाराज ने कुछ एक सियाणियां नूं कह रखिया सी कि बच्ची साड़ी सियाणी हो गई है भानी जी, असी इसलिए वर्दी तलाश दे चां। तो एक सियाणे ने कहा, महाराज चूंकि गल रस्ते च होई, उस सामने जो घूंघणियां वेचदा पिया इस वर्गा होवे, तो सतगुर कहण लगे इस वर्गा तो फिर यही है, हुण यही ठीक है। तो आपने भाई जेठा जी नूं दामाद बना लिया, और गुरु दी संगत सतसंगियां दा इकट्ठ इस सब कुछ ने सेवा भाव नूं जन्म दिता, प्रेमा भक्ति नूं जन्म दिता, और हिरदा प्रेम रंग नाल रोज रोज ਰੰਗੀਨ ਲੱਗ ਪਿਆ। ਦਿਨ ਪ੍ਰਤੀ ਦਿਨ ਅਧਿਆਤਮਕ ਮੰਡਲ ਵਿੱਚ ਉੱਨਤੀ ਹੋਣ ਲੱਗੀ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਦਿਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਆਖਿਆ, ਭਾਈ ਜੇਠਾ ਜੀ ਨੂੰ, ਬਈ ਤੂੰ ਦਾਤ ਦੇ ਵਿੱਚ ਕੁਛ ਸਾਥੋਂ ਮੰਗਿਆ ਨਹੀਂ, ਜਵਾਈ ਮੰਗ ਕਰਦੇ ਨੇ, ਦਾਮਾਦ ਮੰਗ ਕਰਦੇ ਨੇ, ਤੁਸੀਂ ਤੇ ਕੁਛ ਵੀ ਨਹੀਂ ਮੰਗਿਆ, ਮੰਗੋ। ਤੋ ਆਪ ਦੀ ਬੜੀ ਸੁੰਦਰ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜ ਦੇਵੋ ਹਰ ਸੋਭਾ ਦੇਵੋ, ਜਿਤ ਸਵਰੇ ਮੇਰਾ ਕਾਜੋ। ਹੇ ਮੇਰੇ ਗੁਰਦੇਵ ਪਿਤਾ, ਜੇ ਦੇਣਾ ਹੀ ਹੈ ਤੇ ਹਰੀ ਨਾਮ ਦਾ ਕੱਪੜਾ ਦਿਓ, ਹਰੀ ਨਾਮ ਦੀ ਦੌਲਤ ਦਿਓ, ਹਰੀ ਨਾਮ ਦਾ ਸਾਜੋ ਸਮਾਨ ਦਿਓ, ਤਾਂ ਕਿ ਲੋਕ ਪਰਲੋਕ ਮੇਰਾ ਸੁਹੇਲਾ ਹੋ ਜਾਏ। ਆਪ ਜੀ ਦਾ ਇੱਕ ਹੋਰ ਵੀ ਵਾਕ ਹੈ, ਹਰ ਕੇ ਜਨ ਸਤ ਗੁਰ ਸਤ ਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ। ਹੇ ਮੇਰੇ ਮਿੱਤਰ ਗੁਰਦੇਵ ਪਿਤਾ, ਮੇਰੇ ਹਿਰ ਸਿਮਰਨ ਦੀਆਂ ਰੁਚੀਆਂ ਵੀ ਵਧਦੀਆਂ ਗਈਆਂ। ਗੁਰੂ ਅਮਰਦਾਸ ਜੀ ਮਹਾਰਾਜ ਦੇ ਦੋ ਦਾਮਾਦ ਸਨ, ਭਾਈ ਜੇਠਾ ਜੀ, ਭਾਈ ਰਾਮਾ ਜੀ, ਤੇ ਦੋਵੇਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸ ਰਹਿੰਦੇ ਸਨ। ਬੱਚਿਆਂ ਵੀ, ਭਾਨੀ ਜੀ ਤੇ ਦਾਨੀ ਜੀ ਵੀ ਸਤਿਗੁਰ ਦੀ ਹਜ਼ੂਰੀ ਚ ਰਹਿ ਕੇ ਸਾਧ ਸੰਗਤ ਦੀ ਤੇ ਆਪ ਜੀ ਦੀ ਸੇਵਾ ਕਰਕੇ ਹੀ ਸਮਾਂ ਬਤੀਤ ਕਰਦੀਆਂ ਸਨ ਤੇ ਜੀਵਨ ਆਪਣਾ ਸਫਲ ਕਰ ਲਈਆਂ ਸਨ। ਇੱਕ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੀ ਲੰਬੀ ਸੋਚਣੀ ਸੋਚੀ ਕਿ ਸਾਨੂੰ ਕੋਈ ਸਿੰਘਾਸਣ ਚਾਹੀਦਾ ਜਿੱਥੇ ਉਹ ਜੋਤ ਬਿਰਾਜਮਾਨ ਹੋ ਸਕੇ, ਜਿਸ ਨੂੰ ਕਿ ਕਹਿੰਦੇ ਨੇ ਗੁਰੂ ਨਾਨਕ। ਘਰ ਬਦਲਦਾ ਰਿਹਾ, ਸਿੰਘਾਸਣ ਬਦਲਦੇ ਰਹੇ, ਜੋਤ ਉਹੀ ਸੀ, ਸਿੰਘਾਸਣ ਤੇ ਬੈਠਣ ਵਾਲਾ ਉਹੀ ਸੀ, ਸਿੰਘਾਸਣ ਬਦਲਦੇ ਰਹੇ, ਘਰ ਬਦਲਦੇ ਰਹੇ, ਪਰ ਘਰਾਂ ਵਿੱਚ ਰਹਿਣ ਵਾਲਾ ਉਹੀ ਇੱਕ ਸੀ। ਅੱਜ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਰਾਮੇ ਨੂੰ ਬੁਲਾਇਆ ਤੇ ਆਖਿਆ, ਇੱਕ ਖੂਬਸੂਰਤ ਥੜਾ ਬਣਾਓ, ਅਸੀਂ ਉਸ ਦੇ ਉੱਤੇ ਬੈਠਣਾ ਹੈ, ਬਿਰਾਜਮਾਨ ਹੋਣਾ ਹੈ। ਨਾਲੇ ਭਾਈ ਜੇਠਾ ਜੀ ਨੂੰ ਵੀ ਕਹਿ ਦਿੱਤਾ, ਬਣਾਓ ਤੁਸੀਂ ਵੀ, ਔਰ ਜਿਸਦਾ ਥੜਾ ਖੂਬਸੂਰਤ ਹੋਇਆ, ਚੰਗਾ ਹੋਇਆ, ਸਾਡੇ ਬੈਠਣ ਦੇ ਲਾਇਕ ਹੋਇਆ, ਅਸੀਂ ਫਿਰ ਉਸ ਤੇ ਬੈਠਾਂਗੇ। ਸ਼ਾਮ ਤੱਕ ਭਾਈ ਜੇਠੇ ਜੀ ਨੇ ਬੜੀ ਮਿਹਨਤ ਕੀਤੀ ਤੇ ਆਪਣੀ ਮਿਹਨਤ ਦੇ ਨਾਲ ਬੜਾ ਸੋਹਣਾ ਜਿਹਾ ਥੜਾ ਬਣਾਇਆ। ਭਾਈ ਰਾਮੇ ਜੀ ਨੇ ਵੀ ਬਣਾਇਆ। ਗੁਰੂ ਅਮਰਦਾਸ ਜੀ ਮਹਾਰਾਜ ਟਹਿਲਦੇ ਹੋਏ ਭਾਈ ਰਾਮਾ ਜੀ ਪਾਸ ਆਏ ਤੇ ਕਹਿਣ ਲੱਗੇ, ਤੂੰ ਥੜਾ ਬਣਾਇਆ? ਹੱਥ ਜੋੜ ਕੇ ਕਹਿਣ ਲੱਗਾ, ਹਾਂ ਮਹਾਰਾਜ, ਇਹ ਥੜਾ ਹੈ, ਬਣਾ ਦਿੱਤਾ। ਮਹਾਰਾਜ ਕਹਿਣ ਲੱਗੇ, ਇਹ ਥੜਾ ਸਾਡੇ ਬੈਠਣ ਦੇ ਲਾਇਕ ਨਹੀਂ ਹੈ, ਇਹਨੂੰ ਢਾਹ ਦਿਓ। ਭਾਈ ਰਾਮਾ ਕਹਿਣ ਲੱਗਾ, ਮਿਹਨਤ ਤੇ ਮੈਂ ਬਹੁਤ ਕੀਤੀ, ਢੰਗ ਨਾਲ ਬਣਾਇਆ, ਪਰ ਪਾਤਸ਼ਾਹ ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆਇਆ, ਸੋ ਆਪ ਦਾ ਹੁਕਮ ਹੈ ਤਾਂ ਹੁਣ ਮੈਂ ਢਾਹ ਦੇਣਾ। ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਪਾਸ ਗਏ ਤੇ ਆਖਣ ਲੱਗੇ, ਪੁਰਖਾ, ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ, ਢਾਹ ਦੇ। ਹੱਥ ਜੋੜ ਕੇ ਭਾਈ ਜੇਠਾ ਜੀ ਕਹਿਣ ਲੱਗੇ, ਪਾਤਸ਼ਾਹ, ਮੈਂ ਭੁੱਲਣ ਹਾਰ ਜੋ ਹੋਇਆ, ਛੋਟੀ ਮਤ ਵਾਲਾ ਜੋ ਹੋਇਆ, ਛੋਟੀ ਸੋਚਣੀ ਜੋ ਸੀ, ਹੁਣ ਹੋਰ ਆਪ ਕਿਰਪਾ ਕਰੋ, ਬਖਸ਼ਿਸ਼ ਕਰੋ, ਮੇਰੀ ਸੋਚ ਮੇਰੀ ਮਤ ਵਧੇ, ਤਾਂ ਕਿ ਮੈਂ ਆਪ ਜੀ ਦੇ ਬੈਠਣ ਲਾਇਆ ਥੜਾ ਬਣਾ ਸਕਾਂ। ਵਾਕਈ ਮੈਂ ਆਪ ਜੀ ਦੇ ਬੈਠਣ ਲਾਇਆ ਥੜਾ ਨਹੀਂ ਬਣਾ ਸਕਿਆ, ਮੈਂ ਢਾਹ ਦਿੰਦਾ ਪਾਤਸ਼ਾਹ। ਦੂਸਰੇ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਭਾਈ ਰਾਮਾ ਜੀ ਪਾਸ ਆਏ ਤੇ ਰਾਮਾ ਥੜਾ ਬਣਾ ਕੇ ਬੈਠਾ ਸੀ, ਬੜਾ ਖੁਸ਼ ਸੀ ਵੀ ਹੁਣ ਮੈਂ ਕਾਬਲੇ ਦੀ ਤੇ ਬੜਾ ਸੋਹਣਾ ਹੀ ਥੜਾ ਬਣਾਇਆ, ਸਾਹਿਬਾਂ ਨੂੰ ਪਸੰਦ ਆਏਗਾ। ਪਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੇਖਦਿਆਂ ਸਾਰੇ ਕਹਿ ਦਿੱਤਾ, ਇਹ ਥੜਾ ਨਹੀਂ ਕਿਸੇ ਕੰਮ ਦਾ, ਇਹ ਢਾਹ ਦੇ। ਇਗਰਾਹ ਦੇ। ਭਾਈ ਰਾਮਾ ਜੀ ਦੇ ਮਨ ਵਿੱਚ ਇਕਦਮ ਖਿਆਲ ਆਇਆ ਕਿ ਗੁਰੂ ਅਮਰਦਾਸ ਜੀ ਮਹਾਰਾਜ ਵਡੇਰੀ ਉਮਰ ਦੇ ਹੋ ਗਏ ਨੇ, ਅਨਹੋਣੀਆਂ ਗੱਲਾਂ ਕਰਦੇ ਨੇ। ਪਰ ਜਦ ਹੁਣ ਗੁਰੂ ਪਿਤਾ ਨੇ ਤੇ ਜਦੋਂ ਹੁਕਮ ਕੀਤਾ ਹੈ ਤਾਂ ਢਾ ਦਿੰਦੇ ਹਾਂ, ਪਰ ਅੰਦਰ ਮਨ ਇਨਕਾਰੀ ਹੈ, ਅੰਦਰ ਮਨ ਬਾਗੀ ਹੋ ਚੁੱਕਿਆ ਹੈ। ਨਿਮੂਜੜੇ ਜਿਹਾ ਮਨ ਨਾਲ ਕਹਿਣ ਲੱਗਾ, ਅੱਛਾ ਪਾਤਸ਼ਾਹ ਬਣਾਇਆ ਤੇ ਮੈਂ ਬਹੁਤ ਵਧੀਆ, ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆ ਰਿਹਾ, ਪਰ ਹੁਣ ਆਪ ਕਹਿੰਦੇ ਹੋ ਤੇ ਮੈਂ ਢਾ ਦਿੰਦਾ। ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਪਾਸ ਗਏ ਤੇ ਕਹਿਣ ਲੱਗੇ, ਪੁਰਖਾ ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ। ਹੱਥ ਜੋੜ ਕੇ ਭਾਈ ਜੇਠਾ ਜੀ ਕਹਿੰਦੇ ਨੇ, ਬਾਰ ਬਾਰ ਬਖਸ਼ਤ ਹੋ ਮੋਹੀ ਗੁਨਾਹਗਾਰ ਅਪਰਾਧੀ ਕੋਹੀ। ਹੇ ਪਾਤਸ਼ਾਹ, ਮੈਂ ਬਾਰ ਬਾਰ ਭੁੱਲ ਕਰਦਾ, ਤੁਸੀਂ ਬਾਰ ਬਾਰ ਮੈਨੂੰ ਬਖਸ਼ ਦਿਓ। ਮੈਂ ਬਾਰ ਬਾਰ ਗਲਤੀ ਕਰਦਾ, ਤੁਸੀਂ ਬਾਰ ਬਾਰ ਨਜ਼ਰ ਅੰਦਾਜ਼ ਕਰ ਦਿਓ। ਹੁਣ ਮਿਹਰ ਵਰਤਾਣੀ, ਬਖਸ਼ਿਸ਼ ਕਰਨੀ, ਮੈਂ ਚੰਗਾ ਬਣਾ ਸਕਾਂ, ਮੈਂ ਇਗਰਾਹ ਦਿੰਦਾ। ਪਾਤਸ਼ਾਹ ਵਾਕਈ ਇਹ ਆਪ ਦੇ ਬੈਠਣ ਲਾਇਕ ਨੇ। ਅੱਜ ਤੀਜੇ ਦਿਨ ਜਦ ਸਤਿਗੁਰ ਨਿਰੀਖਣ ਕਰਨ ਆਏ ਤੇ ਦੇਖਦਿਆਂ ਸਾਰ ਭਾਈ ਰਾਮੇ ਨੂੰ ਕਹਿ ਦਿੱਤਾ, ਥੜਾ ਢਾਹ ਦੇ, ਨਹੀਂ ਕਿਸੇ ਕੰਮ ਦਾ। ਤੇ ਰਾਮਾ ਜੀ ਕਹਿਣ ਲੱਗੇ, ਨਹੀਂ ਕਿਸੇ ਕੰਮ ਦਾ ਤੇ ਨਾ ਸਹੀ, ਨਹੀਂ ਬੈਠਣਾ ਤੇ ਨਾ ਸਹੀ, ਪਰ ਮੈਂ ਢਾਣਾ ਨਹੀਂ, ਕਿਸੇ ਕੀਮਤ ਤੇ ਨਹੀਂ ਢਾਣਾ। ਤੁਸੀਂ ਬੈਠੋ ਚਾਹੇ ਨਾ ਬੈਠੋ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਅੱਗੇ ਚਲੇ ਗਏ ਭਾਈ ਜੇਠਾ ਜੀ ਪਾਸ। ਉੱਥੇ ਵੀ ਇਹੀ ਫਿਕਰਾ ਦੁਹਰਾਇਆ, ਜੇਠਾ ਜੀ ਤੋੜ ਦਿਓ ਥੜਾ, ਇਹ ਸਾਡੇ ਬੈਠਣ ਦੇ ਲਾਇਕ ਨਹੀਂ ਹੈ। ਤਾਂ ਇਕਦਮ ਭਾਈ ਜੇਠਾ ਜੀ ਕਹਿਣ ਲੱਗੇ, ਹਾਂ ਵਾਕਈ ਮਹਾਰਾਜ, ਇਹ ਆਪ ਜੀ ਦੇ ਬੈਠਣ ਦੇ ਲਾਇਕ ਕਿੱਥੇ ਹੋ ਸਕਦਾ। ਮੈਂ ਨਿਮਾਣਾ, ਮੈਂ ਛੋਟੀ ਮਤ ਵਾਲਾ ਪਾਤਸ਼ਾਹ, ਮੈਂ ਇਤਨਾ ਮਹਾਨ ਥੜਾ ਕਿੱਥੇ ਬਣਾ ਸਕਦਾ ਜਿਸ ਤੇ ਆਪ ਬਿਰਾਜਮਾਨ ਹੋ ਸਕੋ। ਮਿਹਰ ਕਰੋ, ਬਖਸ਼ਿਸ਼ ਕਰੋ, ਮੇਰੀ ਮਤ ਮਹਾਨ ਹੋਵੇ ਤੇ ਮੈਂ ਉਸ ਢੰਗ ਦਾ ਬਣਾਵਾਂ ਜੋ ਆਪ ਨੂੰ ਪਸੰਦ ਆਵੇ। ਕਈ ਲੈ ਕੇ ਜਿਉਂ ਢਾਣ ਲੱਗੇ ਤਾਂ ਗੁਰੂ ਅਮਰਦਾਸ ਜੀ ਨੇ ਗਲੋਕੜੀ ਚ ਲੈ ਲਿਆ, ਆਖਿਆ, ਨਹੀਂ ਜੇਠਾ ਜੀ, ਥੜਾ ਬਣ ਗਿਆ, ਤੂੰ ਥੜਾ ਬਣਾ ਦਿੱਤਾ, ਅਸੀਂ ਹੁਣ ਇਸੇ ਥੜੇ ਤੇ ਬੈਠਾਂਗੇ। ਭੋਲਿਆ, ਸਾਨੂੰ ਇਹ ਮਿੱਟੀ ਦੇ ਥੜੇ ਥੋੜੀ ਚਾਹੀਦੇ ਸਨ, ਤੇ ਮੈਂ ਤੇ ਹਿਰਦੇ ਦਾ ਥੜਾ ਵੇਖ ਰਿਹਾ ਸੀ, ਤੋ ਥੜਾ ਬਣ ਗਿਆ, ਤੇਰੇ ਹਿਰਦੇ ਦੀ ਬਣਤਰ ਹੁਣ ਇਸ ਢੰਗ ਦੀ ਬਣ ਗਈ ਹੈ, ਆਈਂਦਾ ਤੋ ਦੁਨੀਆ ਦੇਖੇਗੀ ਕਿ ਤੇਰੇ ਹਿਰਦੇ ਦੇ ਸਿੰਘਾਸਣ ਤੇ ਗੁਰੂ ਨਾਨਕ ਦੀ ਜੋ ਬਿਰਾਜਮਾਨ ਹੈ। ਥੜਾ ਬਣ ਗਿਆ, ਸਿੰਘਾਸਣ ਬਣ ਗਿਆ। ਇਸ ਤਰੀਕੇ ਨਾਲ ਆਪ ਨੂੰ ਗੋਬਿੰਦਵਾਲ ਸਾਹਿਬ ਦੇ ਵਿੱਚ ਹੀ ਗੁਰਗੱਦੀ ਨਸੀਬ ਹੋਈ ਤੇ ਆਪ ਨੇ ਉਸਾਰੂ ਕੰਮ ਸ਼ੁਰੂ ਕੀਤੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਸੰਕਲਪ ਨੂੰ, ਗੁਰੂ ਅਮਰਦਾਸ ਜੀ ਮਹਾਰਾਜ ਦੇ ਸੁਪਨਿਆਂ ਨੂੰ ਆਪ ਨੇ ਸਾਕਾਰ ਕਰਨਾ ਸ਼ੁਰੂ ਕੀਤਾ, ਜਿਸ ਨੂੰ ਅੱਜ ਅੰਮ੍ਰਿਤਸਰ ਕਹਿੰਦੇ ਨੇ। ਇਸ ਦੀ ਕਲਪਨਾ, ਇਸ ਦਾ ਚਿਤਰਨ, ਇਹਦਾ ਸੁਪਨਾ ਪਹਿਲੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਲਿਆ, ਔਰ ਉਸੇ ਸੁਪਨੇ ਨੂੰ, ਉਸੇ ਫੁਰਨੇ ਨੂੰ, ਉਸੇ ਸੰਕਲਪ ਨੂੰ ਸਾਕਾਰ ਕਰਨ ਲਈ ਅੱਜ ਗੁਰੂ ਰਾਮਦਾਸ ਜੀ ਮਹਾਰਾਜ ਨੇ 3-4 ਪਿੰਡਾਂ ਦਾ ਇੱਕ ਚੱਕ ਬਣਾ ਕੇ ਵਸਾਣਾ ਸ਼ੁਰੂ ਕੀਤਾ, ਔਰ ਉਸਦਾ ਨਾਂ ਰੱਖਿਆ ਗੁਰੂ ਕਾ ਚੱਕ। ਇੱਥੇ ਹੀ ਆਪ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਆਰੰਭ ਕੀਤੀ, ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਸਭ ਤੋਂ ਪਹਿਲਾਂ ਇੱਕ ਮਹਾਨ ਤੀਰਥ ਦਿੱਤਾ, ਗੁਰੂ ਕੀ ਬਾਉਲੀ। ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਕੇਂਦਰ ਦਿੱਤਾ, ਮਰਕਜ਼ ਦਿੱਤਾ, ਇੱਕ ਬੁਨਿਆਦੀ ਅਸਥਾਨ ਦਿੱਤਾ, ਜਿਸ ਦਾ ਨਾਂ ਹੈ ਸ੍ਰੀ ਹਰਿਮੰਦਰ ਅੰਮ੍ਰਿਤਸਰ। ਗੁਰੂ ਰਾਮਦਾਸ ਜੀ ਮਹਾਰਾਜ ਨੇ ਸਰੋਵਰ ਦੀ ਖੁਦਾਈ ਤੇ ਤਿਆਰੀ ਤੋਂ ਬਾਅਦ ਹਰਿਮੰਦਰ ਦੀ ਉਸਾਰੀ ਦੇ ਸੰਕਲਪ ਨੂੰ ਵੀ ਅਗਾਂਹ ਵਧਾਉਣਾ ਚਾਹਿਆ। ਉਦੋਂ ਤੱਕ ਗੁਰੂ ਕੇ ਚੱਕ ਦਾ ਨਾਂ ਸ੍ਰੀ ਅੰਮ੍ਰਿਤਸਰ ਪੈ ਗਿਆ, ਕਿਉਂਕਿ ਪਾਣੀ ਦੇ ਨਾਲ ਅੱਠੇ ਪੈਰ ਗੁਰਬਾਣੀ ਦਾ ਸੰਬੰਧ ਜੁੜਿਆ ਹੋਇਆ ਸੀ, ਭਜਨੀਕ ਲੋਕਾਂ ਦਾ ਸੰਬੰਧ ਜੁੜਿਆ ਹੋਇਆ ਸੀ, ਤੋ ਪਾਣੀ ਭਜਨ ਕਰਕੇ ਅੰਮ੍ਰਿਤ ਬਣ ਗਿਆ। ਉਂਝ ਵੀ ਪੰਜ ਪਿਆਰੇ ਜਦ ਪੰਜ ਬਾਣੀਆਂ ਪੜ੍ਹਦੇ ਨੇ ਤੇ ਦ੍ਰਿਸ਼ਟੀ ਪਾਣੀ ਦੇ ਚ ਰੱਖਦੇ ਨੇ ਤੋ ਪਾਣੀ ਅੰਮ੍ਰਿਤ ਬਣਦਾ ਹੈ। ਤੋ ਇਸ ਪਾਣੀ ਦਾ ਅੱਠੇ ਪੈਰ ਗੁਰਬਾਣੀ ਨਾਲ ਸੰਬੰਧ ਜੁੜਿਆ ਹੋਇਆ, ਨਾਮ ਰਸ ਨਾਲ ਸੰਬੰਧ ਜੁੜਿਆ ਹੋਇਆ, ਲਿਹਾਜ਼ਾ ਇਸ ਅਸਥਾਨ ਦਾ ਨਾਂ ਪਿਆ ਸ੍ਰੀ ਅੰਮ੍ਰਿਤਸਰ। ਭੱਟ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਪਮਾ ਵਿੱਚ ਕਹਿੰਦੇ ਨੇ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਭਰਾਸਰ ਭਰਿਆ, ਅਕਥ ਕਥਾ ਅਮਰਾਪੁਰੀ ਜਿਸ ਦੇ ਸੁਪਾਵੇ, ਇਹ ਜਨਕ ਰਾਜ ਗੁਰੂ ਰਾਮਦਾਸ ਤੁਝੀ ਬਣਾਵੇ। ਹੇ ਗੁਰੂ ਰਾਮਦਾਸ ਜੀ ਮਹਾਰਾਜ, ਤੁਹਾਡਾ ਹਿਰਦਾ ਅੰਮ੍ਰਿਤ ਸਰੋਵਰ ਨਾਲ ਭਰ ਗਿਆ, ਅਮਿਓ ਰਸ ਨਾਲ ਭਰ ਗਿਆ, ਤੁਸੀਂ ਤੇ ਪਰਮ ਆਨੰਦ ਦੇ ਅੱਠੇ ਪੈਰ ਲੀਨ ਰਹਿੰਦੇ ਹੋ। ਭੱਟ ਤਦੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੱਗੋਂ ਅਰਦਾਸ ਕਰਦੇ ਨੇ, ਜੋਦੜੀ ਕਰਦੇ ਨੇ, ਹਮ ਔਗੁਣ ਭਰੇ ਇੱਕ ਗੁਣ ਨਾਏ, ਅੰਮ੍ਰਿਤ ਛਾੜ ਵਿਖੇ ਵਿਖਾਈ, ਮਾਇਆ ਮੋ ਭਰਮ ਪੈ ਭੂਲੇ, ਸੁਧਾ ਰਾਸ ਪ੍ਰੀਤ ਲਗਾ, ਇੱਕ ਉੱਤਮ ਪੰਨ ਸੁਨਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ। ਜਿਸ ਢੰਗ ਦਾ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਗਤ ਨੂੰ ਦਿੱਤਾ, ਵਾਕਈ ਇਸ ਢੰਗ ਦਾ ਤੀਰਥ ਰੂਹੇ ਜ਼ਮੀਨ ਤੇ ਅੱਜ ਤੱਕ ਨਾ ਬਣਿਆ ਤੇ ਨਾ ਹੀ ਬਣ ਸਕੇਗਾ। ਤਦੀ ਤੇ ਉਸ ਤੀਰਥ ਦੀ ਸ਼ੋਭਾ ਵਿਚ ਇਹ ਬੜੀਆਂ ਕੀਮਤੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਅੰਕਿਤ ਨੇ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬੱਧੋ ਪੁਰਖ ਬਿਦਾਤੇ ਤਾਂ ਤੂੰ ਸੋਇਆ। ਇਸ ਅਸਥਾਨ ਨੂੰ ਸੰਸਕ੍ਰਿਤ ਤੇ ਬ੍ਰਿਜ ਦੇ ਮਹਾਨ ਕਵੀ ਕਵੀ ਗਵਾਲ ਨੇ ਜਦ ਵੇਖਿਆ, ਪਰਕਰਮਾ ਵਿਚ ਦਰਸ਼ਨ ਕੀਤੇ, ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕੀਤਾ, ਪਰਕਰਮਾ ਵਿਚ ਬੈਠੇ ਭਜਨੀਕ ਰਸਕ ਤੇ ਸਾਧਕ ਅਭਿਆਸੀ ਲੋਕ ਵੇਖੇ, ਸਾਹਿਬਾਂ ਦਾ ਦਰਸ਼ਨ ਕੀਤਾ, ਤਾਂ ਆਪ ਦੇ ਮੁਖਾਰ ਬਿੰਦ ਤੋਂ ਸ੍ਰੀ ਅੰਮ੍ਰਿਤਸਰ ਲਈ ਜੋ ਉਪਮਾ ਭਰੇ ਸ਼ਬਦ ਨਿਕਲੇ ਨੇ ਉਹ ਇਹ ਨੇ। ਆਪ ਕਹਿੰਦੇ ਨੇ, ਰਾਜੇ ਸੁਰ ਈਹਾਂ ਤੋ ਈਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਉਹਾਂ ਤੋ ਈਹਾਂ ਸੁਧਾ ਸਰ ਦਰਸ ਹੈ। ਸੁਣਿਆ ਬੈਕੁੰਠ ਦੇ ਚ ਅੰਮ੍ਰਿਤ ਦਾ ਕੁੰਭ ਹੈ ਤੇ ਦੇਵਤੇ ਨੇ, ਕਵੀ ਗਵਾਲ ਕਹਿੰਦੇ ਨੇ, ਇੱਥੇ ਅੰਮ੍ਰਿਤ ਦਾ ਸਰੋਵਰ ਹੈ ਤੇ ਸਾਧੂਆਂ ਦਾ ਇਕੱਠ ਹੈ, ਅਭਿਆਸੀਆਂ ਦਾ ਇਕੱਠ ਹੈ ਤੇ ਸਾਧੂ ਰਾਜੇ ਨੇ, ਗ੍ਰਸਤੀ ਰਾਜੇ ਨੇ। ਰਾਜੇ ਸੁਰ ਉਹਾਂ ਤੋਂ ਇਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਉਹਾਂ ਤੋਂ ਇਹਾਂ ਸੁਧਾ ਸਰ ਦਰਸ ਹੈ, ਪਾਨ ਕੀ ਤੇ ਕੀਏ ਵਾਕੇ ਹੋਤ ਅਮਰ ਸੋ ਮਰੂ ਕੇ, ਜੀਵਨ ਮੁਕਤਿਏ ਸਭ ਕੋ ਪਰਸ਼। ਬੈਕੁੰਠ ਦੇ ਅੰਮ੍ਰਿਤ ਨੂੰ ਪੀਂਦਿਆਂ ਮਨੁੱਖ ਅਮਰ ਹੋ ਜਾਂਦਾ ਹੈ, ਪਰ ਅੰਮ੍ਰਿਤ ਸਰੋਵਰ ਦਾ ਜਲ ਪੀਂਦਿਆਂ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ, ਮੌਤ ਦੇ ਭੈ ਤੋਂ ਦੂਰ ਹੋ ਜਾਂਦਾ ਹੈ, ਮੈਂ ਮੌਤ ਦੇ ਭੈ ਤੋਂ ਕਿਨਾਰਾ ਕਸ਼ ਹੋ ਜਾਂਦਾ ਹੈ। ਔਰ ਇਹ ਸਾਰਿਆਂ ਲਈ ਉਪਲਬਧ ਹੈ, ਜਦਕਿ ਉਹ ਕਿਸੇ ਕਿਸੇ ਨੂੰ। ਗਵਾਲ ਕਵੀ ਯੋਗਨ ਕੋ ਦੁਰਲਭ ਕਹਾ ਹੈ ਵੋ, ਯੋਗੀ ਭੋਗੀ ਦੋਵਨ ਕੋ ਹੋਤ ਇਆਂ ਹਰਸ਼ ਹੈ, ਉਆ ਹਰੀ ਮੰਦਰ ਤੋ ਇਹਾਂ ਹਰੀ ਮੰਦਰ, ਯਾਂ ਤੇ ਗੁਰਪੁਰ ਸੁਰਪੁਰ ਤੇ ਸਰਸ਼ ਹੈ, ਉੱਥੇ ਕੇਵਲ ਹਰੀ ਦਾ ਮੰਦਰ ਹੈ ਬੈਕੁੰਠ ਦੇ ਚ, ਪਰ ਇੱਥੇ ਹਰੀ ਦਾ ਵੀ ਮੰਦਰ ਹੈ, ਗੁਰੂ ਦਾ ਵੀ ਮੰਦਰ ਹੈ। ਤੇ ਕਵੀ ਗਵਾਲ ਕਹਿੰਦੇ ਨੇ, ਅਗਰ ਮੈਨੂੰ ਕੋਈ ਚੁਣਨ ਵਾਸਤੇ ਕਹੇ ਕਿ ਤੂੰ ਬੈਕੁੰਠ ਨੂੰ ਚੁਣਨਾ ਹੈ ਕਿ ਅੰਮ੍ਰਿਤਸਰ ਨੂੰ ਚੁਣਨਾ ਹੈ, ਤੋ ਕਵੀ ਗਵਾਲ ਕਹਿੰਦੇ ਨੇ, ਮੈਂ ਤੇ ਅੰਮ੍ਰਿਤਸਰ ਨੂੰ ਚੁਣਾਂਗਾ ਜਿੱਥੇ ਹਰੀ ਦਾ ਵੀ ਮੰਦਰ ਹੈ, ਗੁਰੂ ਦਾ ਵੀ ਮੰਦਰ ਹੈ, ਅੰਮ੍ਰਿਤ ਦਾ ਕੁੰਭ ਨਹੀਂ ਅੰਮ੍ਰਿਤ ਦਾ ਸਰੋਵਰ ਹੈ, ਉੱਥੇ ਕੇਵਲ ਦੇਵਤੇ ਨੇ, ਪਰ ਇੱਥੇ ਤੇ ਸਾਧੂ ਵੀ ਨੇ, ਦੇਵਤੇ ਬੈਠੇ ਨੇ, ਅਭਿਆਸੀ ਬੈਠੇ ਨੇ, ਰਸਕ ਪੁਰਸ਼ ਬੈਠੇ ਨੇ। ਤੋ ਸਮਗਰ ਸੰਸਾਰ ਨੂੰ ਇਸ ਤਰ੍ਹਾਂ ਦਾ ਇੱਕ ਮਹਾਨ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ। تعمیری رچیاں جو سکھ جگت وچ پائی جاندیاں نے بھی دھرمشالہ بنانی ہے، سکول بنانا ہے، گردوارہ بنانا ہے، یہ جڑی برتی سکھاں دے اندر ہے، دراصل یہ گرو رام داس جی مہاراج دی بخشش ہے، انہاں دی دتی پریرنا ہے، اور انہاں دی اس اسارو رچیاں تو بعد ہر سکھ دے اندر یہ برتیاں اجاگر ہو گئیاں کہ دھارمک مندر بنانے نے، دھارمک استھان بنانے نے، دھرمشالہ بناونیاں نے، ودیالے بنانے نے، یہ رچی اج بھی سکھ جگت وچ بہت وڈی پربل روپ وچ موجود ہے، اور یہ گرو رام داس جی مہاراج دی بخشش ہے، رحمت ہے۔ صاحب شری گرو رام داس جی مہاراج دا ہردا پرماتما دے پریم وچ کتنا بھیجیا ہویا ہے، آپ کہندے نے میرے من پریم لگو ہر تیر، ہمری بیدن ہر پرب جانے، میرے من انتر کی پیر۔ پریم تے برہ، جس نال پریم ہے اس دا وچھوڑا تے بہت وڈی پیڑ ہے، ملے تو بنا چین ملنا بہت اوکھا ہے، بہت اوکھا ہے۔ تے مہاراج کہندے نے پریم دا تیر لگے، تے تیر دے لگدیاں پیڑا تے ہوے گی، جس نال پریم ہے او دا ملاپ نہیں وچھوڑا ہے تو ہردا تے تڑپے گا، ہردا تے بہبل ہوے گا۔ گرو رام داس جی مہاراج دے اس طرح دے انیکاں شبد ربی عشق نال بھرے ہوئے نے، ربی سرور نال بھرے ہوئے نے، ربی مستی نال بھرے ہوئے نے۔ آپ نے ایک ہور تھاں تے بڑے سندر خیال جگت نو دتے نے، جد آپ دے کول چوٹی دے سنگیتکار آئے، ستار لے کے، مردنگ لے کے، ڈھولک لے کے، ہور طرح طرح دے تنتی ساز لے کے، تے صاحباں نو کہن لگے اسی آپ نو راگ ناد دی محفل سجا کے آپ نو راگ رنگ سنانا ہے، سنو۔ اسی سنگیت دے راہیں، راگاں دے راہیں پرماتما دے گیت گانا نے، پر مانسک برتیاں جو انہاں دیاں سن انہاں نو ویکھ کے گرو رام داس جی مہاراج کہندے نے، کب کو بھالے گھونگر تالا، کب کو بجاوے رباب میلت چنت، کھن پل چسا لاگے ہوں تب لگ سماروں رام۔ اے راگیو، اے سنگیتکار، جتنے چر تک تسی ستار سر وچ کرنی ہے، مردنگ سر وچ کرنی ہے، باقی دے سازاں نو سر وچ کرنا ہے، اپنے گلے نو سر وچ کرنا ہے، اس تو پہلے اسی رام آکھ کے رام نال جڑ جانا ہے۔ دراصل یہ سارے سادھن تے رام نال جڑن دے واسطے نے، تے رام دی دھنی الاپدیاں جو رام نال جڑ گیا ہے وہ انہاں سادھنا نو کی کرے گا۔ تو گرو رام داس جی مہاراج کتنے وڈے پدر دے اس پریپورن اکال پتا نال جڑے ہوئے ہیں، آپ نمک ماتر دا بھی وچھوڑا برداشت کرنے تیار نہیں۔ صاحب رام داس جی مہاراج نے سری امرتسر یاتروں دے لئی آرام گاہ بنائی، اور آئے ہوئے یاتروں دے لئی لنگر پانی دا انتظام کیتا، آئے ہوئے یاترو رام نال جڑ سکن، اکال پرکھ دی بندگی کر سکن، اس سچ دی سوج تے سمجھ پہ سکے۔ سویرے تے شام آپ نے ستسنگ دے پرواہ جو ہے جاری کیتے، انج گرو نانک دیو جی مہاراج دی اے چوتھی جوت سری امرتسر جگمگاندی رہی، اور جگت نو چاننا دیندی رہی، جگت نو پرکاش دیندی رہی، جگت نو آنند دیندی رہی۔ گرو گرنتھ صاحب جی مہاراج وچ آئے آپ دے آسا دیوار دے چھند، اور بیشتر شبد جنہاں نو پڑھن تو تے سمجھن تو بعد پتا چلدا ہے کہ گرو رام داس جی مہاراج اس سچ دا کتنا وڈا بودھ رکھدے نے، کتنا وڈا انبھو رکھدے نے، کتنا وڈا رس ہے آپ دے ہردے وچ، اور کتنی وڈی گیان دی گنگا آپ دے انتشکرن دے جو ہے وگ رہی ہے۔ صاحب شری گرو رام داس جی مہاراج اتنے مہان نے کہ ستا برمنڈا کہندے نے، دھن دھن رام داس گر جن سریا تنے سواریا، پوری ہوئی کرامات آپ سر جن ہارے تاریا۔ کرامات واقعی پوری ہو گئی، کیونکہ سپورن پرخ نے آپ ساجے آپ بنایا ہے آپ شنگارے ہے تو قدرتی گل ہے ہر گل پوری ہونی سی تے پورے کا کیا سب کچھ پورا کٹوت کچھ نہ ہی دراصل پورن پرخ دا جو کچھ بھی کیتا ہویا ہوندا ہے وہ سب کچھ مکمل ہے سب کچھ پورن ہے امرتسر دی گلیاں وچ گرو رام داس جی مہاراج دیا لہراں موجود نے دربار صاحب وچ گرو رام داس جی مہاراج دیا لہراں موجود نے سمچی دنیا تو یاتری جد دربار صاحب آؤندے نے تے محسوس کردے نے ایتھے جو چین تے سکون ملدا ہے دنیا دے کسے کونے وچ نہیں ملدا اور دنیا دا واحد او مندر ہے ہری مندر او تیرتھ ہے جتھے 24 گھنٹے پربھو دی مہما جاری ہے جتھے 24 گھنٹے کوئی نہ کوئی منکھ بندگی کر رہا ہے بھجن کیرتن چل رہا ہے تو اٹھے پیر بندگی دا پرواہ نام رس دا پرواہ جس استھان تے چل رہا ہے اونوں کہندے نے گرو رام داس پور اونوں کہندے نے گرو کا چک تے اسنوں کہندے نے شری امرتسر صاحب گرو رام داس جی مہاراج دی مہان دین مہان بخشش جگت دے بخششاں ونڈ رہی ہے رحمت ونڈ رہی ہے گیان ونڈ رہی ہے آنند ونڈ رہی ہے صاحب شری گرو رام داس جی مہاراج دا ایک مول اپدیش کہ ہردے دی شدھی تو بنا جتنے بھی کرم نے فضول نے دراصل شبھ کرم ایک چنگا بیج ہے پر شدھ ہردا ایک چنگی دھرتی ہے تے چنگے بیج نو جتنے چر تک چنگی دھرتی دی ملاپ نہ ہوئے جتنے چر تک چنگی دھرتی نہ مل سکے وہ چنگا بیج ڈھنگ نال پرفلت نہیں ہوندا وددا نہیں پھلدا نہیں آپ کہندے نے متھا ٹیکنا ایک چنگا کرم ہے پر ہردے دی شدھی ایک چنگی دھرتی ہے اگر چنگی دھرتی نہیں تو متھا ٹیکنا فضول ہے سیس نوائیے کیا تھیے جا ہردے کو سدھے جائے گا رہے ہے گیت پری پورن پرماتما دے ہردے دی شدھی نہیں تو گرو رام داس جی مہاراج دا کہنا ہے کوئی گاوے راگی نادی بیدی بہ بھانت کر نہیں ہر ہر بیجے رام راجے جنا انتر کپٹ وکار ہے تنا روئے کیا کیجے تو صاحب شری گرو رام داس جی مہاراج نے زور دیتا اے بندے شبھ کرما دے نال نال شدھ ہردا وی بڑا لازمی ہے چنگے بیج دے نال نال چنگی دھرتی دا ہونا بڑا لازمی ہے اے گرو رام داس جی مہاراج دا مول سندیش سی مول اپدیش سی اور آپ اسی طریقے نال اپدیش کردے رہے جگت نو پری پورن پرماتما نال جوڑ دے رہے شبھ کرم تے شدھ ہردے دا اپدیش تے سندیش آپ جی دی بانی وچ اج وی مل رہا ہے سمچے جگت نو مل رہا ہے ہریمندر صاحب دربار صاحب امرتسر اور اے چاریں پنجے سروور اے سارے استھان شری امرتسر دا اے مہان نگر گرو رام داس جی مہاراج دی ایک دین ایک بخشش تے امرتسر وچ پرویش کردیاں ہی رسنا تو نکل جاندا ہے دھن گرو رام داس دھن گرو رام داس دھن گرو رام داس گرو ارجن دیو جی مہاراج گرو نانک دیو جی مہاراج دی پنجویں جوت ہن اور انج کہہ لو سکھ جگت گرمت دا اے مد ہوندا ہے گرو ارجن دیو جی مہاراج تے گرو ارجن دیو جی مہاراج نو بانی دا بہت کہندے نے بانی دا ساگر کہندے نے آپ جی دا جنم واقعی ادتی ہے مہان ہے گرو رام داس جی مہاراج دے تین صاحبزادے بابا پرتھی چند بابا مہادیو تے سب تو چھوٹے آپ گرو ارجن دیو جی مہاراج ماتا بھانی جی ہیں اور اس طریقے نال آپ دھارمک ماحول وچ پرورش پا رہے ہیں ਗੁਰੂ ਅਮਰਦਾਸ ਜੀ ਮਹਾਰਾਜ ਦੀ ਗੋਦ ਵਿੱਚ ਅਕਸਰ ਖੇਡਦੇ ਹਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਅਸੀਸ ਅਕਸਰ ਆਪ ਨੂੰ ਪ੍ਰਾਪਤ ਹੁੰਦੀ ਹੈ। ਇੱਕ ਦਿਨ ਆਪ ਜਦ ਇੱਕ ਸਾਲ ਦੇ ਸਨ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ੍ਹ ਰਹੇ ਸਨ, ਉੱਪਰ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ। ਗੋਇੰਦਵਾਲ ਦੀ ਇਹ ਗੱਲ ਹੈ ਜੋ ਆਪ ਦਾ ਜਨਮ ਸਥਾਨ ਹੈ। ਤਾਂ ਇਕਦਮ ਭੱਜੇ ਹੋਏ ਮਾਤਾ ਜੀ ਆਏ ਔਰ ਆਪ ਨੂੰ ਪਕੜ ਲਿਆ, ਬਈ ਨਹੀਂ, ਇਹ ਸਤਿਗੁਰਾਂ ਦਾ ਸਿੰਘਾਸਣ ਹੈ, ਇਹ ਸਤਿਗੁਰਦੇਵ ਜੀ ਮਹਾਰਾਜ ਦਾ ਅਸਥਾਨ ਹੈ, ਇਸ ਤੇ ਨਹੀਂ ਬੈਠੀ ਦਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਕਦਮ ਗਲਵਕੜੀ ਚ ਲੈ ਲਿਆ ਆਪਣੇ ਦੋਹਤੇ ਨੂੰ ਤੇ ਮੁਖਾਰਬਿੰਦ ਤੋਂ ਆਖਿਆ, ਇਹ ਦੋਹਤਾ ਬਾਣੀ ਕਾ ਬਹੁਤ। ਸਿੰਘਾਸਣ ਤੇ ਬਿਠਾ ਕੇ ਆਖਿਆ, ਦੋਹਤਾ ਬਾਣੀ ਕਾ ਬਹੁਤ। ਗੁਰੂ ਅਮਰਦਾਸ ਜੀ ਮਹਾਰਾਜ ਦੇ ਇਸ਼ਾਰੇ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਂਦ ਦਾ ਇਕਦਮ ਪਤਾ ਚੱਲ ਗਿਆ। ਭੱਟ ਕਹਿੰਦੇ ਨੇ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੈਂ ਜਨਮ ਅਤੇ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜੰਮਦਿਆਂ ਹੀ ਗੁਰਮਤ ਦੇ ਧਾਰਨੀ ਹੋ, ਬ੍ਰਹਮ ਦੇ ਪਹਿਚਾਨਣ ਵਾਲੇ ਹੋ। ਸਾਧਨਾ ਕਰਕੇ ਤੁਸੀਂ ਬ੍ਰਹਮ ਨੂੰ ਨਹੀਂ ਪਹਿਚਾਣਿਆ, ਬਲਕਿ ਜੰਮਦਿਆਂ ਹੀ ਬ੍ਰਹਮ ਦੀ ਪਹਿਚਾਣ ਤੁਹਾਡੇ ਕੋਲ ਹੈ, ਬੋਧ ਤੁਹਾਡੇ ਕੋਲ ਹੈ, ਗੁਰੂ ਦੀ ਮਤ ਤੁਹਾਡੇ ਕੋਲ ਹੈ। ਕਹਿੰਦੇ ਨੇ ਚਾਰ ਤਰ੍ਹਾਂ ਦੇ ਪੁਰਸ਼ ਧਾਰਮਿਕ ਮੰਡਲ ਵਿੱਚ ਦੇਖੀਦੇ ਨੇ। ਇੱਕ ਉਹ ਜਨਮ ਲੈਂਦਾ ਹੈ, ਅੱਖ ਖੋਲਦਾ ਹੈ ਤੇ ਆਪਣੇ ਆਪ ਨੂੰ ਉਹ ਪਰਮਾਤਮਾ ਦੀ ਗੋਦ ਵਿੱਚ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਦੇ ਪੁਰਸ਼ ਅਵਤਾਰੀ ਪੁਰਸ਼ ਕਹਿਲਾਂਦੇ ਨੇ, ਉੱਚ ਕੋਟੀ ਦੇ ਪੁਰਸ਼ ਕਹਿਲਾਂਦੇ ਨੇ ਔਰ ਇਹ ਪ੍ਰਥਮ ਸ਼੍ਰੇਣੀ ਦੇ ਪੁਰਸ਼ ਹੁੰਦੇ ਨੇ। ਦੂਸਰੇ ਉਹ ਜੋ ਚੱਲ ਚੱਲ ਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ, ਸਾਧਨਾ ਕਰ ਕਰਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ। ਇਹ ਗੱਲ ਵੱਖਰੀ ਹੈ, ਸਾਧਨਾ ਇੱਕ ਦਿਨ ਦੀ ਕੀਤੀ ਹੈ, ਇੱਕ ਮਹੀਨੇ ਦੀ ਕੀਤੀ ਹੈ, ਜਾਂ ਸਾਧਨਾ ਇੱਕ ਸਾਲ ਦੀ ਹੈ, ਜਾਂ ਇੱਕ ਜਨਮ ਦੀ ਹੈ, ਜਾਂ ਕਈ ਜਨਮਾਂ ਦੀ ਹੈ। ਇਹ ਉਹਨਾਂ ਦੇ ਚੱਲਣ ਦੇ ਉੱਤੇ ਸੀ, ਪਰ ਪਹੁੰਚੇ ਉਹ ਸਾਧਨਾ ਕਰ ਕਰਕੇ ਹੀ ਨੇ। ਇਸ ਸ਼੍ਰੇਣੀ ਦੇ ਜਿਹੜੇ ਮਹਾਂਪੁਰਸ਼ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਭਗਤ ਸੰਤ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਹੈ। ਭਗਤ ਬਾਣੀ ਤੇ ਗੁਰਬਾਣੀ ਦੇ ਵਿੱਚ ਕੋਈ ਅੰਤਰ ਨਹੀਂ। ਅਗਰ ਅੰਤਰ ਕੋਈ ਕਰਨਾ ਵੀ ਹੋਵੇ ਤਾਂ ਉਹ ਇਤਨਾ ਹੀ ਹੈ ਕਿ ਗੁਰੂ ਉਹ ਹੈ ਜਿਸ ਨੇ ਅੱਖ ਖੋਲੀ ਤੇ ਪਰਮਾਤਮਾ ਦੀ ਗੋਦ ਵਿੱਚ ਸੀ। ਭਗਤ ਉਹ ਹੈ ਜੋ ਚੱਲ ਚੱਲ ਕੇ ਪਹੁੰਚਿਆ ਪਰਮਾਤਮਾ ਦੀ ਗੋਦ ਤੱਕ, ਲੇਕਿਨ ਦੋਹਾਂ ਨੇ ਗੱਲ ਉਸ ਗੋਦ ਦੀ ਕੀਤੀ ਹੈ, ਉਸ ਪਰਮਾਤਮਾ ਦੀ ਕੀਤੀ ਹੈ, ਉਸ ਅਕਾਲ ਪੁਰਖ ਦੀ ਕੀਤੀ ਹੈ। ਤੋ ਕਬੀਰ ਤੇ ਖੁਦ ਆਪਣੀ ਰਚਨਾ ਵਿੱਚ ਕਬੂਲ ਕਰਦੇ ਨੇ ਕਿ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ। ਹੇ ਅਕਾਲ ਪੁਰਖ, ਪਿਛਲੇ ਜਨਮ ਦੇ ਵਿੱਚ ਵੀ ਮੈਂ ਤੇਰਾ ਸੇਵਕ ਸੀ, ਸਾਧਨਾ ਕਰਦਾ ਰਿਹਾ, ਪਰ ਮੇਰੀ ਸਾਧਨਾ ਸਫਲ ਨਹੀਂ ਹੋਈ ਕਿਉਂਕਿ ਮੈਂ ਤੇਰੀ ਗੋਦ ਤੱਕ ਨਹੀਂ ਪਹੁੰਚਿਆ, ਮੈਂ ਤੇਰੇ ਦਰ ਤੱਕ ਨਹੀਂ ਪਹੁੰਚ ਸਕਿਆ। ਜੀਵਨ ਦਾ ਅੰਤ ਹੋ ਗਿਆ ਰਸਤੇ ਦੇ ਵਿੱਚ, ਔਰ ਅਦਕੀ ਤੂੰ ਮੇਰ ਕਰ, ਬਖਸ਼ਿਸ਼ ਕਰ, ਮੈਂ ਤੇਰੀ ਗੋਦ ਤੱਕ ਪਹੁੰਚਾਂ, ਤੇਰੇ ਦਰ ਤੱਕ ਪਹੁੰਚਾਂ, ਤੇਰੇ ਘਰ ਤੱਕ ਪਹੁੰਚਾਂ। ਤੋ ਦੂਸਰੀ ਸ਼੍ਰੇਣੀ ਦੇ ਵਿੱਚ ਇਹ ਮਨੁੱਖ ਆਉਂਦੇ ਨੇ, ਪਰਮ ਪੁਰਖ ਜੋ ਚੱਲ ਚੱਲ ਕੇ ਪਰਮਾਤਮਾ ਦੀ ਗੋਦ ਤੱਕ ਪਹੁੰਚੇ ਨੇ। ਤੀਸਰੇ ਉਹ ਨੇ ਜੋ ਦੋ ਕਦਮ ਅੱਗੇ ਚੱਲਦੇ ਨੇ, ਇੱਕ ਕਦਮ ਪਿੱਛੇ ਵੀ ਮੁੜਦੇ ਨੇ। ਉਹਨਾਂ ਦਾ ਚੱਲਣਾ ਬਸ ਐਸਾ ਹੈ, ਅੱਗੇ ਵੀ ਗਏ ਪਿੱਛੇ ਵੀ ਚਲੇ ਗਏ, ਦਾਨ ਪੁੰਨ ਵੀ ਕੀਤਾ ਪਰ ਕੁਛ ਬੇਈਮਾਨੀ ਵੀ ਕਰ ਲਈ, ਸੱਚ ਵੀ ਬੋਲ ਲਿਆ, ਝੂਠ ਵੀ ਬੋਲ ਲਿਆ, ਪਰਉਪਕਾਰ ਵੀ ਕਰ ਲਿਆ, ਦੁਰਾਚਾਰ ਵੀ ਕਰ ਲਿਆ, ਅੱਗੇ ਵੀ ਵਧੇ ਪਿੱਛੇ ਵੀ ਮੁੜੇ। ਇਹ ਤੀਸਰੀ ਤਰ੍ਹਾਂ ਦੇ ਸਾਧਕ ਨੇ ਔਰ ਅਕਸਰ ਰਸਤੇ ਵਿੱਚ ਰਹਿ ਜਾਂਦੇ ਨੇ ਤੇ ਧਾਰਮਿਕ ਦੁਨੀਆਂ ਦੇ ਇਹ ਤੀਸਰੀ ਕੋਟੀ ਦੇ ਮਨੁੱਖ ਨੇ। धार्मिक दुनिया दे चौथी श्रेणी दे ओ मनुख ने जो जीवन भर पुछदे ते रहंदे ने पर मार्ग ते कदी कदम नहीं रखते, चलदे नहीं। जिन्हां दा जिक्र भाई गुरदास जी इंज करदे ने, पूछत है पथक ते मार्ग ना धरे पग, प्रीतम के देश कैसे बातन से जाइए। सिर्फ पुछदे ही रहंदे ने और सारी जिंदगी पुछदे ही बतीत कर छड़दे ने, मार्ग ते कदी कदम नहीं रखते, कदी पैर नहीं रखते। ये चौथी श्रेणी दे मनुख ने। पंजवी श्रेणी दा मनुख धार्मिक दुनिया दे च नहीं आउंदा, ओ मनुख है जिहदी जिंदगी दे च धर्म कोई मसला ही नहीं, वह पुछदा भी नहीं, चलदा ते है ही नहीं, वह पुछदा भी नहीं, ओहदी जिंदगी दे च इसका कोई सवाल नहीं है। ईश्वर ओहदी जिंदगी दी समस्या नहीं है, धर्म ओहदे जीवन दी कोई लोड़ नहीं। ये बिल्कुल बेहोश सुत्ता होया मनुख है, इत कोई बहुत वड्डी दुख दी चोट इसनू लगे ताई धर्म इहदी जिंदगी दा मसला हो सकेगा, ताई ये थोड़ा सुचेत होके इस मार्ग ते चल सकेगा, वरना ए ते इसे तरीके नाल बेहोशी रे जिंदगी बतीत करदा है। और दुख हर हालत विच दुख नहीं, दुख दी चोट इस वास्ते है कि बंदा जागे, दुख दारू सुख रोग भया जां सुख ताम न होए, या केतियां दुख भूख सदमार ए भेदा तेरी दाता। एक सूफी फकीर दा कहना है, जख्म जब भी कोई जहनो दिल पर लगा, जिंदगी की तरफ एक दरीचा खुला, हम भी गोया किसी साज के तार हैं, चोट खाते रहे गुनगुनाते रहे, चोट खाते रहे गुनगुनाते रहे। जरब तो बिना चोट तो बिना ते सितार दियां तारां भी नहीं बोल दियां, चोट तो बिना ते तबले दिच आवाज भी नहीं निकलती। बिना दुख दी चोट तो मनुख दी रसना दिचों भी परमात्मा दा नाम नहीं निकलता, ईश्वरी इबादत नहीं आती। तो दुख हर हालत दिच परमात्मा दी दित्ती हुई करोपी नहीं, उदी बख्शिश है, जगाण वास्ते ए चोट चाहिए, जगाण लई ए दुख ए भुख चाहिए। इस वास्ते जगत गुरु बाबे गुरु नानक देव जी महाराज ने दुख नूं ईश्वर दी करोपी नहीं आखिया, दात आखिया, केतियां दुख भूख सदमार ए भेदा तेरी दाता। तो गुरु अर्जन देव जी महाराज अवतारी पुरुष ने और प्रथम श्रेणी दी पुरुष ने, तै जन्मत गुरमत ब्रह्म पहचान, आप जमदे ही ब्रह्म दी पहचान करन वाले ने और गुरमत दे धारनी ने। आप जी दी देन हरिमंदर साहब दरबार साहब, जिथे अमृत सरोवर गुरु रामदास जी महाराज दी देन है, उथे हरिमंदर गुरु अर्जन देव जी महाराज दी देन है। और आपने महान तीर्थ तरन तारण साहब बनाया, जो अज भी ओ तीर्थ रोगियां दे रोग खंडन विच समर्थ है, खास करके जिल्दी बीमारियां दे रोगी, कोड़ दे रोगी, होर इस तरह दे छोटे मोटे जिल्दी बीमारियां दे रोगी उत्थे जाके जद सुखमनी साहब दा पाठ करदे ने, सरोवर दा इशनान करदे ने भावना नाल, तो देखण दे चाया ए बीमारी अज भी उन्हां दी दूर होंदी है। गुरु अर्जन देव जी महाराज दियां बख्शिशां अज भी उत्थे पूर्ण रूप दे छाईयां होईयां ने। आप जी ने करतारपुर साहब वसाया और इत्थे भी सत्संग दा महान प्रवाह चलाया, तामीरी रुचियां दे आप मालिक, लेकिन आप महान कलाकार ने, संगीत ते कविता आप दे रोम रोम दे समाई हुई है। कीर्तन दे आप इतने आशक इतने रसक कि कीर्तन तो बिना रह ही नहीं सकते। एक दफा सत्ते ते ब्रह्मंड ने जद कीर्तन करन तो इनकार कीता है, तो आप खुद ही सरंदा लेके कीर्तन करन लगे और झूम झूम के मस्ती देच कीर्तन करन लगे। ਇਸ ਤੋਂ ਇੱਕ ਗੱਲ ਸਪਸ਼ਟ ਹੋਈ, ਜਿੱਥੇ ਆਪ ਮਹਾਨ ਬਾਣੀ ਦੇ ਬਹੁਤ ਨੇ ਉੱਥੇ ਆਪ ਮਹਾਨ ਸੰਗੀਤਕਾਰ ਨੇ। ਔਰ ਇਹ ਹਕੀਕਤ ਹੈ ਕਿ ਜਦ ਕੋਈ ਹਿਰਦਾ ਪਰਿਪੂਰਨ ਪਰਮਾਤਮਾ ਨਾਲ ਜੁੜਿਆ ਹੋਇਆ ਹੋਵੇ ਉਹਦੇ ਅੰਦਰੋਂ ਰਾਗ ਨਿਕਲੇਗਾ। ਅੱਜ ਵੀ ਅਸੀਂ ਦੇਖਦੇ ਹਾਂ ਕਿ ਦੁੱਖ ਦੇ ਵਿੱਚ ਬੰਦਾ ਰੋਂਦਾ ਹੈ, ਖੁਸ਼ੀ ਦੇ ਵਿੱਚ ਬੰਦਾ ਗਾਉਂਦਾ ਹੈ। ਖੁਸ਼ੀ ਦੇ ਵਿੱਚ ਗਾਉਣਾ ਨਿਕਲਦਾ ਹੈ, ਦੁੱਖ ਦੇ ਵਿੱਚ ਰੋਣਾ ਨਿਕਲਦਾ ਹੈ। ਤੇ ਜਿਸ ਦਿਨ ਬੰਦੇ ਨੂੰ ਪਰਮ ਖੁਸ਼ੀ ਮਿਲਦੀ ਹੈ ਤੇ ਪਰਮ ਖੁਸ਼ੀ ਮਿਲਦੀ ਹੈ ਪਰਮ ਪੁਰਖ ਦੀ ਪ੍ਰਾਪਤੀ ਦੇ ਨਾਲ, ਤੇ ਪਰਮ ਪੁਰਖ ਹੈ ਪਰਮਾਤਮਾ, ਉਹ ਖੁਸ਼ੀ ਵੀ ਪਰਮ ਹੈ, ਮਹਾਨ ਹੈ। ਇਤਨੀ ਵੱਡੀ ਖੁਸ਼ੀ ਕਿ ਅੰਦਰੋਂ ਸੰਗੀਤ ਦੇ ਫੁਆਰੇ ਛੁੱਟ ਪੈਂਦੇ ਨੇ, ਸੰਗੀਤ ਦੀ ਝਰਨਾਟ ਅੰਦਰੋਂ ਛੁੱਟ ਪੈਂਦੀ ਹੈ। ਸੰਸਾਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸੰਗੀਤ ਤੇ ਸਾਜ਼ਾਂ ਦੇ ਜਨਮਦਾਤੇ ਸੰਤ ਲੋਕ ਨੇ, ਮਹਾਂਪੁਰਸ਼ ਨੇ। ਮੁਰਲੀ ਦੀ ਦੇਣ ਸ੍ਰੀ ਕ੍ਰਿਸ਼ਨ ਦੀ ਹੈ। ਇੱਕ ਤਾਰਾ ਨਾਰਦ ਨੇ ਜਗਤ ਨੂੰ ਭੇਟ ਕੀਤਾ ਹੈ, ਡਮਰੂ ਸ਼ੰਕਰ ਦੀ ਦੇਣ ਹੈ, ਰਬਾਬ ਸੂਫੀ ਫਕੀਰਾਂ ਦਾ ਬਖਸ਼ਿਸ਼ ਕੀਤਾ ਹੋਇਆ, ਔਰ ਇਹ ਸਾਜ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਹੁਤ ਪਿਆਰਾ ਸੀ, ਅਤਿਅੰਤ ਪਿਆਰਾ ਸੀ। ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ। ਤੋ ਗੱਲ ਇੱਕ ਸਪਸ਼ਟ ਹੋਈ ਕਿ ਜਦ ਬੰਦਾ ਦੁੱਖ ਦੇ ਚ ਹੋਵੇ ਤੇ ਰੋਣਾ ਨਿਕਲਦਾ, ਜਦ ਬੰਦਾ ਪਰਮ ਆਨੰਦ ਦੇ ਚ ਹੋਵੇ ਤੋ ਗਾਉਣਾ ਨਿਕਲਦਾ, ਸੰਗੀਤ ਨਿਕਲਦਾ, ਗੀਤ ਨਿਕਲਦਾ। ਇਹੀ ਕਾਰਨ ਹੈ ਕਿ ਜਿਨ੍ਹਾਂ ਭਗਤਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਈ, ਪਰਮ ਆਨੰਦ ਉਹਨਾਂ ਦੇ ਅੰਦਰੋਂ ਗੀਤ ਤੇ ਸੰਗੀਤ ਦੇ ਰਾਹੀਂ ਪ੍ਰਗਟ ਹੋਇਆ। ਦੁਨੀਆਂ ਭਰ ਦੇ ਭਗਤਾਂ ਨੇ ਪਰਮਾਤਮਾ ਦੀ ਗੱਲ ਗੀਤ ਦੇ ਚ ਆਖੀ ਹੈ, ਸੰਗੀਤ ਦੇ ਚ ਆਖੀ ਹੈ। ਚਾਹੇ ਉਹ ਕਬੀਰ ਨੇ, ਚਾਹੇ ਉਹ ਰਵਿਦਾਸ ਨੇ, ਚਾਹੇ ਉਹ ਬੈਣੀ ਨੇ, ਚਾਹੇ ਉਹ ਤ੍ਰਿਲੋਚਨ ਨੇ, ਤੇ ਚਾਹੇ ਜਗਤ ਪ੍ਰਸਿੱਧ ਭਗਤਣੀ ਮੀਰਾ ਹੈ, ਉਹ ਜਦ ਵੀ ਪਰਮਾਤਮਾ ਦੀ ਗੱਲ ਕਰਦੀ ਹੈ ਗੀਤ ਦੇ ਚ ਕਰਦੀ ਹੈ, ਸੰਗੀਤ ਦੇ ਚ ਕਰਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਵੀ ਪ੍ਰਭੂ ਦੀ ਗੱਲ ਬੋਲਦੇ ਨੇ ਗੀਤ ਦੇ ਚ ਬੋਲਦੇ ਨੇ, ਸੰਗੀਤ ਦੇ ਚ ਬੋਲਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦੀ ਗੱਲ ਕਰਦੇ ਨੇ ਗੀਤ ਦੇ ਚ ਕਰਦੇ ਨੇ, ਸੰਗੀਤ ਦੇ ਚ ਕਰਦੇ ਨੇ। ਇਹ ਬਹੁਤ ਵੱਡੀ ਕਲਾ ਹੈ ਗੀਤ ਔਰ ਸੰਗੀਤ। ਤੋ ਜਦ ਵੀ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਆਉਂਦੀ ਹੈ, ਉਹ ਹਿਰਦੇ ਦੀ ਸੇਜਾ ਤੇ ਬਿਰਾਜਮਾਨ ਆਉਂਦਾ ਹੈ, ਫਿਰ ਭਗਤਾਂ ਦੀ ਰਸਨਾ ਤੋਂ ਗੀਤ ਸੰਗੀਤ ਦੇ ਰਾਹੀਂ ਪ੍ਰਗਟ ਹੁੰਦਾ ਹੈ, ਤੇ ਜਗਤ ਨੂੰ ਉਸ ਪਰਮਾਤਮਾ ਦਾ ਜੋ ਬੋਧ ਮਿਲਦਾ ਹੈ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਔਰ ਇਹ ਗੀਤ ਤੇ ਸੰਗੀਤ ਪਰਮਾਤਮਾ ਦੀ ਪ੍ਰਾਪਤੀ ਦਾ ਵੀ ਸਾਧਨ ਬਣਦੇ ਨੇ, ਜੈਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਨਾਨਕ ਭਉ ਜਲ ਪਾਰ ਭਰੇ ਜੋ ਗਾਵੇ ਪ੍ਰਭ ਕੇ ਗੀਤ। ਭਉ ਸਾਗਰ ਤੋਂ ਤੇ ਉਹੀ ਪਾਰ ਹੋਵੇਗਾ ਜੋ ਗੀਤ ਗਾਵੇ। ਔਰ ਗੀਤ ਗਾਉਂਦਿਆਂ ਗਾਉਂਦਿਆਂ ਮਨੁੱਖ ਉਸ ਵਿਸਮਾਦ ਮੰਡਲ ਵਿੱਚ ਛਾ ਜਾਂਦਾ ਹੈ ਜਦ ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ ਹੈ, ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ ਹੈ, ਅੰਦਰੋਂ ਹੀ ਗੀਤ ਦਾ ਸਾਗਰ ਉਮੜ ਪੈਂਦਾ। ਤੋ ਮੁਖਤਸਰ ਅਰਜ਼ ਇਹ ਕਿ ਜਦ ਵੀ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ, ਪਰਮਾਤਮਾ ਗੀਤ ਤੇ ਸੰਗੀਤ ਦੇ ਰਾਹੀਂ ਬਾਰ ਪ੍ਰਗਟ ਹੋਵੇਗਾ। ਦੁਨੀਆਂ ਭਰ ਦੇ ਕੀਮਤੀ ਸਾਜ਼ ਔਰ ਖਾਸ ਕਰਕੇ ਸਾਡੇ ਮੁਲਕ ਦੇ ਸਾਜ਼ ਇਹ ਭਗਤਾਂ ਦੀ ਦੇਣ ਨੇ। ਬੀਣਾ ਸੁਰਸਤੀ ਦੀ ਦੇਣ ਹੈ, ਇੱਕ ਤਾਰਾ ਨਾਰਦ ਦੀ ਦੇਣ ਹੈ, ਡਮਰੂ ਸ਼ੰਕਰ ਦੀ ਦੇਣ ਹੈ, ਮੁਰਲੀ ਸ੍ਰੀ ਕ੍ਰਿਸ਼ਨ ਦੀ ਦੇਣ ਹੈ, ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ, ਢੋਲਕ ਇਹ ਭਗਤਾਂ ਦੀ ਦੇਣ ਹੈ, ਖੜਤਾਲਾਂ ਇਹ ਭਗਤਾਂ ਦੀ ਦੇਣ ਹੈ। ਦਰਅਸਲ ਪਰਮਾਤਮਾ ਦੀ ਝਰਨਾਟ ਜਦ ਅੰਦਰ ਵੱਜਦੀ ਹੈ ਤੇ ਉਸ ਝਰਨਾਟ ਨੂੰ, ਉਸ ਅਨਹਦ ਧੁਨੀ ਨੂੰ ਭਗਤ ਜਨ ਬਾਹਰ ਪ੍ਰਗਟ ਕਰਨਾ ਚਾਹੁੰਦੇ ਨੇ, ਤੋ ਉਹ ਬਾਹਰ ਫਿਰ ਉਸ ਤਰ੍ਹਾਂ ਦੀ ਆਵਾਜ਼ ਲੱਭਦੇ ਨੇ ਜਿਹੜੀ ਕਿ ਉਹ ਅੰਦਰ ਸੁਣਦੇ ਨੇ। ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਅਣਮੜੀਆ ਮੰਦਲ ਬਾਜੇ ਬਿਨ ਸਾਵਨ ਘਨਹਰ ਗਾਜੇ, ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ। ਨਾਮਦੇਵ ਜੀ ਮਹਾਰਾਜ ਦਾ ਕਹਿਣਾ ਕਿ ਮੇਰੇ ਅੰਦਰ ਇੱਕ ਢੋਲ ਵੱਜ ਰਿਹਾ ਪਰ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ। ਇਸੇ ਤਰੀਕੇ ਨਾਲ ਮੀਰਾ ਕਹਿੰਦੀ ਸੀ, ਮੇਰੇ ਅੰਦਰ ਇੱਕ ਧੁਨ ਵੱਜ ਰਹੀ ਹੈ, ਉਹਨੂੰ ਮੈਂ ਬਾਹਰ ਪ੍ਰਗਟ ਕਰਨਾ ਹੈ। ਤੋ ਇੱਕ ਤਾਰਾ ਵਜਾ ਕੇ ਉਹਨੇ ਪ੍ਰਗਟ ਕਰ ਦਿੱਤਾ, ਢੋਲਕ ਵਜਾ ਕੇ ਨਾਮਦੇਵ ਨੇ ਅੰਦਰ ਦੀ ਧੁਨ ਨੂੰ ਬਾਹਰ ਪ੍ਰਗਟ ਕਰ ਦਿੱਤਾ, ਡਮਰੂ ਵਜਾ ਕੇ ਅੰਦਰ ਦੇ ਅਨਹਦ ਨਾਦ ਨੂੰ ਸ਼ੰਕਰ ਨੇ ਬਾਹਰ ਪ੍ਰਗਟ ਕਰ ਦਿੱਤਾ, اور رباب دی جھرناٹ دے نال انہد بانی نو گرو نانک دیو جی مہاراج نے گا گا کے باہر پرگٹ کیتا۔ سرندے دی دھن دے نال گرو ارجن دیو جی مہاراج نے اندر دے گیت نو اندر دے سنگیت نو باہر جو ہے پرگٹ کیتا۔ تو گل سپشٹ ہے، بہتے دکھ دے چ بندہ روندا ہے، پرم آنند دے چ منک گاؤندا ہے۔ گیت دا سنگیت دا سمبند خوشی دے چ ہے۔ آج بھی جس گھر دے چ کوئی منگل ہووے، کوئی خوشی ہووے، اتھے پھر گیت سنگیت دیاں دھنا چھڑ دیاں نے۔ جیسے برات ہے تو برات تے سنگیت نال شوبھا پاندی ہے، بینڈ واجے، ٹولک، مردنگ اتیادک۔ خوشی جتھے بھی ہووے گی اتھے سنگیت ہووے گا، خوشی جتھے بھی ہووے گی اتھے گیت ہووے گا۔ تو گیت پرماتما ہے، سنگیت پرماتما ہے، اور گرو ارجن دیو جی مہاراج گیت تے سنگیت دے مجسمے نے۔ آپ دے روم روم دے سنگیت ہے، آپ دے روم روم دے پرماتما دے گیت نے۔ صاحب شری گرو ارجن دیو جی مہاراج کومل ہردے دے مالک، پر اس طرح دے جڑے پرش ہوندے نے ستوادی، یہ پرمپرا وادی نہیں ہوندے، تو اکثر انہاں دا ستا دھاریاں نال کول ہو جاندا ہے، ٹکراؤ ہو جاندا ہے۔ وقت دی حکومت، وقت دے ہور سماج دے مکھی، دھرم دے مکھی گرو ارجن دیو جی مہاراج نال ٹکرائے۔ ٹکرائے کیوں؟ کہ پرم پرکھ پرمپراوادی نہیں ہوندا، ستوادی ہوندا ہے۔ تے ست تے پرمپرا وچ بڑا انتر ہے۔ پرمپرا تے لکیر دا فقیر، مکھی تے مکھی مارنا، پر ستوادی تے او دیکھدا ہے کہ سچائی کی ہے، سچ کی ہے۔ تو اکثر ایسا ہوندا ہے کہ ستا دھاریاں دا تے ستوادیاں دا گھول ہو جاندا ہے۔ اڈیک ہے اس دن دی جس دن ستا تے ستا دھاری دے وچ، ست تے ستا دھاری دے وچ گھول نہ ہوئے، ایک میک ہوئے۔ تے اے تاں ہی ہو سکے گا کہ ستوادی ستا دھاری ہوئے تے ستا دھاری ستوادی ہوئے، تاں ہی جگت دے وچ کلیان منگلا چرن دیاں دھنا گونجن گیاں، نہیں تے جگت انرتھ تے نرک دا روپ بنیا رہے گا۔ صاحب شری گرو ارجن دیو جی مہاراج دے نال مسندا تے شریکا نے بھی بہت بھیڑا وتیرا کیتا، اور خاص کر کے آپ دے وڈے بھرا نے۔ چاروں پاسے مسندا دی ڈیوٹی لا دتی، کوئی بھی سکھ، کوئی بھی شردھالو گرو ارجن دیو جی مہاراج تک پہنچن نہ پاوے۔ ایسا ہویا تین دن لنگر بھی مستانہ رہا، اور حالت ایسی ہو گئی کہ جگت ماتا گنگا جی آپ جی دی سپت نے، انہوں نے سارا گھر ٹولیا، بڑی مشکل دے نال ایک مٹی دے بھانڈے دے تھوڑا جہا بیسن پیا سی، او دے دو پرشادے بنا کے ستگراں دے اگے رکھے، کیونکہ پرتھی چند ان لٹ کے لے گیا سی، دھن لٹ کے لے گیا، چارپائیاں لٹ کے لے گیا، بھانڈے لٹ کے لے گیا، گھر وچ کچھ بھی نہیں سی۔ دو رکھے مسے پرشادے جد گرو ارجن دیو جی مہاراج دے اگوں رکھے، تا آپ زارو زار رو پئیاں۔ دھیرج دیالو تے برہم گیان دے مجسمے گرو ارجن دیو جی مہاراج نے اپنی پتنی نو سمبودھن کردے آیا ایک قیمتی پنگتیاں اچارن کیتیاں جو گرو گرنتھ صاحب جی مہاراج دے اندر کانڑا راگ دے درج نے۔ روکھو بھوجن بھوم سین سخی پریسنگ سوخ بہات، کی ہویا اے سخی، بھوجن رکھا ہے، ان نہیں ہے، دھن نہیں ہے، پر تو فکر نہ کر، پرتھی چند ان لٹ کے لے گیا، دھن لٹ کے لے گیا، بستر لٹ کے لے گیا، سازو سامان لٹ کے لے گیا، پر انہ ساریاں داتاں نو دین والا جڑا داتا ہے وہ تے میرے ہردے چ بیٹھا ہے، اس نو تے لٹ کے نہیں لے گیا، وہ تے میرے کول، وہ تے میرے اندر براجمان۔ اتنے دھیرجوان کھما دی مورتی نرمانتا دے مجسمے صاحب شری گرو ارجن دیو جی مہاراج، پریت آپ دے روم روم دے چھائی ہوئی ہے، ربی پیار آپ دے انگ انگ دے سمایا ہے۔ آپ تے کہندے نے ایک گھڑی نہ ملتے تاں کل جگ ہوتا، ہن کد ملیے प्रिय तुद भगवंता। हे अकाल पुरख, ए तिक परंपरा है, कथनी है कि सतयुग तो बाद त्रेता आया, त्रेते तो

ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਦੀ ਬੰਦਿਸ਼। ਆਪ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਸੰਗ੍ਰਹਿ ਕੀਤੀ, ਇਕੱਤਰ ਕੀਤੀਆਂ, ਪੋਥੀਆਂ ਇਕੱਤਰ ਕੀਤੀਆਂ ਤੇ ਫਿਰ ਆਪਣੀ ਬਾਣੀ। ਇਹ ਬੀੜ ਆਪ ਨੇ ਬਣਾਈ ਰਾਮਸਰ ਦੇ ਵਿੱਚ, ਸ੍ਰੀ ਅੰਮ੍ਰਿਤਸਰ ਦੇ ਵਿੱਚ ਰਾਮਸਰ ਦੇ ਤੱਟ ਤੇ ਬੈਠ ਕੇ ਆਪ ਨੇ ਇਹ ਬੀੜ ਤਿਆਰ ਕਰਵਾਈ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਦੀ, ਤੇ ਫਿਰ ਹਰਿਮੰਦਰ ਸਾਹਿਬ ਵਿੱਚ ਆਪ ਨੇ ਪ੍ਰਕਾਸ਼ ਕਰਵਾਇਆ। ਬੀੜ ਤਿਆਰ ਕਰਾਉਣ ਲੱਗਿਆਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਉਹਨਾਂ ਉਹਨਾਂ ਭਗਤਾਂ ਦੀ ਬਾਣੀ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਾੜਨਾ ਹੈ ਜੋ ਸਿੱਖੀ ਆਸ਼ੇ ਦੇ ਅਨੁਕੂਲ ਹਨ, ਸੱਚ ਦੇ ਅਨੁਕੂਲ ਹਨ, ਯਥਾਰਥ ਦੇ ਅਨੁਕੂਲ ਹਨ। ਭਗਤ ਛੱਜੂ ਜੀ ਜਦ ਆਏ ਤੇ ਉਹਨਾਂ ਨੇ ਆਪਣਾ ਕਲਾਮ ਪੇਸ਼ ਕੀਤਾ ਤੇ ਕਹਿਣ ਲੱਗੇ, ਕਾਗਜ਼ ਸੰਧੀ ਪੋਤਰੀ ਤੋ ਭੀ ਤ੍ਰਿਏ ਨਾ ਨਿਹਾਰ, ਯਹੀ ਮਾਰ ਲੈ ਜਾਵਈ ਯਥਾ ਬਿਲੋਚਨ ਧਾਰ। ਇਸਤਰੀ ਅਗਰ ਕਾਗਜ਼ ਦੀ ਵੀ ਬਣੀ ਹੋਵੇ ਤੋ ਨਹੀਂ ਵੇਖਣਾ ਚਾਹੀਦਾ, ਮਨ ਚੰਚਲ ਹੋ ਜਾਂਦਾ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਛੱਜੂ ਆਪਣੀ ਮਾਂ ਨੂੰ ਵੇਖਦਾ ਕਿ ਨਹੀਂ, ਆਪਣੇ ਭੈਣ ਦੇ ਦਰਸ਼ਨ ਕਰਦਾ ਜਾਂ ਨਹੀਂ, ਭੈਣ ਨੂੰ ਵੇਖ ਕੇ ਮਨ ਮੈਲਾ ਹੁੰਦਾ? ਛੱਜੂ ਜੀ ਕਹਿਣ ਲੱਗੇ, ਨਹੀਂ, ਮਾਂ ਨੂੰ ਵੇਖ ਕੇ ਕਦੀ ਮਨ ਮੈਲਾ ਹੋਇਆ? ਨਹੀਂ ਮਹਾਰਾਜ, ਕਦੀ ਨਹੀਂ ਮੈਲਾ ਹੋਇਆ। ਤੋ ਜਗਤ ਦੇ ਤਮਾਮ ਇਸਤਰੀਆਂ ਨੂੰ ਮਾਂ ਸਮਝ ਲੇ, ਭੈਣ ਸਮਝ ਲੇ, ਮਨ ਮੈਲਾ ਨਹੀਂ ਹੋਏਗਾ, ਮਨ ਨਿਰਮਲ ਹੋਵੇਗਾ। ਕਾਨਾ ਜੀ ਕਹਿਣ ਲੱਗੇ, ਮੈਂ ਉਹੀ ਰੇ, ਇਕਦਮ ਰੋ ਗਿਆ। ਸਤਿਗੁਰ ਕਹਿਣ ਲੱਗੇ, ਅਸੀਂ ਮੈਂ ਦੇ ਚਲੀਨ ਨਹੀਂ ਹੋਣਾ, ਅਸੀਂ ਤੂੰ ਦੇ ਚਲੀਨ ਹੋਣਾ, ਤੇਰੇ ਬਚਨ ਵੀ ਗੁਰੂ ਆਸ਼ੇ ਅਨੁਸਾਰ ਨਹੀਂ ਨੇ। ਫਿਰ ਜਮਾਲ ਹੁਸੈਨ ਬੋਲੇ, ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾ ਵੇ ਅੜਿਆ ਚੁੱਪ ਵੇ ਅੜਿਆ ਚੁੱਪ। ਸਤਿਗੁਰੂ ਕਹਿਣ ਲੱਗੇ, ਨਹੀਂ, ਤੇਰੇ ਬੋਲ ਵੀ ਗੁਰੂ ਆਸ਼ੇ ਅਨੁਸਾਰ ਨਹੀਂ ਨੇ, ਅਸੀਂ ਤੇ ਇਸ ਢੰਗ ਦੇ ਬਚਨਾਂ ਨੂੰ ਹੀ ਥਾਂ ਦੇ ਸਕਦੇ ਹਾਂ। ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਜਗਤ ਦੇ ਜਿਤਨੇ ਦਿਨ ਤੱਕ ਜੀਵਣਾ ਹੈ, ਕੁਛ ਕਹਿਣਾ ਹੈ, ਕੁਛ ਸੁਣਨਾ ਹੈ। ਇਸੇ ਲਈ ਅਕਾਲ ਪੁਰਖ ਨੇ ਕੰਨ ਬਣਾਏ ਨੇ, ਰਸਨਾ ਬਣਾਈਏ। ਇਹ ਨਹੀਂ ਕਿ ਖਾਮੋਸ਼ ਹੋ ਜਾਣਾ ਹੈ, ਚੁੱਪ ਹੋ ਜਾਣਾ, ਨਹੀਂ, ਬੋਲਣਾ ਹੈ। ਬੋਲ ਕੇ ਹੀ ਜਗਤ ਨਾਲ ਸੰਬੰਧ ਜੁੜਦਾ ਹੈ ਤੇ ਬੋਲ ਕੇ ਹੀ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ। ਠੀਕ ਢੰਗ ਨਾਲ ਬੋਲ ਸਕੀਏ, ਇਸ ਵਾਸਤੇ ਜਗਤ ਤੋਂ ਕੁਝ ਸੁਣਦੇ ਵੀ ਰਹਿਣਾ ਹੈ, ਠੀਕ ਸੁਣਦੇ ਵੀ ਰਹਿਣਾ ਹੈ, ਤਾਂ ਕਿ ਜਗਤ ਦੀ ਹੋਂਦ ਦਾ ਔਰ ਉਹਦੀ ਅਸਲੀਅਤ ਦਾ ਪਤਾ ਚੱਲੇ। ਤੋ ਆਪ ਨੇ ਬੜੀ ਸਾਵਧਾਨੀ ਦੇ ਨਾਲ ਭਗਤਾਂ ਦੀ ਬਾਣੀ ਇਕੱਤਰ ਕੀਤੀ ਔਰ ਉਹਨਾਂ ਉਹਨਾਂ ਭਗਤਾਂ ਦੀ ਜੋ ਗੁਰੂ ਤੇ ਸੱਚ ਦੇ ਆਸ਼ੇ ਅਨੁਸਾਰ ਸੀ, ਇਸ ਢੰਗ ਨਾਲ ਆਪ ਨੇ ਬਾਣੀ ਦਾ ਬੋਹਤ, ਬਾਣੀ ਦਾ ਜਹਾਜ਼ ਤਿਆਰ ਕਰਾਇਆ ਔਰ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਾ ਕੇ ਤਾਬਿਆਂ ਵਿੱਚ ਬਿਠਾਇਆ ਭਾਈ ਬੁੱਢਾ ਜੀ ਨੂੰ। ਆਪ ਨੇ ਉਸ ਦਿਨ ਜੋ ਸਿੱਖਾਂ ਪ੍ਰਤੀ ਉਪਦੇਸ਼ ਕੀਤਾ ਹੋਏ ਕਿ ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੈ ਹੈ, ਗ੍ਰੰਥ ਰਿਦਾ ਗੁਰ ਕੋ ਇਹੋ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ। ਮੇਰੇ ਸਰੂਪ ਤੇ ਯਾਂ ਤੇ ਹੈ ਧੀਰਗ ਸਾਹਿਬ ਜਾਨ ਅਦਾਇਬ ਕਹਿ ਹੋ, ਪੂਜੋ ਚੰਦਨ ਕੋ ਕੇਸਰ ਕੋ ਘਸ ਧੂਪ ਦੁਲਖਾਏ ਕੇ ਫੂਲ ਚੜੇ ਹੋ। ਸਾਹਿਬ ਕਹਿੰਦੇ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ ਕਿਉਂ, ਮੈਂ ਅੱਜ ਹਾਂ ਕੱਲ ਨਹੀਂ ਪਰ ਇਹ ਜੁਗੋ ਜੁਗ ਅਟਲ ਨੇ। ਮੈਂ ਇੱਕ ਥਾਂ ਤੇ ਹਾਂ ਸਾਰੀ ਥਾਂ ਤੇ ਨਹੀਂ ਪਰ ਸ਼ਬਦ ਦਾ ਪ੍ਰਕਾਸ਼ ਸਾਰੀ ਥਾਵਾਂ ਤੇ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਇਹ ਸ਼ਬਦ ਅੰਗ ਸੰਗ ਹੋਵੇਗਾ, ਸ਼ਬਦ ਗੁਰੂ ਹਰ ਵਕਤ ਹਰ ਥਾਂ ਤੇ ਅੰਗ ਸੰਗ ਹੋਵੇਗਾ, ਸਰਵ ਕਾਲ ਹੋਵੇਗਾ, ਸਰਵ ਠੋਰ ਹੋਵੇਗਾ। ਇਸ ਵਾਸਤੇ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ, ਮਹਾਨ ਕਰਕੇ ਜਾਣਨਾ। ਨਿਰਮਾਣਤਾ ਦੇ ਪੁੰਜ ਨੇ ਪਹਿਲੇ ਪ੍ਰਕਾਸ਼ ਦੇ ਸਮੇਂ ਆਪਣਾ ਮਸਤਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੋਂ ਝੁਕਾਇਆ ਔਰ ਸਿੱਖ ਜਗਤ ਨੂੰ ਇਹੀ ਪ੍ਰੇਰਣਾ ਕੀਤੀ ਕਿ ਮੇਰੇ ਸਰੂਪ ਤੇ ਯਾਂ ਤੇ ਹੈ ਧੀਰਗ ਸਾਹਿਬ ਜਾਨ ਅਦਾਇਬ ਕਹਿ ਹੋ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਆਪ ਦੀ ਸ਼ਖਸੀਅਤ ਬਾਰੇ, ਆਪ ਦੀ ਮਹਾਨਤਾ ਬਾਰੇ ਭੱਟ ਇੰਜ ਕਹਿੰਦੇ ਨੇ, ਉਹ ਭੱਟ

ਜੋ ਸਾਰੀ ਜ਼ਿੰਦਗੀ ਸੰਤ ਦੀ ਪੂਰਨ ਗੁਰੂ ਦੀ ਟੋਲ ਦੇ ਚ ਰਹਿ ਪਰ ਨਾ ਮਿਲਿਆ ਕਿਤੇ। ਆਪ ਸਵੈਮ ਕਹਿੰਦੇ ਨੇ, ਰਹਿਓ ਸੰਤ ਹੋ ਟੋਲ, ਸਾਧ ਬੈਉ ਤੇਰੇ ਡਿੱਠੇ, ਸੰਨਿਆਸੀ ਤਪਸਵੀ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹੋ ਫਿਰੋ ਕਨੋਨੋ ਪਰਚੋ ਲਾਇਓ, ਕਹਿਤੇ ਕਹਿਤੇ ਸੁਣੋ ਰਹਿਤ ਕੋ ਖੁਸ਼ੀ ਨਾ ਆਇਓ। ਭੱਟ ਕਹਿੰਦੇ ਹਰ ਥਾਂ ਤੇ ਕਥਨੀ ਸੀ ਰਹਿਣੀ ਨਹੀਂ ਸੀ, ਕਹਿਣੀ ਸੀ ਰਹਿਣੀ ਨਹੀਂ ਸੀ, ਪਰ ਅੱਜ ਇਸ ਤਰ੍ਹਾਂ ਦੇ ਪੁਰਸ਼ ਦੇ ਦਰਸ਼ਨ ਹੋਏ ਨੇ ਜੋ ਰਹਿਣੀ ਦਾ ਮੁਜੱਸਮਾ ਹੈ ਤੇ ਕਹਿਣੀ ਦਾ ਸਰਦਾਰ ਹੈ, ਕਹਿਣੀ ਦਾ ਸਿਰਮੋਰ ਹੈ, ਕਥਨੀ ਦਾ ਸੂਰਵੀਰ ਹੈ ਔਰ ਕਰਨੀ ਦਾ ਮਹਾਬਲੀ ਹੈ, ਉਸ ਤੇ ਅੱਜ ਦਰਸ਼ਨ ਹੋਏ ਨੇ। ਤਦੀ ਤੇ ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਕਹਿੰਦੇ ਨੇ, ਜਬ ਲੋ ਨਹੀਂ ਭਾਗ ਲਿਲਾਰ ਉਹਦੇ, ਤਬ ਲੋ ਭ੍ਰਮ ਤੇ ਫਿਰ ਤੇ ਬੋਧਾਇਓ, ਕਲ ਘੋਰ ਸਮੁੰਦਰ ਮੇ ਬੂਡਤ ਥੇ, ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ ਜਗਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋ ਗਰਬ ਨ ਆਇਓ। ਵਕਤ ਦੀ ਹਕੂਮਤ ਨੇ, ਵਕਤ ਦੀ ਸਤਾ ਨੇ ਜੇਠ ਸੁਤੀ ਚੌਥ ਨੂੰ ਲਾਹੌਰ ਵਿਚ ਆਪ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ, ਤੱਤੀ ਤਵੀ ਤੇ ਬਿਠਾਇਆ, ਉਬਲਦੀ ਦੇਗ ਵਿਚ ਉਬਾਲਿਆ, ਗਰਮ ਗਰਮ ਰੇਤਾ ਸੀਸ ਵਿਚ ਪਾਇਆ। ਕਸੂਰ ਇਤਨਾ ਹੀ ਸੀ ਕਿ ਆਪ ਸਤਵਾਦੀ ਸਨ, ਪਰੰਪਰਾਵਾਦੀ ਨਹੀਂ ਸਨ। ਸਾਈ ਮੀਆਂ ਮੀਰ ਜੋ ਆਪ ਦੇ ਅਨੰਨ ਭਗਤ ਸਨ, ਜਦ ਆਪ ਦੀ ਇਹ ਦਸ਼ਾ ਵੇਖੀ ਕਿ ਆਪ ਦੇ ਸੀਸ ਤੇ ਗਰਮ ਗਰਮ ਰੇਤਾ ਪਾਇਆ ਜਾ ਰਿਹਾ, ਆਪ ਨੂੰ ਤੱਤੀ ਤਵੀ ਤੇ ਬਿਠਾਇਆ ਹੋਇਆ, ਤਾਂ ਦੁੱਖ ਧੋ ਕੇ ਰੋ ਉੱਠੇ। ਗੁਰਦੇਵ ਨੇ ਉਸ ਵਕਤ ਜਿਹੜੇ ਬਚਨ ਉਚਾਰਨ ਕੀਤੇ, ਬਕੌਲ ਇੱਕ ਸ਼ਾਇਰ, ਸੁਣ ਕਿਹਾ ਸਤਿਗੁਰ ਨੇ ਮੀਆਂ, ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਗਿਆ, ਮਨ ਸ਼ਾਂਤ ਹੈ ਹਰੀ ਨਾਮ ਸੇ। ਆਪ ਦੇ ਹੀ ਬਚਨ ਨੇ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨ ਮਿਟੇ ਘਾਮ, ਸੀਤਲ ਥੀਵੇ ਨਾਨਕਾ, ਜਪੰਦੜੋ ਹਰੀ ਨਾਮ। ਬਾਹਰ ਦੀ ਗਰਮੀ ਔਰ ਬਾਹਰ ਦੀ ਠੰਡ ਇੱਥੇ ਬਾਹਰ ਹੀ ਰਹਿੰਦੀ ਹੈ, ਪਰ ਅੰਦਰ ਦੀ ਸੀਤਲਤਾ ਤੇ ਹਰੀ ਨਾਮ ਨਾਲ ਮਿਲਦੀ ਏ, ਔਰ ਅੰਦਰ ਦੀ ਤਮਾਮ ਗਰਮੀ ਹਰੀ ਨਾਮ ਦੇ ਨਾਲ ਦੂਰ ਹੁੰਦੀ ਏ, ਪ੍ਰਭੂ ਸਿਮਰਨ ਦੇ ਨਾਲ ਦੂਰ ਹੁੰਦੀ ਏ। ਤੋ ਸਿਮਰਨ ਦਾ ਹੀ ਸਾਗਰ, ਗਿਆਨ ਦਾ ਸਾਗਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹ ਮਹਾਨ ਦੇਣ ਜਗਤ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਦਲ ਭੰਜਨ ਗੁਰਸੂਰਮਾ, ਵੜ ਯੋਦਾ ਬਹੁ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰੇ ਭਾਈ ਗੁਰਦਾਸ ਜੀ ਦੇ ਲਿਖਤ ਇਹ ਸ਼ਬਦ, ਦਲ ਭੰਜਨ ਗੁਰਸੂਰਮਾ, ਵੜ ਯੋਦਾ ਬਹੁ ਪਰਉਪਕਾਰੀ। ਪਰਉਪਕਾਰ ਦੀ ਮੂਰਤੀ ਮਹਾਬਲੀ, ਯੋਧੇ ਤੇ ਸੂਰਮੇ। ਸਰੀਰ ਕਰਕੇ ਤੇ ਆਪ ਰਿਸ਼ਟ ਪੁਸ਼ਟ ਸਨ, ਆਤਮਾ ਕਰਕੇ ਮਹਾਬਲੀ ਨੇ, ਸੂਰਮੇ ਨੇ। ਆਪ ਜੀ ਦਾ ਜਨਮ ਵਡਾਲੀ ਵਿੱਚ ਹੋਇਆ, ਮਾਤਾ ਗੰਗਾ ਜੀ ਦੀ ਕੁੱਖੋਂ। ਆਪ ਜੀ ਦੇ ਪਿਤਾ ਬਾਣੀ ਦੇ ਬੋਹਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਕਲੌਤੀ ਔਲਾਦ ਸਨ। ਸਹਿਜੇ ਸਹਿਜੇ ਆਪ ਜੀ ਦੇ ਵੱਡਪਣੇ ਦੇ ਨਾਲ, ਸਰੀਰ ਦੇ ਵਧਣ ਦੇ ਨਾਲ, ਉਮਰ ਦੇ ਵਧਣ ਦੇ ਨਾਲ, ਅਧਿਆਤਮ ਮੰਡਲ ਦਾ ਵੀ ਵਿਕਾਸ ਚੱਲਦਾ ਰਿਹਾ ਚੱਲਦਾ ਰਿਹਾ। ਜੇਠ ਸੁਦੀ ਚੌਥ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ, ਜੋਤੀ ਜੋਤ ਸਮਾਉਣ ਤੋਂ ਬਾਅਦ, ਆਪ ਨੇ ਛੇਵੀਂ ਜੋਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਗਮਗਾ ਕੇ ਕਾਰਜ ਆਰੰਭ ਕਰ ਦਿੱਤਾ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਜਿਹੜੇ ਸ਼ਬਦ ਨਿਸ਼ਚਿਤ ਹੋਏ ਨੇ, ਆਪ ਨੂੰ ਆਖਿਆ ਗਿਆ ਮੀਰੀ ਪੀਰੀ ਦੇ ਮਾਲਕ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪੀਰੀ ਦਾ ਸਿਲਸਿਲਾ ਚੱਲਦਾ ਰਿਹਾ, ਦਰਵੇਸ਼ੀ ਦੀ ਗੱਲ ਚੱਲਦੀ ਰਹੀ, ਸੰਤ ਸਰੂਪ ਦਾ ਪ੍ਰਚਾਰ ਹੁੰਦਾ ਰਿਹਾ। ਲੇਕਿਨ ਅੱਜ
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਗੁਰਗੱਦੀ ਨਸ਼ੀਨ ਹੋਣ ਦੇ ਨਾਲ ਅਜੀਬੋ ਗਰੀਬ ਘਟਨਾ ਘਟੀ ਕਿ ਪੀਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ ਗਿਆ, ਮੀਰੀ ਦੇ ਨਾਲ ਪੀਰੀ ਨੂੰ ਜੋੜ ਦਿੱਤਾ ਗਿਆ। ਲਿਆਜ਼ਾ ਆਪ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਖਿਆ ਜਾਣ ਲੱਗਾ। ਲੰਬੀ ਸੋਚਣੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਐਸਾ ਕੀਤਾ, ਆਪ ਨੂੰ ਦਿਖਾਈ ਦਿੱਤਾ ਕਿ ਜਿਨ੍ਹਾਂ ਕੋਲ ਸੱਤ ਹੁੰਦਾ ਹੈ ਉਹਨਾਂ ਕੋਲ ਸਤਾ ਨਹੀਂ ਆਉਂਦੀ, ਔਰ ਜਿਨ੍ਹਾਂ ਕੋਲ ਸਤਾ ਆਉਂਦੀ ਹੈ ਉਹਨਾਂ ਕੋਲ ਸੱਤ ਨਹੀਂ ਆਉਂਦਾ। ਜਿਨ੍ਹਾਂ ਕੋਲ ਸੱਤ ਹੈ ਉਹ ਸੰਤ ਨੇ, ਦਰਵੇਸ਼ ਨੇ, ਫਕੀਰ ਨੇ। ਇਹਦੇ ਨਾਲ ਅੰਦਰੂਨੀ ਸਮੱਸਿਆਵਾਂ ਦਾ ਤੇ ਸਮਾਧਾਨ ਹੋ ਜਾਂਦਾ ਹੈ। ਚੈਨ ਕਿਵੇਂ ਮਿਲੇ, ਸਕੂਨ ਕਿਵੇਂ ਮਿਲੇ, ਆਨੰਦ ਕਿਵੇਂ ਮਿਲੇ, ਪਰਮਾਤਮਾ ਕਿਵੇਂ ਮਿਲੇ ਇਤਿਆਦਿਕ ਇਹ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਦਾ ਸਮਾਧਾਨ ਤੇ ਹੋ ਜਾਂਦਾ ਹੈ। ਪਰ ਕੁਝ ਸਮੱਸਿਆਵਾਂ ਮਨੁੱਖ ਦੀਆਂ ਬਾਹਰ ਨੇ, ਆਰਥਿਕ ਸਮੱਸਿਆਵਾਂ, ਸਮਾਜਿਕ ਸਮੱਸਿਆਵਾਂ, ਰਾਜਨੀਤਿਕ ਸਮੱਸਿਆਵਾਂ, ਇਹਨਾਂ ਨੂੰ ਕੌਣ ਹੱਲ ਕਰੇ? ਅਗਰ ਬਾਹਰ ਦਾ ਜੀਵਨ ਨਰਕ ਬਣਿਆ ਹੋਇਆ ਤਾਂ ਅੰਦਰ ਦਾ ਸਵਰਗ ਵੀ ਖਤਰੇ ਚ ਪੈ ਜਾਂਦਾ ਹੈ। ਅੰਦਰ ਨਰਕ ਹੈ ਤੇ ਬਾਹਰ ਸਵਰਗ ਹੈ, ਇਹ ਵੀ ਬੇਮੈਨੀ ਹੋ ਜਾਂਦਾ ਹੈ। ਸਵਰਗ ਦੇ ਚ ਕੀ ਹੈ? ਇੰਦਰੀਆਂ ਦਾ ਰਸ, ਧਨ ਸੰਪਦਾ ਦੀ ਬਹੁਤਾਤ, ਸਾਰੀ ਲੋੜਾਂ ਦੀ ਪੂਰਤੀ, ਹਰ ਕਾਮਨਾ ਦੀ ਪੂਰਤੀ ਹੋ ਜਾਣੀ, ਇਹ ਤੇ ਸਵਰਗ ਹੈ। ਲੇਕਿਨ ਜੇ ਮਨ ਦਾ ਚੈਨ ਨਹੀਂ, ਮਨ ਦਾ ਸਕੂਨ ਨਹੀਂ, ਆਨੰਦ ਨਹੀਂ, ਤਾਂ ਫਿਰ ਅੰਦਰ ਤੇ ਨਰਕ ਬਣਿਆ ਹੈ। ਅੰਦਰ ਦਾ ਸਵਰਗ ਪੀਰੀ ਨਾਲ ਬਣੇਗਾ, ਬਾਹਰ ਦਾ ਸਵਰਗ ਮੀਰੀ ਨਾਲ ਬਣੇਗਾ। ਅੰਦਰ ਦੀ ਦੁਨੀਆ ਸਵਰੇਗੀ ਜਦ ਕੋਈ ਸੰਤ ਹੋਵੇਗਾ, ਔਰ ਬਾਹਰੋਂ ਉਹੀ ਸੰਪੰਨ ਹੋ ਸਕੇਗਾ ਜਿਹਦੇ ਕੋਲ ਸਤਾ ਹੈ, ਜਿਹਦੇ ਕੋਲ ਤਾਕਤ ਹੈ। ਕਮਜ਼ੋਰ ਵਾਸਤੇ ਬਾਹਰ ਦੀ ਦੁਨੀਆ ਵਿੱਚ ਕੋਈ ਥਾਂ ਨਹੀਂ, ਕੋਈ ਟਿਕਾਣਾ ਨਹੀਂ। ਕਮਜ਼ੋਰ ਨੂੰ ਦੱਬ ਕੇ ਰਹਿਣਾ ਪਏਗਾ ਜਾਂ ਮਿੱਟ ਜਾਣਾ ਪਏਗਾ। ਸੰਸਾਰ ਦਾ ਇਤਿਹਾਸ ਇਸ ਗੱਲ ਦਾ ਸਬੂਤ ਹੈ ਕਿ ਜਿਹੜੀ ਕੌਮ ਕਮਜ਼ੋਰ ਰਹੀ ਹੈ, ਮਿੱਟ ਗਈ ਹੈ ਜਾਂ ਦੱਬ ਕੇ ਰਹੀ ਹੈ, ਤਾਂ ਦੱਬ ਕੇ ਰਹਿਣਾ ਵੀ ਕਿਸੇ ਹੱਦ ਤੱਕ ਮਿੱਟ ਜਾਣਾ ਹੈ, ਬਰਬਾਦ ਹੋ ਜਾਣਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼ਸਤਰ ਧਾਰਨ ਕਰ ਲਏ, ਆਪ ਨੂੰ ਮੀਰੀ ਪੀਰੀ ਦਾ ਮਾਲਕ ਆਖਿਆ ਜਾਣ ਲੱਗਾ। ਚਾਰੋਂ ਪਾਸੇ ਚੇਵੇਂ ਗੋਈਆਂ ਸ਼ੁਰੂ ਹੋਈਆਂ ਕਿ ਸੰਤ ਨੇ ਤਲਵਾਰ ਧਾਰਨ ਕਰ ਲਈ ਹੈ, ਸੰਤ ਨੇ ਧਨੁਸ਼ਬਾਣ ਧਾਰਨ ਕਰ ਲਿਆ ਹੈ, ਸੰਤ ਨੇ ਮਾਲਾ ਦੀ ਗੱਲ ਛੱਡ ਕੇ ਬੰਦੂਕ ਤੇ ਤੋਪਾਂ ਦੀ ਗੱਲ ਆਰੰਭ ਕਰ ਦਿੱਤੀ। ਇੱਕ ਦਿਨ ਆਪ ਗੁਜਰਾਤ ਦੇ ਨੇੜੇ ਲੰਘੇ ਜਾ ਰਹੇ ਸਨ, ਮਹਿਲ ਆਪ ਜੀ ਦੇ ਨਾਲ ਸਨ, ਪਰਿਵਾਰ ਆਪ ਜੀ ਦੇ ਨਾਲ ਸੀ, ਲਾਓ ਲਸ਼ਕਰ ਪੂਰੇ ਦਾ ਪੂਰਾ ਆਪ ਜੀ ਦੇ ਨਾਲ ਸੀ। ਤਾਂ ਇੱਕ ਫਕੀਰ ਨੇ ਆਪ ਤੇ ਤਰਕ ਖੜੀ ਕਰ ਦਿੱਤੀ, ਔਰ ਤਰਕ ਇਹ ਸੀ, ਦੌਲਤ ਕੀ ਤੇ ਫਕੀਰ ਕੀ, ਇਸਤਰੀ ਕੀ ਤੇ ਫਕੀਰ ਕੀ, ਔਰ ਪੁੱਤਰਾਂ ਦੀ ਹੋਂਦ ਕੀ ਤੇ ਸੰਤ ਹੋਣਾ ਕੀ। ਫਿਰ ਨਾਲੇ ਇਹ ਆਖਿਆ, ਹਿੰਦੂ ਕੀ ਤੇ ਫਕੀਰ ਕੀ। ਜਾਪਦਾ ਇਹ ਸਵਾਲ ਕਿਸੇ ਮੁਸਲਿਮ ਫਕੀਰ ਦਾ ਸੀ, ਹਿੰਦੂ ਕੀ ਤੇ ਫਕੀਰ ਕੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਉੱਤਰ ਦਿੱਤਾ, ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, ਇਸਤਰੀ ਇਮਾਮ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਫਕੀਰ ਇਹਨਾਂ ਬੰਦਸ਼ਾਂ ਤੋਂ ਉੱਚਾ ਹੁੰਦਾ ਹੈ, ਫਕੀਰ ਇਸ ਕੈਦ ਤੋਂ ਉੱਚਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੜੇ ਸੁੰਦਰ ਬੋਲ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹੈ ਰਾਮ ਕੇ ਪਿੰਡ ਪਰਾਮ। ਅਸੀਂ ਅੱਲਾ ਦੇ ਗੀਤ ਗਾਉਣ ਵਾਲੇ ਹਾਂ, ਅਸੀਂ ਰਾਮ ਦੇ ਗੀਤ ਗਾਉਣ ਵਾਲੇ ਹਾਂ, ਅਸੀਂ ਰਾਮ ਦੀ ਧੁਨ ਵਿੱਚ ਲੀਨ ਹੋਣ ਵਾਲੇ ਹਾਂ, ਅੱਲਾ ਤੋਂ ਨਿਛਾਵਰ ਹੋਣ ਵਾਲੇ ਹਾਂ, ਪਰ ਅਸੀਂ ਹਿੰਦੂ ਤੇ ਮੁਸਲਿਮ ਨਹੀਂ। ਕਿਉਂਕਿ ਇਹ ਇੱਕ ਦੀਵਾਰਾਂ ਨੇ ਤੇ ਮਨੁੱਖ ਦੀ ਸੁਤੰਤਰਤਾ ਸਾਰੀ ਦੀ ਸਾਰੀ ਭੰਗ ਹੋ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਜੈਸੇ ਸੂਰਜ ਸਾਰਿਆਂ ਦੇ ਘਰਾਂ ਚਾਨਣਾ ਕਰਦਾ ਹੈ ਬਿਨਾਂ ਵਿਤਕਰੇ ਤੋਂ, ਬਿਨਾਂ ਅੰਤਰੇ ਤੋਂ,
सूरज ये नहीं देखता कि मैं हिंदू दे घर चानना करना है मुस्लिम दे घर नहीं, मुस्लिम दे घर चानना करना है ईसाई दे घर नहीं, ईसाई दे घर चानना करना है सिख दे घर नहीं। जैसे सूरज सारे जगत का सांझा है, परमात्मा ते परमात्मा दे संत सांझे होंदे ने, सारे जगत दे वो एक होंदे ने। तो मीरी पीरी दे मालक ने इस गल ते जोर दिता, ऐ सिखो हुण थानू बार दी दुनिया दी भी फिक्र करनी पैगी, क्योंकि मनुख कुछ बार है कुछ अंदर है, साडे शरीर दे अंदर दा पानी बार दे पानी नाल जुड़े होया है, साडे शरीर दे अंदर दी अगन बार दी अगन नाल जुड़ी हुई है, साडे शरीर दे अंदर दी पवन ते मिट्टी बार दी मिट्टी ते पवन नाल जुड़ी हुई है, अगर बार दी पवन नाल संबंध टुट जाए तो अंदर दी भी नहीं रहेगी, अगर बार दे पानी नाल संबंध टुट जाए तो शरीर दे अंदर दा पानी भी नहीं रहेगा, बार दी अग्नि नाल संबंध टुट जाए तो शरीर दे अंदर दी अग्नि भी रहे नहीं रहेगी, अंदर ते बाहरों असी जुड़े हुए हैं एक मिक। तो ये जो एक मिक हां अंदरों बाहरों एक, तो हिफाजत अंदर दी भी करनी है, हिफाजत बाहर दी भी करनी है, इसे नु लोक ते परलोक के है, अंदर नु सवारना परलोक सवारना है, बाहर नु सवारना लोक सवारना है, लोक सवरदा है धन नाल सता नाल, परलोक सवरदा है धर्म नाल प्रभु कीर्ति नाल, और दोवें लोक सिख ने सवेले करने ने, दो लोक सिख ने सवारने ने, परलोक भी सवारना है लोक भी सवारना है। साहिब गुरु हरगोबिंद साहब जी महाराज ने नारा लाया, अगर बाहर दी दुनिया नहीं सवारी तो अंदर दी दुनिया भी कोई सवरी हुई नहीं रहन देगा। साडा देश साधु संतां दा देश, और इस गल दी फिक्र सी कि सिर्फ परलोक सवारना है, लोक दी कोई चिंता ही नहीं, लोक दा सानू कोई फिक्र नहीं। इस नारे दा अंजाम ए होया कि 2000 साल तक साडा देश गुलाम रहा, इत्थे ईरानी आए, अफगानी आए, डच आए, मंगोल आए, अरबियन आए, फ्रेंच आए, अंग्रेज आए, सारे ने इस देश नू गुलाम रखिया। सच ते ए है कि गुलामा ने भी गुलाम बना के रखिया, क्यों इत्थे परलोक सवारन दी गल सी, लोक सवारन दी गल नहीं सी। दुनिया इस तरीके नाल दो हिस्सियां च वंडी हुई है, एक दा नारा ते ए है कि मैं परलोक दी खातर लोक नू छड़दा, मेरा लोक नाल कोई मतलब नहीं, ते एक ओ है जिहड़ा कहिंदा ए जग मिठा अगला किन डिठा, असी ते सिर्फ लोक सवारना है, परलोक दी की चिंता करनी, परलोक है ही। कदी कदाई कोई रूहे जमीन ते ऐसा परम पुरख आउंदा है जो कह देंदा है ऐ बंदे एक लोक दे सवारन दे नाल जीवन नहीं चल सकेगा, दो पैरां नाल शरीर चलदा है, एक पैर नाल पहाड़ां ते चढ़ना बहुत कठिन है, एक बांह टुट जाए, एक अख चली जाए, एक कन चला जाए तो शरीर अद्धा रह जांदा है, अद्धा ज्ञान मनुख तो छीण हो जांदा है, जीवन दा अद्धा रस मारिया जांदा है। तो संपूर्ण जिंदगी यही है, लोक सवारना है परलोक सवारना है, जिवें परलोक सवारे कोई ते परलोक दी दौलत लुटन वाले बहुत ने, कोई खिमा शांति सील संजम परम आनंद जप तप के करके इकट्ठा करे तो काम लुट के लै जा सकता है, क्रोध लुट के लै जा सकता है, मोह लुट के लै जा सकता है, और अहंकार लुट के लै जा सकता है। इन्हां तो बचाना है इस अंदर दी दौलत नूं, भगत कबीर कहिंदे ने इस तन मन मधे मदन चोर जिन ज्ञान रतन हिर लीन मोर, इते काम चोर है लोग चोर है, मेरा सारा जप तप कीता होया चुरा के लै गया, नसा के लै गया, मैनू खाली कर गया। जिवें अंदर दी दौलत नूं लुटन वाले बहुते ने, बाहर दी असमत दौलत ते संस्कृति नूं लुटन वाले भी बहुत ने। इस वास्ते मनुख नूं बाहरों सताधारी बनना चाहिदा है,
ਅੰਦਰੋਂ ਸਤਵਾਦੀ ਬਣਨਾ ਚਾਹੀਦਾ। ਸਤ ਅੰਦਰ ਦੀ ਤਾਕਤ ਹੈ, ਸਤਾ ਬਾਹਰ ਦੀ ਤਾਕਤ ਹੈ। ਜਿਸ ਪਹਿਲੂ ਤੋਂ ਵੀ ਮਨੁੱਖ ਕਮਜ਼ੋਰ ਹੋਵੇਗਾ, ਜ਼ਿੰਦਗੀ ਅਧੂਰੀ ਹੋ ਜਾਏਗੀ ਤੇ ਅਪੂਰਨਤਾ ਜਿਹੜੀ ਹੈ ਇਹ ਦੁੱਖ ਤੇ ਸੰਤਾਪ ਨੂੰ ਜਨਮ ਦੇਵੇਗੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦ ਇਸ ਢੰਗ ਦਾ ਨਾਰਾ ਲਾਇਆ ਤਾਂ ਕੁਦਰਤੀ ਗੱਲ ਹੈ, ਸਤਾਧਾਰੀਆਂ ਨੂੰ ਉਖਿਆਈ ਹੋਣੀ ਸੀ। ਲਿਹਾਜ਼ਾ ਆਪ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ। ਕਸੂਰ ਆਪ ਦਾ ਕੀ? ਕਸੂਰ ਇਤਨਾ ਹੀ ਕਿ ਆਪ ਸ਼ਸਤਰਧਾਰੀ ਹੋ ਗਏ, ਸੈਨਾ ਰੱਖਣ ਲੱਗ ਪਏ, ਘੋੜ ਸਵਾਰ ਰੱਖਣ ਲੱਗ ਪਏ ਔਰ ਸਿੱਖ ਨੂੰ ਉਹਨਾਂ ਨੇ ਸੰਤ ਦੇ ਨਾਲ ਨਾਲ ਸਿਪਾਹੀ ਬਣਾ ਦਿੱਤਾ। ਇਹ ਗੱਲ ਨਾਗਵਾਰ ਗੁਜ਼ਰੀ, ਸਤਾਧਾਰੀਆਂ ਨੂੰ ਆਪ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਕਰ ਦਿੱਤਾ ਗਿਆ। ਚਾਰੋਂ ਪਾਸੇ ਹੁੰਦੀ ਬਗਾਵਤ ਦੇਖ ਕੇ ਤੇ ਗੁਰੂ ਦਰਸ਼ਨਾਂ ਦੀ ਸ਼ਰਧਾ ਸਿੱਖਾਂ ਦੇ ਅੰਦਰ ਉਮੜੀ ਹੋਈ ਵੇਖ ਕੇ ਜਹਾਂਗੀਰ ਨੂੰ ਝੁਕਣਾ ਪਿਆ, ਰਿਹਾਈ ਦਾ ਹੁਕਮ ਸਾਦਰ ਕੀਤਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਅਸੀਂ ਤਾਂ ਜੇਲ੍ਹ ਤੋਂ ਬਾਹਰ ਆਣਾ, ਕਿਲੇ ਤੋਂ ਬਾਹਰ ਆਣਾ, ਸਾਡੇ ਨਾਲ ਇਹ ਜੋ ਤੁਸੀਂ 52 ਰਾਜੇ ਕੈਦ ਕਰ ਰੱਖੇ ਨੇ ਇਹ ਵੀ ਰਿਹਾ ਕਰਨੇ ਪੈਣਗੇ। ਰਾਜਸਥਾਨ ਦੇ ਰਾਜਵਾੜੇ, ਮੱਧ ਭਾਰਤ ਦੇ ਰਾਜਵਾੜਿਆਂ ਦੇ ਤਮਾਮ ਰਾਜੇ, ਛੋਟੇ ਛੋਟੇ ਜਾਗੀਰਦਾਰ ਗਵਾਲੀਅਰ ਦੇ ਕਿਲੇ ਵਿੱਚ ਬੰਦ ਸਨ ਔਰ ਇਹ ਟੋਟਲ ਕੁੱਲ 52 ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦ ਉਹਨਾਂ ਦੀ ਦੀਨ ਦਸ਼ਾ ਦੇਖੀ ਤੇ ਆਪ ਨੂੰ ਬੜਾ ਤਰਸ ਆਇਆ। ਇਹ ਤੇ ਠੀਕ ਹੈ ਕਿ ਜਿਸ ਦਿਨ ਜੇਲ੍ਹ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਏ ਅੰਦਰ ਕਥਾ ਕੀਰਤਨ ਦੇ ਪ੍ਰਵਾਹ ਚੱਲ ਪਏ, ਰਾਜਿਆਂ ਨੂੰ ਸਕੂਨ ਮਿਲਿਆ, ਕੈਦੀਆਂ ਨੂੰ ਆਨੰਦ ਮਿਲਿਆ, ਕੈਦੀਆਂ ਨੂੰ ਕੁਝ ਜੀਵਨ ਮਿਲਿਆ। ਪਰ ਜਦ ਇਹ ਹੁਕਮਨਾਮਾ ਅੱਜ ਆਇਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਜ਼ਾਦ ਕੀਤਾ ਜਾਣ ਲੱਗਾ ਤਾਂ 52 ਦੇ 52 ਰਾਜੇ ਦੁਖੇ ਹੋ ਗਏ, ਪੀੜਤ ਹੋ ਗਏ, ਰੋਣ ਲੱਗ ਪਏ। ਆਖਣ ਲੱਗੇ, ਪਾਤਸ਼ਾਹ ਤੁਹਾਡਾ ਸਦਕਾ ਇੱਥੇ ਸ਼ਾਂਤੀ ਬਣੀ ਹੋਈ ਸੀ, ਮਨ ਨੂੰ ਕੁਝ ਰਸ ਮਿਲ ਰਿਹਾ ਸੀ ਤੇ ਆਪ ਦਾ ਵਿਛੋੜਾ ਕਿਸ ਤਰ੍ਹਾਂ ਸਾਰੀਏ ਤੇ ਆਪ ਜਾ ਰਹੇ ਹੋ? ਦਿਆਲੂ ਸਤਿਗੁਰ ਨੇ ਕਿਹਾ, ਨਹੀਂ, ਅਸੀਂ ਤਾਂ ਕਿਲੇ ਤੋਂ ਬਾਹਰ ਨਿਕਲਾਂਗੇ ਜੇ ਤੁਸੀਂ ਵੀ ਨਿਕਲ ਸਕੇ। ਤੋ ਇਕਦਮ ਸਤਿਗੁਰ ਨੇ ਕਹਿ ਦਿੱਤਾ, ਅਸੀਂ ਰਿਹਾ ਨਹੀਂ ਹੋਣਾ, ਸਾਡੇ ਨਾਲ ਇਹਨਾਂ 52 ਰਾਜਿਆਂ ਨੂੰ ਵੀ ਆਜ਼ਾਦ ਕਰਨਾ ਪਏਗਾ। ਕਹਿੰਦੇ ਨੇ ਜਹਾਂਗੀਰ ਨੇ ਇਹ ਹੁਕਮ ਕੀਤਾ ਕਿ ਜੋ ਜੋ ਆਪ ਦਾ ਦਾਮਨ ਪਕੜ ਲਏਗਾ ਉਹ ਬਾਹਰ ਆ ਸਕੇਗਾ। ਤੋ 52 ਕਲੀਆਂ ਵਾਲਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਚੋਲਾ ਸਿਲਵਾਇਆ ਤੇ ਉਹ ਚੋਲਾ ਪਹਿਨਿਆ, ਇੱਕ ਇੱਕ ਕਲੀ ਇੱਕ ਇੱਕ ਰਾਜੇ ਨੇ ਪਕੜ ਲਈ। ਇਸ ਢੰਗ ਨਾਲ 52 ਰਾਜੇ ਆਪ ਦੇ ਨਾਲ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਹੋਏ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼ਰਧਾਲੂ ਸਿੱਖ ਨੂੰ ਕਿਸ ਢੰਗ ਨਾਲ ਗਲਵਕੜੀ ਚ ਲੈਂਦੇ ਨੇ, ਇਹ ਵਾਕਿਆ ਆਗਰਾ ਦਾ। ਜਦ ਜਹਾਂਗੀਰ ਆਪ ਨੂੰ ਆਗਰੇ ਲਿਆਇਆ ਤੇ ਮਹਿਲਾਂ ਵਿੱਚ ਨਿਵਾਸ ਕਰਨ ਲੱਗਾ, ਸਤਿਗੁਰ ਕਹਿਣ ਲੱਗੇ, ਨਹੀਂ, ਅਸੀਂ ਜਮਨਾ ਦੇ ਤੱਟ ਦੇ ਉੱਤੇ ਖੈਮਾ ਬਣਾ ਕੇ ਉਹਦੇ ਚ ਰਵਾਂਗੇ। ਜਹਾਂਗੀਰ ਨੇ ਆਪਣਾ ਖੈਮਾ ਵੀ ਉੱਥੇ ਹੀ ਗੱਡ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਤੁਹਾਡੀ ਹੋਂਦ ਦੇ ਨਾਲ ਸਿੱਖਾਂ ਦੀ ਆਵਾਜਾਈ ਚ ਫਰਕ ਪੈਗਾ, ਕਿਉਂਕਿ ਚਾਰੋਂ ਪਾਸੇ ਪਹਿਰੇਦਾਰ ਤੇ ਹਰ ਬੰਦੇ ਨੂੰ ਆਣ ਨਹੀਂ ਦੇਣਗੇ, ਲਿਹਾਜ਼ਾ ਸਾਡੇ ਤੱਕ ਸੰਗਤਾਂ ਪਹੁੰਚ ਨਹੀਂ ਸਕਣਗੀਆਂ, ਤੁਸੀਂ ਵੀ ਖੈਮਾ ਇੱਥੇ ਲਾ ਦਿੱਤਾ। ਤੋ ਜਹਾਂਗੀਰ ਕਹਿਣ ਲੱਗਾ, ਨਹੀਂ ਪਾਤਸ਼ਾਹ, ਮੈਂ ਪਹਿਰਾ ਖਤਮ ਕਰ ਦੇਣਾ, ਜਿਤਨੇ ਚਿਰ ਤੱਕ ਆਪ ਇੱਥੇ ਹੋ ਕੋਈ ਪਹਿਰਾ ਨਹੀਂ ਰਹੇਗਾ, ਲੋਕੀ ਖੁੱਲੇ ਆ ਤੇ ਖੁੱਲੇ ਜਾ। ਇੱਕ ਘਾਈਆ ਸਿੰਘ ਜੋ ਦਿਨ ਭਰ ਘਾਸ ਖੋਦ ਕੇ ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦਾ ਸੀ, ਉਹ ਜਦ ਕੰਨਾਂ ਦੇ ਨਾਲ ਸੌਂ ਸੁਣਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਗਰੇ ਵਿੱਚ ਆਏ ਨੇ, ਛੇਤੀ ਛੇਤੀ ਘਾਸ ਦੀ ਪੰਡ ਦੋ ਕਸੀਰਿਆਂ ਦੀ ਵੇਚ ਪੱਲੇ ਨਾਲ ਬੰਨ ਇਕਦਮ ਦਰਸ਼ਨਾਂ ਨੂੰ ਦੌੜਿਆ। ਸ਼ਾਮ ਹੋ ਚੁੱਕੀ ਸੀ, ਖੈਮੇ ਦੇ ਅੰਦਰ ਜੋ ਪਹਿਲਾ ਖੈਮਾ ਸੀ ਉਹ ਜਹਾਂਗੀਰ ਦਾ ਸੀ ਤੇ ਅੰਦਰ ਉਹ ਪਲੰਗ ਤੇ ਲੇਟਿਆ ਹੋਇਆ।
ਮੁਗਲ ਸ਼ਹਿਨਸ਼ਾਹ ਦਾੜੀਆਂ ਰੱਖਦੇ ਸਨ, ਦਸਤਾਰ ਸਜਾਉਂਦੇ ਸਨ, ਤੇ ਜਹਾਂਗੀਰ ਮੋਤੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਆਭੂਸ਼ਣਾਂ ਨਾਲ ਆਪਣੇ ਆਪ ਨੂੰ ਸਜਾਇਆ ਹੋਇਆ ਸੀ। ਮੁਗਲ ਸ਼ਹਿਨਸ਼ਾਹ ਸਜਾ ਕੇ ਰੱਖਦੇ ਸਨ। ਤੋ ਸਿੱਖ ਇਕਦਮ ਖੇਮੇ ਦੇ ਅੰਦਰ ਚਲਾ ਗਿਆ, ਜਹਾਂਗੀਰ ਨੂੰ ਵੇਖ ਕੇ ਹੀ ਮੱਥਾ ਟੇਕਿਆ ਔਰ ਦੋ ਕਸੀਰੇ ਅੱਗੇ ਰੱਖ ਦਿੱਤੇ। ਹੱਥ ਜੋੜ ਕੇ ਕਹਿੰਦਾ ਹੈ, ਐ ਦੀਨ ਦੁਨੀਆਂ ਦੇ ਮਾਲਕ, ਮੈਨੂੰ ਵੀ ਨਾਮ ਦਾ ਰਸ ਦੇ, ਮੇਰਾ ਪਰਲੋਕ ਸੁਹੇਲਾ ਕਰ। ਇਤਨੇ ਬੋਲ ਸਿੱਖ ਦੇ ਮੂੰਹੋਂ ਨਿਕਲੇ ਤੇ ਜਹਾਂਗੀਰ ਕਹਿਣ ਲੱਗਾ, ਅਸੀਂ ਦੁਨੀਆਂ ਦੇ ਮਾਲਕ ਹਾਂ, ਦੀਨ ਦੇ ਨਹੀਂ। ਅਸੀਂ ਇਸ ਜਹਾਨ ਦੇ ਮਾਲਕ ਹਾਂ, ਉਸ ਦੇ ਨਹੀਂ। ਇਹ ਜੋ ਰਸ ਤੇ ਆਨੰਦ ਹੈ, ਇਹ ਅਸੀਂ ਨਹੀਂ ਦੇ ਸਕਦੇ। ਮੈਂ ਜਹਾਂਗੀਰ ਹਾਂ, ਤੈਨੂੰ ਜੋ ਪਰਲੋਕ ਦਾ ਰਸ ਚਾਹੀਦਾ ਹੈ, ਉਸ ਦਾ ਖੈਮਾ ਅੱਗੇ ਹੈ। ਦੀਨ ਤੇ ਦੁਨੀਆਂ ਦਾ ਜੋ ਮਾਲਕ ਹੈ, ਉਹਦਾ ਤੰਬੂ ਅੱਗੇ ਹੈ, ਤੂੰ ਅੱਗੇ ਚਲਾ ਜਾ। ਸਿੱਖ ਨੇ ਇਕਦਮ ਦੋ ਕਸੀਰੇ ਚੁੱਕ ਲਏ ਤੇ ਜਹਾਂਗੀਰ ਕਹਿੰਦਾ, ਇਹ ਤੇ ਤੂੰ ਭੇਟ ਕਰ ਚੁੱਕਿਆ, ਆਖਿਰ ਮੈਂ ਵੀ ਸ਼ਹਿਨਸ਼ਾਹ ਤੇ ਮੇਰੀ ਵਕਤ ਦੋ ਕਸੀਰਿਆਂ ਵਰਗੀ ਵੀ ਨਹੀਂ ਜਿਹੜੇ ਤੂੰ ਭੇਟ ਕੀਤੇ ਨੇ ਤੇ ਚੁੱਕ ਰਿਹਾ। ਆਖਿਰ ਲੋਕੀ ਰਾਜਿਆਂ ਨੂੰ ਵੀ ਨਜ਼ਰਾਨੇ ਭੇਟ ਕਰਦੇ ਨੇ। ਸਿੱਖ ਕਹਿਣ ਲੱਗਾ, ਨਹੀਂ, ਇਹ ਦੋ ਕਸੀਰੇ, ਇਹਨਾਂ ਵਿੱਚ ਮੇਰੀ ਸ਼ਰਧਾ ਹੈ, ਇਹਨਾਂ ਵਿੱਚ ਮੇਰੀ ਭਾਵਨਾ ਹੈ, ਤੇ ਮੈਂ ਇਹ ਗੁਰੂ ਨੂੰ ਹੀ ਅਰਪਣ ਕਰ ਸਕਦਾ, ਤੈਨੂੰ ਨਹੀਂ। ਜਹਾਂਗੀਰ ਨੇ ਸੋਨੇ ਦੇ ਮੋਹਰਾਂ ਦੀ ਥੈਲੀ ਸਿੱਖ ਦੇ ਅੱਗੋਂ ਰੱਖੀ, ਆਖਿਆ, ਲੈ ਇਹ ਚੁੱਕ ਲੈ, ਇਹ ਆਪਣੇ ਗੁਰੂ ਨੂੰ ਭੇਟ ਕਰੀ। ਤੇ ਸਿੱਖ ਕਹਿੰਦਾ, ਨਹੀਂ ਬਾਦਸ਼ਾਹ ਸਲਾਮਤ, ਇਹ ਦੋ ਕਸੀਰੇ ਮੈਂ ਦਿਨ ਭਰ ਆਪਣਾ ਪਸੀਨਾ ਵਗਾਇਆ, ਮਿਹਨਤ ਕੀਤੀ ਹੈ, ਖੂਨ ਪਸੀਨਾ ਇੱਕ ਕਰਕੇ ਘਾਸ ਖੋਦਿਆ ਵੇਚਿਆ, ਉਸ ਤੋਂ ਇਹ ਮੈਨੂੰ ਪ੍ਰਾਪਤ ਹੋਏ ਨੇ, ਇਹ ਪਵਿੱਤਰ ਨੇ, ਇਹ ਪਾਵਨ ਨੇ, ਇਹ ਦੋ ਕਸੀਰੇ ਪਵਿੱਤਰਤਾ ਦੀ ਮੂਰਤੀ ਨੇ, ਪਤਾ ਨਹੀਂ ਤੇਰਾ ਧਨ ਕਿਸ ਤਰ੍ਹਾਂ ਦੇ ਨਾਲ ਆਇਆ ਹੈ, ਲਿਹਾਜ਼ਾ ਪਤਾ ਨਹੀਂ ਗੁਰੂ ਦੀ ਪ੍ਰਸੰਨਤਾ ਹੋਣੀ ਹੈ ਕਿ ਨਹੀਂ। ਮੈਂ ਇਹ ਥੈਲੀਆਂ ਨਹੀਂ ਚੁੱਕ ਸਕਦਾ, ਮੈਂ ਇਹ ਦੋ ਕਸੀਰੇ ਲੈਣੇ ਨੇ, ਇਕਦਮ ਚੁੱਕ ਲੈ। ਜਹਾਂਗੀਰ ਦੇ ਖੈਮੇ ਤੋਂ ਜੈਸੇ ਸਿੱਖ ਬਾਹਰ ਨਿਕਲਿਆ, ਆਪਣੇ ਖੈਮੇ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਹਰ ਨਿਕਲੇ। ਦੋ ਕਦਮ ਇਹ ਸਿੱਖ ਚੱਲਿਆ, ਭੱਜੇ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਿੱਖ ਨੂੰ ਗਲਵਕੜੀ ਚ ਲੈ ਲਿਆ, ਆਖਿਆ, ਧਨ ਸਿੱਖੀ, ਧਨ ਸਿੱਖੀ, ਕੋਮਲਤਾ ਦੇ ਮੁਜੱਸਮੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅਥਾਹ ਪਿਆਰ ਕੀਤਾ ਔਰ ਗਲਵਕੜੀ ਦੇ ਚ ਲਾਂਦਿਆਂ ਹੀ ਬਿਸਮਾਦ ਮੰਡਲ ਦੇ ਛਾ ਗਿਆ ਉਹ ਸਿੱਖ ਜੋ ਸ਼ਰਧਾ ਦੀ ਮੂਰਤੀ ਸੀ, ਅਥਾਹ ਸ਼ਰਧਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚ ਰੱਖਦਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਤਨੇ ਗਰੀਬ ਨਿਵਾਜ਼ ਨੇ, ਦੀਨ ਰਕਸ਼ਕ ਨੇ। ਆਪ ਇੱਕ ਦਿਨ ਸ੍ਰੀਨਗਰ ਬਾਰਾਮੂਲਾ ਦੇ ਨੇੜੇ ਸ਼ਿਕਾਰ ਖੇਡ ਕੇ ਵਾਪਸ ਆ ਰਹੇ ਸਨ ਆਪਣੇ ਟਿਕਾਣੇ, ਤਾਂ ਕੀ ਦੇਖਦੇ ਨੇ, ਗੰਦਗੀ ਦੇ ਢੇਰ ਦੇ ਉੱਤੇ ਇੱਕ ਮਾਸੂਮ ਮਨੁੱਖੀ ਬੱਚਾ ਪਿਆ ਸੀ, ਕਿਸੇ ਨੇ ਸੁੱਟ ਦਿੱਤਾ ਸੀ। ਬੱਚੇ ਦੇ ਰੋਣ ਤੇ ਚੀਖਣ ਦੀ ਆਵਾਜ਼ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੰਨਾਂ ਵਿੱਚ ਪਈ। ਸਤਿਗੁਰ ਕਹਿਣ ਲੱਗੇ, ਇਹ ਕੌਣ ਮਨੁੱਖੀ ਬੱਚਾ ਗੰਦਗੀ ਦੇ ਢੇਰ ਤੇ ਰੋ ਰਿਹਾ, ਕਿਸੇ ਨੇ ਸੁੱਟਿਆ? ਸਿੱਖ ਭੱਜੇ ਹੋਏ ਗਏ, ਕਹਿਣ ਲੱਗੇ, ਹਾਂ ਮਹਾਰਾਜ, ਮਨੁੱਖੀ ਬੱਚਾ, ਪਤਾ ਨਹੀਂ ਕਿਸੇ ਨੇ ਸੁੱਟਿਆ। ਸਤਿਗੁਰ ਕਹਿਣ ਲੱਗੇ, ਕਿਸੇ ਨੇ ਸੁੱਟਿਆ, ਚੁੱਕ ਲਿਆ। ਤੋ ਸਿੱਖ ਕਹਿਣ ਲੱਗੇ, ਮਹਾਰਾਜ, ਇਹ ਤੇ ਗੰਦਾ ਬੜਾ ਹੈ, ਕਰੂਪ ਬੜਾ ਹੈ, ਬਹੁਤ ਕੁਬੱਡਾ ਚਿਹਰਾ ਇਸਦਾ, ਬਹੁਤ ਹੀ ਕਰੂਪ ਹੈ ਮਹਾਰਾਜ, ਔਰ ਬਹੁਤ ਹੀ ਗੰਦਾ ਹੈ। ਸਤਿਗੁਰ ਕਹਿਣ ਲੱਗੇ, ਕੋਈ ਨਹੀਂ, ਕੋਹਤਰਾ ਨਹੀਂ, ਇਹ ਗੰਦਾ ਨਹੀਂ, ਇਹ ਸੁਥਰਾ ਹੋਵੇਗਾ, ਚੁੱਕ ਲਿਆ। ਇਸ ਦਾ ਨਾਂ ਸੁਥਰਾ ਸ਼ਾਹ ਪਿਆ, ਇਹਨੂੰ ਪਾਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ। ਤੁਖਮੇ ਤਾਸੀਰ ਕਰਕੇ ਮਜ਼ਾਕੀ ਸੁਭਾਅ ਦਾ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਬ੍ਰਹਮ ਗਿਆਨੀ ਹੋਇਆ, ਭਗਤ ਹੋਇਆ, ਮਹਾਨ ਤਪੇਸ਼ਵਰ ਹੋਇਆ, ਮਹਾਨ ਜਪੇਸ਼ਵਰ ਹੋਇਆ, ਔਰ ਹਾਸ ਰਸ ਦੇ ਨਾਲ ਲੋਕਾਂ ਨੂੰ ਬ੍ਰਹਮ ਗਿਆਨ ਦੀ ਸੇਧ ਦੇ ਜਾਂਦਾ ਸੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀ ਉਸ ਦੇ ਨਾਲ
ਅਥਾਹ ਪਿਆਰ ਕਰਦੇ ਸਨ, ਅਤਿਅੰਤ ਸਤਿਕਾਰ ਕਰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਸ ਦੇਸ਼ ਦੇ ਵਿੱਚ ਸਤ ਤੇ ਸਤਾ ਦੀ ਇਕੱਠੀ ਸ਼ਮਾ ਰੋਸ਼ਨ ਕੀਤੀ ਔਰ ਆਖਿਆ, ਸਤਾ ਤੋਂ ਬਿਨਾਂ ਸਤ ਨਹੀਂ ਚੱਲ ਸਕੇਗਾ ਔਰ ਸਤ ਤੋਂ ਬਿਨਾਂ ਸਤਾ ਬੇਹੂਦੀ ਹੈ। ਡਾਕਟਰ ਮੁਹੰਮਦ ਇਕਬਾਲ ਦੇ ਬੜੇ ਕੀਮਤੀ ਬੋਲ, ਆਪ ਕਹਿੰਦੇ ਨੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਸੀ। ਦੀਨ ਨੂੰ ਅਗਰ ਸਿਆਸਤ ਤੋਂ ਕੱਢ ਦਿਓ ਤੋ ਸਿਆਸਤ ਬਣ ਜਾਂਦੀ ਹੈ ਚੰਗੇਜ਼ ਖਾਂ, ਹਲਾਕੂ ਹਿਟਲਰ, ਮੁਸੋਲਿਨੀ। ਜ਼ੁਲਮ ਦਾ ਅਖਾੜਾ ਬਣ ਕੇ ਰਹਿ ਜਾਂਦੀ ਹੈ ਸਿਆਸਤ, ਅਗਰ ਉਸਦੇ ਚੋਂ ਧਰਮ ਨੂੰ ਕੱਢ ਦਈਏ, ਦੀਨ ਨੂੰ ਕੱਢ ਦਈਏ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਸੀ। ਸਿਆਸਤ ਬਾਹਰ ਦੀ ਸਤਾ, ਧਰਮ ਅੰਦਰ ਦੀ ਸਤਾ, ਇਹਨਾਂ ਦੋਹਾਂ ਨੂੰ ਯਕਜਾ ਕਰਨਾ ਹੈ। ਸਾਡੇ ਦੇਸ਼ ਵਿੱਚ ਅਗਰ ਰਾਮ ਦੀ ਪੂਜਾ ਹੋਈ ਹੈ ਤਾਂ ਸਿਰਫ ਇਸ ਕਰਕੇ ਨਹੀਂ ਕਿ ਉਹ ਰਾਜਾ ਸਨ, ਉਹ ਸੰਤ ਪਹਿਲੇ ਸਨ, ਰਾਜਾ ਬਾਅਦ ਦੇ ਸਨ। ਸ੍ਰੀ ਕ੍ਰਿਸ਼ਨ ਦਾ ਸਨਮਾਨ ਹੋਇਆ ਇਸ ਦੇਸ਼ ਵਿੱਚ ਤਾਂ ਇਸ ਕਰਕੇ ਨਹੀਂ ਕਿ ਉਹ ਦੁਆਰਕਾ ਦੇ ਰਾਜਾ ਸਨ, ਨਹੀਂ, ਦੁਆਰਕਾ ਦੇ ਰਾਜਾ ਬਾਅਦ ਵਿੱਚ ਬਣੇ ਨੇ। ਮਹਾਯੋਗੀ ਉਹ ਪਹਿਲੇ ਨੇ, ਤਪੀਸ਼ਵਰ ਉਹ ਪਹਿਲੇ ਨੇ, ਸੰਤ ਉਹ ਪਹਿਲੇ ਨੇ। ਤੋ ਸੰਤ ਅਗਰ ਰਾਜਾ ਬਣੇ ਤੋ ਜਗਤ ਸਵਰਗ ਬਣ ਜਾਂਦਾ ਹੈ। ਸੰਤ ਦਾ ਮਤਲਬ ਜੋ ਸੱਚ ਦੇ ਚ ਜੀ ਰਿਹਾ, ਅਗਰ ਉਹ ਰਾਜਾ ਬਣੇ ਤੋ ਬਾਹਰ ਦੀ ਸਾਰੀ ਕਿਰਿਆ ਦਿੱਤੇ ਮੋਹਰ ਸੱਚ ਦੀ ਹੋਵੇਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੌਜੂਦਾ ਦੌਰ ਤੇ ਐਸਾ ਹੈ, ਕਲ ਯੁਗ ਰਥ ਅਗਨ ਕਾ ਕੂੜ ਅਗੇ ਰਥਵਾ। ਇਹ ਤ੍ਰਿਸ਼ਨਾ ਦਾ ਰਥ ਹੈ ਔਰ ਇਹਨੂੰ ਝੂਠ ਚਲਾ ਰਿਹਾ। ਮਹਾਂਪੁਰਸ਼ਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜ਼ਿੰਦਗੀ ਸੱਚ ਦੇ ਆਸਰੇ ਤੇ ਚਲੇ, ਜੀਵਨ ਦੇ ਹਰ ਵਿਵਹਾਰ ਦੇ ਉੱਤੇ ਮੋਹਰ ਸੱਚ ਦੀ ਹੋਵੇ। ਤੇ ਜਦ ਜ਼ਿੰਦਗੀ ਦੇ ਹਰ ਵਿਵਹਾਰ ਦੇ ਉੱਤੇ, ਹਰ ਵਿਚਾਰ ਦੇ ਉੱਤੇ, ਹਰ ਕਿਰਦਾਰ ਦੇ ਉੱਤੇ ਮੋਹਰ ਸੱਚ ਦੀ ਹੋ ਜਾਂਦੀ ਹੈ ਤਾਂ ਉਸ ਸਮੇਂ ਨੂੰ ਆਖਿਆ ਜਾਂਦਾ ਸਤਯੁਗ। ਹੁਣ ਤੇ ਸਤਯੁਗ ਹੈ, ਹੁਣ ਤੇ ਕੋਈ ਝੂਠ ਨਹੀਂ, ਹੁਣ ਤੇ ਸੱਤ ਹੀ ਸੱਤ ਹੈ। ਹੁਣ ਤੇ ਹਰ ਮਨੁੱਖ ਸੱਤ ਬੋਲਦਾ ਹੈ, ਸੱਤ ਸੁਣਦਾ ਹੈ, ਸੱਤ ਸੋਚਦਾ ਹੈ, ਸੱਤ ਕਰਦਾ ਹੈ। ਤੋ ਮਹਾਂਪੁਰਸ਼ ਆਉਂਦੇ ਨੇ ਸਤਯੁਗ ਨੂੰ ਜਨਮ ਦੇਣ ਲਈ ਔਰ ਆਮ ਸੰਸਾਰੀ ਜੀਵਦਾ ਹੈ ਕਲਯੁਗ ਨੂੰ ਜਨਮ ਦੇਣ ਲਈ। ਇਸ ਵਾਸਤੇ ਸਤ ਤੇ ਸਤਾ ਦਾ ਆਦ ਕਾਲ ਤੋਂ ਘੋਲ ਰਿਹਾ, ਸੰਘਰਸ਼ ਰਿਹਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਸ ਘੋਲ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਔਰ ਨਾਰਾ ਲਾਇਆ, ਜਿਹਦੇ ਕੋਲ ਸਤਾ ਹੈ ਉਹਦੇ ਕੋਲ ਸਤ ਹੋਵੇ, ਜਿਹਦੇ ਕੋਲ ਸਤ ਹੈ ਉਹਦੇ ਕੋਲ ਹੀ ਸਤਾ ਹੋਵੇ ਤਾਂ ਜਗਤ ਸੁਖ ਚੈਨ ਦੇ ਨਾਲ ਰਹਿ ਸਕੇਗਾ, ਆਨੰਦ ਦੇ ਨਾਲ ਰਹਿ ਸਕੇਗਾ। ਆਪ ਜੀ ਦੀ ਇਹ ਰੀਤੀ ਲੋਕਾਂ ਨੂੰ ਪਸੰਦ ਨਾ ਆਈ, ਕਿਉਂਕਿ ਲੋਕ ਤੇ ਵੇਖਣਾ ਚਾਹੁੰਦੇ ਸਨ ਸੰਤ ਕੋਲ ਕੇਵਲ ਮਾਲਾ ਹੀ ਚਾਹੀਦੀ ਹੈ, ਤਲਵਾਰ ਕਿਉਂ ਹੈ? ਸੰਤ ਸਾਦੇ ਸੁਭਾਅ ਦਾ ਹੋਵੇ, ਉਹਨੇ ਮੋਤੀਆਂ ਦੀ ਮਾਲਾ ਕਿਉਂ ਪਹਿਨ ਲਈ? ਉਹ ਘੋੜ ਸਵਾਰੀ ਕਿਉਂ ਕਰਨ ਲੱਗ ਪਿਆ? ਤੋ ਚਾਰੋਂ ਪਾਸੇ ਸ਼ਰੀਕ ਤੇ ਸਤਾਧਾਰੀਆਂ ਦੀ ਵਿਰੋਧਤਾ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਸਾਹਮਣਾ ਕਰਨਾ ਪਿਆ। ਸਤਿਗੁਰ ਨੇ ਚਾਰ ਜੰਗਾਂ ਵੀ ਲੜੀਆਂ ਔਰ ਚਾਰਹੀ ਜੰਗਾਂ ਦੇ ਵਿੱਚ ਆਪ ਨੂੰ ਬਕਾਇਦਾ ਜਿੱਤ ਪ੍ਰਾਪਤ ਹੋਈ। ਭਾਰਤ ਵਾਸੀਆਂ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਢੰਗ ਦੇ ਨਾਲ ਹੌਸਲਾ ਵਧਾਉਂਦੇ ਗਏ ਔਰ ਆਖਦੇ ਗਏ ਕਿ ਅਗਰ ਰਾਜ ਸਤਾ ਨਹੀਂ ਤੋ ਧਰਮ ਨਹੀਂ ਚਲੇਗਾ, ਅਗਰ ਧਰਮ ਨਹੀਂ ਤੇ ਮਨੁੱਖ ਸ਼ੈਤਾਨ ਹੋ ਜਾਏਗਾ, ਮਨੁੱਖ ਹੈਵਾਨ ਹੋ ਜਾਏਗਾ। ਆਪ ਦੇ ਵਿਚਾਰਾਂ ਦਾ, ਆਪ ਦੇ ਖਿਆਲਾਂ ਦਾ ਬਹੁ ਪੱਖੀ ਅਸਰ ਹੋਇਆ ਔਰ ਲੋਕੀ ਧੜਾਧੜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਸਿੱਖਿਆ ਤੇ ਦੀਕਸ਼ਾ ਨੂੰ ਮੰਨ ਮੰਨ ਸੰਤ ਸਿਪਾਹੀ ਬਣਨ ਲੱਗ ਪਏ, ਸ਼ਸਤਰਧਾਰੀ ਬਣਨ ਲੱਗ ਪਏ। ਸਤਿਗੁਰ ਨੇ ਆਗਿਆ ਕੀਤੀ, ਹੁਣ ਆਈਂਦਾ ਤੋਂ ਮੈਨੂੰ ਸ਼ਸਤਰ ਆ ਕੇ ਭੇਟ ਕਰੋ, ਘੋੜੇ ਆ ਕੇ ਭੇਟ ਕਰੋ, ਤਾਂ ਕਿ ਹਰ ਮਨੁੱਖ ਮਜ਼ਬੂਤ ਹੋ ਕੇ ਜੀ ਸਕੇ। ਤੂੰ ਇਤਨਾ ਕਮਜ਼ੋਰ ਵੀ ਨਾ ਹੋ ਕਿ ਜਣੇ ਖਣੇ ਦੀ ਪੱਗ ਲਾ ਛੱਡੇ, ਜਣਾ ਖਣਾ ਤੇਰੀ ਪੱਗ ਲਾ ਛੱਡੇ, ਪਰ ਤੂੰ ਇਤਨਾ ਜ਼ਾਲਮ ਵੀ ਨਾ ਹੋ
कि हर एक दी तू पगला इतना ठंडा ना हो कि तेनू कोई पैरां थले कुचल देवे, पर तू इतना गर्म भी ना हो कि अपने पैरां थले तू हर एक नू कुचली जावे। नहीं, खुद जी ते दूजे नू जीण दा हक दे, खुद जिंदा रह ते दूजियां दी जिंदगी दे मुसर्रत दा बायस बन, खुशियां दा बायस बन। ईरान दे सूफी फकीर दा कहना है कि ऐ बंदे रस्ते दे इंज चल कि तेनू कोई सलाम करन ते मजबूर ना होवे, अज राह चुनार कि सलामत ना कुनद, बा खलक चुना जी कि कयामत ना कुनद, खलकत दे इस ढंग नाल रह कि तेरे रहन दे नाल कयामत ना होवे, तेरे रहन दे नाल परले ना होवे। साहिब गुरु हरगोबिंद साहब जी महाराज दा जन्म वडाली दे होया, आप ज्योति जोत समाए श्री कीरतपुर दे च, कीर्ति करदियां करदियां कीर्ति दे आप मुजस्मा होए, ते जिथे आप समाए उस थां दा नां होया कीरतपुर। सिख जगत दा ए महान तीरथ है, दर्शन करन वाले गुरु हरगोबिंद साहब जी महाराज दे उस देहुरे ते महान प्रेरणा लैंदे ने, और गुरु हरगोबिंद साहब जी महाराज दी सिख जगत नूं ए देन कि संत ने सिपाही बनना है, सिपाही ने संत बनना है। गुरु अर्जन देव जी महाराज दी शहादत तो बाद ए वीर रस ए क्रांति दी शमा गुरु हरगोबिंद साहब जी महाराज ने जलाई। गुरु हर राय साहब जी गुरु नानक देव जी महाराज दी सतवीं जोत हन। आप गुरु हरगोबिंद साहब जी महाराज दे पोतरे हैं। गुरु हरगोबिंद साहब जी महाराज दे पांच सपुत्र सन, जिन्हां विचों सब तो वड्डे बाबा गुरदित्ता जी, बाबा अणी राय जी, बाबा अटल जी, बाबा सूरजमल ते साहिब श्री गुरु तेग बहादुर साहब जी। आप दी एक बच्ची भी सी जिसका नाम बीबी वीरो करके सी। साहिब श्री गुरु हरगोबिंद साहब जी महाराज ने कुछ परिस्थितियां नूं मुख रख के ते अपने चोण दे नजरिए नूं मुख रख के गद्दी पोतरे नूं बख्शिश कीती। गुरु हर राय साहब जी महाराज गुरु हरगोबिंद साहब जी महाराज दे पोतरे ने, ते सिख जगत दे च ए अदुत्ती घटना अगां चल के घटी कि गुरु हर कृष्ण जी महाराज ने गुरु तेग बहादुर साहब जी महाराज अपने दादे नूं गद्दी दिती। दादे ने पोतरे नूं गद्दी दिती है, पोतरे ने दादे नूं गद्दी दिती है। गुरु हर राय साहब जी महाराज शांति दी मूर्ति, शांति दे मुजस्मे सन। इतिहास दे च बड़ी सुंदर गाथा है, बगीचे विच आप टहल रहे सन कि आप दा जामा चोला हवा नाल उड़िया, ते उस उड़ारी दे नाल एक फुल टुट गया, चोले दे स्पर्श दे नाल एक खिड़े होया फुल जमीन ते गिरिया। गुरु हर राय साहब दे कदम रुक गए, भावे आप बाल रूप दे सन उत्थे ही खड़े हो गए, सोची पै गए। इतने विच गुरु हरगोबिंद साहब जी महाराज टहलदे हो आए ते पुछन लगे, बेटा किस सोच दे च, किस दलील दे च पए हो? तां गुरु हर राय साहब कहन लगे, गुरदेव पिता, मेरे चोले दे स्पर्श नाल ए फुल टुट गया, हुणे खिड़िया होया सी, डाली नाल लगिया होया सी, झूम रहा सी, डिगया, इहदा झूमना बंद हो गया, मैनू दुख है। इस तों ही पता चलदा है गुरु हर राय साहब जी महाराज दा हिरदा किन्ना कोमल है, कितना अत्यंत कोमल है। गुरु हरगोबिंद साहब जी महाराज ने एकदम फरमान कीता, बेटे जे वड्डा चोला पहनी दे तां उसनूं संभाल के रखी दे। इशारा रमज बहुत वड्डी कर गए गुरु हरगोबिंद साहब जी महाराज, और इशारियां च कह गए
ਤੁਸੀਂ ਚੋਲਾ ਹੁਣ ਅਗਾਂਹ ਚੱਲ ਕੇ ਵੱਡਾ ਹੀ ਧਾਰਨ ਕਰਨਾ ਹੈ। ਜ਼ਿੰਮੇਵਾਰੀ ਬਹੁਤ ਵੱਡੀ ਸੰਭਾਲਣੀ ਹੈ। ਸਮਾਂ ਪਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ ਆਪ ਵਾਰਸ ਬਣੇ। 2200 ਅਸਵਾਰ ਆਪ ਆਪਣੇ ਨਾਲ ਰੱਖਦੇ ਸਨ, ਲੇਕਿਨ ਜੰਗ ਆਪ ਨੇ ਕਿਧਰੇ ਵੀ ਨਹੀਂ ਲੜੀ। ਇਹ ਸਿਰਫ ਆਪ ਜੀ ਦੀ ਸੁਰੱਖਿਆ ਔਰ ਜਗਤ ਨੂੰ ਇਹ ਦੱਸਣਾ ਸੀ ਕਿ ਜ਼ਿੰਦਗੀ ਦੇ ਕੁਛ ਮਸਲੇ ਐਸੇ ਨੇ ਜੋ ਬੈਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ, ਕੁਛ ਮਸਲੇ ਐਸੇ ਨੇ ਜੋ ਅੰਦਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ। ਸਬਰ, ਸਿਦਕ, ਵਿਚਾਰ, ਗਿਆਨ ਦੀ ਮੂਰਤੀ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਦੇ ਅੱਗੋਂ ਇੱਕ ਦਫਾ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛੂ ਨ ਜਾਣੀ, ਜੋ ਮਾਰਗ ਗੁਰ ਸ਼ਬਦ ਬਤਾਏ ਸੋ ਹਮ ਤੇ ਨਹੀਂ ਜਾਤ ਕਮਾਏ। ਪਾਤਸ਼ਾਹ, ਬਾਣੀ ਦਾ ਪਾਠ ਤੇ ਅਸੀਂ ਦਿਨ ਰਾਤ ਕਰਦੇ ਹਾਂ, ਪਰ ਸੂਝ ਨਹੀਂ, ਸਮਝ ਨਹੀਂ, ਅਰਥਾਂ ਦਾ ਬੋਧ ਨਹੀਂ। ਤੇ ਜੇ ਕਿਸੇ ਕਿਸੇ ਥਾਂ ਅਰਥ ਦਾ ਕੁਝ ਬੋਧ ਵੀ ਹੈ ਤਾਂ ਬਾਣੀ ਹਿਰਦੇ ਚ ਨਹੀਂ ਵਸੀ, ਅੰਦਰ ਨਹੀਂ ਟਿਕੀ। ਤੂੰ ਜਦ ਹਿਰਦੇ ਚ ਬਾਣੀ ਵਸੀ ਨਹੀਂ ਤੇ ਬਾਣੀ ਦੀ ਸਾਡੇ ਕੋਲ ਵਿਚਾਰ ਨਹੀਂ ਤੇ ਪਾਤਸ਼ਾਹ ਇਸ ਤਰ੍ਹਾਂ ਦੇ ਪਾਠ ਦਾ ਵੀ ਕੁਝ ਲਾਭ ਹੈ? ਇਤਿਹਾਸਕਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੈਰ ਕਰਦੇ ਹੋਇਆ ਆਪ ਜੀ ਦੇ ਨਾਲ ਸਿੱਖਾਂ ਨੇ ਇਹ ਪ੍ਰਸ਼ਨ ਕੀਤਾ। ਆਪ ਦਾ ਪੈਰ ਇੱਕ ਮਿੱਟੀ ਦੀ ਠੀਕਰੀ ਨੂੰ ਵੱਜਿਆ। ਇਹ ਠੀਕਰੀ ਇੱਕ ਐਸੀ ਡੋਲੀ ਘੜੀ ਦੀ ਸੀ ਜਿਹਦੇ ਚ ਘਿਓ ਪਾ ਕੇ ਰੱਖਿਆ ਗਿਆ ਸੀ ਕਾਫੀ ਚਿਰ ਤੱਕ, ਕਾਫੀ ਸਮੇਂ ਤੱਕ। ਟੁੱਟ ਗਈ, ਭੱਜ ਗਈ, ਅਗਲੇ ਨੇ ਸੁੱਟ ਦਿੱਤੀ, ਲੇਕਿਨ ਉਸ ਠੀਕਰੀ ਦੇ ਚਿਕਨਾਈ ਸੀ। ਮਹਾਰਾਜ ਕਹਿਣ ਲੱਗੇ, ਰਹੀ ਚਿਕਨਤਾ ਠੀਕਰ ਮਾਹੀ, ਤਿਉ ਬਾਣੀ ਰਹੇ ਮਨ ਮਾਹੀ। ਇਹ ਠੀਕ ਹੈ ਕਿ ਹੁਣ ਘਿਓ ਨਹੀਂ, ਪਰ ਘਿਓ ਦੀ ਚਿਕਨਾਈ ਅਜੇ ਵੀ ਉਸ ਠੀਕਰੀ ਦੇ ਨਾਲ ਹੈ। ਇਹ ਠੀਕ ਹੈ, ਹਿਰਦੇ ਚ ਬਾਣੀ ਤੇ ਨਹੀਂ ਟਿਕੀ, ਪਰ ਬਾਣੀ ਆਪਣੀ ਚਿਕਨਾਈ ਦੇ ਜਾਏਗੀ। ਕਮ ਸੇ ਕਮ ਜਿਤਨੀ ਦੇਰ ਤੱਕ ਮਨੁੱਖ ਪਾਠ ਕਰੇਗਾ, ਇਤਨਾ ਬੋਧ ਤੇ ਜ਼ਰੂਰ ਹੋਵੇਗਾ ਕਿ ਮੈਂ ਪਾਠ ਕਰ ਰਿਹਾ। ਉਤਨੀ ਦੇਰ ਤੇ ਰਸਨਾ ਗਲਤ ਬਿਆਨੀ ਨਹੀਂ ਕਰੇਗੀ। ਚਲੋ ਬਾਣੀ ਨਹੀਂ ਰਹੀ, ਬਾਣੀ ਦੀ ਚਿਕਨਾਈ ਤੇ ਰਹਿ ਜਾਏਗੀ। ਇਸ ਵਾਸਤੇ ਅਗਰ ਅਰਥ ਨਹੀਂ ਵੀ ਆਉਂਦੇ, ਅੰਦਰ ਨਹੀਂ ਵੀ ਟਿਕੀ, ਮਨ ਨਹੀਂ ਵੀ ਜੁੜਿਆ, ਤਾਂ ਵੀ ਬਾਣੀ ਦਾ ਪਾਠ ਲਾਭਕਾਰੀ ਹੈ। ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਦਾ ਇਹ ਸੰਦੇਸ਼, ਇਹ ਉਪਦੇਸ਼। ਸਾਹਿਬ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਨੇ ਆਪਣੇ ਉਪਦੇਸ਼ਾਂ ਰਾਹੀਂ ਸਿੱਖ ਜਗਤ ਨੂੰ ਬਾਰ ਬਾਰ ਇਹ ਸਮਝਾਇਆ ਕਿ ਕਦੀ ਪ੍ਰਦਰਸ਼ਨੀ ਨਾ ਕਰਨਾ, ਨੁਮਾਇਸ਼ ਨਹੀਂ ਕਰਨੀ। ਜਿਤਨਾ ਗੁਣ, ਜਿਤਨੀ ਸਮਰੱਥਾ ਤੁਹਾਡੇ ਕੋਲ ਹੈ, ਉਤਨਾ ਹੀ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨੀ। ਜੋ ਤੁਸੀਂ ਨਹੀਂ ਹੋ ਉਹ ਨਾ ਪ੍ਰਗਟ ਕਰਨਾ, ਜੋ ਤੁਸੀਂ ਹੋ ਉਸਨੂੰ ਛੁਪਾਉਣ ਦੀ ਕੋਸ਼ਿਸ਼ ਵੀ ਨਾ ਕਰਨਾ। ਕਿਸੇ ਹੱਦ ਤੱਕ ਮਨੁੱਖ ਦੀ ਅੱਧੀ ਸ਼ਕਤੀ ਜੋ ਕੁਛ ਹੈ ਉਸਨੂੰ ਛੁਪਾਉਣ ਵਿੱਚ ਖਰਚ ਹੋ ਜਾਂਦੀ ਹੈ, ਤੇ ਅੱਧੀ ਸ਼ਕਤੀ ਜੋ ਕੁਛ ਇਹ ਨਹੀਂ ਹੈ ਉਹਨੂੰ ਪ੍ਰਗਟ ਕਰਨ ਵਿੱਚ ਖਰਚ ਹੋ ਜਾਂਦੀ ਹੈ। ਇਸ ਤਰ੍ਹਾਂ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ, ਅਕਾਰਥ ਚਲਾ ਜਾਂਦਾ ਹੈ। ਸ੍ਰੀ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਦੀਆਂ ਦੋ ਸੰਤਾਨਾਂ ਸਨ, ਦੋ ਬੱਚੇ, ਬਾਬਾ ਰਾਮ ਰਾਏ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ। ਗੁਰੂ ਹਰਰਾਏ ਸਾਹਿਬ ਜੀ ਨੇ ਪ੍ਰਣ ਕੀਤਾ ਹੋਇਆ ਸੀ ਕਿ ਨੈ ਮਲੇਛ ਕੋ ਦਰਸ਼ਨ ਦੇ ਹੈ, ਅਸੀਂ ਆਪਣਾ ਪਾਵਨ ਦਰਸ਼ਨ ਮਲੇਛ ਨੂੰ ਨਹੀਂ ਦੇਣਾ, ਖਾਸ ਕਰਕੇ ਉਸ ਨੂੰ ਜੋ ਗੁਰੂ ਘਰ ਦਾ ਅਤਿਅੰਤ ਘਾਤਕ ਹੈ, ਘਾਤਕ ਹੈ। ਆਖਿਰ ਵਕਤ ਦੇ ਸਤਾਧਾਰੀਆਂ ਨੇ ਆਪ ਜੀ ਦੇ ਨਾਲ 2200 ਅਸਵਾਰਾਂ ਨੂੰ ਵੇਖ ਕੇ ਆਪਣੇ ਲਈ ਖਤਰਾ ਸਮਝਿਆ। ਇਹ ਗੱਲ ਵੱਖਰੀ ਹੈ ਕਿ ਕੋਮਲ ਹਿਰਦੇ ਦੇ ਮਾਲਕ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਉਹਨਾਂ ਨਾਲ ਕੋਈ ਵੈਰ ਨਹੀਂ ਰੱਖਦੇ ਸਨ। ਕਹਿੰਦੇ ਨੇ, ਇੱਕ ਦਫਾ ਸ਼ਾਹਜਹਾਂ ਦੇ ਲੜਕੇ ਦਾਰਾ ਨੂੰ, ਜੋ ਬਾਅਦ ਵਿੱਚ ਬੜਾ ਖੁਦਾ ਤਰਸ ਹੋਇਆ, ਉਸ ਨੂੰ ਕੁਛ ਪੇਟ ਦੇ ਇਸ ਢੰਗ ਦੇ ਭਿਆਨਕ ਰੋਗ ਹੋਏ
ਤੇ ਵੈਦਾਂ ਨੇ ਆਖਿਆ ਕਿ ਇਤਨੀ ਇਤਨੀ ਮਿਕਦਾਰ ਦੀ ਹਰੜ ਤੇ ਲੌਂਗ ਹੋਵੇ ਇਤਨੇ ਵਜ਼ਨ ਦੀ ਤੇ ਉਸ ਦੀ ਔਸ਼ਧੀ ਬਣਾ ਕੇ ਰੋਗ ਦੂਰ ਕੀਤਾ ਜਾ ਸਕਦਾ। ਉਸ ਵਕਤ ਇਹ ਚੀਜ਼ਾਂ ਕੇਵਲ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਤੋਸ਼ੇਖਾਨੇ ਚ ਸਨ ਤਾਂ ਆਪ ਨੇ ਫੌਰਨ ਭਿਜਵਾ ਦਿੱਤੀਆਂ। ਕੋਮਲ ਹਿਰਦੇ ਦੇ ਮਾਲਕ ਨੇ ਆਪਣੇ ਹਿਰਦੇ ਵਿੱਚ ਕੋਈ ਵੈਰ ਭਾਵ ਨਹੀਂ ਰੱਖਿਆ। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਇਸੇ ਤਰੀਕੇ ਨਾਲ ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਜਗਤ ਦਾ ਕਲਿਆਣ ਕਰਦੇ ਰਹੇ ਤਾਂ ਗੁਰੂ ਘਰ ਦੀ ਪਰੰਪਰਾ ਅਨੁਸਾਰ ਗੁਰਗੱਦੀ ਦੀ ਚੋਣ ਵਿੱਚ ਆਪਨੇ ਵੀ ਉਹੀ ਕੁਛ ਕੀਤਾ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ ਸੀ। ਵੱਡੇ ਪੁੱਤਰਾਂ ਨੂੰ ਛੱਡ ਕੇ ਛੋਟੇ ਬੱਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਨੇ ਗੱਦੀ ਦਿੱਤੀ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਵੀ ਐਸਾ ਕੀਤਾ। ਵੱਡੇ ਸਾਹਿਬਜ਼ਾਦੇ ਰਾਮ ਰਾਏ ਨੂੰ ਛੱਡ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਜੋ ਉਸ ਵਕਤ ਕੇਵਲ 5.5 ਵਰ੍ਹਿਆਂ ਦੇ ਸਨ ਗੱਦੀ ਤੇ ਬਿਠਾਇਆ। 5.5 ਵਰ੍ਹੇ ਦੇ ਬਾਲਕ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗੱਦੀ ਸੰਭਾਲੀ ਗੁਰੂ ਨਾਨਕ ਦੀ ਵਿਰਾਸਤ ਦੇ ਮਾਲਕ ਬਣੇ ਤਾਂ ਚਾਰੋਂ ਪਾਸੇ ਚੇਵੇਂ ਗੋਈਆਂ ਵੀ ਹੋਈਆਂ। ਹੈ 5.5 ਸਾਲ ਦਾ ਬੱਚਾ ਔਰ ਗੁਰੂ ਚਾਣਕ ਤੇ ਇਸ ਤਰ੍ਹਾਂ ਦੇ ਹੋਰ ਆਲਮਾਂ ਦੇ ਕਥਨ ਅਨੁਸਾਰ ਮਨੁੱਖ ਦੇ ਅੰਦਰ ਸੰਜੀਦਗੀ ਦੂਰ ਦ੍ਰਿਸ਼ਟੀ ਕੋਈ 35 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ। ਪ੍ਰੌੜਤਾ, ਬਾਲਗ ਹੋਣਾ, ਹਰ ਪਹਿਲੂ ਦੀ ਸੂਝ ਸਮਝ ਜਿਹੜੀ ਹੈ ਇਹ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਚਾਣਕ ਦਾ ਐਸਾ ਕਹਿਣਾ ਹੈ ਕਿਸੇ ਨੂੰ ਰਾਜ ਤਿਲਕ ਦੇ ਕੇ ਰਾਜ ਗੱਦੀ ਤੇ ਬਿਠਾਉਣਾ, ਸਮਾਜ ਸੁਧਾਰਕ ਬਣਾਉਣਾ ਜਾਂ ਧਾਰਮਿਕ ਮੁਖੀ ਬਣਾਉਣਾ ਤਾਂ ਉਸ ਦੀ ਉਮਰ 35 ਸਾਲ ਤੋਂ ਥੱਲੇ ਨਹੀਂ ਹੋਣੀ ਚਾਹੀਦੀ। ਇਸ ਅਸੂਲ ਨੂੰ ਬੜੇ ਕਰੜੇ ਢੰਗ ਨਾਲ ਭਾਰਤ ਵਾਸੀ ਮੰਨਦੇ ਆਏ, ਸਿਆਣੇ ਲੋਕ ਮੰਨਦੇ ਆਏ ਵੀ ਜਿਸ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇਣੀ ਹੈ ਕਮ ਸੇ ਕਮ ਉਸ ਦੇ ਸੰਜੀਦਗੀ ਦੂਰ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਇਹ ਸਭ ਕੁਛ ਜੀਵਨ ਭਰ ਦੀਆਂ ਠੋਕਰਾਂ ਖਾ ਕੇ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਲੇਕਿਨ ਇਸ ਵਿਚਾਰ ਦੇ ਨਾਲ ਜਗਤ ਦੇ ਅਧਿਆਤਮੀ ਪੁਰਸ਼ ਬਹੁਤ ਸਾਰੇ ਆਲਮ ਭਗਤ ਜਨ ਸਹਿਮਤ ਨਹੀਂ ਹਨ ਕਿ ਬਜ਼ੁਰਗੀ ਦੂਰ ਦ੍ਰਿਸ਼ਟੀ ਅਕਲਮੰਦੀ 35 ਸਾਲ ਤੋਂ ਸ਼ੁਰੂ ਹੁੰਦੀ ਹੈ। ਇੱਥੇ ਸਾਲਾਂ ਦਾ ਤਕਾਜ਼ਾ ਨਹੀਂ ਹੈ। ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ ਬਜ਼ੁਰਗੀ ਬਾ ਅਕਲ ਅਸਤ ਨਕੇ ਬਾ ਸਾਲ ਤਵੰਗਰੀ ਬਾ ਦਿਲ ਅਸਤ ਨਕੇ ਬਾ ਮਾਲ। ਬਜ਼ੁਰਗੀ ਅਕਲ ਤੋਂ ਸ਼ੁਰੂ ਹੁੰਦੀ ਹੈ ਨਕੇ ਸਾਲਾਂ ਤੋਂ। ਸਾਲਾਂ ਨਾਲ ਅਕਲ ਨੂੰ ਨਾਪਣਾ ਬਹੁਤ ਔਖੀ ਗੱਲ ਹੈ। ਹੋ ਸਕਦਾ ਹੈ ਉਮਰ ਸਾਲਾਂ ਕਰਕੇ 10 ਸਾਲ ਦੀ ਹੋਵੇ ਪਰ ਬੌਧਕ ਉਮਰ 100 ਸਾਲ ਦੀ ਹੋਵੇ। ਐਸਾ ਵੀ ਹੋ ਸਕਦਾ ਹੈ ਸਰੀਰਕ ਉਮਰ 100 ਸਾਲ ਦੀ ਹੋਵੇ ਤੇ ਬੌਧਕ ਉਮਰ ਸਿਰਫ 5 ਵਰ੍ਹਿਆਂ ਦੀ ਹੋਵੇ, 10 ਸਾਲ ਦੀ ਹੋਵੇ। ਔਰ ਅਸੀਂ ਅਕਸਰ ਦੇਖਦੇ ਹਾਂ ਕਈ ਦਫ਼ਾ ਛੋਟੇ ਮਾਸੂਮ ਬੱਚੇ ਬਜ਼ੁਰਗਾਂ ਵਾਲੀ ਗੱਲ ਕਰਦੇ ਨੇ, ਕਈ ਦਫ਼ਾ ਬਹੁਤ ਵੱਡੇ ਵੱਡੇ ਬੁੱਢੇ ਬਿਲਕੁਲ ਬੱਚਿਆਂ ਵਾਲੀ ਗੱਲ ਕਰਦੇ ਨੇ। ਪਹਿਚਾਣ ਕਿਸ ਤਰ੍ਹਾਂ ਹੋਵੇਗੀ ਕਿ ਇਸ ਬੰਦੇ ਕੋਲ ਬਾਲ ਬੁੱਧ ਹੈ? ਬੌਧਕ ਤੌਰ ਤੇ ਇਹ ਉੱਨਤ ਨਹੀਂ ਹੋ ਸਕਿਆ, ਬਚਪਨਾ ਬਣਿਆ ਹੋਇਆ ਹੈ। ਸਰੀਰ ਨੂੰ ਵੇਖਾਂਗੇ ਤੇ ਸਰੀਰ ਦੀ ਬਣਾਵਟ ਤੋਂ ਇਕਦਮ ਅੰਦਾਜ਼ਾ ਲੱਗ ਜਾਂਦਾ ਇਹ ਬੱਚਾ ਹੈ, ਜਵਾਨ ਹੈ, ਇਹ ਬੁੱਢਾ ਹੈ। ਪਰ ਇਹ ਕਿਸ ਤਰ੍ਹਾਂ ਅੰਦਾਜ਼ਾ ਲੱਗੇ ਇਹ ਬੌਧਕ ਤੌਰ ਤੇ ਬਜ਼ੁਰਗ ਹੈ, ਜਵਾਨ ਹੈ ਤੇ ਬੱਚਾ ਹੈ? ਪਹਿਚਾਣ ਹੋ ਸਕਦੀ ਹੈ। ਬੱਚੇ ਦੀਆਂ ਰੁਚੀਆਂ ਦੇ ਵਿੱਚ ਖੇਡ ਪ੍ਰਧਾਨ ਹੈ, ਉਹ ਖੇਡਣਾ ਚਾਹੁੰਦਾ ਹੈ ਤੇ ਖੇਡਣ ਲਈ ਉਹਨੂੰ ਚਾਹੀਦੇ ਨੇ ਖਿਡੌਣੇ। ਜਦ ਘਰ ਦੇ ਵਿੱਚ ਕੋਈ ਵੀ ਖਿਡੌਣਾ ਨਾ ਹੋਵੇ ਤੇ ਬੱਚਾ ਮਾਂ ਨੂੰ ਕਹਿ ਦਿੰਦਾ ਹੈ ਔਰ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ, ਮੈਂ ਤੇਰੀ ਪਿੱਠ ਤੇ ਬੈਠਣਾ। ਤੂੰ ਜੋ ਮਾਂ ਨੂੰ ਖਿਡੌਣਾ ਬਣਾ ਸਕਦਾ, ਪਿਤਾ ਨੂੰ ਖਿਡੌਣਾ ਬਣਾ ਸਕਦਾ, ਉਸ ਬੱਚੇ ਦੀ ਦ੍ਰਿਸ਼ਟੀ ਚ ਗੁਰੂ ਵੀ ਖਿਡਾਉਣਾ ਹੈ, ਪਰਮਾਤਮਾ ਵੀ ਖਿਡਾਉਣਾ ਹੈ।
ਭਗਤ ਕਬੀਰ ਨੇ ਜ਼ਿਕਰ ਕੀਤਾ ਹੈ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ। ਜਿਹਦੀ ਦ੍ਰਿਸ਼ਟੀ ਵਿੱਚ ਰਾਮ ਖਿਡਾਉਣਾ ਹੈ, ਸਪਸ਼ਟ ਹੈ ਕਿ ਧਾਰਮਿਕ ਬੁੱਧੀ ਜਿਹੜੀ ਉਸਦੇ ਕੋਲ ਹੈ ਉਹ ਬੱਚਿਆਂ ਵਾਲੀ ਹੈ, ਬੌਧਕ ਤੌਰ ਤੇ ਉੱਨਤ ਨਹੀਂ ਹੋ ਸਕਿਆ। ਤੇ ਅਜੋਕੀ ਸਿਆਣਿਆਂ ਨੇ, ਮਨੋਵਿਗਿਆਨੀਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਬੌਧਕ ਉਮਰ ਦਾ ਸਰੀਰਕ ਉਮਰ ਨਾਲ ਕੋਈ ਤਲੁਕ ਨਹੀਂ। ਸਰੀਰ ਦੇ ਵਿਕਾਸ ਦੇ ਨਾਲ ਨਾਲ ਬੌਧਕ ਵੀ ਵਿਕਾਸ ਹੋਇਆ ਹੈ, ਇਹ ਲਾਜ਼ਮੀ ਨਹੀਂ, ਇਹ ਜ਼ਰੂਰੀ ਨਹੀਂ। ਰਿਸ਼ਟ ਪੁਸ਼ਟ ਖਿਜ਼ਾ ਖਾ ਕੇ, ਚੰਗੇ ਭੋਜਨ ਪਦਾਰਥ ਛਕ ਕੇ ਤੇ ਉਹਨੂੰ ਪਚਾ ਕੇ ਮਨੁੱਖ ਦਾ ਸਰੀਰ ਰਿਸ਼ਟ ਪੁਸ਼ਟ ਹੁੰਦਾ ਹੈ, ਜਵਾਨ ਹੁੰਦਾ ਹੈ, ਬਲਵਾਨ ਹੁੰਦਾ ਹੈ। ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਤੇ ਵਿਚਾਰਨ ਦੇ ਨਾਲ ਮਨੁੱਖ ਦਾ ਅਧਿਆਤਮਿਕ ਬੋਧ ਵਧਦਾ ਹੈ। ਜੈਸੇ ਕਿ ਭਗਤ ਕਬੀਰ ਜੀ ਕਹਿੰਦੇ ਨੇ, ਤੁਰਕ ਤਰੀਕ ਖਜਾਨੀਏ, ਹਿੰਦੂ ਵੇਦ ਪੁਰਾਣ ਮਨ ਸਮਝਾਵਨ ਕਾਰਨੇ, ਕਛੁ ਇਕ ਪੜੀਏ ਗਿਆਨ। ਮਨ ਨੂੰ ਉੱਨਤ ਕਰਨ ਲਈ, ਬੌਧਕ ਤੌਰ ਤੇ ਉੱਨਤ ਹੋਣ ਲਈ ਕੁਛ ਨਾ ਕੁਛ ਗਿਆਨ ਪੜ੍ਹਨਾ ਚਾਹੀਦਾ, ਵਿਚਾਰਨਾ ਚਾਹੀਦਾ। ਇਹ ਦਰਅਸਲ ਮਿਹਨਤ ਵੱਖ ਹੈ, ਸਰੀਰਕ ਮਿਹਨਤ ਵੱਖ ਹੈ, ਦਿਮਾਗੀ ਮਿਹਨਤ ਵੱਖ ਹੈ। ਸਰੀਰ ਨੂੰ ਉੱਨਤ ਕਰਨ ਦੇ ਸਾਧਨ ਵੱਖ ਨੇ, ਬੁੱਧੀ ਨੂੰ ਉੱਨਤ ਕਰਨ ਦੇ ਸਾਧਨ ਵੱਖ ਨੇ। ਤੋ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਉਮਰ ਕਰਕੇ ਤੇ ਭਾਵੇਂ 5.5 ਵਰਿਆਂ ਦੇ ਨੇ, ਔਰ 7.5 ਸਾਲ ਦੇ ਹੁੰਦੇ ਹੁੰਦੇ ਆਪ ਜਗਤ ਤੋਂ ਰੁਖਸਤ ਵੀ ਹੋ ਗਏ। ਕੇਵਲ 2 ਸਾਲ ਆਪ ਗੁਰੂ ਗੱਦੀ ਤੇ ਬਿਰਾਜਮਾਨ ਹੋਏ, ਲੇਕਿਨ ਸੰਸਾਰ ਦੇ ਵਿੱਚ ਇੱਕ ਅਮਿੱਟ ਛਾਪ ਛੱਡ ਗਏ ਕਿ ਉਮਰ ਦਾ ਤਕਾਜ਼ਾ ਨਹੀਂ, ਸਾਲਾਂ ਦੀ ਗੱਲ ਨਹੀਂ, ਗੱਲ ਬੁੱਧੀ ਦੀ ਹੈ, ਗੱਲ ਅਕਲ ਦੀ ਹੈ, ਗੱਲ ਅਧਿਆਤਮਿਕ ਉੱਨਤੀ ਦੀ ਹੈ। ਸੰਸਾਰ ਦੇ ਇਤਿਹਾਸ ਨੂੰ ਪੜ੍ਹੀਏ ਤਾਂ ਪਤਾ ਚੱਲਦਾ ਕੁਛ ਬਜ਼ੁਰਗਾਂ ਨੇ ਬਿਲਕੁਲ ਬੱਚਿਆਂ ਵਾਲੀ ਗੱਲ ਕੀਤੀ ਹੈ, ਔਰ ਕੁਛ ਬੱਚਿਆਂ ਨੇ ਬਜ਼ੁਰਗਾਂ ਵਾਲੀ ਗੱਲ ਕੀਤੀ ਹੈ। ਸੰਸਾਰ ਦੇ ਇਤਿਹਾਸ ਵਿੱਚ ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਸ਼ਹੀਦ ਹੋਏ ਨੇ, ਔਰ ਜੋ ਕਮੀ ਰਹਿ ਗਈ ਸੀ ਉਹਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕੀਤਾ। ਬੱਚੇ ਗੁਰੂ ਵੀ ਹੋ ਸਕਦੇ ਨੇ। ਧਰੂ ਤੇ ਪ੍ਰਹਿਲਾਦ ਜਿਨ੍ਹਾਂ ਦੀ ਉਮਰ 5-6 ਸਾਲ ਦੀ ਹੈ, ਤੇ 5-6 ਸਾਲ ਦੀ ਉਮਰ ਦੇ ਵਿੱਚ ਹੀ ਇਹ ਦੋਵੇਂ ਬ੍ਰਹਮ ਗਿਆਨੀ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੁੱਛੀ ਕਿ ਨਾਮ ਕਿਵੇਂ ਜਪਣਾ ਹੈ, ਤੋ ਮਹਾਰਾਜ ਦੀ ਬਾਣੀ ਕਹਿੰਦੀ ਹੈ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰੀ ਜੈਸੇ। ਐ ਬੰਦੇ, ਐ 80 ਸਾਲ ਦੇ ਬੁੱਢੇ, ਐ 60 ਸਾਲ ਦੇ ਬਜ਼ੁਰਗ ਬੰਦੇ, ਪਰਮਾਤਮਾ ਦਾ ਨਾਮ ਇੰਜ ਜਪ ਜਿਵੇਂ 5 ਸਾਲ ਦੇ ਧਰੂ ਨੇ ਜਪਿਆ, 5 ਸਾਲ ਦੇ ਪ੍ਰਹਿਲਾਦ ਨੇ ਜਪਿਆ। 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਤੋ ਸੰਸਾਰ ਦੇ ਇਤਿਹਾਸ ਵਿੱਚ ਕੁਛ ਬੱਚੇ ਐਸੇ ਹੋਏ ਨੇ ਜੋ ਪੂਰਨ ਭਗਤ ਸਨ, ਬ੍ਰਹਮ ਗਿਆਨੀ ਸਨ। ਕੁਛ ਐਸੇ ਸਿੱਖ ਹੋਏ ਨੇ, ਉਮਰ ਕਰਕੇ ਤੇ ਬੱਚੇ ਸਨ ਪਰ ਅਕਲ ਕਰਕੇ ਬਜ਼ੁਰਗ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਾਸੂਮ ਬਾਲਕ ਨੇ, 7-8 ਵਰਿਆਂ ਦੇ ਬਾਲਕ ਨੇ ਮਿੱਸੇ ਪ੍ਰਸ਼ਾਦੇ ਤੇ ਲੱਸੀ ਦਾ ਲੋਟਾ ਪੇਸ਼ ਕੀਤਾ। ਆਖਿਆ, ਬਾਬਾ ਜੀ ਆਪ ਪਾਨ ਕਰੋ, ਛਕ ਲੋ, ਮੈਂ ਬੜੀ ਸ਼ਰਧਾ ਦੇ ਨਾਲ ਲਿਆਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੱਚੇ ਦੀ ਸ਼ਰਧਾ ਵੇਖੀ, ਬੋਲਣ ਦਾ ਲਹਿਜਾ ਵੇਖਿਆ, ਪੇਸ਼ ਕਰਨ ਦਾ ਅੰਦਾਜ਼ ਵੇਖਿਆ, ਤਾਂ ਆਪ ਨੇ ਇਕਦਮ 2 ਮਿੱਸੇ ਪ੍ਰਸ਼ਾਦੇ ਲੈ ਲਏ, ਲੱਸੀ ਦਾ ਲੋਟਾ ਲੈ ਲਿਆ, ਬੜੇ ਪ੍ਰੇਮ ਨਾਲ ਛਕਿਆ ਤੇ ਭਾਂਡੇ ਵਾਪਸ ਕਰਦਿਆਂ ਹੋਇਆਂ ਸਤਿਗੁਰੂ ਕਹਿਣ ਲੱਗੇ, ਬਾਲਕ ਅਸੀਂ ਤ੍ਰਿਪਤ ਹੋ ਗਏ ਹਾਂ, ਲੈ ਤੂੰ ਆਪਣੇ ਭਾਂਡੇ ਲੈ ਜਾ। ਇਹ ਮਾਸੂਮ ਬਾਲਕ ਹੱਥ ਜੋੜ ਕੇ ਕਹਿੰਦਾ, ਗੁਰੂ ਬਾਬਾ, ਭੋਜਨ ਛਕਣ ਦੇ ਨਾਲ ਸਰੀਰ ਤ੍ਰਿਪਤ ਹੁੰਦਾ, ਮਨ ਕਿਵੇਂ ਤ੍ਰਿਪਤ ਹੁੰਦਾ, ਮਨ ਕਿਵੇਂ ਰਜਦਾ, ਦੰਗ ਰਹਿ ਗਏ। ਇਸ ਪ੍ਰਸ਼ਨ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ
ਵੀ ਉਮਰ ਤੇ ਕੁਛ ਵੀ ਨਹੀਂ। ਸਿਰ ਤੇ ਹੱਥ ਰੱਖਿਆ ਤੇ ਉਸ ਬੱਚੇ ਨੂੰ ਆਖਿਆ, ਬੱਚਿਆ ਉਮਰ ਤੇ ਤੇਰੀ ਕੁਛ ਵੀ ਨਹੀਂ, ਪਰ ਗੱਲਾਂ ਬੁੜਿਆਂ ਲਈ ਕਰਦਾ, ਵਿਚਾਰਾਂ ਬੁੜਿਆਂ ਲਈ ਪੁੱਛਦਾ। ਇਸ ਬਾਲਕ ਦਾ ਨਾਂ ਪੈ ਗਿਆ ਬਾਬਾ ਬੁੱਢਾ। ਇਹ 6 ਪਾਤਸ਼ਾਹੀਆਂ ਤੱਕ ਰਿਹਾ। ਇਸਨੇ 5 ਪਾਤਸ਼ਾਹੀਆਂ ਨੂੰ ਆਪਣੇ ਹੱਥੀ ਤਿਲਕ ਦਿੱਤਾ। ਤੋ ਇੱਥੇ ਸਾਲਾਂ ਦੀ ਗੱਲ ਨਹੀਂ, ਉਮਰ ਦੀ ਗੱਲ ਨਹੀਂ, ਇੱਥੇ ਬੁੱਧੀ ਦੀ ਗੱਲ ਹੈ, ਅਕਲ ਦੀ ਗੱਲ ਹੈ। ਸੰਸਾਰ ਦੇ ਇਤਿਹਾਸ ਵਿੱਚ ਕੁਝ ਬੱਚੇ ਐਸੇ ਵੀ ਹੋਏ ਨੇ ਜੋ ਪੂਰਨ ਸ਼ਹੀਦ ਨੇ। ਹਜ਼ਰਤ ਅਲੀ ਦੇ 2 ਮਾਸੂਮ ਬੱਚੇ ਹਸਨ ਤੇ ਹੁਸੈਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 4 ਮਾਸੂਮ ਲਾਡਲੇ, 2 ਮੈਦਾਨ ਜੰਗ ਵਿੱਚ ਚਮਕੌਰ ਸਾਹਿਬ ਸ਼ਹੀਦ ਹੋਏ, 2 ਸਰਹੰਦ ਦੀ ਨੀਹਾਂ ਵਿੱਚ ਚਿਣ ਦਿੱਤੇ ਗਏ। ਲਾਹੌਰ ਵਿੱਚ 1 ਮਾਸੂਮ ਬੱਚਾ ਸਹਿਜਧਾਰੀ ਘਰਾਣੇ ਦਾ, ਗੁਰਸਿੱਖ ਘਰਾਣੇ ਦਾ ਹਕੀਕਤ ਰਾਹ ਸ਼ਹੀਦ ਹੋ ਗਿਆ। ਤੋ ਇਤਿਹਾਸ ਪੜ੍ਹਨ ਤੋਂ ਪਤਾ ਚੱਲਦਾ ਹੈ, ਬੱਚੇ ਸ਼ਹੀਦ ਹੋਏ ਨੇ, ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਗੁਰੂ ਕੇ ਸਿੱਖ ਹੋਏ ਨੇ। ਤੇ ਰਹਿੰਦੀ ਜੋ ਕਮੀ ਸੀ ਉਸ ਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕਰ ਦਿੱਤਾ, ਕਿਉਂਕਿ ਬੱਚਾ ਅਜੇ ਤੱਕ ਗੁਰੂ ਨਹੀਂ ਹੋਇਆ ਸੀ। ਸਾਹਿਬ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੱਦੀ ਤੇ ਬਿਰਾਜਮਾਨ ਹੋ ਕੇ ਇਸ ਖਲਾ ਨੂੰ ਵੀ ਆਪਨੇ ਪੂਰਾ ਕਰ ਦਿੱਤਾ, ਇਸ ਕਮੀ ਨੂੰ ਵੀ ਆਪਨੇ ਮੁਕੰਮਲ ਕਰ ਦਿੱਤਾ, ਸੰਪੂਰਨ ਕਰ ਦਿੱਤਾ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। 80 ਸਾਲ ਦਾ ਬੁੱਢਾ ਹਰਨਾਕਸ਼ ਪ੍ਰਹਿਲਾਦ ਨੂੰ ਕਹਿੰਦਾ ਹੈ, ਐ ਮੇਰੇ ਬੱਚੇ ਤੈਨੂੰ ਇਹ ਜਪਣਾ ਪਏਗਾ, ਜਲ ਹਰਨਾਕਸ਼ ਥਲ ਹਰਨਾਕਸ਼, ਜਲ ਹਰਨਾਕਸ਼ ਥਲ ਹਰਨਾਕਸ਼। ਪਰ 5 ਵਰਿਆਂ ਦਾ ਪ੍ਰਹਿਲਾਦ ਕਹਿੰਦਾ, ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ ਥਲ ਹੈ ਰਾਮ, ਜਲ ਹੈ ਰਾਮ ਥਲ ਹੈ ਰਾਮ। ਤੋ 5 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰ ਰਿਹਾ ਹੈ, 80 ਸਾਲ ਦਾ ਬੁੱਢਾ ਬਿਲਕੁਲ ਬੱਚਿਆਂ ਵਾਲੀ ਗੱਲ ਕਰ ਰਿਹਾ ਹੈ। ਕਹਿੰਦੇ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗਮਨ ਕੀਤਾ ਦਿੱਲੀ ਦਾ, ਆਪ ਰਸਤੇ ਦੇ ਵਿੱਚ ਪੰਜੋਕਰਾ ਠਹਿਰੇ ਕਾਲਕਾ ਦੇ ਕੋਲ, ਤਾਂ ਇੱਥੋਂ ਦੇ ਇੱਕ ਪਾਂਧੇ ਨੇ ਬਹੁਤ ਵੱਡੀ ਤਰਕ ਖੜੀ ਕਰ ਦਿੱਤੀ, ਬਈ ਦੁਆਪੁਰ ਯੁੱਗ ਦੇ ਵਿੱਚ ਹੋਏ ਨੇ ਸ੍ਰੀ ਕ੍ਰਿਸ਼ਨ ਜਿਨ੍ਹਾਂ ਨੇ ਗੀਤਾ ਉਚਾਰਨ ਕੀਤੀ, ਤੇ ਆਪ ਦਾ ਨਾਮ ਹੈ ਸ੍ਰੀ ਗੁਰੂ ਹਰੀ ਕ੍ਰਿਸ਼ਨ, ਬਹੁਤ ਲੰਬਾ ਨਾਮ। ਤੁਸੀਂ ਗੀਤਾ ਦੇ ਅਰਥ ਹੀ ਕਰਕੇ ਦੱਸ ਦਿਓ ਤੇ ਅਸੀਂ ਮੰਨ ਲਵਾਂਗੇ ਤੁਸੀਂ ਅਵਤਾਰੀ ਪੁਰਸ਼ ਹੋ। ਮਹਾਰਾਜ ਮੌਜ ਵਿੱਚ ਬੈਠੇ ਸਨ, ਸਾਹਮਣੇ ਗੁੰਗਾ ਬੈਠਾ ਸੀ, ਗੁੰਗੇ ਦੇ ਸਿਰ ਤੇ ਛੜੀ ਰੱਖੀ ਤੇ ਆਖਿਆ, ਤੂੰ ਗੀਤਾ ਦਾ ਪਾਠ ਵੀ ਕਰੀ ਜਾ ਨਾਲੇ ਅਰਥ ਵੀ ਕਰੀ ਜਾ। ਜਦ ਉਸ ਗੁੰਗੇ ਨੇ ਅਰਥ ਕੀਤੇ ਤੇ ਪਾਠ ਕੀਤਾ, ਬ੍ਰਾਹਮਣ ਕਦਮਾਂ ਤੇ ਆ ਕੇ ਡਿੱਗਿਆ ਔਰ ਆਖਣ ਲੱਗਾ, ਮਹਾਰਾਜ ਬੁੱਲ ਹੋ ਗਈ, ਸ਼ਮਾ ਕਰਨੀ, ਮੈਂ ਆਪ ਜੀ ਦੀ ਉਮਰ ਨੂੰ ਵੇਖ ਕੇ ਇਸ ਤਰ੍ਹਾਂ ਦੀ ਤਰਕ ਖੜੀ ਕਰ ਬੈਠਾ, ਮੈਨੂੰ ਨਹੀਂ ਪਤਾ ਸੀ ਕਿ ਆਪ ਦੀ ਬੌਧਕ ਉਮਰ ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਕੀਰਤਪੁਰ ਸਾਹਿਬ ਦੇ ਚ ਹੋਇਆ, ਆਪ ਜੋਤੀ ਜੋਤ ਦਿੱਲੀ ਦੇ ਸਮਾਏ, ਆਪ ਜਿੱਥੇ ਸਮਾਏ ਉਹਨਾਂ ਦੀ ਯਾਦ ਵਿੱਚ ਦੇਹੁਰਾ ਬਣਿਆ ਹੋਇਆ ਜਿਹਨੂੰ ਗੁਰਦੁਆਰਾ ਬਾਲਾ ਸਾਹਿਬ ਕਰਕੇ ਕਹਿੰਦੇ ਨੇ। ਦਿੱਲੀ ਵਿੱਚ ਆ ਕੇ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਆਪ ਨੇ ਨਿਵਾਸ ਕੀਤਾ ਔਰ ਪੂਰਨ ਤੌਰ ਤੇ ਇੱਥੇ ਸਿੱਖ ਜਗਤ ਨੂੰ ਉਪਦੇਸ਼ ਤੇ ਸੰਦੇਸ਼ ਦਿੰਦੇ ਰਹੇ ਔਰ ਰਾਜੇ ਤੇ ਰਾਣੀਆਂ ਨੂੰ ਵੀ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ, ਅਕਾਲ ਪੁਰਖ ਦੇ ਨਾਲ ਜੋੜਿਆ। ਉਸ ਸਥਾਨ ਦਾ ਨਾਂ ਹੈ ਅੱਜ ਕੱਲ ਗੁਰਦੁਆਰਾ ਬੰਗਲਾ ਸਾਹਿਬ। ਸਾਹਿਬ ਦੇ ਰਹਿਣ ਦੇ ਨਾਲ, ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਰਹਿਣ ਦੇ ਨਾਲ ਬੰਗਲਾ ਵੀ ਸਾਹਿਬ ਹੋ ਗਿਆ, ਬੰਗਲਾ ਵੀ ਪੂਜਨੀਕ ਹੋ ਗਿਆ, ਬੰਗਲਾ ਵੀ ਮਹਾਨ ਹੋ ਗਿਆ। ਇਸ ਤਰ੍ਹਾਂ ਦੀ ਬਖਸ਼ਿਸ਼
ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਰਦੇ ਹੋਏ ਜੋਤੀ ਜੋਤ ਦਿੱਲੀ ਦੇ ਜੀ ਸਮਾ ਗਏ। ਆਪ ਕੇਵਲ ਦੋ ਵਰੇ ਹੀ ਰਹੇ ਗੁਰਗੱਦੀ ਤੇ, ਔਰ ਜਲਦੀ ਰੁਖਸਤ ਹੋਣ ਦਾ ਮੈਨੂੰ ਜੋ ਕਾਰਨ

दरअसल इदा ए मतलब नहीं को कोई जप तप करके सुरत उच्ची करनी सी, आप ते परम पुरख सन। बचपन तो ही भक्ति भावना अकाल पुरख तो लेके आया, लेकिन एक लंबे काम दी तैयारी लई आप नूं भोरे च बैठना पे, क्यों कि आप नूं दिस पे आसी कि देश दा कल्याण, देश दी संस्कृति से ढंग नाल बचाई जा सकती है, देश दा धार्मिक पतन ना होवे ते देश दी धार्मिक दुनिया नूं केवल एक कोई जरिए नाल बचाया जा सकदा है कि देश दा कोई बहुत वड्डा संत महापुरख कुर्बानी दे अपना सीस भेट करे। तो तैयारी दे जुटे ने इस देश दे उत्तों, देश दी संस्कृति दे उत्तों अपना सीस निछावर करन लई, अपना सीस भेट करन लई। आप ब्रह्म ज्ञान दी मूर्ति ने लेकिन फिर भी 26 साल तक भोरे दिच रहे, ते जद गुरु हरकृष्ण जी महाराज दी रचना तो निकलिया बाबा बकाले, ता आप ने दिल्ली दे चांदनी चौंक दिच अपने आप नूं कुर्बान कर दिता। इस तो वड्डा त्याग रूहे जमीन दिच किधरे भी देखण नूं नहीं मिलता। आप सब कुछ ने छुप के बैठे ने, किसी ने प्रगट कर दिता है, कुर्बान हो गए, निछावर हो गए ने देश तो और धर्म तो। गुरु ग्रंथ साहिब जी महाराज दे आप दे आए शब्द बैराग दी मूर्ति ने, धर्म ते ईश्वर दी प्राप्ति लई बैराग मुख साधन है। बैराग तो बिना कोई भी राग मंडल परमात्मा तक नहीं पहुंचया। कहत कबीर भगत कर पाया, भोले भाए मिले रग राया। आपदा भोला स्वभाव, आपदा भोलापन ते आप दे बैराग दी मूर्ति इतना प्रभावित कर दी सी जगत नूं कि भोले भाए ते बैराग दे परवाने आप दे आले दुआले कतर रहिंदे सन, आप तो शिक्षा लैंदे सन, आप तो दीक्षा लैंदे सन। ए सब कुछ वधदा होया देख के वक्त दे सताधारियां नूं चंगा नहीं लग्या। वक्त दे सताधारियां ने यह भी देखिया कि कश्मीर हिंदुस्तान दा एक जरखैज इलाका है, खूबसूरत इलाका है। नूरजहां ने तो इत्थे तक कह दिता सी, अगर फिरदौस बर्रुए जमी अस्तो हमी अस्तो हमी अस्तो हमी अस्तो। अगर कोई फिरदौस जन्नत बेशक स्वर्ग जमीन देते है तो फिर यही है, यही है, यही है। कश्मीर दे जेहलम दे कंडे दते नूर जहां ने ए वाक उचारण कीते, बस यही जन्नत है, यही जन्नत है, यही जन्नत है। इस जन्नत दे चों अनेका ही पानी दे झरने ते दरिया निकलदे सन, जो अगां चल के मैदानी इलाकियां नूं सरसब्ज करदे सन, शादाब करदे सन। सिर्फ पानी दे झरने इत्थों नहीं निकलदे सन, कश्मीर दे चों ज्ञान दे झरने भी निकलदे सन, ज्ञान दी गंगा भी फुटदी सी। कश्मीर ऋषि कश्यप दी औलाद दा देश, ऋषि मुनियां दा देश, तीर्थां दा इलाका, विद्वान पंडतां दी भूमि। जिस तरह उच्चे पहाड़ां तों झरने थल्ले आके, दरिया थल्ले आके मैदानी इलाकियां नूं सरसब्ज करदे सन, इस तरह पहाड़ां तों थल्ले लैके ए विद्वान जगत दा कल्याण करदे सन, ज्ञान देके विचार देके और इस तरीके नाल रब नाल जोड़ दे सन। वक्त दे सताधारी पानी दे झरनियां नूं ते बंद ना कर सके, ते बंद करना उन्होंने मुनासिब भी ना समझिया, पर ज्ञान दे धारा जो उत्थों वगदी सी उन्हों बंद करन दा तहिया कर लिया। गुरु तेग बहादुर साहिब जी महाराज दे दरबार दे कश्मीर दे दरिया कश्मीर दे झरने फरियाद लेके आए, जिन्हां दे दिल दिमाग चो ज्ञान दी गंगा निकलदी सी, नाम दे झरने चलदे सन, विचार दे चश्मे वगदे सन, ए सारे चश्मे ए सारे झरने अज दरबार दे आनंदपुर साहिब आके हाजिर होए ने, बेनती करदे ने, जोदड़ी करदे ने
ਗੁਰੂ ਮਹਾਰਾਜ ਰਹਿਮਤ ਕਰੋ, ਬਖਸ਼ਿਸ਼ ਕਰੋ, ਸੁਖ ਜਾਵਾਂਗੇ। ਅਗਰ ਇਹ ਮਰੂ ਥਲ ਦੇ ਟਿੱਬੇ ਸਾਡੇ ਅੱਗੋਂ ਆ ਗਏ ਸਤਾ ਦੇ, ਤੋ ਸੁਖ ਜਾਵਾਂਗੇ, ਨੇਸਤੋ ਨਾਬੂਦ ਹੋ ਜਾਵਾਂਗੇ, ਸਾਡਾ ਗਮਨ ਬੰਦ ਹੋ ਜਾਏਗਾ। ਤੇ ਅਸੀਂ ਰਸਤੇ ਚ ਕਈਆਂ ਦੀ ਪਿਆਸ ਬੁਝਾਉਂਦੇ ਹੋਏ ਜੋ ਸਾਗਰ ਦੇ ਚ ਲੀਨ ਹੋਣਾ ਆਪਣਾ ਲਕਸ਼ ਸਮਝਿਆ, ਇਸ ਲਕਸ਼ ਦੀ ਪੂਰਤੀ ਨਹੀਂ ਹੋ ਸਕੇਗੀ ਤੇ ਜਗਤ ਦੀ ਅਸੀਂ ਪਿਆਸ ਵੀ ਨਹੀਂ ਬੁਝਾ ਸਕਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਲੰਬੀ ਸੋਚ ਦੇ ਚ ਪੈ ਗਏ, ਖਾਮੋਸ਼ ਭੋਰੇ ਦੇ ਚ ਬੈਠ ਕੇ ਜੋ ਆਪ ਵਿਉਂਤ ਬਣਾਉਂਦੇ ਰਹੇ ਜਗਤ ਕਲਿਆਣ ਦੀ, ਉਹ ਇਕਦਮ ਆਪ ਦੇ ਸਾਹਮਣੇ ਆਈ। ਆਪ ਅਜੇ ਸੋਚ ਹੀ ਰਹੇ ਸਨ ਕਿ 9 ਸਾਲ ਦੇ ਬਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਅਜੇ ਆਪ ਗੋਬਿੰਦ ਰਾਏ ਨੇ ਬੇਨਤੀ ਕੀਤੀ, ਹਜ਼ੂਰ ਗੁਰਦੇਵ ਪਿਤਾ ਆਪ ਕਿਸ ਸੋਚ ਦੇ ਚ? ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਖਿਆ, ਬੇਟਾ ਕੋਈ ਮਹਾਨ ਮਨੁੱਖ, ਕੋਈ ਮਹਾਨ ਸੰਤ ਆਪਣੀ ਕੁਰਬਾਨੀ ਦੇਵੇ, ਦੇਸ਼ ਦਾ ਧਰਮ ਬਚ ਸਕਦਾ ਹੈ, ਇਹਨਾਂ ਝਰਨਿਆਂ ਦੀ ਰਵਾਨੀ ਬਚ ਸਕਦੀ ਹੈ, ਇਹਨਾਂ ਦਰਿਆਵਾਂ ਦਾ ਵੇਗ ਬਚਾਇਆ ਜਾ ਸਕਦਾ ਹੈ। ਗੋਬਿੰਦ ਰਾਏ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਜੇ ਕਿਸੇ ਮਹਾਨ ਪੂਰਨ ਪੁਰਖ ਦੀ ਕੁਰਬਾਨੀ ਨਾਲ ਹੀ ਇਹ ਸਭ ਕੁਝ ਬਚਦਾ ਹੈ ਤਾਂ ਫਿਰ ਆਪ ਤੋਂ ਮਹਾਨ ਕੌਣ ਹੈ ਤੇ ਆਪ ਹੀ ਬਚਾਓ। ਖਣਾਵਾਂ ਪਹਿਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚੱਲ ਪਏ। ਤਿਆਗ ਤੇ ਵੈਰਾਗ ਆਪ ਦੇ ਰੋਮ ਰੋਮ ਦੇ ਵਿੱਚ ਭਰਿਆ ਹੋਇਆ ਹੈ। ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ ਕਿ ਬੈਰਾਗ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ, ਅਕਾਲ ਪੁਰਖ ਦੀ ਪ੍ਰਾਪਤੀ ਨਹੀਂ। ਬੈਰਾਗੀ ਹਿਰਦਾ ਉਹ ਇਹ ਮਹਿਸੂਸ ਕਰਦਾ ਹੈ ਜਗਤ ਕੁਛ ਵੀ ਨਹੀਂ ਹੈ, ਇਹ ਸੰਸਾਰ ਕੁਛ ਵੀ ਨਹੀਂ ਹੈ, ਤੇ ਜਦ ਸੰਸਾਰ ਕੁਛ ਵੀ ਨਹੀਂ, ਜਗਤ ਕੁਛ ਵੀ ਨਹੀਂ, ਉਹ ਫਿਰ ਉਦਾਸ ਰਹੇਗਾ, ਉਪਰਾਮ ਰਹੇਗਾ। ਉਪਰਾਮਤਾ ਤੇ ਉਦਾਸ ਹੋਣਾ ਧਾਰਮਿਕ ਦੁਨੀਆਂ ਦਾ ਪਹਿਲਾ ਲੱਛਣ ਹੈ ਔਰ ਸ਼ੁਭ ਲੱਛਣ ਹੈ। ਜੋ ਜਗਤ ਤੋਂ ਉਦਾਸ ਨਹੀਂ ਹੋਇਆ, ਉਪਰਾਮ ਨਹੀਂ ਹੋਇਆ, ਉਹ ਪਰਮ ਜਗਤ ਦੀ ਪ੍ਰਾਪਤੀ ਦੀ ਚੇਸ਼ਟਾ ਵੀ ਨਹੀਂ ਕਰੇਗਾ। ਜੋ ਸੰਸਾਰ ਤੋਂ ਉਪਰਾਮ ਨਹੀਂ ਹੋਇਆ, ਉਹ ਨਿਰੰਕਾਰ ਦੀ ਪ੍ਰਾਪਤੀ ਦਾ ਉਦਮ ਵੀ ਨਹੀਂ ਕਰੇਗਾ। ਇਹ ਹਕੀਕਤ ਹੈ, ਜਿਹਦੇ ਲਈ ਇਹ ਸੰਸਾਰ ਸਭ ਕੁਛ ਹੈ ਉਸਦੇ ਲਈ ਨਿਰੰਕਾਰ ਸੁਪਨਾ ਹੈ, ਤੇ ਜਿਹਦੇ ਲਈ ਇਹ ਸੰਸਾਰ ਤੁੱਛ ਮਾਤਰ ਹੈ, ਸੁਪਨਾ ਹੈ, ਉਹਦੇ ਲਈ ਪਰਮਾਤਮਾ ਹਕੀਕਤ ਹੈ, ਉਹਦੇ ਲਈ ਪਰਮਾਤਮਾ ਸੱਚਾਈ ਹੈ। ਦੋ ਤਰ੍ਹਾਂ ਦੇ ਮਨੁੱਖ ਜਗਤ ਵਿੱਚ ਮਿਲਣਗੇ, ਕਿਸੇ ਲਈ ਸੰਸਾਰ ਸੁਪਨਾ ਹੈ, ਕਿਸੇ ਲਈ ਨਿਰੰਕਾਰ ਸੁਪਨਾ ਹੈ, ਕਿਸੇ ਲਈ ਪਦਾਰਥ ਸੁਪਨਾ ਹੈ ਤੇ ਕਿਸੇ ਲਈ ਪਰਮਾਤਮਾ ਸੁਪਨਾ ਹੈ। ਇੰਜ ਕਹਿ ਲਓ, ਸੰਤਾਂ ਲਈ ਪਦਾਰਥ ਸੁਪਨਾ ਹੈ ਤੇ ਆਮ ਸੰਸਾਰੀਆਂ ਲਈ ਪਰਮਾਤਮਾ ਸੁਪਨਾ ਹੈ। ਤੇ ਜੋ ਸੁਪਨਾ ਹੈ ਉਹਦੇ ਨਾਲ ਕੀ ਜੁੜਨਾ, ਜੋ ਸੁਪਨਾ ਹੈ ਉਹਦੇ ਉੱਤੇ ਕੀ ਮਾਣ ਕਰਨਾ? ਤੋ ਕਈਆਂ ਦੀ ਦ੍ਰਿਸ਼ਟੀ ਦੇ ਵਿੱਚ ਪਰਮਾਤਮਾ ਸੁਪਨਾ ਹੈ ਤੇ ਕਈਆਂ ਦੀ ਦ੍ਰਿਸ਼ਟੀ ਦੇ ਵਿੱਚ ਪਦਾਰਥ ਸੁਪਨਾ ਹੈ। ਤੇ ਜਦ ਪਦਾਰਥ ਸੁਪਨਾ ਪ੍ਰਤੀਤ ਦਿਖਾਈ ਦੇ, ਜਦ ਸੰਸਾਰ ਤੁੱਛ ਮਾਤਰ ਪ੍ਰਤੀਤ ਹੋਵੇ, ਤੋ ਉਦਾਸ ਹੋਣਾ ਲਾਜ਼ਮੀ ਹੈ, ਫਿਰ ਉਪਰਾਮ ਹੋਣਾ ਲਾਜ਼ਮੀ ਹੈ। ਸਾਡੇ ਦੇਸ਼ ਦੇ ਸਾਧੂ ਸੰਤ ਮਹਾਤਮਾ ਕੋਸ਼ਿਸ਼ ਕਰਦੇ ਰਹੇ ਕਿ ਅੰਦਰ ਉਦਾਸੀਨਤਾ ਦਾ ਜਨਮ ਹੋਵੇ, ਬੈਰਾਗੀ ਬਿਰਤੀਆਂ ਦਾ ਜਨਮ ਹੋਵੇ, ਉਪਰਾਮਤਾ ਦਾ ਜਨਮ ਹੋਵੇ। ਕਿਸੇ ਉਜਾੜ ਦੇ ਚਲੇ ਜਾਈਏ, ਜੰਗਲ ਦੇ ਚਲੇ ਜਾਈਏ, ਜਿੱਥੇ ਕੋਈ ਮਨੁੱਖ ਨਾ ਹੋਵੇ ਗੱਲਬਾਤ ਕਰਨ ਵਾਲਾ, ਜਿੱਥੇ ਚਾਰੋਂ ਪਾਸੇ ਵਹਿਸ਼ਤ ਹੀ ਵਹਿਸ਼ਤ ਹੋਵੇ, ਤਨਹਾਈ ਹੀ ਤਨਹਾਈ ਹੋਵੇ, ਉਹ ਤਨਹਾਈ ਉਹ ਉਜਾੜ ਮਨ ਨੂੰ ਉਪਰਾਮ ਕਰੇ, ਉਦਾਸ ਕਰੇ, ਤਾਂ ਕਿ ਨਿਰੰਕਾਰ ਦੀ ਪ੍ਰਾਪਤੀ ਅੰਦਰੋਂ ਪੈਦਾ ਹੋਵੇ, ਤਾਂ ਕਿ ਈਸ਼ਵਰ ਦੀ ਪ੍ਰਾਪਤੀ ਦੀ ਧੁਨ, ਈਸ਼ਵਰ ਪ੍ਰਾਪਤੀ ਦੀ ਲਗਨ ਅੰਦਰੋਂ ਜਨਮ ਲੈ ਸਕੇ। ਆਦਿ ਕਾਲ ਤੋਂ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੇ ਲੋਕ ਘਰ ਬਾਰ ਨੂੰ ਛੱਡ ਕੇ, ਬਾਜ਼ਾਰ ਮਹਿਲ ਮਾੜੀਆਂ ਨੂੰ ਛੱਡ ਕੇ, ਗੋਸ਼ਾ ਤਨਹਾਈ ਪਹਾੜਾਂ ਦੀਆਂ ਕੰਧਰਾਂ ਤੇ ਬਿਆਬਾਨ ਜੰਗਲਾਂ ਦੇ ਜਾਂਦੇ ਰਹੇ, ਮਹਿਜ਼ ਇਸ ਵਾਸਤੇ ਕਿ ਉਦਾਸੀਨ ਬਿਰਤੀ ਪੈਦਾ ਹੋਵੇ, ਉਪਰਾਮ ਬਿਰਤੀ ਅੰਦਰ ਉਜਾਗਰ ਹੋਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇੱਕ ਸਾਹਿਬਜ਼ਾਦੇ ਦਾ ਨਾਂ ਬਾਬਾ ਸ੍ਰੀ ਚੰਦ, ਜਿਨ੍ਹਾਂ ਨੇ ਇਸ ਦੇਸ਼ ਦੇ ਵਿੱਚ ਉਦਾਸੀਨ ਪਰਮਪਰਾ ਨੂੰ ਜਨਮ ਦਿੱਤਾ ਔਰ ਆਪ ਦੇ ਸਾਧੂਆਂ ਨੂੰ
उदासी साधु करके आख्या जांदा है। और ये उदासीन संपर्दा अज भी मौजूद है जिसने गुरबाणी का महान प्रचार देश देशांतरां दे च कीता। साहिब गुरु गोबिंद सिंह जी महाराज फरमान करदे ने कि उजाड़ दे च जाके बयाबान जंगल दे जाके मन नूं उपराम करना है, उदास करना है, उस तो बेहतर है घर नूं ही जंगल समझ लिया जाए, घर नूं ही उजाड़ समझ लिया जाए। रे मन ऐसो कर सन्यासा, बन से सदन सवै कर समझो, मन ही माए उदासा। गुरु तेग बहादुर साहिब जी महाराज उपराम, उदास ते बैराग दी मूर्ति सन। जगत विच कुछ भी ऐसा नहीं कि आप नूं खिच लवे, आप जगत तो उच्चे जीव दे सन। लेकिन जगत तो बिरतियां उच्चियां हो सकन, आपने जंगल दे जाना मुनासिब नहीं समझे। आप साफ कहंदे ने काहे रे बन खोजन जाई, सर्व निवासी सदा अलेपा तो ही संग समाई। वो जो व्यापक है, वो जो सर्व व्यापक है, वो जो रोम रोम दे वसिया होया है, वो ते तेरे कोल है, बन दे किथे जाना है। सर्व निवासी ते सदा अलिप्त, ये दो शब्द ऐसे ने जो खोज दे मुस्तहिक ने। जो व्यापक है, सर्व निवासी है, वो अलिप्त किस तरह रह सकता है, निर्लेप कैसे रह सकता है? जो सारियां दे विच है, निर्लेप होना ते फिर बहुत कठिन है। सर्व निवासी सदा अलेपा तो ही संग समाई, वो मेरे विच है और निर्लेप है, वो सारियां दे विच है, वो निर्लेप है। तो आपने बड़े सुंदर दो प्रमाण दिते ने, पोप मद जो बास बसत है मुकर माए जैसे छाई, तैसे ही हर बसे निरंतर घट ही खोजो भाई। सर्व निवासी तो ऐसा है जैसे फूल दी पत्ती पत्ती दिच महक है, सारे फूलां दी पत्ती पत्ती दिच सुगंधी है, महक है। तो जैसे फूल दे अंदर महक व्यापक है, तेवे परमात्मा व्यापक है। पर परमात्मा निर्लेप किस तरह है? मुकर माए जैसे छाई, जैसे शीशे दिच अक्स, शीशे दिच हुंदा होया भी शीशे दिच नहीं है, निर्लेप है। शीशे दिच जो कुछ दिखाई दे रहा है असि उन्हूं पकड़ नहीं सकते, बंधन दिच नहीं लिया सकते, क्योंकि निर्लेप है। भावे शीशे दिच है फिर भी शीशे तो न्यारा है, निर्लेप है। भावे परमात्मा साडे विच है फिर भी वह न्यारा है। अगर व्यापक हो के वो न्यारा ना आवे तो फिर जितने असी मैले हां परमात्मा हुण तक मैला हो गया हुंदा, वो निर्लेप है। इस वास्ते साडे अंदर रहिंदा होया भी वो निर्मल है, स्वच्छ है। डॉक्टर रविंद्र नाथ टैगोर नूं इह बोध होया उदों जदों आपने देखिया कि एक बहुत वड्डे गंदगी दे ढेर नूं सूरज दीआं किरणां छू रहीआं सन, ता आप न छुटे, आखन लगे हे ईश्वर तेरे निर्लेप होण दा बोध मिल गया। सूरज दीआं किरणां गंदगी नूं छू रहीआं ने पर सूरज गंदा नहीं हो रहा, किरणां गंदियां नहीं हो रहीआं। हे परमात्मा तू मेरे गंदे शरीर मलमूत्र दे थैले च बैठा है पर तू गंदा नहीं हुंदा, तू ते निर्लेप है, तू ते स्वच्छ है, तू ते निर्मल है। तो साहिब कहिंदे ने व्यापक तू ऐसे है जैसे फूल दी पत्ती पत्ती दिच महक है, और निर्लेप तू ऐसा है जैसे शीशे दिच अक्स। पोप मद जो बास बसत है मुखर माय जैसे छाई, तैसे ही हर बसे निरंतर घट ही खोजो पाई। साहिब गुरु तेग बहादुर साहिब जी महाराज ने आनंदपुर साहब तो गमन आरंभ किया, रोहतक, हिसार, हांसी, फिर इथों गमन करदे करदे आप पहुंचे ने आगरा। जिस स्थान विच आप काफी समय तक टिके उस स्थान दा नां है गुरुद्वारा माई था। बार एक चरवाहे नूं अंगूठी आपने भेंट की थी, और इस वास्ते भेंट की थी क्योंकि शाही लश्कर आप दी तलाश दे सी, ते बहुत वड्डा इनाम रखा गया सी। आपने उस चरवाहे नूं कहा लै तू अंगूठी भी लै, ते मैनूं पकड़ाण दा बहुत वड्डा इनाम भी प्राप्त कर।
साहिब गुरु तेग बहादुर साहब जी महाराज ने गिरफ्तार किया गया और आदि काल तो सताधारियां दी ते सतवादियां दी कदी बनी नहीं। भगतां ते संसारियां जोड़ कदे ना आया, जोड़ जुड़े नहीं। सताधारी ते सतवादियां दे टकराव आदि काल तो रहा है। राम ते रावण दा टकराव, कंस ते श्री कृष्ण दा टकराव, बाबर ते गुरु नानक दा टकराव, जहांगीर ते गुरु अर्जन देव जी महाराज दा टकराव और वक्त दे सताधारी ते गुरु तेग बहादुर साहब जी महाराज दा टकराव, ध्रुव दा अपनी मतरेई मां नाल टकराव ते प्रहलाद दा हरनाकश नाल टकराव, इस गल दा सबूत है कि सताधारियां ते सतवादियां दी कदी आपस विच नहीं बनी। ਇਹ ਦੋ ਦਿਸ਼ਾਵਾਂ ਹੀ ਵੱਖ ਵੱਖ ਨੇ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਚਾਈ ਦੇ ਮੁਜੱਸਮੇ ਸਤ ਦੀ ਮੂਰਤੀ ਤੇ ਦੂਸਰੇ ਪਾਸੇ ਕੇਵਲ ਸਤਾ ਹੈ। ਸਤਾ ਦਾ ਮਤਲਬ ਹੈ ਮੈਂ ਦੂਸਰੇ ਨੂੰ ਜਿੱਤਣਾ ਹੈ ਤੇ ਸਤ ਦਾ ਮਤਲਬ ਹੈ ਮੈਂ ਆਪਣੇ ਆਪ ਨੂੰ ਜਿੱਤਣਾ ਹੈ। ਹੈਨ ਚਾਹੁੰਦੇ ਤੇ ਦੋਵੇਂ ਹੀ ਜਿੱਤਣਾ ਹੈ, ਚਾਹੀਦਾ ਤੇ ਦੋਵਾਂ ਨੂੰ ਹੀ ਕਾਮਯਾਬੀ ਹੈ, ਸਫਲਤਾ ਜਿੱਤ ਚਾਹੀਦੀ ਹੈ। ਫਰਕ ਸਿਰਫ ਇਤਨਾ ਹੈ, ਇੱਕ ਜਗਤ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਆਪਣੇ ਆਪ ਨੂੰ ਜਿੱਤਣਾ ਚਾਹੁੰਦਾ ਹੈ। ਇੱਕ ਜਗਤ ਤੇ ਹੁਕਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਆਪ ਤੇ ਹੁਕਮ ਕਰਨਾ ਚਾਹੁੰਦਾ ਹੈ। ਇੱਕ ਜਗਤ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਮਨ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਆਪਣੇ ਇੰਦਰੀਆਂ ਨੂੰ ਗੁਲਾਮ ਕਰਨਾ ਚਾਹੁੰਦਾ ਹੈ। ਲੇਕਿਨ ਜੋ ਜਗਤ ਨੂੰ ਗੁਲਾਮ ਕਰਦਾ ਹੈ ਉਹ ਕਿਸੇ ਹੱਦ ਤੱਕ ਇੰਦਰੀਆਂ ਦਾ ਸਵੈਮ ਗੁਲਾਮ ਹੁੰਦਾ ਹੈ, ਉਹ ਮਨ ਦਾ ਸਵੈਮ ਗੁਲਾਮ ਹੁੰਦਾ ਹੈ। ਇਸ ਵਾਸਤੇ ਸਾਰੀ ਦੁਨੀਆਂ ਤੇ ਹੁਕਮ ਕਰਨ ਵਾਲਾ ਮਨੁੱਖ ਆਪਣੇ ਮਨ ਤੇ ਹੁਕਮ ਕਰਨਾ ਉਸ ਲਈ ਔਖਾ ਹੋ ਜਾਂਦਾ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਦਾ ਕਹਿਣਾ ਉਸਦਾ ਮਨ ਨਹੀਂ ਮੰਨਦਾ, ਉਹਦੇ ਇੰਦਰੇ ਨਹੀਂ ਮੰਨਦੇ, ਉਹਦਾ ਜਗਤ ਨੂੰ ਜਿੱਤ ਲੈਣਾ ਵੀ ਫੋਕਾ ਹੈ, ਝੂਠ ਹੈ। ਦਰਅਸਲ ਜਗਤ ਦੀ ਜਿੱਤ ਤੇ ਇਸ ਤੇ ਖੜੀ ਹੈ, ਮਨ ਜੀਤੇ ਜਗ ਜੀਤ। ਮਨ ਦੀ ਜਿੱਤ ਨਾਲ ਹੀ ਜਗਤ ਦੀ ਜਿੱਤ ਖੜੀ ਹੈ। ਭਾਵੇਂ ਮਨੁੱਖ ਬਹੁਤ ਕੁਛ ਕਾਬੂ ਕਰ ਲੈਂਦਾ ਹੈ, ਲੇਕਿਨ ਮਨ ਨੂੰ ਕਾਬੂ ਕਰਨਾ ਬਹੁਤ ਵੱਡਾ ਕੰਮ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੰਬੰਧ ਨਾਲ ਇੱਕ ਬਾਰ ਦੀ ਰਚਨਾ, ਮਨ ਲੋ ਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਦੇਖੋ ਮਨੁੱਖ ਨੇ ਨੱਥ ਪਾ ਕੇ ਬੈਲ ਨੂੰ ਕਾਬੂ ਕੀਤਾ ਹੈ, ਲਗਾਮ ਪਾ ਕੇ ਘੋੜੇ ਨੂੰ ਕਾਬੂ ਕੀਤਾ ਹੈ, ਅੰਕੁਸ਼ ਰੱਖ ਕੇ ਹਾਥੀ ਨੂੰ ਕਾਬੂ ਕੀਤਾ ਹੈ। ਅਜੋਕੇ ਯੁੱਗ ਦੇ ਵਿੱਚ ਰੇਲਾਂ ਮੋਟਰਾਂ ਗੱਡੀਆਂ ਮਨੁੱਖ ਦੇ ਕਾਬੂ ਦੇ ਵਿੱਚ ਨੇ। ਇਹ ਠੀਕ ਹੈ ਕਿ ਰੇਲ ਚੱਲਦੀ ਤੇ ਇੱਕੋ ਹੀ ਥਾਂ ਤੋਂ ਹੈ ਜਿੱਥੇ ਇੰਜਨ ਹੈ, ਪਰ ਰੋਕਣ ਦਾ ਆਲਾ ਤੇ ਹਰ ਡੱਬੇ ਚ ਮੌਜੂਦ ਹੈ। ਜਿੱਥੇ ਖਿੱਚੀ ਚੇਨ ਗੱਡੀ ਰੁਕ ਗਈ, ਜੋ ਚੱਲ ਰਹੀ ਹੈ ਉਹਦਾ ਕਾਬੂ ਦੇ ਵਿੱਚ ਹੋਣਾ ਬਹੁਤ ਲਾਜ਼ਮੀ ਹੈ, ਵਰਨਾ ਉਸ ਤੋਂ ਸੁੱਖ ਨਹੀਂ ਉਠਾਇਆ ਜਾ ਸਕਦਾ। ਪਰ ਹੈਰਾਨਗੀ ਦੀ ਗੱਲ, ਹਾਥੀ ਘੋੜੇ ਰਿੱਛ ਬੰਦਰ ਔਰ ਸ਼ੇਰ ਬੈਲ ਔਰ ਖੋਤੇ, ਇਹ ਤੇ ਬੰਦੇ ਦੇ ਕਾਬੂ ਚ, ਲੇਕਿਨ ਬੰਦੇ ਦਾ ਮਨ ਬੰਦੇ ਦੇ ਕਾਬੂ ਚ ਨਹੀਂ ਹੈ। ਇੱਥੋਂ ਹੀ ਗੱਲ ਸਪਸ਼ਟ ਹੋ ਗਈ ਕਿ ਮਨ ਉਹੀ ਕਾਬੂ ਕਰਦਾ ਹੈ ਜੋ ਮਹਾਬਲੀ ਹੁੰਦਾ ਹੈ, ਸੂਰਮਾ ਹੁੰਦਾ ਹੈ, ਔਰ ਇੱਕ ਵੱਖ ਦਿਸ਼ਾ ਹੈ। ਇੱਕ ਸੰਸਾਰ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਮਨ ਨੂੰ ਜਿੱਤਣਾ ਚਾਹੁੰਦਾ ਹੈ। ਸੰਸਾਰ ਨੂੰ ਜਿੱਤ ਕੇ ਧਨ ਦੀ ਪ੍ਰਾਪਤੀ ਆਉਂਦੀ ਹੈ, ਮਨ ਨੂੰ ਜਿੱਤ ਕੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਤੋ ਜੈਸੇ ਆਦਿ ਕਾਲ ਤੋਂ ਸਤਵਾਦੀਆਂ ਤੇ ਸਤਾਧਾਰੀ ਦੀ ਨਹੀਂ ਬਣੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਔਰੰਗਜ਼ੇਬ ਦੀ ਵੀ ਨਹੀਂ ਬਣੀ। ਹਿੰਦੀ ਦੇ ਪ੍ਰਸਿੱਧ ਸ਼ਾਇਰ ਕਵੀ ਭੂਸ਼ਣ ਨੇ ਔਰੰਗਜ਼ੇਬ ਬਾਰੇ ਜੋ ਕੁਛ ਲਿਖਿਆ ਉਹ ਇਹ ਹੈ, ਹਾਥ ਤਸਬੀਹ ਲੀਏ ਪ੍ਰਾਤ ਉਠੇ ਬੰਦਗੀ ਕੋ ਆਪ ਹੀ ਕਪਟ ਰੂਪ ਕਪਟ ਸੋ ਜਪ ਕੇ, ਆਗਰੇ ਮੇ ਜਾਏ ਦਾਰਾ ਚੌਕ ਮੇ ਚਿਨਾਏ ਲਿਓ ਛਤਰ ਹੂੰ ਛਨਾਇਓ ਮਾਨੋ ਮਰੇ ਬੂਢੇ ਬਪ ਕੇ, ਕੀਨੋ ਹੈ ਸਗੋਤ ਗਾਤ ਸੋ ਮੈਂ ਨਾਹੀ ਕਹੂੰ ਫੇਰੀ ਫੀਲ ਪਰ ਤੁਰਾਇਓ ਚਾਰ ਚੁਗਲ ਕੇ ਗਪ ਕੇ, ਭੂਸ਼ਣ ਬਨਤ ਛਰ ਛੰਦੀ ਮਤੀ ਮੰਦ ਮਾਹਾ ਸੋ ਸੋ ਚੂਏ ਖਾਏ ਕੇ ਬਿਲਾਰੀ ਬੈਠੀ ਤਪ ਕੇ। ਹੁਣ ਤੂੰ ਤਸਬੀਹ ਲੈ ਕੇ ਬੈਠਾ, ਹੁਣ ਤੂੰ ਪੰਜ ਵਕਤ ਦੀ ਨਮਾਜ਼ ਪੜ੍ਹਦਾ, ਰੋਜ਼ੇ ਰੱਖਦਾ,
پر ویکھ تے سہی توں پتا نو قید کیتا ہے، براواں نو قتل کیتا ہے، برجائیاں نو قید کیتا ہے، اور اگاں چل کے اس نے اپنے پتر بہادر شاہ نو بھی قید کیتا، کدرے براواں دی طرح پیو دی طرح اے پتر بھی وارث بنن دی کوشش نہ کرے، راجنیتی تے سوارت تے کھڑی ہے تے دھرم پر سوارت تے کھڑا ہے۔ دھرم دا تے مطلب ہے دوجیاں دے ہت لئی سوچنا، راجنیتی دا مطلب ہے اپنے ہت لئی سوچنا، تو سوارتھی ہوے گا تو ستوادی تے ستاداری دا ٹکراؤ ہویا۔ اس ٹکراؤ دے وقتی طور تے ہمیشہ ستوادی ہار دے آئے نے۔ سنسار دا اتہاس پڑھ کے دیکھو، ست دی مورتی رام بن بن دیاں ٹھوکراں کھا رہے نے، پر جھوٹھی منترا تے کہہ کئی سنگھاسن تے بیٹھی ہے، محلاں وچ بیٹھی ہے۔ سچ دی مورتی پرہلاد جیل دی تنگ تاریک کوٹھڑی دے چے، پر جھوٹا ہرناکش سنگھاسن تے بیٹھا۔ سچ تے بیراگ دی مورتی دھرو جنگلاں دی ٹھوکراں کھا رہا ہے، سادھنا کر رہا ہے، پر جھوٹھی متریئی ماں محلاں وچ بیٹھ کے عیش کر رہی ہے، آرام کر رہی ہے، سکھ مان رہی ہے۔ اگاں چلیے دیوکی تے باس دیو جو پریما بھگتی دی مورتی نے، او کنس دی قید وچ جیل دے اندر نے، پر کنس سنگھاسن تے بیٹھا ہے۔ جیل دی تنگ تاری کوٹھڑی دے وچ ہی سچ دی مورتی سری کرشن دا دواپر دے اوتاری پرش دا جنم ہویا ہے۔ حیرانگی دی گل جد میں اس ڈھنگ نال پڑھدا کہ جیل دے وچ ہی وقت دے ستاداریاں دی جیل دے وچ گرو تیگ بہادر صاحب جی مہاراج جوتی جوت سمائن انہاں دا انت ہویا ہے، تے جیل دے وچ ہی سری کرشن دا جنم ہویا ہے۔ تے مینو کہنا پیندا ہے سچ دا جنم ہوندا ہے تے جیل دے وچ ہوندا ہے، سچ دا انت ہوندا ہے تو جیل دے وچ ہوندا ہے۔ ست دی ہار وی اصل دے وچ جت ہے، اور جھوٹ دی جت وی اصل دے وچ ہار ہے۔ صاحب گرو نانک دیو جی مہاراج دے بول، کوڑ نے کھٹے نانکا اوڑ کے سچ رہی۔ آپ دلی دے چاندنی چونک دے شہید کی ہوئے، سمچے دیش نو چاننا ونڈ گئے۔ سور بیرتا دا، بہادری دا، انک دا، غیرت دا ستی ہوئی قوم نو آپ نے جگایا۔ آپ دی شہادت دے نال ہی سکھی دا جو سروپ بنیا او کیشہ دھاری بنیا، اور سنت سپاہی دی شکل گرو گوبند سنگھ جی مہاراج نے بقاعدہ بخشش کر دیتی، تاکہ آئندہ لئی اے ست تے ستا ایک کوئی تھان تے رہے، اور ستوادی ستا دھاریاں دے ہتھوں بیزار نہ ہوندا رہے، اوکھا نہ ہوندا رہے۔ صاحباں دا دھڑ چک کے لکھی شاہ ونجارا لیایا، اور اُر نے اپنے پنڈ دے وچ اپنے مکان دے اندر رکھ کے مکان نو ہی اگ لا دتی۔ اس ڈھنگ نال اس نے اپنا مکان گرو تیگ بہادر صاحب جی مہاراج دے دھڑ تو نچھاور کیتا، اس تھان تے پاون گردوارا بنیا ہوا ہے، گردوارا رکاب گنج۔ سیس دا داہ سسکار ہوا آنندپور صاحب، اس تھان دے تے بھی گردوارا بنیا ہوا ہے جس دا نام ہے گردوارا سیس گنج، تے جتھے آپ دی شہادت ہوئی اتھے بھی استھان بنیا ہوا ہے چاندنی چونک دے گردوارا سیس گنج۔ دراصل جس دا خون پاون ہو جائے پوتر ہو جائے، تے کس دا خون پاون ہو جاندہ ہے پوتر ہو جاندہ ہے، جدے روم روم دے اندر پرماتما وسیا ہوئے، ایشبر وسیا ہوئے، اکال پرخ وسیا ہوئے، جیسے نام دیو جی مہاراج کہندے نے، دس بے راگن موہ بس کینی پنچوں کا مٹناؤ، ستر دوئے بھرے امرتسر بکھ کو مار کڈھاؤں، پاچھے بہر نہ آون پاؤں، اے جو بہتر موٹیاں ناڑا نے۔ نام دیو کہندے نے خون نہیں گردش کر رہا، امرت گردش کر رہا ہے، خون پاک ہو گیا، پوتر ہو گیا، امرت ہو گیا۔ ایک شاعر دا کہنا ہے، ایک بوند گر چاہے
تو طوفان بن جائے، ایک پھول گر چاہے تو گلستان بن جائے، ایک خون کے قطرے میں وہ تاثیر ہے، ایک قوم کی تواریخ کا عنوان بن جائے۔ اگر اچھال آ جائے سہی کسے پاک پوتر خون دے چھ، تا وہ قوم دا تے دیش دا ادتی اتہاس بن جاتا ہے، غیرت تے اڑک بن جاتا ہے، ہمت تے دلیری بن جاتا ہے۔ صاحباں دا اے پاون خون جتھے ڈلیا، اتھوں دی دھرتی اتنی پاون ہوئی ہے کہ لوکی شردھا نال جد متھا ٹیک دین تو رسنا تو نکلدا ہے دھن گرو تیگ بہادر صاحب۔ دھن گرو تیگ بہادر صاحب او استھان اج تیرتھ ہے، ہر راہگیر نو اپنی طرف کھچدا ہے، پریردا ہے، اور اتھے بیٹھ کے من وچ تیاگ دی بھاونا دا جنم ہوندا ہے، بیراگ دیاں بھاوناواں دا جنم ہوندا ہے۔ صاحب گرو تیگ بہادر صاحب جی مہاراج دا چنتن کردے آیا بیراگ تاری ہو جاندا ہے، اور بیراگ تاری ہوندے آئیں ہر طرح دے سکھ دی پراپتی ہوندی ہے۔ تدی تے وار دے اندر بقیدہ گرو گوبند سنگھ جی مہاراج نے لکھا ہے، گرو تیگ بہادر سمریے گھر نوند آوے دھائے۔ تو نوند کی ہے؟ پرماتما دا نام، نوند امرت پرب کا نام، دیہی میں اس کابر سرام۔ گرو تیگ بہادر صاحب دا چنتن نام دا چنتن کرا دیندا ہے، نام نال جوڑ دیندا ہے، اور جگت تو بیراگی برتیاں دا جنم اجاگر ہو جاندا ہے۔ صاحب گرو تیگ بہادر صاحب جی مہاراج تن کر کے سنسار دے چلین ہوئے، آتما کر کے گرو گوبند سنگھ جی مہاراج دے جا وراجمان ہوئے، اور آپ دی دسویں جوت، گرو نانک دی دسویں جوت گرو گوبند سنگھ جی مہاراج ہو کے اجاگر ہوئے، اور ادتی سندیش تے اپدیش آپ نے جگت نو دتا۔ گرو گوبند سنگھ جی مہاراج گرو نانک دیو جی مہاراج دی دسویں جوت ہن، مہان کرانتیکاری، وچارک، دارشنک، سنت، مہابلی، اتنی خوبیاں کسی ایک ویکتی دچ اس تو پیشتر دیکھن نو نہیں ملیاں۔ الا یار خان جوگی کہندے نے، انصاف کرے جی میں زمانہ تو یقین ہے، کہہ دے گرو گوبند کا ثانی ہی نہیں ہے۔ واقعی گرو گوبند سنگھ جی مہاراج دی تلنا تے کسے ویکتی نو رکھنا بہت کٹھن ہے، بہت کٹھن ہے۔ صاحب گرو گوبند سنگھ جی مہاراج دا جنم پٹنہ پاٹلی پتر وکھے ہویا۔ صاحب شری گرو تیگ بہادر صاحب جی مہاراج آپ جی دے پتا اور ماتا گجری جی دی ککھ توں آپ نے جنم لیا۔ پٹنے دے بال اوستھا دے ہی آپ دے مہان یودھا کرانتیکاری تے سن تے اوتاری پرش دے لچھن پرگٹ ہون لگے۔ جس دن آپ دا اوتار ہویا ہے، پرکاش ہویا ہے، امبالا جدا پرانا نا ہے امبا والا، اتھوں دا وسنیک بھیکھن شاہ اج پورب دی طرف نماز پڑھن لگا۔ خلیفے کہن لگے، پیر سائیں اج کدرے پنگ زیادہ دے نہیں پی لی، اج چڑھدے دی طرف سجدہ پے کر دے ہو۔ آکھن لگا، اج اللہ دا نور، اج خدائی پرکاش پورب دی طرف پرگٹ ہویا، درشنا لئی چل پیا۔ تے جد جا کے پٹنے دیچ درشن کیتے تے درشن کر دیا مستک نہیں جھکایا، بال روپ گرو گوبند سنگھ جی مہاراج دے اگوں دو مٹھیاں کیتیاں۔ مطلب اس دا اے سی کہ اے جو فقیر، اے جو نور آیا ہے، اے ہندو دے گھر چاننا کرے گا کہ مسلم دے گھر چاننا کرے گا۔ دوویں ہتھ اگے کیتے تے دوویں ہی مٹھیاں دتے، گرو گوبند سنگھ جی مہاراج نے ہتھ رکھ دتے تے پیر دا سر جھک گیا۔
ਪੀਰ ਨੂੰ ਸਮਝ ਆਈ ਇਹ ਮਹਾਬਲੀ ਯੋਧਾ ਹਿੰਦੂ ਤੇ ਮੁਸਲਿਮ ਦਾ ਸਾਂਝਾ ਹੈ। ਉਸ ਸਾਂਝੀਵਾਲਤਾ ਦੇ ਮੁਜੱਸਮੇ ਦੇ ਇਹ ਮਹਾਂਵਾਕ ਨੇ ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ ਮਾਨਕ ਕੀ ਜਾਤ ਸਭੇ ਏਕ ਹੈ ਪਹਿਚਾਨ ਬਹੁ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਦੇ ਚ ਗੰਗਾ ਦੇ ਤੱਟ ਤੇ ਬੱਚਿਆਂ ਨਾਲ ਜਦ ਖੇਡਣ ਜਾਂਦੇ ਸਨ ਤਾਂ ਇੱਕ ਅਦੁੱਤੀ ਘਟਨਾ ਘਟੀ। ਇੱਕ ਦਿਨ ਆਪ ਨੇ ਆਪਣੇ ਹੱਥਾਂ ਦੇ ਵਿੱਚ ਜੋ ਸੋਨੇ ਦੇ ਬੜੇ ਕੀਮਤੀ ਕੜੇ ਪਾਏ ਹੋਏ ਸਨ ਕਿਧਰੇ ਇੱਕ ਗੁਆਚ ਗਿਆ। ਮਾਤਾ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੇ ਬਾਰ ਬਾਰ ਪੁੱਛਿਆ, ਲਾਲ ਜੀ ਕੜਾ ਕਿੱਥੇ ਹੈ? ਉਹ ਹੀਰੇ ਤੇ ਮੋਤੀਆਂ ਨਾਲ ਜੜਤ ਜੋ ਕੰਗਣ ਤੁਸੀਂ ਪਹਿਨਿਆ ਹੋਇਆ ਸੀ ਸੋਨੇ ਦਾ ਕਿੱਥੇ ਹੈ? ਦੂਸਰਾ ਉਤਾਰ ਕੇ ਤੇ ਗੰਗਾ ਦੇ ਸੁੱਟ ਕੇ ਆਖਿਆ, ਉੱਥੇ ਉੱਥੇ ਸੁੱਟਿਆ, ਕੋਈ ਪਕੜ ਨਹੀਂ ਕੰਚਨ ਨਾਲ, ਕੋਈ ਪਕੜ ਨਹੀਂ ਸਾਜ਼ੋ ਸਮਾਨ ਨਾਲ। ਬਚਪਨ ਦੇ ਚ ਆਪ ਦੀਆਂ ਵੈਰਾਗੀ ਤੇ ਤਿਆਗੀ ਬਿਰਤੀਆਂ ਇੰਜ ਉਜਾਗਰ ਹੋਈਆਂ। ਦੁਖਤ ਹੋ ਕੇ ਰਾਜਾ ਅਸ਼ੋਕ ਨੇ ਜਿਸ ਗੰਗਾ ਦੇ ਪਟਨਾ ਦੇ ਤੱਟ ਤੇ ਤਲਵਾਰ ਸੁੱਟੀ ਸੀ, ਉਸੇ ਤੱਟ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਚੁੱਕੀ। ਸਾਡਾ ਇਹ ਦੇਸ਼ 2000 ਸਾਲ ਤੱਕ ਗੁਲਾਮੀ ਦੀ ਲਪੇਟ ਵਿੱਚ ਰਿਹਾ ਹੈ। ਇੱਥੇ ਅਫਗਾਨੀ ਆਏ, ਈਰਾਨੀ ਆਏ, ਡੱਚ ਆਏ, ਪੁਰਤਗੇਜ਼ ਆਏ, ਮੰਗੋਲ ਆਏ, ਅਰਬੀਅਨ ਆਏ, ਫਿਰ ਫ੍ਰੈਂਚ ਆਏ, ਅੰਗਰੇਜ਼ ਆਏ, ਸਭ ਨੇ ਇਸ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ। ਕਾਰਨ ਕਿ ਮਨੁੱਖ ਕਿਸੇ ਹੱਦ ਤੱਕ ਇਤਨਾ ਬੁਜ਼ਦਿਲ ਹੋ ਗਿਆ ਸੀ, ਅਹਿੰਸਾ ਪਰਮੋ ਧਰਮ ਹੈ ਇਸ ਵਿਚਾਰਧਾਰਾ ਨੇ ਇਤਨਾ ਕਾਇਰ ਬਣਾ ਦਿੱਤਾ ਕਿ ਸਦੀਆਂ ਦੀ ਗੁਲਾਮੀ ਦੀ ਲਪੇਟ ਵਿੱਚ ਇਹ ਦੇਸ਼ ਜਕੜਿਆ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਅਹਿੰਸਾ ਵੀ ਸੂਰਬੀਰ ਨੂੰ ਹੀ ਸ਼ੋਭਾ ਦਿੰਦੀ ਹੈ, ਕਾਇਰ ਨੂੰ ਨਹੀਂ, ਬੁਜ਼ਦਿਲ ਨੂੰ ਨਹੀਂ। ਅਹਿੰਸਾ ਧਰਮ ਦਾ ਇੱਕ ਨਿੱਕਾ ਜਿਹਾ ਅੰਗ ਜ਼ਰੂਰ ਹੈ, ਸੰਪੂਰਨ ਧਰਮ ਨਹੀਂ ਹੈ, ਮੁਕੰਮਲ ਧਰਮ ਨਹੀਂ ਹੈ। ਇਸ ਵਾਸਤੇ ਸਾਡੇ ਦੇਸ਼ ਦੇ ਪੁਰਾਣੇ ਯੋਧੇ ਅਵਤਾਰੀ ਪੁਰਸ਼ ਵੀ ਸ਼ਸਤਰਧਾਰੀ ਸਨ, ਜੈਸੇ ਸ਼੍ਰੀ ਰਾਮ ਧਨੁਸ਼ਬਾਣ ਧਾਰਨ ਕਰਦੇ ਨੇ, ਸ਼੍ਰੀ ਕ੍ਰਿਸ਼ਨ ਸੁਦਰਸ਼ਨ ਚੱਕਰ ਧਾਰਨ ਕਰਦੇ ਨੇ, ਅਰਜਨ ਦੇ ਹੱਥ ਵਿੱਚ ਧਨੁਸ਼ਬਾਣ ਹੈ, ਪਰਸ਼ੁਰਾਮ ਦੇ ਕੋਲ ਬਰਛਾ ਹੈ, ਸ਼ਿਵਜੀ ਦੇ ਪਾਸ ਤ੍ਰਿਸ਼ੂਲ ਹੈ ਔਰ ਗਧਾ ਹੈ ਹਨੁਮਾਨ ਕੋਲ। ਗਰਸ ਕੇ ਇਸ ਤਰ੍ਹਾਂ ਦੇ ਜਿਤਨੇ ਅਵਤਾਰੀ ਪੁਰਸ਼ ਨੇ ਕੋਈ ਨਾ ਕੋਈ ਸ਼ਸਤਰ ਆਪਣੇ ਕੋਲ ਰੱਖਦੇ ਨੇ, ਔਰ ਇਸ ਗੱਲ ਦਾ ਪ੍ਰਤੀਕ ਹੈ ਕਿ ਹਿਫਾਜ਼ਤ ਬਾਹਰੋਂ ਵੀ ਕਰਨੀ ਹੈ, ਹਿਫਾਜ਼ਤ ਅੰਦਰੋਂ ਵੀ ਕਰਨੀ ਹੈ। ਅੰਦਰ ਦੇ ਵੈਰੀ ਕੋਈ ਹੋਰ ਨੇ, ਬਾਹਰ ਦੇ ਵੈਰੀ ਕੋਈ ਹੋਰ ਨੇ, ਤੇ ਸੰਘਰਸ਼ ਦੋਹਾਂ ਨਾਲ ਕਰਨਾ ਪਏਗਾ। ਆਪਣੀ ਆਤਮਾ ਨੂੰ ਵੀ ਬਚਾਉਣਾ, ਆਪਣੇ ਸਰੀਰ ਨੂੰ ਵੀ ਬਚਾਉਣਾ, ਆਪਣੇ ਮਨ ਨੂੰ ਵੀ ਬਚਾਉਣਾ, ਪਰ ਆਪਣੀ ਧਨ ਸੰਪਦਾ ਨੂੰ ਵੀ ਬਚਾਉਣਾ, ਆਪਣੇ ਦੇਸ਼ ਨੂੰ ਵੀ ਬਚਾਉਣਾ, ਆਪਣੇ ਦੇਸ਼ ਦੀ ਸੰਸਕ੍ਰਿਤੀ ਨੂੰ ਵੀ ਬਚਾਉਣਾ। ਦੇਸ਼ ਪਿਆਰ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਢੰਗ ਨਾਲ ਭਾਰਤ ਵਾਸੀਆਂ ਦੇ ਅੰਦਰ ਫੂਕੀ ਔਰ ਆਖਿਆ, ਦੇਸ਼ ਦੀ ਆਜ਼ਾਦੀ ਲਈ ਔਰ ਦੇਸ਼ ਦੀ ਸੰਸਕ੍ਰਿਤੀ ਨੂੰ ਕਾਇਮ ਰੱਖਣ ਲਈ ਯੋਧੇ ਚਾਹੀਦੇ ਨੇ, ਮਹਾਬਲੀ ਚਾਹੀਦੇ ਨੇ, ਜੋ ਸਿਰ ਨੂੰ ਹਥੇਲੀ ਤੇ ਰੱਖਣ। ਹਕੀਕਤ ਹੈ, ਸੱਚਾਈ ਹੈ, ਅਨੰਦਪੁਰ ਸਾਹਿਬ ਦੇ ਵਿਸਾਖੀ ਵਾਲੇ ਦਿਨ ਆਪ ਨੇ ਸਿਰਾਂ ਦੀ ਮੰਗ ਕੀਤੀ। ਜੋ ਸਿਰ ਭੇਟ ਕਰਨਾ ਨਹੀਂ ਜਾਣਦਾ ਉਹ ਆਪਣੇ ਸਿਰ ਦੀ ਹਿਫਾਜ਼ਤ ਵੀ ਨਹੀਂ ਕਰ ਸਕੇਗਾ। ਜੋ ਸਿਰ ਭੇਟ ਕਰਨਾ ਜਾਂਦੇ ਨੇ ਉਹ ਸੰਸਕ੍ਰਿਤੀ ਦਾ ਸਿਰ, ਦੇਸ਼ ਦਾ ਸਿਰ, ਦੇਸ਼ ਦੇ ਧਰਮ ਦਾ ਸਿਰ ਉੱਚਾ ਰੱਖਦੇ ਨੇ, ਪਰ ਜੋ ਸਿਰ ਨਿਛਾਵਰ ਕਰਨਾ ਨਹੀਂ ਜਾਣਦੇ ਉਹ ਦੇਸ਼ ਦਾ ਸਿਰ ਨੀਵਾਂ ਕਰਾ ਛੱਡਦੇ ਨੇ, ਦੇਸ਼ ਦੀ ਸੰਸਕ੍ਰਿਤੀ ਨੂੰ ਮਲੀਆ ਮੇਟ ਕਰਨ ਵਿੱਚ ਹੀ ਅਗਾਂਹ ਹੁੰਦੇ ਨੇ। ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਬਲੀ ਇਸ ਤਰ੍ਹਾਂ ਦੇ ਸੂਰਮੇ ਸਨ।
اج تک دنیا بھر دے عالم کہندے آئے نے کہ لڑائی دا کارن زر زمین تے زور ہے، پر گرو گوبند سنگھ جی مہاراج دی جیونی دا ورکا پڑی ہے تا آپ دیاں جنگاں دا کارن نہ زر ہے نہ زمین ہے نہ زورو ہے، اور دنیا دا واحد اے پہلا مہا پرش ہے جس نے دنیا دے عالماں دی اس گل نو جھٹلا کے رکھ دیتا ہے کہ صرف زر دی خاطر ہی جنگ نہیں ہوندے، صرف زوری دی خاطر ہی جنگ نہیں ہوندے، اور صرف زمین دی خاطر ہی لڑائی نہیں ہوندی، بلکہ مظلوماں دی رکھیا رہی، دیناں دی رکھیا رہی، دیش دی رکھیا رہی، سنسکرتی دی رکھیا رہی، تلوار چکنی پیندی ہے۔ ویر ویرودھی ہردے نال لڑنا ہور گل ہے، نرویر جذبے نال لڑنا ہور گل ہے۔ گرو گوبند سنگھ جی مہاراج نے بھاویں ہتھ دے تلوار چک لئی ہے پر اندر ہردہ نرویر ہے، اور نرویر ہون دا ایک بہت وڈا ثبوت میدان جنگ سنگھ سور میں جنہاں نو مار مار کے گرا دیندے نے، بھائی کنیا انہاں نو ہی جل پلا کے کھڑا کردا ہے، پکڑ کے مشکاں بن کے بھائی کنیے دیاں گرو گوبند سنگھ جی مہاراج دے حضور پیش کیتے گئے۔ آکھیا گیا مہاراج اے ساڈے وچ غدار ہے، اسی جنہاں ویریاں نو مار کے گراندے ہاں اے انہاں نو ہی پانی پلا کے پھر سرجیت کر دیندا ہے۔ گرو گوبند سنگھ جی مہاراج نے بھائی کنیے تو پوچھیا، کیوں بھائی کنیا اے تیرے تے کی الزام لاندے نے، تو ویریاں نو پانی پلانا ہے؟ مہاراج میں تے کسے ویری نو پانی نہیں پلایا، میں تے آپ نو جل چھکانا، میں تے جس منہ نو دیکھنا آپ دا ہی مکھڑا پرتیت ہوندا ہے۔ گلوکڑی چ لے لیا، گرو گوبند سنگھ جی مہاراج نے اپنے کولو مرم ڈبی وی دتی، آکھیا لے زخماں تے مرم پٹی وی کر لیا کر۔ اس طرح دا کوئی نرویر منک ہی جگت دے اس طرح دے ویریاں نال پیش آ سکدا ہے۔ نرویر ہردا صاحب شری گرو گوبند سنگھ جی مہاراج دا اس طرح ہے جویں ایک ڈاکٹر مریض دا آپریشن کرن لگیا نشتر چلاندا ہے، چھرا چلاندا ہے، چاقو چلاندا ہے، لیکن ویر بھاو کر کے نہیں، او چھرا او نشتر دے چوں مریض دی زندگی لب رہے ہے، او دی حیات لب رہے ہے۔ تو چھرا ڈاکٹر دے ہتھ دے چ ہے، چھرا قاتل دے ہتھ دے چ بھی ہے، قاتل چھرے دے چ دوسرے دی موت لب رہے ہے، اور ڈاکٹر چھرے دے چ دوسرے دی زندگی لب رہے ہے۔ چھرا چلایا ڈاکٹر نے، مریض مر گیا ہے، نہیں بچیا، تو قتل دا مقدمہ نہیں درج ہوئے گا، کیونکہ اس دا ارادہ ہی نہیں سی۔ قاتل نے کسے نو چھرا مارے ہے لیکن اگلا نہیں مریا، تاں وی ارادہ قتل دا مقدمہ اس تے چلے گا، کیونکہ اس دا ارادہ سی مارن دا۔ تو گرو گوبند سنگھ جی مہاراج دا جو ارادہ ہے او تے ایک جراح دا ارادہ ہے، ڈاکٹر دا ارادہ ہے، فالتو مواد نو کڈ دئیے، جیسے بان دے بہت مواد بھر جائے یا پیر دے، تو ڈاکٹر کہندا ہے سمچے جسم نو بچان دی خاطر اے پیر کٹنا پے گا، اے بان کٹنی پینی، کئی دفعہ سمچے دیش تے دیش دی سنسکرتی نو بچان دی خاطر کچھ ایک نو ایک پاسے کرنا پیندا ہے، تاں دیش بچدا ہے، تاں دیش دی سنسکرتی بچدی ہے۔ ایک عالم دا کہنا ہے کہ گرو گوبند سنگھ جی مہاراج دے انیکاں روپ نے، جد میں دیکھدا او میدان جنگ وچ لڑ رہے نے تو ایک سپاہی پرتیت ہوندے نے، یودھا پرتیت ہوندے نے، پر جد پاؤنٹا صاحب وچ ہتھ وچ قلم لے کے کچھ لکھ رہے نے تے قلم وچوں نغمے نکل رہے نے، کوتا نکل رہی ہے، تاں آپ ایک کوی پرتیت ہوندے نے، شاعر پرتیت ہوندے نے۔ جد انہاں نوں سونے دے سنگھاسن تے بیٹھا دیکھی دے، چور ہو رہی ہے، نظرانے پیٹ ہو رہے نے، لوکی سجدے دے چنے، تا انج پرتیت ہو جائے جیسے ایک شہنشاہ سنگھاسن تے بیٹھا ہے۔
پر جد پنجائی پیاریاں دے اگوں ہاتھ جوڑ کے گرو گوبند سنگھ جی مہاراج کھڑے نے تے امرت دی دات منگ دے نے ادھوں بکھاری پرتیت ہوندے نے اج تک جننے درویش ہوئے نے او بادشاہ نہیں ہوئے اور جو بادشاہ ہوئے نے او درویش نہیں ہوئے جد کسے بادشاہ نو درویش بنن دا شوق جا گیا ہے انہیں بادشاہت نو لت ماری ہے بھرتری نے راجہ گوپی چند نے تے اس پدر دے ہور مہا پرشاہ نے راج سنگاسن نو لت مار کے سنت پنا قبول کیتا یوگی بنے سدھ بنے سنت بنے درویش بنے تے جد کدی کسے درویش دے اندر سنت دے اندر راجہ بنن دا شوق پیدا ہویا تا انہیں سنتگیری چھڑ دیتی انہیں درویشی چھڑ دیتی دنیا وچ ایک واحد مکمل انسان آیا پورن پرکھ آیا جنہیں درویشی دی خاطر بادشاہت نہیں چھڑی اور جنہیں بادشاہت دی خاطر درویشی نہیں چھڑی تدی تے بھائی صاحب بھائی نند لال نو کہنا پیا حق حق اندیش گرو گوبند سنگھ بادشاہ درویش گرو گوبند سنگھ گرو گوبند سنگھ جی مہاراج بادشاہ بھی نے درویش بھی نے آپ دیاں انیکاں مہان رچناواں نے دسم گرنتھ دی رچنا آپ نے پونٹا صاحب وچ کیتی جہدے وچ جاپ صاحب اکال استت بچتر ناٹک چنڈی دیوار بھگوتی دیوار گیان پربودھ کرشنا اوتار راما اوتار غرض کے چوبی اوتاراں دی کتھا اے مہان رچنا گرو گوبند سنگھ جی مہاراج نے جنہاں نے جگت دی جھولی وچ پائی ہے صاحب گرو گوبند سنگھ جی مہاراج ایک ادوتی شاعر نے قلم دے دھنی نے مہان لکھاری نے اور اس وچ آپ نے صاف اے وی کر دیتا ہے کہ بہت کچھ میں انواد کیتا ہے دسم کتھا بھاگوت کی بھاکھا کری بنائے اور باسنا نہ ہے پرب دھرم جدھ کے جائے میں پراتن دھرم گرنتھاں دی پاشا کیتی ہے ٹیکا کیتا ہے ترجمہ کیتا ہے کیوں ترجمہ کیتا ہے تاکہ جگت نو پتا چل جائے دیش دا پرانا دھارمک اتہاس کی ہے دیش دا پرانا دھارمک ڈھانچا کی ہے اسی جگت نو کی دے رہے ہیں اسی جگت دی جھولی دے چھ کی پا رہے ہیں صاحب شری گرو گوبند سنگھ جی مہاراج دے بارے بھائی صاحب بھائی سنتوک سنگھ جی دے اے خیال نے کہ اس طرح دی مہان مورتی اگر عالم وجود دے چھ نہ دی تے اج دیش دے چھ کی ہونا سی چھائے جاتی ایکتا انیکتا بلائے جاتی ہووت کچیلتا کتیبن قرآن کی پاپ ہی پرپک جاتے دھرم دھسک جاتے برن گرک جاتے سہت بیدان کی دیوی دیو دیہ رے سنتوک سنگھ دور ہوتے ریت مٹ جاتی کتھا بیدن پران کی سری گرو گوبند سنگھ پاون پرم سور مورت نہ ہوتی جو پہ کرنا ندھان کی ایسی بخشش بھری مورتی جے نہ آندی تے دیش دی اے حالت اج نہیں آنی سی بھاو اے جو سنسکرتی بچی ہوئی اے دیش دی اے گرو گوبند سنگھ جی مہاراج دا صدقہ انہاں دی رحمت دا صدقہ انہاں دی بخشش دا صدقہ آپ دا آگمن بھائی صاحب بھائی نند لال دے لفظاں وچ بہار دا آگمن ہے موسم بہار دا آگمن باہوش باش کہ ہنگام نو بہار آمد ساڈے دیش دیاں چھے رتواں دے چوں بہار دی رت رتواں دا راجہ ہے سرمور ہے مہان ہے کیوں موسم بہار دے چ گرمی اتنی جتنی سہن ہو سکے تے ٹھنڈ بھی اتنی ہے جتنی کہ برداشت ہو سکے پھل کھڑ دے نے موسم بہار دے چ بہتی گرمی ہوئے تے گرمی نال پھل جھلس جاندے نے پر جے بہتی ٹھنڈ ہوئے ککر پیرے ہوئے پالا پیرے ہوئے تاں پھل مرجا جاندے نہیں پیدا ہوندے تو گل سپشٹ ہے کہ برف پی رہی ہے پھل نہیں پیدا ہونگے لو چل رہی ہے پھل جھلس جانگے
ਫੁੱਲਾਂ ਨੂੰ ਖੇੜੇ ਲਈ, ਫੁੱਲਾਂ ਦੀ ਉਤਪਤੀ ਲਈ ਮੌਸਮੇ ਬਹਾਰ ਚਾਹੀਦਾ ਹੈ। ਜੋ ਬਹੁਤ ਗਰਮ ਹੈ ਉਹ ਜ਼ਾਲਮ ਹੋ ਜਾਏਗਾ, ਜੋ ਬਹੁਤ ਠੰਡਾ ਹੈ ਉਹ ਬੁਜ਼ਦਿਲ ਹੋ ਜਾਏਗਾ। ਦੇਸ਼ ਦੇ ਜੋ ਸੰਘਰਸ਼ ਸੀ ਉਹ ਇਸ ਤਰ੍ਹਾਂ ਦਾ ਸੀ ਕਿ ਇੱਕ ਪਾਸੇ ਇੱਕ ਜ਼ਾਲਮ ਸੀ, ਬਹੁਤ ਗਰਮ ਸੀ, ਬਹੁਤ ਗਰਮ ਸੀ, ਦੂਸਰੇ ਪਾਸੇ ਇੱਕ ਬੁਜ਼ਦਿਲ ਸੀ, ਬਹੁਤ ਠੰਡਾ ਸੀ, ਬਹੁਤ ਠੰਡਾ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਖਾਲਸੇ ਨੂੰ ਜਨਮ ਦਿੱਤਾ ਆਖਿਆ ਤੁਸੀਂ ਬਹਾਰ ਦੀ ਤਰ੍ਹਾਂ ਹੋਣਾ, ਨਾ ਇਤਨਾ ਗਰਮ ਕਿ ਜਣੇ ਖਣੇ ਦੀ ਪੱਗ ਲਾਓ, ਨਾ ਇਤਨੇ ਠੰਡੇ ਕਿ ਜਣਾ ਖਣਾ ਤੁਹਾਡੀ ਪੱਗ ਲਾ ਛੱਡੇ। ਮੌਸਮੇ ਬਹਾਰ ਬਹੋਸ਼ ਬਾਸ਼ ਕੇ ਹੰਗਾਮੇ ਨਾਓ ਬਹਾਰ ਆਮਦ, ਬਹਾਰ ਆਮਦ ਯਾਰ ਆਮਦ ਕਰਾਰ ਆਮਦ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਮਦ ਮੌਸਮੇ ਬਹਾਰ ਦੀ ਆਮਦ ਹੈ। ਆਪ ਨੇ ਦੇਸ਼ ਵਾਸੀਆਂ ਨੂੰ ਨਵੀਂ ਸੇਧ ਦਿੱਤੀ ਔਰ ਆਖਿਆ ਜਦ ਮਜਬੂਰ ਹੋ ਜਾਓ, ਲਾਚਾਰ ਹੋ ਜਾਓ ਤਾਂ ਸ਼ਸਤਰ ਚੁੱਕਣਾ ਵੀ ਧਰਮ ਹੈ। ਚੁੰਕਾਰਜ ਹਮਾ ਹਿਲ ਤੇ ਦਰਗਸਤ ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ। ਜਦ ਵਕਤ ਦੇ ਸਤਾਧਾਰੀਆਂ ਨੇ ਆਪ ਨੂੰ ਇਹ ਆਖਿਆ ਕਿ ਆਪ ਸੰਤ ਹੋ, ਗੁਰੂ ਹੋ, ਫਕੀਰ ਹੋ, ਫਕੀਰ ਦਾ ਸ਼ਸਤਰਧਾਰੀ ਹੋਣਾ ਠੀਕ ਨਹੀਂ ਤਾਂ ਆਪ ਨੇ ਫਰਮਾਨ ਕੀਤਾ ਬਲਾਚਾਰਗੀ ਦਰਮਿਆਂ ਆਮਦਮ ਬਤਦਬੀਰੋ ਤੀਰੋ ਤੁਫੰਗ ਆਮਦਮ। ਮੈਂ ਲਾਚਾਰ ਹੋ ਕੇ ਸ਼ਸਤਰ ਚੁੱਕਿਆ, ਬੰਦੂਕ ਚੁੱਕੀ, ਮਜਬੂਰ ਹੋਇਆ। ਐ ਸਤਾਧਾਰੀਓ ਤੁਹਾਡੇ ਤੇ ਗਿਆਨ ਦਾ, ਵਿਚਾਰ ਦਾ, ਸ਼ਾਂਤੀ ਦਾ, ਖਿਮਾ ਦਾ ਅਸਰ ਨਹੀਂ ਪਿਆ, ਮੈਨੂੰ ਮਜਬੂਰਨ ਸ਼ਸਤਰ ਚੁੱਕਣਾ ਪਿਆ। ਤੋ ਇਹ ਵਾਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਮਰ ਵਾਕ ਨੇ ਚੁੰਕਾਰ ਹਮਾ ਹਿਲ ਤੇ ਦਰਗੁਜਸਤ ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ। ਸਾਡੇ ਦੇਸ਼ ਦੇ ਇੱਕ ਪ੍ਰਸਿੱਧ ਕਵੀ ਦਾ ਕਹਿਣਾ ਹੈ, ਐ ਮਾਂ ਜੇ ਤੂੰ ਬੱਚੇ ਨੂੰ ਜਨਮ ਦੇਣਾ ਹੈ ਉਹ ਸੂਰਮਾ ਹੋਵੇ, ਜੇ ਸੂਰਮਾ ਨਹੀਂ ਤਾਂ ਭਗਤ ਹੋਵੇ, ਜੇ ਭਗਤ ਨਹੀਂ ਤਾਂ ਕਮ ਸੇ ਕਮ ਦਾਨੀ ਤਾਂ ਜ਼ਰੂਰ ਹੋਵੇ। ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਆਦਕਾਲ ਤੋਂ ਇਹ ਵਿਚਾਰਧਾਰਾ ਬਣੀ ਹੋਈ ਹੈ ਵੀ ਜਿਨ੍ਹਾਂ ਨੇ ਜਗਤ ਨੂੰ ਤਾਮੀਰ ਕੀਤਾ ਹੈ, ਜਗਤ ਨੂੰ ਕੁਛ ਦਿੱਤਾ ਹੈ, ਦਾਨੀਆਂ ਨੇ ਕੁਛ ਦਿੱਤਾ ਹੈ, ਸੂਰਮਿਆਂ ਨੇ ਕੁਛ ਦਿੱਤਾ ਹੈ, ਭਗਤਾਂ ਨੇ ਕੁਛ ਦਿੱਤਾ ਹੈ। ਇਸ ਵਾਸਤੇ ਆਖਿਆ ਗਿਆ ਐ ਮਾਂ ਅਗਰ ਤੂੰ ਭਗਤ ਨਹੀਂ ਪੈਦਾ ਕਰ ਸਕਦੀ, ਦਾਤਾ ਨਹੀਂ ਪੈਦਾ ਕਰ ਸਕਦੀ, ਸੂਰਮਾ ਨਹੀਂ ਪੈਦਾ ਕਰ ਸਕਦੀ ਤਾਂ ਫਿਰ ਤੇਰਾ ਬਾਂਝ ਰਹਿਣਾ ਹੀ ਬਿਹਤਰ ਹੈ। ਵਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਐਸਾ ਪੂਰਨ ਪੁਰਖ ਜੋ ਦਾਤਾ ਵੀ ਹੈ, ਭਗਤ ਵੀ ਹੈ, ਸੂਰਮਾ ਵੀ ਹੈ। ਸੂਰਮਾ ਐਸਾ ਕਿ ਲੱਖਾਂ ਦੀ ਫੌਜ ਦਾ ਘੇਰਾ ਪਿਆ ਹੋਵੇ ਹੌਸਲਾ ਪਸਤ ਨਹੀਂ ਹੁੰਦਾ, ਹੌਸਲੇ ਨਾਲ ਆਪ ਲੜਦੇ ਨੇ। ਇੰਨੇ ਮਹਾਨ ਮਹਾਬਲੀ ਔਰ ਆਪ ਨੇ ਐਸਾ ਕਹਿ ਦਿੱਤਾ, ਸਵਾ ਲਾਖ ਸੇ ਏਕ ਲੜਾਊਂ ਤਬ ਹੈ ਗੋਬਿੰਦ ਸਿੰਘ ਨਾਮ ਕਹਾਊਂ। ਤੋ ਸਵਾ ਲਾਖ ਨਾਲ ਲੜਨ ਲਈ ਦਰਅਸਲ ਜਿਗਰਾ ਚਾਹੀਦਾ ਹੈ, ਹਿੰਮਤ ਚਾਹੀਦੀ ਹੈ, ਹੌਸਲਾ ਚਾਹੀਦਾ ਹੈ। ਆਪ ਭਗਤ ਇਤਨੇ ਮਹਾਨ ਨੇ ਕਿ ਮੈਦਾਨ ਏ ਜੰਗ ਵਿਚ ਵੀ ਜੇ ਅੰਮ੍ਰਿਤ ਵੇਲਾ ਹੋ ਗਿਆ ਤੋ ਸਮਾਧੀ ਲਾ ਕੇ ਬੈਠ ਗਏ ਨੇ, ਆਸਾ ਦੀਵਾਰ ਨੂੰ ਸੁਣ ਰਹੇ ਨੇ, ਮਗਨ ਹੋ ਕੇ ਪ੍ਰਭੂ ਦੇ ਗੀਤ ਗਾ ਰਹੇ ਨੇ। ਇਸ ਤਰ੍ਹਾਂ ਦੇ ਆਪ ਭਗਤ ਨੇ। ਦਾਨੀ ਦਾਨੀਆਂ ਵਿਚ ਤੇ ਆਪ ਨੂੰ ਕਿਹਾ ਜਾਂਦਾ ਸਰਬੰਸ ਦਾਨੀ, ਜੋ ਕੁਛ ਵੀ ਹੈ ਦਾਨ ਕਰ ਦਿੱਤਾ ਇਸ ਦੇਸ਼ ਨੂੰ, ਜੋ ਕੁਛ ਵੀ ਸੀ ਦਾਨ ਕਰ ਦਿੱਤਾ ਜਗਤ ਦੇ ਮਜ਼ਲੂਮਾਂ ਨੂੰ, ਜਗਤ ਦੇ ਯਤੀਮਾਂ ਨੂੰ, ਜਗਤ ਦੇ ਦੁਖੀਆਂ ਨੂੰ। ਧਨ ਦਾਨ ਕਰ ਦਿੱਤਾ, ਅੰਨ ਦਾਨ ਕਰ ਦਿੱਤਾ, ਭੂਸ਼ਣ ਦਾਨ ਕਰ ਦਿੱਤੇ, ਮਹਿਲ ਮਾੜੀਆਂ ਦਾਨ ਕਰ ਦਿੱਤੀਆਂ, ਆਪਣੇ ਸਿੰਘ ਦਾਨ ਕਰ ਦਿੱਤੇ, ਆਪਣੇ ਪੁੱਤਰ ਦਾਨ ਕਰ ਦਿੱਤੇ, ਆਪਣਾ ਪਰਿਵਾਰ ਦਾਨ ਕਰ ਦਿੱਤਾ ਔਰ ਆਪਣਾ ਆਪ ਵੀ ਨਿਛਾਵਰ ਕਰ ਦਿੱਤਾ। ਸਰਬੰਸ ਦਾਨੀ, ਅੰਨ ਦੇ ਦਾਨੀ ਤੇ ਧਨ ਦੇ ਦਾਨੀ ਦੁਨੀਆਂ ਵਿੱਚ ਬਹੁਤ ਸਾਰੇ ਮਿਲਣਗੇ, ਪਰ ਸਰਬੰਸ ਦਾਨੀ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਜਿਨ੍ਹਾਂ ਨੇ ਇਸ ਦੇਸ਼ ਦੇ ਉੱਤੋਂ
سب کچھ نچھاور کر دیتا، سب کچھ قربان کر دیتا۔ لالا دولت رائے کہیں دینے کہ جد میں رامائن دی جنگ دا ادھین کردا تے اتھے کارن نے دو استریاں سیتا تے سروپ نکھا، سروپ نکھا دی نکھ لکشمن نے کٹ دیتی۔ بدلے دی بھاونا دچ رام سیتا نو چک کے لے گیا، بہت وڈا سنگرش ہویا۔ دھارمک طور تے رام تے راون دا کوئی بھید نہیں ہے، مت بھید نہیں ہے۔ چار ویداں دا پاٹھی راون ہے، سیانا ہے، چار ویداں دے پاٹھی شری رام جی نے۔ رام رامیشم دے شیو جی دی پوجا کردے نے، راون بھی شیو جی دا ہی اپاشک ہے، شیو جی دی ہی اپاسنا کردا ہے، تو دھارمک طور تے کوئی مت بھید نہیں۔ دوسری عظیم جنگ ہوئی مہا بھارت دی، لالا دولت رائے کہندے نے اتھے بھی کارن ہے ایک استری، اور او استری ہے دروپتی۔ دروپتی دی رسنا تو دریودھن لئی اے شبد نکلے، اے اندھے دا اندھا ہے، دھرتراشٹر انہاں دا پتا اندھا سی، اے اندھے دا اندھا ہے، اے کوڑے بچن دریودھن نو ایسے چبے، بدلے دی بھاونا پیدا ہوئی، لہذا پانڈواں نو جوئے لئی پریریا۔ تو دھرم پتر یودھشٹر اج جوا کھیڈن لگے، حیرانگی او جوئے دے وچ دھن ہار دے نے، پھر بستر ہار دے نے، بھوشن ہار دے نے، محل ہار جاندے نے، پھر راج پاٹ ہار جاندے نے، تنے اتنا وڈا جواری، پھر پتنی ہار جاندا ہے، پھر او دروپتی نو ہار جاندے نے۔ پھر اے اگاں چل کے بہت وڈے سنگرش دا کارن بنی، مہا بھارت دے یدھ دا کارن بنی۔ لالا دولت رائے کہندے نے سوانے عمری گرو گوبند سنگھ جی مہاراج دے وچ مہابلی، جو آپ دی لکھت ایک بڑی سندر کتاب ہے، او دے وچ آپ کہندے نے کہ اے جڑیاں دو عظیم مہان جنگاں پرانے سمے وچ ساڈے دیش وچ ہوئیاں، کارن استری ہے، تے دھارمک طور تے کوئی مت بھید نہیں ہے، تے دوویں پاسے راجے نے، ایک پاسے سینا دے مکھی نے دوارکا دے راجا، ایک پاسے دریودھن آپ نے، اندرپرست دے راجا مکھی سرمور۔ دھارمک طور تے کوئی مت بھید نہیں، پانڈو پڑے نے دروناچارج کول، کورو بھی پڑے نے دروناچارج کول، دھرم ایک ہے، دھارمک طور تے کوئی مت بھید نہیں، دوویں راجے نے۔ تو جنگ دا کارن ہے ایک استری، اور او استری ہے دروپتی۔ لالا دولت رائے کہندے نے جد میں گرو گوبند سنگھ جی مہاراج دیاں لڑائیاں دا ادھین کردا، اس نال جنگ ہے جس نال دھارمک طور تے بھی آپ دا مت بھید ہے، اس نال آپ دا سنگرش ہے کہ ایک پاسے ایک دیش دا راجہ ہے، سلطان ہے، اور دوجے پاسے ایک فقیر ہے جدے خزانیاں دے کچھ بھی نہیں ہے۔ پھر اے بہت وڈی جنگ وی جو انیکاں لڑیاں گئیاں، زر زمین زورو دی خاطر نہیں ہے، دیش دی رکھیا دی خاطر، دیش دی مظلوماں دی خاطر، دیش دی عصمت دی خاطر، اور اس حالت وچ سدگر نے تلوار اٹھائی جد دیش دی عصمت غزنی دے بازاراں وچ ٹکے ٹکے وچ وکدی سی۔ رامائن دے ایک بڑے قیمتی مدھر واہ جو مہاتما تلسی نے لکھے نے، انج بدھو بھگنی سوت ناری، ہے سٹ یہ کنیا سمچاری، جد پیڑا دی اوٹ دے چھپ کے شری رام نے بالی نو مار دیتا ہے، تے بالی نے کیا بھگوانے گھور پاپ کیتا ہے، تو رام کہنے نہیں، میں پاپ نہیں کیتا تینو مار کے، انہیں چھوٹے بھرا دی استری تارا نو جبرن اپنے کول رکھ لیا سی۔ تو شری رام دے اے بول جنو قلم بند کر دے نے شری تلسی، انج بدھو بھگنی سوت ناری، اے سٹھ یہ کنیا سمچاری، تاہیں کدرشت بلوکیں جوئی، تاہیں بدھے کچھ پاپ نہ ہوئی۔ انج بدھو چھوٹے برادی استری بھگنی بھین سوت ناری نو، تے چوتھی کنیا، انہ چاراں نو ہی کنیا دے سمان سمجھنا چاہی رہے، تے جڑا کدرشتی نال ویکھے اس نو میں بد کر دیاں، کوئی پاپ نہیں، کوئی پاپ نہیں، اے شری رام دے بول۔ تے جد دیش دی عصمت ٹکے ٹکے دے
ਗਜ਼ਨੀ ਦੇ ਬਾਜ਼ਾਰਾਂ ਚ ਵਿਕਦੀ ਸੀ। ਮਜਬੂਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਲਵਾਰ ਚੁੱਕਣੀ ਪਈ ਦੇਸ਼ ਦੀ ਅਸਮਤ ਨੂੰ ਬਚਾਉਣ ਲਈ, ਦੇਸ਼ ਦੀ ਗੈਰਤ ਨੂੰ ਬਚਾਉਣ ਲਈ।

0: ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਇਜ ਕਰਕੇ ਜੋਤੀ ਜੋਤ ਸਮਾ ਗਏ ਸ੍ਰੀ ਹਜ਼ੂਰ ਸਾਹਿਬ ਵਿੱਚ ਸੱਚਖੰਡ ਦੇ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੋ ਨਿਸੈਭੰ ਗੁਰ ਪ੍ਰਸਾਦ। ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੋ। ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਨ ਜੋਗ ਦਇਆਲੇ

परमात्मा है, आप सत्संगी हो। ते धन गुरु ग्रंथ साहब ने इस तरह ख्याल मैंने दिते ने, क्योंकि सब कुछ गुरबाणी विच है और पातशाह ने छुपाया कुछ भी नहीं है, सिर्फ खोलन दी गल है। प्यो दादे का खोल डिठा खजाना, ता मेरे मन पया निदाना। अपने कोल अपनी गल ते कुछ भी नहीं, ये खजाना है। और गजब दी गल है, एदे दरवाजे खुले ही नहीं। जितना कीमती खजाना होंदा छुपा के रखा जाता, बड़े बड़े लॉकर, बड़े बड़े ताले, बड़ी बड़ी सिक्योरिटी, बड़ी बड़ी हिफाजत। कबीर कहंदे ने, रब ते एक ऐसा खजाना है जितना लुटना है इन्हें लुट लो, रब ते लुटा के ही राजी है। राम नाम की लूट है, लूट सके तो लूट। धन नु कोई लुटे तो कानून है, समाज है, तरह तरह दे खतरे ने, ते लुटन वाले नु लुटेरा कहंदे, लुटेरा। राम नाम दा जेड़ा खजाना है, कोई खतरा नहीं, किसी प्रकार दा खतरा नहीं। कोई इस खजाने नु लुट लै, उसे नु संत कहंदे। इत्थे राम नु लुटन वाले नु, राम दे खजाने नु लुटन वाले नु लुटेरा नहीं कहंदे, संत कहंदे ने, भगत कहंदे। धन दे लुटेरियां नु लुटेरा कहंदे, संपदा दे लुटेरियां नु डाकू कहंदे ने, डकैत कहंदे ने। राम दे लुटेरियां नु संत कहंदे ने, भगत कहंदे ने, गुरमुख कहंदे ने, ब्रह्मज्ञानी कहंदे। धन ते जिना जिना कोल होंदा है छुपा के रखते ने, किसी नु कुछ नहीं पता चलता, कुछ नहीं पता चलता। एक राम धन ऐसा है, राम आप ही आवाजा मार दे, मैनु लुट लो, लुट लो, लुट लो। राम नाम की लूट है, लूट सके तो लूट। फिर पाछे पछताओगे जब प्राण जाएंगे छूट। जिन्ना लुटना है लुट लो। मनुख दी मानसिक फितरत है, सुभाव है, जिहड़ी चीज इस नूं मुफत दे च मिल जाए, बिना मेहनत दे मिल जाए, इहदी कदर नहीं करदा, कदर नहीं करदा। हर चे जूद बरायत देर ना पावे। शेख सादी साहब कहिंदे ने, बिना मेहनत तो जो मिल जाए, बिना पुरशारत तो जो मिल जाए, मनुख उसकी कदर नहीं करता। तो जी किधरे प्राप्त हो जाए तो फिर रखता भी नहीं, एवें ही मिली है, एवें ही गवाच है। यह भी मैं अर्ज करता। सूरज है, फिर उसकी किरण है, फिर किरण का प्रकाश है, फिर जिथे प्रकाश हो रहे है वो है। परमात्मा है, फिर उसकी किरण है जीव आत्मा। कहो कबीर ए राम की अंश। इसी किरण तो जो प्रकाश हो रहा है वो मन है। और मन दिया सारिया क्रियावां जिथे प्रगट हो रही ने, घटत हो रही ने, इनू तन कहते, इनू तन कहते। तो मैं फिर दोहरावा, परमात्मा जीव आत्मा मन ते तन। जिथे परमात्मा सूरज रूप दे च परम प्रकाश है, उथे जीव आत्मा उस परम प्रकाश दी अंश है। कहो कबीर ए राम की अंश। सूरज निर्लेप है, किरण भी निर्लेप है,
ਨਾ ਸੂਰਜ ਮਹਿਲਾ ਆਉਂਦਾ ਨਾ ਕਿਰਨ ਮਹਿਲੀ ਆਉਂਦੀ, ਦੋਵੇਂ ਨਿਰਲੇਪ ਨੇ, ਦੋਵੇਂ ਨਿਰਲੇਪ ਨੇ। ਪਰਮਾਤਮਾ ਤੋਂ ਇਹ ਜੋ ਜੀਵ ਆਤਮਾ ਹੈ, ਇਸ ਤੋਂ ਜੋ ਪ੍ਰਕਾਸ਼ਿਤ ਹੋਇਆ ਹੈ, ਉਸੇ ਨੂੰ ਮਨ ਕਹਿੰਦੇ, ਉਸੇ ਨੂੰ ਮਨ ਕਹਿੰਦੇ। ਇਹ ਪ੍ਰਕਾਸ਼ ਜਿੱਥੇ ਘਟਿਤ ਹੁੰਦਾ ਹੈ, ਜਿੱਥੇ ਪ੍ਰਗਟ ਹੁੰਦਾ ਹੈ, ਜਿਸ ਨੂੰ ਚਲਾਇਮਾਨ ਕਰਦਾ, ਦ੍ਰਿਸ਼ਮਾਨ ਕਰਦਾ ਹੈ, ਉਸੇ ਨੂੰ ਤਨ ਕਹਿੰਦੇ। ਤਾਂ ਮੈਂ ਅਰਜ਼ ਕਰਾਂ, ਮੂਲ ਰੂਪ ਦੇ ਉੱਤੇ ਸੂਰਜ, ਫਿਰ ਕਿਰਨ ਹੈ, ਫਿਰ ਪ੍ਰਕਾਸ਼ ਹੈ, ਫਿਰ ਜਿੱਥੇ ਪ੍ਰਕਾਸ਼ ਹੋ ਰਿਹਾ ਹੈ ਉਹ ਉਮੀਦ ਇਹ ਗੱਲ ਪਕੜਦੇ ਚਾਹੀਏ। ਪਰਮਾਤਮਾ ਹੈ, ਜੀਵ ਆਤਮਾ ਹੈ, ਮਨ ਹੈ, ਇਹ ਤਨ ਹੈ। ਮਨ ਨੂੰ ਫਿਰ ਇੰਜ ਵੀ ਕਿਹਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੁਣ ਜਿਹੜੀ ਮੂਲ ਗੱਲ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਪੰਕਤੀਆਂ ਮੈਂ ਇਹ ਦੋ ਚੁਣੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ। ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਕਿਰਨ ਸੂਰਜ ਦੇ ਚਲੀਨ ਹੋ ਜਾਏ ਤਾਂ ਸੂਰਜ ਹੈ, ਸੂਰਜ ਤੋਂ ਅਲੱਗ ਦਿਖਾਈ ਦੇਵੇ ਤੋ ਕਿਰਨ ਹੈ। ਜੀਵ ਆਤਮਾ ਪਰਮਾਤਮਾ ਦੇ ਚ ਲੀਨ ਹੋ ਜਾਏ ਤੋ ਪਰਮਾਤਮਾ ਹੈ, ਪਰਮਾਤਮਾ। ਔਰ ਜਿੰਨੇ ਚਿਰ ਤੱਕ ਨਿਆਰੀ ਦਿਖਾਈ ਦੇ ਰਹੀ ਉਨੇ ਚਿਰ ਤੱਕ ਜੀਵ ਆਤਮਾ, ਜੀਵ ਆਤਮਾ ਹੈ। ਪ੍ਰਕਾਸ਼ ਹੈ ਇਹ ਸੂਰਜ ਦੀ ਕਿਰਨ, ਹੈ ਪਰਮਾਤਮਾ ਦੀ ਅੰਸ। ਮੈਂ ਫਿਰ ਦੁਹਰਾਵਾਂ, ਕਹੋ ਕਬੀਰ ਇਹ ਰਾਮ ਕੀ ਅੰਸ। ਪ੍ਰਕਿਰਤੀ ਇੱਕ ਦਿਨ ਤਨ ਨੂੰ, ਮਨ ਨੂੰ, ਇਹਦੇ ਜ਼ੇਰ ਅਸਰ ਤਨ ਆਉਂਦਾ ਪਹਿਲੇ ਪ੍ਰਕਿਰਤੀ ਦੇ, ਔਰ ਪ੍ਰਕਿਰਤੀ ਤਨ ਨੂੰ ਮਿਟਾ ਦਿੰਦੀ ਹੈ। ਰੋਜ਼ ਰੋਜ਼ ਅਸੀਂ ਮਿਟ ਰਹੇ ਹਾਂ, ਰੋਜ਼ ਰੋਜ਼ ਅਸੀਂ ਘਟ ਰਹੇ ਹਾਂ। ਜੇ ਰੋਜ਼ ਰੋਜ਼ ਅਸੀਂ ਜੀ ਰਹੇ ਹਾਂ ਤੇ ਰੋਜ਼ ਰੋਜ਼ ਅਸੀਂ ਮਰ ਰਹੇ ਹਾਂ। ਤੁਸੀਂ ਆਖੋਗੇ ਇਹ ਕੀ ਕਹਿੰਦੇ, ਰੋਜ਼ ਰੋਜ਼ ਜੀ ਰਹੇ ਹਾਂ, ਜੀ ਰਹੇ ਹਾਂ, ਪਰ ਰੋਜ਼ ਰੋਜ਼ ਮਰ ਰਹੇ ਹਾਂ ਕਿਉਂਕਿ ਘਟ ਰਹੇ ਹਾਂ। ਘਟਣਾ ਮਿਟਣਾ ਹੀ ਹੈ, ਔਰ ਕੀ ਹੈ। ਇੱਕ ਮਨੁੱਖ ਨੇ ਚਲੋ 100 ਸਾਲ ਜੀਵਣਾ, ਅੱਜ ਦਾ ਇੱਕ ਦਿਨ ਲੰਘ ਗਿਆ, ਘਟ ਗਿਆ, ਇੱਕ ਦਿਨ ਘਟ ਗਿਆ। ਛਿੰਨ ਛਿੰਨ ਔਦ ਬਿਹਾਤ ਹੈ, ਫੂਟੇ ਘਟ ਜਾਉ ਪਾਣੀ। ਸਰੀਰ ਦੋਵਾਂ ਦਿਸ਼ਾਵਾਂ ਵਿੱਚ ਜਾ ਰਿਹਾ, ਰੋਜ਼ ਰੋਜ਼ ਵਧ ਰਿਹਾ, ਰੋਜ਼ ਰੋਜ਼ ਘਟ ਰਿਹਾ। ਵਧਣਾ ਘਟਣਾ ਇਕੱਠਾ ਹੀ ਚੱਲ ਰਿਹਾ, ਇਕੱਠਾ ਹੀ ਚੱਲ ਰਿਹਾ। ਦਿਸ ਰਿਹਾ ਤਨ ਵੱਡਾ ਹੋ ਰਿਹਾ, ਹਕੀਕਤ ਵਿੱਚ ਉਮਰ ਘਟ ਰਹੀ ਹੈ, ਘਟ ਰਹੀ ਹੈ, ਘਟ ਰਿਹਾ। ਕਿਉਂਕਿ ਘਟ ਰਿਹਾ ਹੈ ਤਾਂ ਇੱਕ ਦਿਨ ਪ੍ਰਕਿਰਤੀ ਇਸ ਨੂੰ ਮਿਟਾ ਦਿੰਦੀ। ਇਹ ਜਿਹੜਾ ਮਨ ਹੈ ਨਾ, ਇਹ ਨਹੀਂ ਮਿਟਦਾ। ਜੀਵ ਆਤਮਾ ਤੇ ਪਰਮਾਤਮਾ ਦੀ ਅੰਸ ਮਿਟਣ ਦਾ ਮਤਲਬ ਹੀ ਨਹੀਂ। ਮਨ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਨੇ, ਤਾਂ ਵਿਚਾਰਾਂ ਨੂੰ ਕੌਣ ਦੇਖਦਾ ਹੈ? ਜੀਵ ਆਤਮਾ। ਬੰਦਾ ਕਹਿ ਦਿੰਦਾ ਨਾ ਮੇਰੇ ਵਿਚਾਰ ਨੇ, ਤੇ ਜੇ ਵਿਚਾਰ ਨੂੰ ਮਨ ਮੰਨ ਲਈਏ ਤੇ ਮਨ ਨੂੰ ਕੌਣ ਦੇਖ ਰਿਹਾ ਜੋ ਕਹਿ ਰਿਹਾ ਮੇਰੇ ਵਿਚਾਰ?
ਰਾਤ ਨੂੰ ਜਦ ਤਨ ਸੌ ਜਾਂਦਾ ਤੇ ਮਨ ਵੀ ਗੂੜੀ ਨਿੰਦਰਾ ਦੇ ਸੌ ਜਾਂਦਾ, ਜਿਹਨੂੰ ਸੁਖੋਪਤੀ ਕਹਿੰਦੇ ਨੇ, ਸਸ਼ੁਪਤੀ ਕਹਿੰਦੇ ਨੇ, ਤੇ ਸਵੇਰੇ ਉੱਠ ਕੇ ਬੰਦਾ ਕਹਿੰਦਾ ਬੜੀ ਗੂੜੀ ਨੀਂਦ ਆਈ, ਬੜੀ ਗਹਿਰੀ ਨੀਂਦ ਆਈ, ਤੋ ਤਨ ਤੇ ਸੁੰਨ ਹੋ ਗਿਆ ਸੀ, ਮਨ ਵੀ ਸੁੰਨ ਹੋ ਗਿਆ ਸੀ। ਇਹ ਬੋਧ ਕਿਸ ਨੂੰ ਹੋ ਰਿਹਾ? ਬੜੀ ਗੂੜੀ ਨੀਂਦ ਆਈ। ਇਹ ਜੀਵ ਆਤਮਾ ਨੂੰ ਬੋਧ ਹੁੰਦਾ, ਮਨ ਤੇ ਵਿਸ਼ਰਾਮ ਤੇ ਚਲਾ, ਮਨ ਤੇ ਸੌ ਗਿਆ। ਤਾਰਕਿਕ ਇੱਕ ਇਸ ਤਰ੍ਹਾਂ ਦੀ ਤਰਕ ਖੜੀ ਕਰਦੇ ਨੇ, ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ, ਇਹ ਸੂਰਜ ਦੀ ਕਿਰਨ ਹੈ, ਫਿਰ ਅੰਦਰ ਇਤਨਾ ਅੰਧੇਰਾ ਕਿਉਂ ਹੈ? ਕਿਉਂ ਅੰਧੇਰਾ? ਇਹ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਪਰਮ ਆਨੰਦ ਹੈ, ਇਹ ਉਸਦੀ ਅੰਸ਼ ਹੈ, ਪਰ ਅੰਦਰ ਇਤਨਾ ਦੁੱਖ ਕਿਉਂ? ਮੈਂ ਇਹ ਮੂਲ ਸਿਧਾਂਤਿਕ ਨੁਕਤੇ ਤੁਹਾਡੇ ਸਾਹਮਣੇ ਰੱਖ ਰਿਹਾ, ਸਾਰੀ ਜ਼ਿੰਦਗੀ ਮੈਂ ਕਰਮ ਕਾਂਡ ਚ ਨਾ ਲੰਘ ਜਾ। ਪਰਮਾਤਮਾ ਮਹਾਰਸ ਹੈ, ਆਤਮਾ ਉਸਦੀ ਅੰਸ਼ ਹੈ, ਮਹਾਰਸ ਹੈ, ਪਰ ਜੀਵਨ ਦੇ ਚ ਇਤਨੀ ਬੇਰਸੀ ਕਿੱਥੋਂ ਆ ਗਈ? ਇਹ ਬੇਰਸੀ ਕਿਉਂ ਹੈ? ਪਰਮਾਤਮਾ ਨਿਰਵੈਰ ਹੈ, ਜੀਵ ਆਤਮਾ ਉਸਦੀ ਅੰਸ਼ ਹੈ, ਫਿਰ ਅੰਦਰ ਇਤਨਾ ਵੈਰ ਵਿਰੋਧ ਕਿੱਥੋਂ ਆ ਗਿਆ? ਕਿਉਂ ਆ ਗਿਆ? ਪਰਮਾਤਮਾ ਭੈ ਤੋਂ ਰਹਿਤ ਹੈ, ਜੀਵ ਆਤਮਾ ਉਸਦੀ ਅੰਸ਼ ਹੈ, ਪਰ ਅੰਦਰ ਇਤਨਾ ਭੈ, ਇਤਨਾ ਡਰ, ਇਹ ਕਿੱਥੋਂ ਆ ਗਿਆ? ਇਹ ਕਿਉਂ ਆ ਗਿਆ? ਤੋ ਪਤਾ, ਵਾਮ ਮਾਰਗੀਆਂ ਦੇ ਇੱਕ ਤਬਕੇ ਨੇ ਕਹਿ ਦਿੱਤਾ, ਅਗਰ ਆਤਮਾ ਹੈ ਤਾਂ ਇਹ ਵੀ ਲਿਪਾਇਮਾਨ ਆਉਂਦੀ ਹੈ, ਵਰਨਾ ਕਿਰਨ ਦੇ ਹੁੰਦਿਆਂ ਇਤਨਾ ਅੰਧੇਰਾ ਕਿਉਂ? ਕਿਰਨ ਦੇ ਹੁੰਦਿਆਂ ਇਤਨਾ ਵੈਰ ਵਿਰੋਧ ਕਿਉਂ? ਅਗਰ ਕਿਰਨ ਸੂਰਜ ਦੀ ਹੈ, ਜੀਵ ਆਤਮਾ ਪਰਮਾਤਮਾ ਦੀ ਹੈ, ਜਿਹੜਾ ਪਰਮਾਤਮਾ ਮਹਾਰਸ ਹੈ, ਤੂੰ ਇਤਨੀ ਬੇਰਸੀ ਕਿਉਂ? ਆਪ ਸਾਰੇ ਸੂਝਵਾਨ ਬੈਠੇ, ਤਰਕ ਬਿਲਕੁਲ ਸਹੀ ਹੈ। ਐਵੇਂ ਕੋਰੇ ਜਜ਼ਬੇ ਦੇ ਤਹਿਤ ਅਸੀਂ ਨਹੀਂ ਕਹਿ ਸਕਦੇ, ਤੁਸੀਂ ਮੂੰਹ ਰੱਖੋ, ਮਨ ਮੁੱਖ ਗੁਰਮੁਖਤਾਈ ਤੇ ਇਹ ਆਉਂਦੀ ਹੈ, ਦਲੀਲ ਦਾ ਜਵਾਬ ਦਲੀਲ ਨਾਲ ਦਿਓ, ਵਿਚਾਰ ਦਾ ਜਵਾਬ ਵਿਚਾਰ ਨਾਲ ਦਿਓ, ਤਰਕ ਦਾ ਜਵਾਬ ਤਰਕ ਨਾਲ ਦਿਓ। ਉਹਨਾਂ ਦੀ ਤਰਕ ਹੈ, ਜੀਵ ਆਤਮਾ ਨੂੰ ਨਿਰਲੇਪ ਕਹਿਣਾ ਬਣਦਾ ਨਹੀਂ। ਫਿਰ ਪਤਾ ਹੈ ਉਹ ਕੀ ਕਹਿੰਦੇ ਨੇ? ਜੀਵ ਆਤਮਾ ਵੀ ਲਿਪਾਏਮਾਨ ਹੋ ਸਕਦੀ ਹੈ, ਤਾਂ ਫਿਰ ਪਰਮਾਤਮਾ ਨੂੰ ਵੀ ਬੇਦਾਗ ਕਹਿਣਾ ਬਣਦਾ ਨੇ। ਉਹ ਇੰਜ ਕਹਿੰਦੇ ਵਾਮ ਮਾਰ, ਉਹ ਇਹ ਕਹਿੰਦੇ ਜਿਹਨਾਂ ਦਾ ਇੱਕ ਤਬਕਾ ਕੋਰਾ ਨਾਸਤਿਕ ਹੋ ਗਿਆ ਸੀ, ਸਾਡਾ ਕੋਈ ਭਰੋਸਾ ਨਹੀਂ। ਭਰੋਸਾ ਹੈ, ਜਿਵੇਂ ਤਨ ਮੈਲਾ ਹੁੰਦਾ ਹੈ, ਮਨ ਮੈਲਾ ਹੁੰਦਾ ਹੈ, ਜੀਵ ਆਤਮਾ ਮੈਲੀ ਆਉਂਦੀ ਹੈ, ਪਰਮਾਤਮਾ ਵੀ ਬੇਦਾਗ ਨੇ, ਉਹ ਵੀ ਬੇਦਾਗ ਨੇ। ਦਲੀਲ ਉਹਨਾਂ ਦੀ ਬੜੀ ਪ੍ਰਬਲ ਹੈ, ਬੜੀ ਪ੍ਰਬਲ ਹੈ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਸੂਰਜ ਹੈ, ਉਹਦੀ ਕਿਰਨ ਹੈ, ਉਸ ਤੋਂ ਜੋ ਪ੍ਰਕਾਸ਼ ਹੋ ਰਿਹਾ ਹੈ ਉਹ ਹੈ, ਪ੍ਰਕਾਸ਼ ਜਿੱਥੇ ਪੈ ਰਿਹਾ ਉਹ ਹੈ, ਜਿਸ ਤੋਂ ਪ੍ਰਕਾਸ਼ਿਤ ਹੋ ਰਹੀ ਹੈ ਵਸਤੂਆਂ ਉਹ ਨੇ। ਉਸੇ ਪ੍ਰਕਾਸ਼ ਨਾਲ ਵਸਤੂਆਂ ਹੋ ਰਹੀਆਂ ਨੇ, ਸਾਰੀ ਹਲਚਲ ਹੈ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵਿੱਚ ਸਾਰਾ ਪਲਟਾ, ਤੇ ਸੂਰਜ ਕਰਕੇ, ਉਹਦੀ ਕਿਰਨਾਂ ਕਰਕੇ, ਉਹਦੇ ਪ੍ਰਕਾਸ਼ ਕਰਕੇ, ਉਹਦੇ ਤੇਜ ਕਰਕੇ।
सूरज परमात्मा, किरण जीव आत्मा, प्रकाश मन, जिथे प्रकाश हो रहा है, जिथे पै रहा है, जिस तो वस्तु प्रकाशित हो रही है, वो ए तन, वो ए तन। तार्किक कहिंदे ने तन दी महल नूं देख के गल ते स्पष्ट हो गई, मन भी महल है और मन महल है, ऐसा भगत लोग मनते ने, संत भी मनते। ते जे मन मैल है तो फिर किरण भी मैली है, ते जे किरण मैली है तो सूरज भी बेदाग नहीं है, ग्रहण उसनू भी लगे, क्योंकि जिन्हां जिन्हां ने सूरज नू उदाहरण बनाया उन्हां तार्किक लोगां ने कह दिता, फिर ए भी कबूल कर लो सूरज नू ग्रहण लगदा, सूरज नू ग्रहण लगता है। विषय में थोड़े सामने छेड़ना नहीं सी, पता नहीं थे बैठे हैं, धन गुरु ग्रंथ साहब ने ख्याल दे देते। ये सूरज भी बेदाग नहीं है, नू ग्रहण लगता है, लगता है, निर्लेप है परमात्मा, निर्लेप है जीवात्मा, कपोल कल्पना है। तो फिर माह वाम मार्गियां उना मंदिरां नू उन्होंने जन्म दिता, जिथे शराब आम चलदी सी, मांस आम चलदा सी, देवदासियां दी भरमार हो गई, दुराचार आम चलदा सी। कहिंदा जो कुछ मन मंदा है, मंगदा है, करो मंदिर देच करो, ताकि आखो ऐलानिया प्रगट कर सको, जीवन दे मंदिर विच यही कुछ है, यही कुछ है, और कुछ भी नहीं। जो जीवन दे मंदिर विच है, असी बार मंदिरां विच पर प्रगट करके दस रहे हैं, यही कुछ है, यही कुछ है। खजुराहे दे मंदिर, कोणारक दे मंदिर, काम दे मंदिर, थोड़े विचों कोई गए वंश है। खजुराहा एक छोटा जिहा कस्बा है मध्य भारत का, झांसी तो कोई 100 मील की दूरी ते होवे। खजुराहे दे नेड़े महोबा है, मैनू साल विच एक दफा या कई दफा, 2 साल च एक दफा उत्थे जाना होंदा है। उत्थे 50-60 घर सिंघां दे रहिंदे ने, गुरमत समागम करदे ने, 2-4 जथियां नूं नाल लेके दस जांदे। तो मैं इत्थों खजुराहा एयरपोर्ट ते उतर जांदा, मैनूं लै जांदे ने उत्थों 20 मील। 3000 आबादी दा एक कस्बा है खजुराहा, बड़ी सुंदर एयरपोर्ट है, जदके वड्डे वड्डे शहरां च भी नहीं है। 5 5-star होटल ने उथे, छोटे छोटे दर्जना ने बेशुमार। 3-4 प्लेन रोज बॉम्बे कलकत्ता दिल्ली तो भरे हो जाते, अप डाउन करते, डेली डेली सर्विस। 100-125 बसा, टूरिस्ट बसा रोज पहुंच दिया, सैकड़े टैक्सियां रोज पहुंच दिया ने। की देखण? खजुराहे दे मंदिर, खजुराहे दे मंदिर। कोई 300-400 एकड़ विच 18 मंदिर बने हुए ने, काम दे मंदिर, काम दे चित्र, काम दिया मूर्तियां। राम दे मंदिर नहीं ने, काम दे मंदिर, पर उन्हां नूं मंदिर आख्या जांदा है। वाम मार्गियां कोल तर्क सी, अगर जीवन मंदिर है, हरि मंदिर है, इस मंदिर दे काम तो बिना होर कुछ भी नहीं, कुछ भी नहीं।
तो उसी बार काम दे मंदिर बनाए बनाए। देवदासियां दी प्रथा इत्थों चली। भैरो काल दा मंदिर उज्जैन दा सारा दिन प्रसाद पता है किसदा मिलता है? शराब दा। सारा दिन चढ़दी की उथे शराब। जिवें दरबार साहब सीजगंज सारा दिन कड़ा प्रसाद चढ़दा है, उथे शराब चढ़दी। शराब दी बोतल लेके जाना पैंदा है। मैं कोई हजारां साल पुरानी गल नहीं कर रहा, अज दी कर रहा, हुण भी यही कुछ। काली दा मंदिर कलकत्ते दा, कुमुखिया देवी दा मंदिर गुवाहाटी दा, मास दा प्रसाद मिलता है। मास सवेरे संडे बकरे कटे जांदे ने, खून दा तिलक लगता है दरवाजे नू, मंदिर दा दरवाजा खुलता है, मूर्तियां नू तिलक लगता है, आए हुए श्रद्धालुओं नू भी खून दा ही तिलक लांदे। ये अजे कुछ थोड़े जिहा अस्थान मौजूद ने। किसी वक्त महात्मा गांधी ने कह दिता सी, खजुराहे दे मंदिर इन्हां नू मिट्टी नाल दब दे, ये साड़ी अश्लीलता नू प्रगट कर देना, साड़ी असभ्यता नू प्रगट कर देना, साड़ी होंद ठीक नहीं पै प्रगट कर दे, दब दे। इस वास्ते के असी उत्थे जिन्ना टूरिस्ट जांदा है 80% फॉरनर है, यूरोप दे लोग ने, अमेरिका कैनेडा कुछ एशिया दे मुल्क फॉरनर पहुंचते हैं, बड़ी तादाद विच पहुंचते। उस तरह का मंदिर ही कोणारक दे च है उड़ीसा, काम का मंदिर। उस तरह के कुछ मंदिर तमिलनाडु दे च भी ने। यह महात्मा गांधी ने कहा सी, दब दे, साड़ी असभ्यता प्रगट कर दे, साड़ी अश्लीलता प्रगट कर देने। पर तार्किक लोगों नूं इह कोई जवाब नहीं। उन्होंने कहा, जे जीवन नूं तुसी मंदिर कहिंदे हो तो इस मंदिर विच इस तों बिना होर की है, होर की है? जबान रस मंगदी है, अखां रस मंगदियां ने, कन्न रस मंगदे ने, नासका रस मंगदी है, खलड़ी रस बन मंगदी है, ते प्रकृति ने ए रस बनाए हुए ने। क्यों बनाए ने? बनाए ने रस लैण वास्ते। जीवन मंदिर है, मंदिर विच यही कुछ है, इंद्रियां दा रस है। असी यही प्रेरणा देंदे हां, जीवन दी महानता है, इत्थे बड़ा प्रबल इंद्रियां दा रस है, अखां दा रस, कन्नां दा रस, नासका दा रस, रसना दा रस, हलड़ी दा रस, कोई रस मुकदे महारस। मैं थानू सीमा विच सुना रहा, क्योंकि सिख समाज विच इतनी गल खुली होंदी नहीं, पर जो प्रगट रूप दे संसार विच मौजूद है, ते वाम मार्गियां ने आख्या, उहदियां लहरां उसका सूक्ष्म असर ते मौजूद है। अधे तो ज्यादा पंजाब जो पतित हो गया नौजवान, वो भी यही तर्क पेश कर दे। चंगिया चंगिया नाल मेरी गल हुई है, जो बहुत सियाने ने, तीक्षण बुद्धि रखते ने, यही कुछ कहते। इतना जो रस इंद्रिया का प्रभु ने बनाया, किस वास्ते बनाया? चलो मन लेने परमात्मा, ते जीवन मंदिर है और रस है, तो रस फिर अखां दा है, कन्ना दा है, नासका दा है, खलड़ी दा है, रसना दा है, और की इंद्रियां दे रस नूं ही काम रस कहिंदे ने। तो कहिंदे ने ए मंदर काम रस दा मंदर है, भावे कही जा रहे ने भगत राम रस दा मंदर है, राम दा मंदर है, वो कहिंदे नहीं, काम दा मंदर है। उन्होंने जमीन दे फिर काम दे मंदर अजे भी मौजूद ने, बड़े उच्चे उच्चे मंदिर,
काम दे मंदिर। चूंकि मैं वेले समय जद कदे मैनू मिल जाए वक वक धर्मां दी स्टडी करदा रहना, मैं उन्हां दे धर्म ग्रंथ पढ़दा रहना। वाम मार्गियां दी भी मैं स्टडी कीती, सिर्फ स्टडी ना कीती मैं उत्थे पहुंचया कोना। खजुराह मैं गया, अपने पूरे नाल साथियां नाल मैं कोणारक भी गया। भुवनेश्वर विच कटक दे साडा प्राम सी ते मैं अखण कोणारक नेड़े है हो के आऊं। काम दे मंदर, इंद्रियां दे रस दे मंदर, अज भी प्रसाद मिलेगा शराब दा मांस दा। अज भी बेशतर मंदरां दे देवदासियां मौजूद ने जिन्हों असी गनका कह सकते हैं, वैश्या कह सकते। एंटी रामा राव आंध्र प्रदेश दे हो गुजरे मरहूम चीफ मिनिस्टर, उन्होंने कानून बना के देवदासी प्रथा नूं आंध्रा दे खत्म किया। लेकिन महाराष्ट्र देच मौजूद है, तमिल देच मौजूद है, कर्नाटक देच मौजूद है, थोड़ी जिहा मध्य भारत देच भी मौजूद है, ये ते मौजूद है। हुण मैं अर्ज करा, सूरज है उदी किरण है, किरण दी रोशनी है, प्रकाश है, प्रकाश जिथे पै रहा है जिसनू प्रगट कर रहा है वह प्रकाश, फिर वो परमात्मा है, जीव आत्मा है, मन है, ए तन है, ए तन। वाम मार्गी कहते ने अगर तन मैला है तो फिर मन भी मैला है, मन मैला है तो फिर जीव आत्मा भी मैली है, जीव आत्मा मैली है तो परमात्मा भी बेदाग नहीं, ग्रहण सूरज नु भी लगता है, सूरज नु भी ग्रहण लगता है, परमात्मा नु भी ग्रहण लगता है। और परमात्मा ने अगर इसनु मंदिर बनाया तो फिर एक काम दा दी, उन्होंने लंबी चौड़ी अपने ढंग नाल व्याख्या कीती है। आप सुन के हैरान होवोगे, एक ग्रंथ है जो ऋषि वात्स्यायन ने लिखे है, ऋषि ने लिखे है, किसे आम साहित्यकार ने, नावल लिखण वाले ने नहीं, एक ऋषि ने, एक संत ने लिखे है, कामसूत्र, ऋषि वात्स्यायन, ऋषि संत, उन्हें अपने ढंग दी जो है व्याख्या की थी। चलो उसनु भी मैं ना लवा, क्यों? कुछ कच्चे दिल दे बंदे भी होंदे ने। पंजाब दे एक पिंड दी गल, ते बांदरों दी संगरांद नू मैं किधरे उत्थे ही सी, फिरोजपुर दे नेड़े, ते मैनू कहण लगे गए जी अज ते फिर संगरांद दा दिहाड़ा है, तुसी फिर बादरों दे महीने दी कथा करो। चंगा, ते बादरों दे बारह माह दे च उस महीने दे च एक पंक्ति है, हथ मरोड़े तन कपे स्याऊ होवा से, भरम दी फिर व्याख्या कर दिन बादों है, भरम भुलाणिया दूजे लगा है, लख सिंगार बनाया कारज नाई के, मेरी बिरती फिर इस पंक्ति ते रुक गई, हथ मरोड़े तन कपे स्याऊ होआ सेत, प्राण निकलन लगते ने, मुठियां बंद होंदियां ने, तन नु कंबड़ी छिड़दी है, दंदियां वजदियां ने, नाभी खुल जाती है, आखिरी प्राण निकल जाता है। ये तन कुमला जाता है, स्याओ हो आसे। 15 मिनट में बाकी अर्थ ते लाए, पौना घंटा में एदी व्याख्या ते लाया,
ਬਾਹਰ ਆਏ ਤੇ ਮੈਨੂੰ ਚਾਰ ਸੱਜਣ ਕਹਿਣ ਲੱਗੇ, ਪਵਿੱਤਰ ਸੰਗਰਾਂਦ ਦਾ ਦਿਹਾੜਾ ਸੀ, ਤੁਸੀਂ ਸਾਰੀ ਸੰਗਰਾਂਦ ਹੀ ਖਰਾਬ ਕਰਕੇ ਰੱਖ ਦਿੱਤੀ, ਮੌਤ ਦੀ ਗੱਲ ਸੁਣਾ ਕੇ। ਮੈਨੂੰ ਅਜੇ ਤੱਕ ਯਾਦ ਹੈ, ਕਹਿੰਦੇ ਤੁਸੀਂ ਤੇ ਸਾਡੀ ਸੰਗਰਾਂਦ ਖਰਾਬ ਕਰ ਦਿੱਤੀ, ਬੜਾ ਪਵਿੱਤਰ ਦਿਹਾੜਾ ਸੀ, ਬੜਾ ਪਵਿੱਤਰ ਦਿਹਾੜਾ ਸੀ, ਮੌਤ ਦੀ ਗੱਲ ਹੋਰ ਨਹੀਂ ਲੱਭੀ ਤੁਹਾਨੂੰ ਕੋਈ? ਮੈਂ ਕਿਹਾ ਕੀ ਆਖਾਂ ਹੁਣ ਮੈਂ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਰੱਬ ਨੂੰ ਬਾਅਦ ਵਿੱਚ ਕਬੂਲ ਕਰੇ, ਪਹਿਲਾਂ ਮਰਨ ਕਬੂਲ। ਪਰਮਾਤਮਾ ਨੂੰ ਬਾਅਦ ਵਿੱਚ ਕਬੂਲ ਕਰੇ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ, ਇਤਨੀ ਜ਼ੋਰ ਨਾਲ ਐਸਾ ਸਤਿਗੁਰ ਨੇ ਕਿਉਂ ਕਹਿ ਦਿੱਤਾ? ਕਹਿੰਦੇ ਨੇ ਜਿਸ ਕੰਮ ਵਿੱਚ ਸਾਵਧਾਨੀ ਨਾ ਹੋਵੇ, ਇਕਾਗਰਤਾ ਨਾ ਹੋਵੇ, ਉਸ ਕੰਮ ਨੂੰ ਸਿਰੇ ਚਾੜਨਾ ਬੜਾ ਔਖਾ। ਸਾਵਧਾਨੀ ਨਹੀਂ, ਇਕਾਗਰਤਾ ਨਹੀਂ, ਕੰਮ ਸਿਰੇ ਕੀ ਚੜਨਾ, ਕੰਮ ਵਿਗੜੇ। ਮਹਾਰਾਜ ਦੀ ਬਾਣੀ ਕਹਿੰਦੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਬੜੀ ਸਾਵਧਾਨੀ, ਬੜੀ ਇਕਾਗਰਤਾ, ਤੇ ਮੈਂ ਇਸ ਨੂੰ ਆਪਣੇ ਢੰਗ ਨਾਲ ਦੇਖਿਆ। ਥੋੜੀ ਜਿਹਾ ਠਹਿਰਾਓ ਰੱਖਣਾ, ਇਕਾਗਰਤਾ ਕਿੱਥੇ ਆਉਂਦੀ ਹੈ, ਸਾਵਧਾਨੀ ਕਿੱਥੇ ਆਉਂਦੀ? ਕੁਝ ਖਤਰਾ ਹੋਵੇ, ਕੁਝ ਖਤਰਾ ਹੋਵੇ, ਉਂਝ ਨਹੀਂ ਆਉਂਦੀ। ਜਿੱਥੇ ਸੜਕ ਟੁੱਟੀ ਫੁੱਟੀ ਹੋਵੇ ਜਾਂ ਪੁੱਲ ਕਮਜ਼ੋਰ ਹੋਵੇ, ਲਿਖਿਆ ਹੁੰਦਾ ਡੇਂਜਰਸ, ਸਾਵਧਾਨ, ਇੱਥੋਂ ਲੰਘੋ। ਬੜੀ ਸਾਵਧਾਨੀ ਨਾਲ ਕੇਅਰਫੁਲੀ ਲਿਖਿਆ ਹੁੰਦਾ। ਕੇਅਰਫੁੱਲ ਮਨੁੱਖ ਕਿੱਥੇ ਆਉਂਦਾ? ਪੂਰਨ ਸਾਵਧਾਨ ਕਿੱਥੇ ਆਉਂਦਾ? ਜਿੱਥੇ ਕੋਈ ਖਤਰਾ ਹੋਵੇ ਉਂਝ ਨਹੀਂ ਆਉਂਦਾ, ਨਹੀਂ ਆਉਂਦਾ। ਆਪ ਸਾਰੇ ਸਿਆਣੇ, ਸਾਵਧਾਨੀ ਵੱਧ ਜਾਂਦੀ ਹੈ ਜਦ ਕੋਈ ਖਤਰਾ ਹੋਵੇ, ਨਹੀਂ ਤਾਂ ਨਹੀਂ ਵੱਧਦੀ। ਇਕਾਗਰਤਾ ਵੱਧ ਜਾਂਦੀ ਹੈ ਜਿੱਥੇ ਕੋਈ ਖਤਰਾ ਹੋਵੇ। ਖਤਰਾ ਨਹੀਂ, ਕੋਈ ਇਕਾਗਰਤਾ ਨਹੀਂ, ਕੋਈ ਸਾਵਧਾਨੀ ਨਹੀਂ। ਨਵੀਂ ਨਵੀਂ ਬੰਦਾ ਸਾਈਕਲ ਚਲਾਉਣ ਸਿੱਖਦਾ ਹੈ, ਬੜਾ ਸਾਵਧਾਨ, ਬੜਾ ਇਕਾਗਰ। ਉਹਨੂੰ ਪਤਾ ਗਿਰਜ ਗਿਆ, ਅੱਡੀ ਬਜਲੀ ਟੁੱਟੇ, ਫਿਰ ਉਹਨੂੰ ਚਲਾਉਣ ਦੀ ਜਾਚ ਆ ਗਈ, ਇਸ ਚਲਾਉਣਾ ਸੁਭਾਅ ਦੇ ਚ ਹੋ ਗਿਆ। ਹੁਣ ਇਹ ਕੇਅਰਫੁੱਲ ਨਹੀਂ ਹੈ, ਹੁਣ ਇਹ ਸਾਵਧਾਨ ਨਹੀਂ। ਹੁਣ ਤੇ ਨਾਲ ਦੇ ਸਾਥੀ ਨਾਲ ਠੱਠਾ ਮਸ਼ਕਰਾ ਕਰੀ ਜਾਂਦਾ, ਨਾਲੇ ਸਾਈਕਲ ਚਲਾਈ ਜਾਂਦੀ, ਕੋਈ ਗੱਲ ਹੀ ਨਹੀਂ। ਸ਼ੁਰੂ ਸ਼ੁਰੂ ਦੇ ਜਿੱਤ ਕਾਰ ਗੱਡੀ ਚਲਾਉਣਾ ਬੰਦਾ ਸਿੱਖਦਾ ਹੈ, ਪੂਰਾ ਕੇਅਰਫੁੱਲ ਹੁੰਦਾ, ਸਾਵਧਾਨ, ਇਕਾਗਰ ਹੁੰਦਾ। ਉਹਨੂੰ ਪਤਾ ਇਕਾਗਰਤਾ ਨਾ ਹੋਈ, ਸਾਵਧਾਨੀ ਨਾ ਹੋਈ ਤੇ ਹੋਇਆ ਐਕਸੀਡੈਂਟ, ਗਈ, ਖਤਰਾ ਖਤਰਾ। ਪਰ ਜਦ ਚਲਾਉਣਾ ਆਦਤ ਬਣ ਜਾਂਦੀ ਹੈ, ਚਲਾਉਣਾ ਸੁਭਾਅ ਬਣ ਜਾਂਦਾ ਹੈ, ਚਲਾਉਣਾ ਆ ਜਾਂਦਾ, ਫਿਰ ਤੇ ਗੱਲਾਂ ਬਾਤਾਂ ਵੀ ਕਰੀ ਜਾਂਦਾ, ਟੇਪ ਰਿਕਾਰਡ ਵੀ ਸੁਣੀ ਜਾਂਦਾ, ਗੀਤ ਸੰਗੀਤ ਵੀ ਸੁਣੀ ਜਾਂਦਾ, ਕੀਰਤਨ ਵੀ ਸੁਣੀ ਜਾਂਦਾ, ਗੱਡੀ ਵੀ ਚਲਾਈ ਜਾਂਦੀ। ਹੁਣ ਕੇਅਰਫੁੱਲ ਨਹੀਂ ਹੈ ਗੱਡੀ ਚਲਾਉਣ, ਹੁਣ ਸਾਵਧਾਨੀ ਦੀ ਲੋੜ ਨਹੀਂ ਹੈ, ਕਿਉਂਕਿ ਖਤਰਾ ਹੀ ਕੋਈ ਨਹੀਂ। ਖਤਰੇ ਦੇ ਹਟਦਿਆਂ ਸਾਵਧਾਨੀ ਹਟ ਜਾਂਦੀ, ਖਤਰੇ ਦੇ ਹਟਦਿਆਂ ਇਕਾਗਰਤਾ ਵੀ ਹਟ ਜਾਂਦੀ। ਪ੍ਰਭ ਕੀ ਉਸਤਤ ਕਰੋ ਸੰਤ ਮੇ, ਸਾਵਧਾਨ ਇਕਾਗਰ ਚੇਤ। ਇੱਥੇ ਤਰਕ ਖੜੀ ਹੋਵੇਗੀ, ਇੱਥੇ ਤੇ ਖਤਰਾ ਤੇ ਕੋਈ ਹੈ ਨਹੀਂ। ਵਾਹਿਗੁਰੂ ਵਾਹਿਗੁਰੂ ਕਰਾਂਗੇ, ਉਲਟਾ ਲੋਕ ਉਪਮਾ ਕਰਨਗੇ, ਬਈ ਬੜਾ ਭਗਤ ਹੈ, ਬੜਾ ਪ੍ਰੇਮੀ। ਬਾਣੀ ਦਾ ਜਪ ਕਰਾਂਗੇ, ਲੋਕੀ ਸਤਸੰਗੀ ਆਖਣਗੇ, ਗੁਰਮੁਖ ਆਖਣਗੇ। ਖਤਰਾ ਤੇ ਕੋਈ ਹੈ ਨਹੀਂ, ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ। ਤੋ ਮਨੁੱਖ ਕੇਅਰਫੁੱਲ ਹੋ ਕੇ ਨਾ ਬਾਣੀ ਪੜ੍ਹਦਾ, ਨਾ ਜਪ ਕਰਦਾ, ਨਾ ਤਪ ਕਰਦਾ, ਨਾ ਕੀਰਤਨ ਸੁਣਦਾ, ਨਾ ਕਥਾ ਸੁਣਦਾ। ਬਲਕਿ ਕਈ ਤੇ ਮੈਂ ਦੇਖਦਾ ਅੰਮ੍ਰਿਤ ਵੇਲੇ ਕੀਰਤਨ ਵਿੱਚ ਉਂਗਦੇ ਹੀ ਪਏ ਹੁੰਦੇ ਨੇ, ਇੰਝ ਲੱਗਦਾ ਜਿਵੇਂ ਸੌਣ ਵਾਸਤੇ ਹੀ ਆਏ। ਹੈਰਾਨਗੀ ਹੋਈ,
ਕਈਆਂ ਦੇ ਹੱਥ 'ਚ ਗੁਟਕੇ ਵੀ ਆਉਂਦੇ ਨੇ, ਹੱਥੋਂ ਗਿਰ ਜਾਂਦੇ ਨੇ। ਜਿਵੇਂ ਸੌਂ ਬੰਦਾ ਕੇਅਰਫੁੱਲ ਹੋਵੇ, ਸਾਵਧਾਨ ਹੋਵੇ, ਨੀਂਦ ਆਵੇਗੀ, ਉਹ ਸਾਵਧਾਨੀ ਅਤੇ ਸਾਵਧਾਨੀ ਖਤਰਾ, ਖਤਰੇ 'ਚ ਨੀਂਦ ਆਉਂਦੀ ਹੈ। ਸੌਂ ਜਾਂਦੇ ਨੇ ਲੋਕ, ਕਈਆਂ ਨੇ ਮੈਨੂੰ ਕਿਹਾ, ਕਹਿੰਦੇ ਗਿਆਨੀ ਜੀ ਕੀ ਕਰੀਏ, ਉੱਠਦੇ ਵੀ ਹਾਂ ਅੰਮ੍ਰਿਤ ਵੇਲੇ। ਪੰਜ ਬਾਣੀਆਂ ਦਾ ਜਪ ਕਰਦੇ ਹਾਂ, ਵਾਹਿਗੁਰੂ ਮੰਤਰ ਦਾ ਜਪ ਕਰਦੇ ਹਾਂ, ਪਰ ਸੁਸਤੀ ਗਿਰ ਲੈਂਦੀ ਹੈ, ਨੀਂਦ ਆ ਕੀ ਕਰੀਏ, ਨੀਂਦ ਆ ਜਾਂਦੀ। ਮੈਂ ਇਸੇ ਸੰਬੰਧ ਵਿੱਚ ਹਿੰਦੀ ਦੇ ਅਖਬਾਰ ਨਵਵਾਰ ਟਾਈਮ ਵਿੱਚ ਕਿਸੇ ਵਕਤ ਇੱਕ ਲਤੀਫਾ ਪੜ੍ਹਿਆ ਸੀ। ਜੋ ਇੱਕ ਮਰੀਜ਼ ਡਾਕਟਰ ਕੋਲ ਗਿਆ ਤੇ ਜਿਵੇਂ ਡਾਕਟਰਾਂ ਦਾ ਤਕੀਆ ਕਲਾਮ ਆਉਂਦਾ, ਕੀ ਤਕਲੀਫ ਹੈ ਤੈਨੂੰ, ਕੀ ਤਕਲੀਫ ਹੈ। ਕਹਿਣ ਲੱਗਾ ਡਾਕਟਰ ਸਾਹਿਬ, ਹੋਰ ਤੇ ਕੋਈ ਤਕਲੀਫ ਨਹੀਂ, ਪਰ ਕੀ ਕਰਾਂ, ਨੀਂਦ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ। ਡਾਕਟਰ ਕਹਿੰਦਾ ਭੋਲਿਆ, ਫਿਰ ਕਾਹਨੂੰ ਵਕਤ ਜ਼ਾਇਆ ਕੀਤਾ ਮੇਰੇ ਕੋਲ ਆ ਕੇ, ਜਾ ਕਿਸੇ ਮੰਦਰ ਗੁਰਦੁਆਰੇ 'ਚ ਕਥਾ ਸੁਣ, ਆਪੇ ਤੈਨੂੰ ਨੀਂਦ ਆ ਜਾਏ, ਜਾ ਉੱਥੇ ਕੀਰਤਨ ਸੁਣ, ਆਪੇ ਨੀਂਦ ਆ ਜਾਏ। ਹੈਰਾਨਗੀ ਹੋਈ, ਸਾਵਧਾਨੀ ਨਹੀਂ ਰਹਿੰਦੀ, ਕਿਉਂ, ਖਤਰਾ ਤੇ ਕੋਈ ਹੈ ਨਹੀਂ। ਉਲਟਾ ਲੋਕ ਉਪਮਾ ਕਰਦੇ ਨੇ ਸਤਸੰਗੀ, ਖਤਰਾ ਤੇ ਕੋਈ ਹੈ ਨਹੀਂ, ਇਕਾਗਰਤਾ ਨਹੀਂ ਰਹਿੰਦੀ। ਉਲਟਾ ਲੋਕ ਗੁਰਮੁਖ ਕਹਿੰਦੇ ਨੇ, ਸਤਸੰਗੀ ਕਹਿੰਦੇ, ਖਤਰਾ ਤੇ ਕੋਈ ਨਹੀਂ। ਪਰ ਹੁਣ ਮੈਂ ਦੂਜਾ ਨੁਕਤਾ ਬਿਆਨ ਕਰਨਾ, ਖਤਰਾ ਹੈ, ਹੈ, ਹੈ, ਔਰ ਖਤਰਾ ਹਰ ਵਕਤ ਸਿਰ ਤੇ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ, ਕਾਲ ਬਿਆਲ ਜੋ ਪਰ ਉਹ ਡੋਲੇ ਮੁਖ ਪਸਾਰੇ ਮੀ, ਤੇਰੇ ਸਿਰ ਦੇ ਉੱਤੇ ਘੁੰਮ ਰਿਹਾ ਹੈ ਕਾਲ ਦਾ ਸੱਪ, ਘੁੰਮ ਰਿਹਾ ਕਾਲ ਬਿਆਲ, ਬਿਆਲ ਸੱਪ, ਕਾਲ ਦਾ ਸੱਪ, ਮੌਤ ਦਾ ਸੱਪ, ਸਮੇਂ ਦਾ ਸੱਪ। ਕਾਲ ਬਿਆਲ ਜਿਉਂ ਪਰ ਉਹ ਡੋਲੇ ਮੁਖ ਪਸਾਰੇ, ਉਹਨੇ ਮੂੰਹ ਵੀ ਅਡਿਆ, ਮੂੰਹ ਵੀ ਖੋਲਿਆ, ਮੁਖ ਪਸਾਰੇ ਮੀਤ, ਔਰ ਇਹ ਤੂੰ ਚੇਤੇ ਰੱਖ, ਆਜ ਕਾਲ ਫੁਨ ਤੋਹੇ ਗ੍ਰਸ ਹੈ, ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰਨਾ। ਮੈਂ ਭਾਦਰੋਂ ਦੀ ਸੰਗਰਾਂਦ ਤੇ ਕਿਧਰੇ ਇਹ ਵੀ ਕਹਿ ਬੈਠਾ, ਕਹਿੰਦੇ ਆਏ ਸੀ ਆਨੰਦ ਲੈਣ ਵਾਸਤੇ, ਸਾਨੂੰ ਡਰਾ ਕੇ ਰੱਖ ਦਿੱਤਾ, ਆਏ ਸੀ ਭਾਦਰੋਂ ਦੀ ਸੰਗਰਾਂਦ ਮਨਾਉਣ ਵਾਸਤੇ, ਨਿਰੀ ਵਿਪਤਾ ਗੱਲੇ ਪਾ ਦਿੱਤੀ। ਕਾਲ ਬਿਆਲ ਜਿਉਂ ਪਰ ਉਹ ਡੋਲੇ ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ, ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰਨਾ। ਸਮਝ ਰੱਖੋ ਜੀ, ਹਰ ਵਕਤ ਤੂੰ ਇਸ ਸਮਝ ਨੂੰ ਕਾਇਮ ਰੱਖ, ਭੁੱਲ ਨਾ ਜਾਈਏ। ਇਸ ਵਾਸਤੇ ਗੁਰੂ ਨਾਨਕ ਕਹਿੰਦੇ ਨੇ, ਪਹਿਲਾ ਮਰਨ ਕਬੂ ਕਬੂ। ਪਰਮਾਤਮਾ ਦੇ ਗਿਆਨ ਤੋਂ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਪਤਾ ਹੈ ਪਰਮਾਤਮਾ ਦਾ ਗਿਆਨ ਕਦੋਂ ਮਿਲਦਾ? ਜਦ ਪਰਮਾਤਮਾ ਮਿਲਦਾ, ਉਸ ਤੋਂ ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਸੂਰਜ ਮਿਲਦਾ ਤੇ ਪ੍ਰਕਾਸ਼ ਮਿਲਦਾ, ਉਂਝ ਨਹੀਂ ਮਿਲਦਾ। ਭਗਵਾਨ ਮਿਲਦਾ ਤੇ ਗਿਆਨ ਮਿਲਦਾ, ਉਂਝ ਨਹੀਂ ਮਿਲਦਾ। ਉਂਝ ਜਿਹੜਾ ਗਿਆਨ ਹੋਵੇਗਾ, ਅਕਸ਼ਰੀ ਗਿਆਨ ਹੋਵੇਗਾ, ਉਹਦੇ ਨਾਲ ਜ਼ਿੰਦਗੀ ਚੱਲਦੀ ਤੇ ਹੈ, ਜ਼ਿੰਦਗੀ ਬਦਲਦੀ ਕੋਈ ਨਹੀਂ। ਪੜ੍ਹੀਏ ਜੇਤੇ ਬਰਸ ਪਰਸ, ਬਰਸੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰ ਜਾ, ਪੜ੍ਹੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਜਗਦਾਨ। ਸਭ ਹੰਕਾਰ ਹੈ ਤੇ ਜੱਕ ਮਾਰਨਾ, ਗੱਲ ਤੇ ਇੱਕੋ ਹੀ ਹੈ, ਇੱਕ ਦਾ ਜਪ, ਗੱਲ ਤੇ ਇੱਕੋ ਹੀ ਹੈ, ਮੌਤ ਨੂੰ ਚੇਤੇ ਰੱਖ। ਮਰਨਾ ਮੂਲਾ ਮਰਨਾ, ਪਹਿਲਾ ਮਰਨ ਕਬੂਲ, ਇਹ ਖਤਰਾ ਤੇਰੇ ਸਿਰ ਤੇ ਹਰ ਵਕਤ ਮੰਡਰਾ ਰਿਹਾ।
धन गुरु नानक देव जी महाराज कहते हैं, मम सर मोए अजराइल ग्रिफ्त कस हे चनारा तिलंग मल्ला पहला। साडे विच कहते ने जब जम आए केस गए पटके, जमाने के सानू पकड़े। इस्लाम दे च कहते अजराइल ने पकड़े, क्योंकि सारा शब्द फारसी है, तिलंग मल्ला पहला बड़ा कीमती शब्द है, बहुत कीमती शब्द। गुरु नानक फरियाद भी करते हैं इस शब्द दे च, यक अर्ज गुफ्तम पेश तो दर गोश कुन करतार। गोश कन नो कहने, हे करतार नानक एक अर्जोई कर रहे है, पर मैं तेरे कन्ना च करनी है, और किधर है, तैनू सुना और कोई नहीं, तो ही सुन सकता। इंज नहीं, मैं हवा दे च गल नहीं छोड़नी, दरगोश तू अपना कन मेरी तरफ कर, मेरी गल सुन। इस तरह कह रहे, यक अर्ज गुप्तम पेश तो दरगोश कुन करतार। केवल करतार दे अगों क्यों कर रहे हो, किसी होर जगह नहीं क्यों अर्जोई कर दे। पता सतगुरु की कहने, हक्का तू सच है, बाकी ते सब झूठ है। हक्का हक्का सच नू कहने, हक्का कबीर कबीर बुजुर्ग नू कहने, वड्डे नू कहने, आदि नू कहने, तू बुजुर्ग है वड्डा है। हक्का कबीर करीम तू, पर तू बख्शिंद बड़ा है, रहमान रहीम है, हर वक्त बख्शिश करता है। हक्का कबीर करीम तू बेऐब परवरदेगार, हे प्रभु फिर तेरे विच कोई अवगुण नहीं, तू गुणा दा साधन, इस करके तेरे अगों आ जाए। और किस दे अगों करा, सब जगह ही अवगुण हो, सब झूठ ही झूठ दा पसारा, ते इस झूठ दे पसारे च मेरी कौन सुने। इस चक्कर च ना पैना, कोई सुनदा है, कोई भी नहीं सुनदा, यकीन जानो फरियाद रब तो बिना होर कोई भी नहीं सुनदा। सबना की तू आस है मेरे प्यार, ओही सारियां दी आस, ओही सुनदा, कोई नहीं किसे दी सुनदा। बस चक्कर च ना पैना, परमात्मा ही सुनदा, ईश्वर ही सुनदा। क्यों अरजोई करना चाहते, की गल है? साहब कहते हैं, मम सर मुए अजरा ईल गिरफ्ते कस हे चला, मेरे सिर दे केसानू अजरा ईल ने पकड़े। मौत मैनू मिटा देवे, ए प्रभु इस तो पहले मैं तेरे समा जा, इनू जीवन मुक्त कहते। मौत मेरा अंत कर देवे, हे बेअंत उस तो पहले मैं तेरे च लीन हो जा। इंज ना वे मेरा अंत हो जाए और बेअंत दी लीनता नसीब ना। बड़ी सोहनी प्रार्थना है, बड़ी गजब दी प्रार्थना है, खतरा हर वक्त मौजूद है। इस वास्ते साहब कहते ने, जप करन लगा तो पहला मरण कबूल, ये कबूल करके जप करे, तेरे सिर दे उत्ते मंडला रही है, ये सब मंडला रहे, आज या कल डंग मारे। मैं फिर अर्ज करा, खतरे तो बिना मन सावधान नहीं आता, खतरे तो बिना मन एकागर नहीं आता। हजारा अभ्यासियां दा ये रोज कहना है, हर शहर दे च मिलते ने, के करिए गैने जी बाणी जप देते हैं, मन ते एकागर होंदा, बैठ देते हां कीर्तन देच, मन ते एकागर होंदा, कर देते हां बाणी दा पाठ, मन ते एकागर होंदा नहीं। असी मनते हां परमात्मा नू, मैं उन्हां नू कहने हुंना, परमात्मा तो पहले मौत नू मन लो, यही गुरु नानक कहंदे, यही कहंदे, पहला मरण कबूल। जीवन की छड़ास, मौत जीवन नु सुकेड़ देंदी है,
ਸਰੀਰ ਨੂੰ ਖਾਕ ਰਾਖ ਕਰ ਦਿੰਦੀ ਹੈ, ਮੌਤ ਮਨ ਨੂੰ ਵੀ ਸੁਕੇੜ ਦਿੰਦੀ ਹੈ, ਮਨ ਦੇ ਫੈਲਾਵ ਨੂੰ ਵੀ ਰੋਕ ਦਿੰਦੀ ਹੈ, ਲੋਭ ਹੰਕਾਰ ਵਾਸ਼ਨਾ ਇਹ ਵੀ ਸਭ ਸੁਕੜ ਜਾਂਦਾ, ਮਨ ਦਾ ਫੈਲਾਵ ਵੀ ਰੁਕ ਜਾਂਦਾ। ਮੌਤ ਦੇ ਭੈ ਕਰਕੇ ਮਨ ਦੀ ਇਕਾਗਰਤਾ ਬਣੇਗੀ, ਜਪ ਕਰਕੇ ਨਹੀਂ ਬਣੇਗੀ। ਮੈਂ ਇਸ ਤੋਂ ਜ਼ਿਆਦਾ ਕੋਈ ਖੁੱਲ੍ਹੀ ਗੱਲ ਨਹੀਂ ਕਹਿੰਦਾ, ਮੈਨੂੰ ਨਹੀਂ ਪਤਾ ਕਈਆਂ ਦਾ ਹਾਜ਼ਮਾ ਕੀ ਹੈ, ਐਵੇਂ ਖਾਵਾਂ ਖਾ ਉਲਟੀਆਂ ਕਰਨ ਲੱਗ ਪੈਣ ਤੇ ਠੀਕ ਨਹੀਂ। ਮੌਤ ਦੇ ਗਿਆਨ ਕਰਕੇ ਜਪ ਦੇ ਚ ਇਕਾਗਰਤਾ ਹੋਵੇਗੀ, ਵਰਨਾ ਨਹੀਂ ਹੋਵੇ। ਮੌਤ ਦੇ ਗਿਆਨ ਕਰਕੇ ਮਨੁੱਖ ਚਲੇਗਾ ਪਰਮਾਤਮਾ ਦੇ ਮਾਰਗ ਤੇ, ਵਰਨਾ ਨਹੀਂ। ਮੌਤ ਦਾ ਗਿਆਨ ਪਹਿਲੇ, ਪਰਮਾਤਮਾ ਦਾ ਗਿਆਨ ਬਾਅਦ ਦੇ ਚ। ਪਰਮਾਤਮਾ ਮਿਲਦਾ ਤੇ ਪਰਮਾਤਮਾ ਦਾ ਗਿਆਨ ਮਿਲਦਾ, ਉਸ ਤੋਂ ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਹੋਵੇਗਾ ਗਿਆਨੀ ਹੋਵੇਗਾ, ਬੜਾ ਗਿਆਨ ਹੋਵੇਗਾ, ਸਭ ਅਕਸ਼ਰੀ ਗਿਆਨ, ਇਹਦੇ ਨਾਲ ਜ਼ਿੰਦਗੀ ਚੱਲਦੀ ਹੈ, ਸਮਾਂ ਬਤੀਤ ਹੋ ਸਕਦਾ, ਜ਼ਿੰਦਗੀ ਸਫਲ ਨਹੀਂ ਹੋ, ਨਹੀਂ। ਬੜੇ ਬੜੇ ਪੰਡਿਤ ਮੌਜੂਦ, ਬੜੇ ਬੜੇ ਆਲਮ ਫਾਜ਼ਲ ਮੌਜੂਦ, ਮੌਲਵੀ ਮੌਜੂਦ, ਸਿੱਖ ਜਗਤ ਵਿੱਚ ਬੜੇ ਬੜੇ ਵਿਆਕਰਣ ਦੇ ਪੰਡਿਤ ਮੌਜੂਦ, ਗੁਰਬਾਣੀ ਦੇ ਅਰਥ ਅਰਥਕਾਰ ਮੌਜੂਦ, ਕੁਛ ਵੀ ਨਹੀਂ ਦੇ। ਮੈਂ ਕਿਸੇ ਤੇ ਅਟੈਕ ਨਹੀਂ ਕਰ ਰਿਹਾ। ਇਕਬਾਲ ਕਹਿੰਦਾ, ਮਸਜਿਦ ਤੋਂ ਬਣਾ ਲਈ ਸ਼ਬ ਭਰ ਮੈਂ, ਇਹ ਮਾਂ ਕੀ ਹਰਾਰਤ ਵਾਲੋਂ ਨੇ, ਮਨ ਆਪਣਾ ਪੁਰਾਨਾ ਪਾਪੀ ਹੈ, ਬਰਸੋਂ ਸੇ ਨਿਮਾਜ਼ੀ ਬਨ ਨਾ ਸਕਾ। ਜ਼ਮੀਨ ਤੇ ਤੂੰ ਮਸਜਿਦ ਬਣਾ ਲਈ, ਇੱਕ ਰਾਤ ਦੇ ਚ ਬਣਾ ਲਈ, ਪਰ 40 ਸਾਲ ਤੋਂ ਨਿਮਾਜ਼ ਪੜ੍ਹ ਰਿਹਾ, ਜ਼ਿੰਦਗੀ ਨੂੰ ਤੇ ਤੂੰ ਖੁਦਾ ਦਾ ਰੂਪ ਦੇ ਨਹੀਂ ਸਕੇ। ਜੀਵਨ ਤੇ ਤੇਰਾ ਖੁਦਾ ਦਾ ਘਰ ਬਣਿਆ ਨਹੀਂ, ਜ਼ਮੀਨ ਦੇ ਉੱਤੇ ਤੂੰ ਖੁਦਾ ਦਾ ਘਰ ਬਣਾ ਲਿਆ, ਜ਼ਿੰਦਗੀ ਤੇਰੀ ਖੁਦਾ ਦਾ ਘਰ ਬਣੀ ਨਹੀਂ। ਜ਼ਮੀਨ ਦੇ ਉੱਤੇ ਮੰਦਰ ਤੇ ਤੂੰ 2 ਦਿਨਾਂ ਚ ਬਣਾ ਲਿਆ, ਜ਼ਿੰਦਗੀ ਤੇ ਹਰੀ ਮੰਦਰ ਬਣ ਨਾ ਸਕੇ। ਜਿਨ੍ਹਾਂ ਦੀ ਬਣ ਜਾਂਦੀ ਉਹਨਾਂ ਨੇ ਕਿਹਾ ਵੀ ਹੈ, ਨਾਮ ਦੇ ਉਹ ਕਹਿ ਰਹੇ ਨੇ, ਦੇਹੀ ਮਹਿਜਿਦ ਮਨ ਮਾਉ ਲਾਣਾ, ਸਹਿਜ ਨਿਮਾਜ਼ ਗੁਜ਼ਾਰੇ, ਮੇਰੀ ਦੇਹੀ ਮਸਜਿਦ ਬਣ ਗਈ, ਮੇਰਾ ਮਨ ਮੌਲਵੀ ਬਣ ਗਿਆ। ਐ ਮੌਲਵੀ, ਤੂੰ 5 ਟਾਈਮ ਮਸਜਿਦ ਦੇ ਜਾਂਦਾ ਹੋਵੇਗਾ, ਮੈਂ ਹਰ ਵਕਤ ਮਸਜਿਦ ਦੇ ਚ ਰਹਿੰਦਾ। ਤੂੰ 5 ਵਕਤ ਨਿਮਾਜ਼ ਪੜ੍ਹਦਾ ਹੋਵੇਗਾ, ਮੈਂ 24 ਘੰਟੇ ਹਰ ਵਕਤ ਨਿਮਾਜ਼ ਪੜ੍ਹਦਾ। ਤੂੰ ਜ਼ਮੀਨ ਦੇ ਉੱਤੇ ਇੱਟਾਂ ਦੀ ਮਸਜਿਦ ਖੜੀ ਕੀਤੀ ਹੈ, ਮੈਂ ਜ਼ਿੰਦਗੀ ਨੂੰ ਹੀ ਮਸਜਿਦ ਬਣਾ ਲਿਆ, ਖੁਦਾ ਦਾ ਘਰ ਬਣਾ ਲਿਆ। ਦੇਹੀ ਮਹਿਜਿਦ, ਇਸ ਤਰ੍ਹਾਂ ਦਾ ਕ੍ਰਾਂਤੀਕਾਰੀ ਇੱਕ ਬੋਲ ਭਗਤ ਪੀਪਾ ਦਾ ਹੀ ਹੈ, ਭਾਵੇਂ ਇੱਕੋ ਹੀ ਹੈ, ਪਰ ਬੜਾ ਕ੍ਰਾਂਤੀਕਾਰੀ। ਕਾਇਓ ਦੇਵਾ ਕਾਇਓ ਦੇਵਨ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਬੂਜੋ ਪਾਤੀ। ਕਾਇਆ ਹੀ ਮੇਰੀ ਮੰਦਰ ਬਣ ਗਈ ਹੈ, ਹਰੀ ਮੰਦਰ ਬਣ ਗਈ ਹੈ। ਹਰੀ ਨਿਰਵੈਰ ਹੈ ਤੂੰ, ਮੈਂ ਵੀ ਨਿਰਵੈਰ ਹੋ ਗਿਆ। ਹਰੀ ਨਿਰਭੈ ਹੈ ਤੂੰ, ਮੈਂ ਵੀ ਨਿਰਭੈ ਹੋ। ਹਰੀ ਪ੍ਰੇਮ ਦਾ ਸਾਗਰ ਹੈ, ਮੈਂ ਵੀ ਪ੍ਰੇਮ ਦਾ ਸਾਗਰ। ਜ਼ਮੀਨ ਤੇ ਹਰੀ ਮੰਦਰ ਬਣ ਗਿਆ, ਮਸਜਿਦ ਬਣ ਗਈ, ਜ਼ਿੰਦਗੀ ਦੇ ਚ ਦੁਰਗੰਧ ਵੈਰ ਵਿਰੋਧ ਦੀ ਹੈ, ਹੰਕਾਰ ਦੀ ਹੈ, ਵਾਸ਼ਨਾ ਦੀ ਹੈ। ਗੁਰਦੁਆਰੇ ਤੇ ਤੂੰ ਜਾ ਰਿਹਾ ਤੇ ਬਣਾ ਵੀ ਲਿਆ, ਪਰ ਤੂੰ ਗੁਰੂ ਦਾ ਰੂਪ ਨਹੀਂ ਬਣ ਸਕਿਆ। ਤੈਨੂੰ ਵੇਖ ਕੇ ਗੁਰੂ ਮਾਣ ਨਾਲ ਆਖ ਸਕੇ, ਖਾਲਸਾ ਮੇਰੋ ਰੂਪ ਹੈ ਖਾਸ, ਇਹ ਤੇ ਮੇਰੇ ਆਪਣਾ ਹੀ ਰੂਪ, ਇਹਦੇ ਦਰਸ਼ਨ ਮੇਰੇ ਹੀ ਦਰਸ਼ਨ। ਗੁਰਦੁਆਰੇ ਕਿਉਂ ਜਾਣਦੇ ਹਾਂ? ਤਾਂ ਕਿ ਗੁਰੂ ਦੇ ਦਰਸ਼ਨ ਹੋ ਸਕਣ। ਪਰ ਜਿਹਨੇ ਆਪਣੇ ਆਪ ਨੂੰ ਗੁਰੂ ਵਰਗਾ ਬਣਾ ਲਿਆ, ਉਹਦੇ ਦਰਸ਼ਨ ਪ੍ਰਭੂ ਦੇ ਦਰਸ਼ਨ ਨੇ। ਸੰਤ ਰਾਮ ਮੈਂ ਭੇਦ ਕਿਛ ਨਾਹੀਂ, ਏਕ ਜਨ ਕਈ ਮੈਂ ਲਾਖ ਕਰੋ ਰੀ, ਹਰ ਕਾ ਭਗਤ ਸੋ ਹਰ ਹੀ ਜੇ, ਹਰੀ ਦਾ ਭਗਤ ਤੇ ਹਰੀ ਜੈਸਾ, ਪਰਮਾਤਮਾ ਜੈਸਾ। ਔਰ ਤਾਂ ਹੀ ਤੇ ਸਾਹਿਬ ਕਹਿੰਦੇ ਨੇ ਸਿੱਖ ਮੇਰਾ ਹੀ ਰੂਪ ਹੈ। ਅਸੀਂ ਤਾਂ ਹੀ ਅਰਦਾਸ ਦੇ ਚ ਸ਼ਬਦ ਐਡ ਕੀਤੇ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ।
ਹੁਣ ਮੈਂ ਆਪਣੇ ਮੂਲ ਵਿਸ਼ੇ ਤੇ ਆਵਾਂ। ਮੈਂ ਦੇਖਦਾ ਪਿਆ ਮੈਂ ਪੂਰਾ ਨਹੀਂ ਕਰ ਸਕਿਆ, ਕੋਸ਼ਿਸ਼ ਕਰਾਂਗਾ ਕੱਲ। ਸੂਰਜ ਹੈ, ਉਹਦੀ ਕਿਰਨ ਹੈ, ਪ੍ਰਕਾਸ਼ ਹੈ। ਪ੍ਰਕਾਸ਼ ਜਿੱਥੇ ਪੈ ਰਿਹਾ ਉਹ ਜਿਸ ਤੋਂ ਚੀਜ਼ ਪ੍ਰਕਾਸ਼ਿਤ ਹੋ ਰਹੀ ਹੈ ਔਰ ਜੋ ਬਣੀ ਵੀ ਉਸੇ ਪ੍ਰਕਾਸ਼ ਤੋਂ ਹੈ ਉਹ ਹੈ। ਦੇਖੋ ਸੂਰਜ ਨਾ ਹੋਵੇ ਤਾਂ ਫਿਰ ਕੁਛ ਵੀ ਨਹੀਂ ਹੋਵੇਗਾ। ਸੂਰਜ ਠੰਡਾ ਪੈ ਜਾਏ ਅਸੀਂ ਪਹਿਲੇ ਠੰਡੇ ਪੈ ਜਾਏ, ਕਹਿੰਦੇ ਨਾ ਹੱਥ ਪੈਰ ਠੰਡੇ ਹੋ ਗਏ, ਗੱਲ ਖਤਮ। ਪਾਣੀ ਤੇ ਪਿਆ ਸਰੀਰ ਦੇ ਚ, ਮੁਰਦੇ ਚ ਵੀ ਹੁੰਦਾ। ਮਿੱਟੀ ਦੀ ਢੇਰੀ ਤੇ ਪਈ ਹੈ, ਅੱਗ ਠੰਡੀ ਹੋ ਗਈ ਸਰੀਰ ਦੇ ਚ, ਅੱਗ ਠੰਡੀ ਹੋ ਗਈ, ਸਰੀਰ ਮੁਰਦਾ ਹੋ ਗਿਆ। ਬ੍ਰਹਿਮੰਡ ਦੇ ਸੂਰਜ ਠੰਡਾ ਹੋ ਜਾਏ, ਸਭ ਕੁਛ ਮੁਰਦਾ ਹੋ ਜਾਏ। ਸੂਰਜ ਏਕੋ ਰੁੱਤ ਅਨੇ ਨਾਨਕ ਕਰਤੇ ਕੇ ਕੇਤੇ ਵੇਸ, ਤੋ ਸਭ ਕੁਛ ਸੂਰਜ ਕਰਕੇ, ਸਭ ਕੁਛ ਪਰਮਾਤਮਾ ਕਰਕੇ। ਪਰਮਾਤਮਾ ਫਿਰ ਜੀਵ ਆਤਮਾ ਇਹ ਕਿਰਨ, ਫਿਰ ਮਨ ਪ੍ਰਕਾਸ਼, ਫਿਰ ਇਹ ਤਨ ਜਿੱਥੇ ਪ੍ਰਕਾਸ਼ ਪੈ ਪੈ ਰਿਹਾ। ਤੋ ਮੈਂ ਅਰਜ਼ ਕਰ ਰਿਹਾ ਸੀ, ਤਾਰਕਿਕ ਇਹ ਕਹਿੰਦੇ ਨੇ ਤਨ ਮਹਿਲ ਹੈ, ਮਨ ਮਹਿਲ ਹੈ। ਅਸੀਂ ਨਹੀਂ ਮੰਨ ਸਕਦੇ ਕਿ ਜੀਵ ਆਤਮਾ ਮਹਿਲੀ ਨਹੀਂ ਆਉਂਦੀ, ਮਹਿਲੀ ਹੈ। ਜੀਵ ਆਤਮਾ ਮੈਲੀ ਹੈ ਤਾਂ ਫਿਰ ਉਸ ਪਰਮਾਤਮਾ ਨੂੰ ਵੀ ਬੇਦਾਗ ਕਹਿਣ ਦੀ ਲੋੜ ਨਹੀਂ, ਗ੍ਰਹਿਣ ਸੂਰਜ ਨੂੰ ਵੀ ਲੱਗਦਾ। ਬੜੀ ਵੱਡੀ ਤਰਕ ਹੈ, ਇਹ ਵੀ ਮੈਂ ਅਰਜ਼ ਕਰਦਾ। ਬਹੁਤ ਪ੍ਰਬਲ ਦਲੀਲ ਹੈ। ਮੈਂ ਸੰਕੋਚ ਨਾਲ ਕਹਿ ਰਿਹਾ ਕਿਉਂਕਿ ਇੱਕ ਸੱਜਣ ਮੈਨੂੰ ਬੜੀ ਕਿਰਨਾ ਨਾਲ ਕਹਿ ਰਿਹਾ ਵੀ ਤੁਹਾਨੂੰ ਇਹ ਵਾਮ ਮਾਰਗੀਆਂ ਦੇ ਗ੍ਰੰਥ ਪੜ੍ਹਨ ਦੀ ਕੀ ਲੋੜ ਸੀ, ਤੁਹਾਨੂੰ ਰਿਸ਼ੀ ਵਾਤਸਾਇਨ ਨੂੰ ਪੜ੍ਹਨ ਦੀ ਕੀ ਲੋੜ ਸੀ। ਮੈਂ ਕਿਹਾ ਪੁਰਖਾ, ਪਰਮਾਤਮਾ ਨੇ ਬਗੀਚੇ ਚ ਬੜੇ ਫੁੱਲ ਬਣਾਏ, ਬੜੇ ਫੁੱਲ ਬਣਾਏ, ਹਰ ਇੱਕ ਦੀ ਆਪਣੀ ਆਪਣੀ ਮਹਿਕ, ਹਰ ਇੱਕ ਦੀ ਆਪਣੀ ਆਪਣੀ ਖੁਸ਼ਬੂ ਹੈ। ਮਹਾਨ ਹੋਵੇਗਾ ਕਮਲ ਪਰ ਚਮੇਲੀ ਵੀ ਘੱਟ ਨਹੀਂ, ਮਹਾਨ ਹੋਵੇਗਾ ਗੁਲਾਬ ਪਰ ਗੇਂਦੇ ਦੀ ਵੀ ਆਪਣੀ ਗੱਲ, ਉਹਦੀ ਵੀ ਆਪਣੀ ਗੱਲ। ਮੈਂ ਕਿਹਾ ਮੈਂ ਸੰਕੋਚੀ ਦਿਮਾਗ ਦਾ ਬੰਦਾ ਹੀ ਨਹੀਂ, ਕਤਾ ਹੀ ਨਹੀਂ। ਹਵਾ ਸਾਰੀ ਜਗ੍ਹਾ ਤੇ ਜਾਂਦੀ ਹੈ ਤੇ ਹੁਣ ਸਾਨੂੰ ਛੂ ਲਿਆ ਤੇ ਹੁਣ ਇਹਨੂੰ ਆਖੀ ਹੁਣ ਤੂੰ ਮੁਸਲਮਾਨ ਨੂੰ ਨਾ ਛੂਵੇਂ, ਤੇ ਜੇ ਮੁਸਲਮਾਨ ਨੂੰ ਛੂ ਕੇ ਆ ਰਹੀ ਹੈ ਫਿਰ ਸਾਨੂੰ ਨਾ ਛੂਵੇਂ, ਤੂੰ ਸਭ ਨੂੰ ਛੂਂਦੀ। ਸੂਰਜ ਦਾ ਚਾਨਣਾ ਸਾਰਿਆਂ ਦੇ ਘਰਾਂ ਚ ਜਾਂਦਾ, ਸਾਰਿਆਂ ਦੇ ਘਰਾਂ ਚ ਜਾਂਦਾ। ਬਾਰਿਸ਼ ਜਦ ਹੁੰਦੀ ਹੈ ਤਾਂ ਬਾਰਿਸ਼ ਇਹ ਥੋੜੀ ਸੋਚਦੀ ਹੈ ਸੰਤ ਦੇ ਘਰ ਦੇ ਤੇ ਬਾਰਿਸ਼ ਕਰਨੀ ਹੈ, ਦੂਜਿਆਂ ਦੇ ਘਰ ਦੇ ਚ ਨਹੀਂ, ਸਭ ਜਗ੍ਹਾ ਆਉਂਦੀ। ਟੋਇਆਂ ਤੇ ਆਉਂਦੀ ਹੈ, ਟਿੱਬਿਆਂ ਤੇ ਆਉਂਦੀ ਹੈ, ਮਰੂਥਲ ਤੇ ਆਉਂਦੀ ਹੈ, ਜੰਗਲਾਂ ਦੇ ਚ ਆਉਂਦੀ ਹੈ, ਸ਼ਹਿਰਾਂ ਚ ਆਉਂਦੀ ਹੈ, ਪਹਾੜਾਂ ਤੇ ਆਉਂਦੀ। ਪਰਮਾਤਮਾ ਸਰਬ ਸਾਂਝਾ ਹੈ, ਸਰਬ ਸਾਂਝੇ ਨਾਲ ਸੰਕੀਰਣ ਦਿਮਾਗ, ਛੋਟਾ ਦਿਲ ਸੰਬੰਧਿਤ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਤਸ ਵੀ ਬੰਦੇ ਨੂੰ ਮੈਂ ਧਾਰਮਿਕ ਮੰਨਦਾ ਹੀ ਨਹੀਂ ਆਉਂਦਾ, ਤੰਗ ਦਿਲ ਨੂੰ ਮੈਂ ਧਾਰਮਿਕ ਮੰਨਦਾ ਹੀ ਨਹੀਂ ਆਉਂਦਾ। ਮੈਂ ਤੇ ਦੇਖਦਾ ਸਿੱਖ ਦੀ ਸਿੱਖ ਨਾਲ ਨਫ਼ਰਤ ਕਰਨਾ। ਖੈਰ ਮੁਖਤਸਰ ਜੋ ਮੈਂ ਅਰਜ਼ ਕਰਾਂ, ਵਾਮ ਮਾਰ ਗਈ ਕਹਿੰਦੇ ਨੇ ਅਸੀਂ ਬੇਦਾਗ ਨਹੀਂ ਮੰਨਦੇ ਪਰਮਾਤਮਾ ਨੂੰ। ਤਨ ਮੈਲ ਹੈ ਤੇ ਮਨ ਮੈਲ ਹੈ, ਇਹ ਸਾਰੇ ਤਸਲੀਮ ਕਰਦੇ ਨੇ। ਤੇ ਜੇ ਮਨ ਮੈਲ ਹੈ ਤੇ ਜੀਵ ਆਤਮਾ ਕਿੱਥੋਂ ਨਿਰਮਲ ਹੋ ਗਈ, ਉਹ ਵੀ ਮੈਲੀ। ਜੀਵ ਆਤਮਾ ਮੈਲੀ ਹੈ ਤਾਂ ਫਿਰ ਪਰਮਾਤਮਾ ਵੀ ਬੇਦਾਗ ਨਹੀਂ, ਗ੍ਰਹਿਣ ਸੂਰਜ ਨੂੰ ਵੀ, ਗ੍ਰਹਿਣ ਸੂਰਜ ਨੂੰ ਵੀ। ਵਾਹਿਗੁਰੂ ਦਾਸ ਜੀ ਨੇ ਇਸ ਨੂੰ ਜਿਵੇਂ ਹੱਲ ਕੀਤਾ ਹੈ, ਇੱਕ ਦਲੀਲ ਮੈਂ ਤੁਹਾਡੇ ਸਾਹਮਣੇ ਇਹ ਰੱਖਦਾ। ਬਾਕੀ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਬਾਕੀ ਦਲੀਲਾਂ ਇਹ ਮੈਂ ਤੁਹਾਡੇ ਸਾਹਮਣੇ ਕੱਲ੍ਹ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ, ਕਿਉਂਕਿ ਸਮਾਂ ਹੋ ਗਿਆ। ਬੋਲ ਚ

0: प्रगट है।
1: उंज नहीं, एक परमात्मा, एक आत्मा, फिर आत्मा दा ही प्रकाश मन, मन दे प्रकाश करके ही तन है ते सब कुछ है। मैं इस प्रकरण नु कितना खोल सकांगे ते गुरु दी दित्ती हुई समर्था ठीक है, मैं छेड़ बैठा, पर जितने गुरु दी कला वरतानगे, धन गुरु ग्रंथ साहब जी महाराज बख्शिश करनगे, इस मुख नुक्ते नु मैं थोड़े सामने खोलन दी निमाणी कोशिश करांगा, क्योंकि आम ये दो पंक्तियां दोहराइया जांदियां, खास कर समागमां दे, सूरज किरण मिले जल का जल हुआ राम, ज्योति ज्योत रे संपूर्ण थी आराम। किरण दी संपूर्णता उदों ही है जदे सूरज हो जाए, नहीं ते सीमत है। लहर दी संपूर्णता उदों है जद सागर हो जाए, नहीं ते सीमत है। सीमत होना दुखदाई है, सीमित होना मनुख दी चेतना बर्दाश्त नहीं करदी। मनुख हर पख दे हर पासों विस्तार चाहता है, इस वास्ते मनुख नू मौत कबूल नहीं, क्योंकि मनुख जीवन नू सीमित कर दिए ते मनुख ते इतना जीवना चाहता है, कितना जे जुग चारे आर जा और दसोने हो। इस वास्ते मौत दा नुकता, मौत दी गल मनुख नू चंगे नहीं चल, असीम जीवन चाहिदा है, मौत ते सीमा कर देंदी, सीमित कर देंदी, सीमित ही नहीं कर दी, वो जो जिंदगी चल रही होंदी उन्हें खत्म कर देंदी। प्राणा विच प्यास परमात्मा दी है, ओ किस तरह मनुख नू ऐसा जीवन चाहिदा है जो असीम होवे और जिस विच कोई मौत ना होवे, ऐसी असीम जिंदगी दा ना ही परमात्मा है। ऐसे असीम जीवन नू ही प्रभु कहिंदे। मनुख नू ऐसा सुख चाहिदा है, सदीवी सुख चाहिदा है जो कदी दुख दे च ना बदला है, उस परम सुख दा ना ही परमात्मा है। मनुख नू ऐसा असीम रस चाहिदा है, ऐसा रस चाहिदा है जो कदी बेरस ना हो, उस महारस दा ना ही परमात्मा है। मनुख नू ऐसी शक्ति चाहिदी है, ऐसी प्रभुता चाहिदी है, ऐसी ताकत चाहिदी है असीम, जो कदी कमजोरी दे च निर्बलता दे च बदले ही ना, तब्दील ना होवे, उस महाशक्ति दा ना ही परमात्मा। मंगते परमात्मा दी है, ठीक है, असीम शक्ति चाहिदी है, असीम जीवन चाहिदा है, असीम सुख चाहिदा है, असीम रस चाहिदा है, असीम आनंद चाहिदा है, मनुख नू परमात्मा चाहिदा है, परमात्मा तो बिना होर कुछ भी नहीं चाहिदा। मंग ठीक है, प्राप्ति दा साधन गलत है, बस इत्थों जिंदगी गलत हो जाती है, इत्थों ही मनुख गलत हो जाता है। मंग तो ठीक है, ऐसा केड़ा है जिसनू सुख नहीं चाहिदा, ऐसा केड़ा है जो रस नहीं चाहता, बेरसी ती किसी नू नहीं चंगी लगती, ऐसा केड़ा है जो महाशक्ति नहीं चाहता, कमजोरी ती किसी नू भी नहीं चंगी लगती, ऐसा धन चाहिदा जो रोज रोज वधदा ते जाए कदी घटे ना, उसे ही परम धन दा ना परमात्मा, परमात्मा। मंग ठीक है मनुख दी, हर मनुख दी ठीक है, ਇਸ ਹਿਸਾਬ ਦੇ ਨਾਲ ਮੇਰਾ ਮਨ ਕਿਸੇ ਨੂੰ ਨਾਸਤਿਕ ਨਹੀਂ ਕਹਿੰਦਾ, ਨਹੀਂ ਹੈ ਨਾਸਤਿਕ। ਕਹਿ ਦੇਵੇ ਮੈਂ ਨਾਸਤਿਕ ਹਾਂ, ਕਿਆ ਉਹਨੂੰ ਰਸ ਨਹੀਂ ਚਾਹੀਦਾ, ਉਹਨੂੰ ਸੁੱਖ ਨਹੀਂ ਚਾਹੀਦਾ, ਉਹਨੂੰ ਆਨੰਦ ਨਹੀਂ ਚਾਹੀਦਾ, ਕਿਆ ਉਹਨੂੰ ਸ਼ਕਤੀ ਨਹੀਂ ਚਾਹੀਦੀ, ਕਿਆ ਉਸਨੂੰ ਜੀਵਨ ਨਹੀਂ ਚਾਹੀਦਾ? ਅਗਰ ਚਾਹੀਦਾ ਤਾਂ ਮੰਗ ਤੇ ਪਰਮਾਤਮਾ ਦੀ ਕਰਦਾ ਪਿਆ, ਔਰ ਕਿਸ ਦੀ ਕਰਦਾ? ਮੈਂ ਫਿਰ ਦੁਹਰਾਵਾਂ, ਪਰਮ ਜੀਵਨ ਦਾ ਨਾਂ ਹੀ ਪਰਮਾਤਮਾ ਹੈ, ਪਰਮ ਰਸ ਦਾ ਨਾਂ ਹੀ ਪਰਮਾਤਮਾ ਹੈ, ਪਰਮ ਆਨੰਦ ਦਾ ਨਾਂ ਹੀ ਪਰਮਾਤਮਾ ਹੈ, ਪਰਮ ਧਨ ਦਾ ਨਾਂ ਹੀ ਪਰਮਾਤਮਾ ਹੈ, ਪਰਮ ਸ਼ਕਤੀ ਦਾ ਨਾਂ ਹੀ ਪਰਮਾਤਮਾ। ਹਰ ਮਨੁੱਖ ਨੂੰ ਪਰਮਾਤਮਾ ਚਾਹੀਦਾ, ਪਰ ਕਰੀਬਨ ਕਰੀਬਨ ਉਂਗਲੀਆਂ ਤੇ ਗਿਣੇ ਜਾਣ ਵਾਲੇ ਮਨੁੱਖਾਂ ਨੂੰ ਛੋੜ ਕੇ ਪ੍ਰਾਪਤੀ ਦੇ ਸਾਧਨ ਸਾਰਿਆਂ ਦੇ ਗਲਤ ਨੇ। ਰਿਸ਼ੀ ਚਾਣਕ ਕਹਿੰਦੇ ਨੇ, ਕੋਲੂ ਦੇ ਚ ਪੀੜਨ ਨਾਲ ਹੀ ਤੇਲ ਨਿਕਲਦਾ, ਪਰ ਤਿੱਲਾਂ ਨੂੰ ਪੀੜਨ ਨਾਲ ਤੇਲ ਨਿਕਲਦਾ, ਰੇਤ ਨੂੰ ਪੇਲਣ ਨਾਲ ਤੇਲ ਨਹੀਂ ਨਿਕਲਦਾ। ਕਹਿੰਦਾ ਠੀਕ ਹੈ, ਕੋਲੂ ਦੇ ਚ ਪੀੜਨ ਨਾਲ ਹੀ ਤੇਲ ਨਿਕਲਦਾ, ਮੰਨਦੇ, ਪਰ ਤਿੱਲਾਂ ਨੂੰ ਪੀੜਨ ਨਾਲ ਤੇਲ ਨਿਕਲਦਾ, ਰੇਤ ਨੂੰ ਪੇਲਣ ਨਾਲ ਤੇਲ ਨਹੀਂ ਨਿਕਲਦਾ। ਮਨੁੱਖ ਜੀਵਨ ਦੇ ਕੋਲੂ ਵਿੱਚ ਰੇਤ ਪਾ ਲੈਂਦਾ, ਫਿਰ ਕੱਢਣਾ ਚਾਹੁੰਦਾ ਪਰਮ ਰਸ ਦਾ ਤੇ, ਪਰਮ ਆਨੰਦ, ਪਰਮ ਜੀਵਨ, ਪਰਮ ਸੁੱਖ, ਰੇਤ ਦੇ ਚੋਂ ਤੇਲ ਕਿੱਥੇ? ਮੰਗ ਠੀਕ ਹੈ, ਮੰਗ ਨੂੰ ਪੂਰੇ ਕਰਨ ਦੇ ਸਾਧਨ ਗਲਤ, ਮਨੁੱਖ ਆਪਣੇ ਸਾਧਨਾ ਨੂੰ ਠੀਕ ਕਰ ਲਵੇ, ਮੰਗ ਹੁਣੇ ਹੀ ਪੂਰੀ, ਐਸੇ ਵਕਤ, ਐਸੇ ਵਕਤ, ਲੰਬੇ ਚੌੜੇ ਚੱਕਰਾਂ ਚ ਨਾ ਪੈਣਾ। ਇੱਕ ਛਿੰਨ ਦੇ ਚ ਪਰਮ ਰਸ, ਇੱਕ ਛਿੰਨ ਦੇ ਚ ਪਰਮ ਆਨੰਦ, ਇੱਕ ਛਿੰਨ ਦੇ ਚ ਪਰਮ ਸ਼ਕਤੀ, ਇੱਕੋ ਹੀ ਛਿੰਨ ਦੇ ਚ ਪਰਮ ਜੀਵਨ, ਇੱਕੋ ਹੀ ਛਿੰਨ ਦੇ ਚ ਪਰਮ ਦਾ। ਇਕ ਚਿਤ ਜੈ ਇਕ ਛਿੰਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ, ਇੱਕ ਸੈਕਿੰਡ, ਸੰਸਾਰ ਵਿੱਚ ਇੱਕ ਸੈਕਿੰਡ ਵਿੱਚ ਤੇ ਐਸਾ ਕੁਛ ਵੀ ਪ੍ਰਾਪਤ ਕਰਨਾ ਕਠਿਨ ਹੈ, ਪਰ ਇੱਕੋ ਹੀ ਸੈਕਿੰਡ ਵਿੱਚ ਪਰਮਾਤਮਾ ਮਿਲਦਾ ਹੈ। ਜ਼ਿੰਦਗੀ ਵਿੱਚ ਉਹ ਇੱਕ ਸੈਕਿੰਡ ਆ ਜਾਏ, ਇੱਕ ਛਿੰਨ ਆ ਜਾਏ, ਉਹ ਨਿਮਕ ਆ ਜਾਏ। ਨਿਰਮਾਉਣ ਕੀਰਤਨ ਗਾਓ ਕਰਤੇ ਕਾ, ਨਿਮਕ ਸਿਮਰਤ, ਨਿਮਕ, ਨਿਮਕ ਇੱਕ ਸੈਕਿੰਡ, ਨਿਮਕ ਇੱਕ ਪਲ, ਨਿਮਕ ਇੱਕ ਦਮ। ਸਾਰੀ ਜ਼ਿੰਦਗੀ ਹੋ ਗਈ ਕੀਰਤਨ ਕਰਦੇ ਹਾਂ, ਪਰ ਪ੍ਰਭੂ ਤੇ ਨਿਮਕ ਕੀਰਤਨ ਨਾਲ ਮਿਲਦਾ ਹੈ, ਨਿਮਕ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟ ਹੈ। ਜਦ ਮਨੁੱਖ ਕਹਿੰਦਾ ਔਰ ਸੋਚਦਾ, ਇੰਨਾ ਕੀਰਤਨ ਕੀਤਾ, ਇਤਨਾ ਕੀਰਤਨ ਸੁਣਿਆ, ਹੋਇਆ ਤੇ ਕੁਛ ਨਹੀਂ, ਸ਼ਾਇਦ ਗੁਰਬਾਣੀ ਸਾਨੂੰ ਤਸੱਲੀ ਦੇ ਰਹੀ ਹੈ, ਵਿਸ਼ਵਾਸ ਨਹੀਂ ਬਣਦਾ, ਨਿਮਕ ਭਰੋਸਾ ਨਹੀਂ ਬਣਦਾ ਇੱਕ ਸੈਕਿੰਡ। ਮੈਂ ਫਿਰ ਅਰਜ਼ ਕਰਾਂ, ਮੈਂ ਇਹ ਤੇ ਕਬੂਲ ਕਰ ਲਵਾਂ ਤੇ ਮੈਂ ਕੋਈ ਫੋਕੀ ਨਿਰਮਾਣਤਾ ਵੀ ਤੁਹਾਡੇ ਅੱਗੋਂ ਨਹੀਂ ਰੱਖ ਰਿਹਾ। ਅੰਦਾਜ਼ਨ 50 ਸਾਲ ਦੇ ਨੇੜੇ ਹੋਣ ਲੱਗੇ ਗੁਰਬਾਣੀ ਵਿਚਾਰ ਸੰਗਤਾਂ ਨੂੰ ਸੁਣਾਉਂਦੇ, ਮੈਨੂੰ ਇੰਨੀ ਸਮਝ ਆਈ ਹੈ ਮਿਲਦਾ ਇੱਕ ਸੈਕਿੰਡ ਦੇ ਚ। ਇਹ ਗੱਲ ਵੱਖਰੀ ਹੈ ਕਿ ਮੇਰੀ ਜ਼ਿੰਦਗੀ ਚ ਉਹ ਸੈਕਿੰਡ ਨਹੀਂ ਆਇਆ, ਨਹੀਂ ਆਇਆ। ਇਹ ਮੈਂ ਐਸਾ ਨਹੀਂ ਕਿ ਮੈਂ ਕੋਈ ਫੋਕੀ ਨਿਰਮਾਣਤਾ ਤੁਹਾਡੇ ਸਾਹਮਣੇ ਰੱਖ ਰਿਹਾ, ਇਹ ਇਸ ਵਾਸਤੇ ਕਹਿ ਰਿਹਾ ਕਿ ਇੱਕ ਸੈਕਿੰਡ ਵਿੱਚ ਆਉਣਾ ਬੜਾ ਔਖਾ ਹੈ। ਇਸੇ ਨੂੰ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਹੈ, ਆਖਣ ਔਖਾ ਸਾਚਾ ਨਾ। ਤੇ ਕੀ ਔਖਾ? ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਮੈਂ ਚਾਰ ਦਫ਼ਾ ਕਹਿ ਦਿੱਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਹੁਣ ਮੈਂ ਹੋਰ ਕਹਿ ਦਿੱਤਾ, ਕੀ ਹੋਇਆ? ਕੋਈ ਔਖਿਆ ਹੀ ਨਹੀਂ। ਪਰ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਆਖਣ ਔਖਾ ਸਾਚਾ ਨਾਉ, ਜਿਸ ਆਖਣ ਬਾਰੇ ਗੁਰੂ ਨਾਨਕ ਜੀ ਕਹਿੰਦੇ ਨੇ, ਯਕੀਨ ਜਾਣੋ ਜ਼ਿੰਦਗੀਆਂ ਗਲ ਜਾਂਦੀਆਂ ਨੇ, ਜਨਮ ਲੰਘ ਜਾਂਦੇ। ਉਹ ਇੱਕ ਦਫ਼ਾ ਕਹਿਣ ਦੀ, ਉਹ ਪਿਛਿਨ ਦੇ ਚ ਆਉਣ ਦੀ ਜਾ ਚ ਨਹੀਂ ਆਉਂਦੀ। ਮੈਂ ਫਿਰ ਅਰਜ਼ ਕਰਾਂ, 50 ਸਾਲ ਚ ਜੋ ਮੈਨੂੰ ਮਿਲਿਆ ਹੋਏ, ਖੇਡ 1 ਸੈਕਿੰਡ ਦੇ ਚ ਬਣਦੀ ਹੈ, ਜ਼ਿੰਦਗੀਆਂ ਨਹੀਂ ਲੱਗਦੀਆਂ, ਕਈ ਜਨਮ ਨਹੀਂ ਲੱਗਦੇ। ਜੋਤ ਦੇ ਚ ਜੋਤ ਹੁੰਦਿਆਂ, ਕਿਰਨ ਨੂੰ ਸੂਰਜ ਹੁੰਦਿਆਂ, ਲਹਿਰ ਨੂੰ ਸਾਗਰ ਹੁੰਦਿਆਂ, 1 ਸੈਕਿੰਡ ਲੱਗਦਾ, 1 ਛਿਨ ਲੱਗਦਾ, 1 ਪਲ ਲੱਗਦਾ, ਜ਼ਿੰਦਗੀਆਂ ਗਲ ਜਾਂਦੀਆਂ। ਪਤਾ ਨਹੀਂ ਕਿਤਨੇ ਜਨਮ ਖਰਾਬ ਹੋ ਜਾਂਦੇ, ਖੇਡ ਨਹੀਂ ਬਣਦੀ। ਹੁਣ ਇਸ ਨੂੰ ਮੈਂ ਖੁਲਾਸਾ ਕਰਕੇ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਾਂ, ਕਿਧਰੇ ਪ੍ਰਕਰਨ ਫਿਰ ਅੱਜ ਵੀ ਅਧੂਰਾ ਨਾ ਰਹਿ ਜਾ। ਪਰਮਾਤਮਾ ਹੈ, ਸੂਰਜ ਹੈ, ਕਿਰਨ ਹੈ, ਜੀਵ ਆਤਮਾ ਹੈ, ਪ੍ਰਕਾਸ਼ ਹੈ ਕਿਰਨ ਦਾ, ਮਨ ਹੈ। ਇਸੇ ਹੀ ਪ੍ਰਕਾਸ਼ ਦੇ ਜੋ ਪ੍ਰਗਟ ਹੋ ਰਿਹਾ, ਦਿਖਾਈ ਦੇ ਰਿਹਾ, ਪ੍ਰਕਾਸ਼ ਕਰਕੇ ਦਿਖਾਈ ਦੇ ਰਿਹਾ, ਉਹ ਇਹ ਤਨ ਹੈ, ਇਹ ਤਨ ਭਰਤਰੀ ਤੇ ਕਹਿੰਦੇ ਨੇ, ਇਹ ਤਨ ਮੇਰੇ ਮਨ ਚੋਂ ਬਣਿਆ। ਬੜੇ ਧਿਆਨ ਨਾਲ ਸੁਣਨਾ, ਉਹਦਾ ਇੱਕ ਛੱਦ ਹੈ। ਇਸ ਮਹਾਂਪੁਰਸ਼ ਨੇ 3 ਗ੍ਰੰਥ ਲਿਖੇ ਨੇ, ਭਰਤਰੀ ਨੇ, ਵੈਰਾਗ ਸ਼ਤਕ, ਨੀਤੀ ਸ਼ਤਕ, ਸ਼ਿੰਗਾਰ ਸ਼ਤਕ। ਇਹਨਾਂ ਨੂੰ ਪੜ੍ਹ ਕੇ ਮੈਂ ਹੈਰਾਨ ਹੋਇਆ, ਵੀ ਹੈਗਾ ਤੇ ਰਾਜਾ ਸੀ ਇੱਕ ਛੋਟੀ ਜਿਹੀ ਸਟੇਟ ਦਾ, ਧਾਰ ਸਟੇਟ ਦਾ ਰਾਜਾ ਸੀ, ਇੰਦੌਰ ਉਜੈਨ ਦੇ ਕੋਲ ਹੈ, ਉੱਥੋਂ ਦਾ ਰਾਜਾ ਸੀ, ਰਾਜਾ ਬਿਕਰਮਾਜੀਤ ਦਾ ਛੋਟਾ ਦਰਾ ਸੀ। ਜਿਸ ਤਰ੍ਹਾਂ ਬਿਕਰਮਾਜੀਤ ਬੜਾ ਧਾਰਮਿਕ ਸੀ, ਇਹ ਉਸ ਤੋਂ ਵੀ ਅੱਗੇ ਸੀ, ਧਾਰਮਿਕ ਰੁਚੀਆਂ ਦਾ ਮਨੁੱਖ ਸੀ। ਵੈਰਾਗ ਸ਼ਤਕ ਇਸਦਾ ਬਹੁਤ ਕੀਮਤੀ ਗ੍ਰੰਥ ਹੈ, ਸਾਧਨਾ ਇਸਨੇ ਬੜੀ ਮਿਹਨਤ ਨਾਲ ਕੀਤੀ, ਜੋ ਗੋਰਖ ਨੇ ਦੱਸੀ। ਉਹਨਾਂ ਦਿਨਾਂ 'ਚ ਗੋਰਖ ਮੌਜੂਦ ਸਨ, ਗੋਰਖ ਦੀ ਸੰਗਤ ਨਸੀਬ ਹੋਈ, ਗੋਰਖ ਨੇ ਇਸ ਨੂੰ ਜੋਗੀ ਬਣਾਇਆ। ਤਰ੍ਹਾਂ ਤਰ੍ਹਾਂ ਦੀਆਂ ਸਿੱਧੀਆਂ ਪ੍ਰਾਪਤ ਕਰਕੇ ਇਹ 84 ਸਿੱਧਾਂ ਵਿੱਚ ਸਿੱਧ ਸ਼ੁਮਾਰ ਹੋਇਆ। ਪੁਰਾਣਾ ਯਮ ਦੀ ਸਾਧਨਾ ਵਿੱਚ ਸਫਲਤਾ ਕਰਕੇ ਜ਼ਿੰਦਗੀ ਲੰਬੀ ਕਰ ਲਈ, ਪ੍ਰਾਣਾਂ ਨੂੰ ਰੋਕ ਲਿਆ ਕਈ ਕਈ ਸਾਲ, ਪੁਰਾਣਾ ਯਮ ਨਹੀਂ ਚੱਲਣ ਦੇਣੇ ਪ੍ਰਾਣ। ਅਸੀਂ ਜੋ ਜ਼ਿੰਦਗੀ ਲੈ ਕੇ ਆਇਆ, ਪ੍ਰਾਣਾਂ ਦੀ, ਸਵਾਸਾਂ ਦੀ ਗਿਣਤੀ ਮਿਣਤੀ, ਚੱਲਣੇ ਨਹੀਂ ਦਿੱਤੇ। ਆਪਦੀ ਗਿਆਤਲੀ ਅਰਜ਼ ਕਰਾਂ, ਗੁਰੂ ਨਾਨਕ ਦੇ ਵਕਤ ਇਹ ਭਰਤਰੀ ਮੌਜੂਦ ਸੀ, ਇਹ ਉਸ ਵਕਤ ਮੌਜੂਦ ਸੀ। ਬਾਕੀ ਗੋਰਖ ਦੇ ਚੇਲੇ ਉਹ ਤੇ ਨਹੀਂ ਰਹੇ, ਨਵੇਂ ਚੇਲੇ ਮੌਜੂਦ ਸਨ, ਪਰ ਪੁਰਾਣਿਆਂ ਚ ਭਰਤਰੀ। ਭਰਤਰੀ ਦੇ ਪ੍ਰਤੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 3 ਸ਼ਬਦ ਨੇ ਆਸਾ ਰਾਗ ਵਿੱਚ। ਇਹਨਾਂ 3 ਸ਼ਬਦਾਂ ਦੀ ਸਿਰਫ ਮੈਂ 2-2 ਪੰਕਤੀਆਂ ਤੁਹਾਡੇ ਸਾਹਮਣੇ ਰੱਖਾਂ। ਪਹਿਲਾ ਪ੍ਰਸ਼ਨ ਕਿਧਰੇ ਭਰਤਰੀ ਦਾ ਸੀ, ਤੁਹਾਡਾ ਮਤ ਕੀ ਹੈ, ਤੁਹਾਡਾ ਧਰਮ ਕੀ ਹੈ, ਤੁਹਾਡਾ ਰਸਤਾ ਕੀ ਹੈ ਗੁਰੂ ਨਾਨਕ ਤੇ, ਕਿਉਂਕਿ ਗੋਰਖ ਦਾ ਇਹ ਰਸਤਾ ਹੈ, ਬੁੱਧ ਦਾ ਇਹ ਰਸਤਾ ਹੈ, ਮਹਾਵੀਰ ਦਾ ਇਹ ਰਸਤਾ ਹੈ, ਸਨਾਤਨ ਧਰਮ ਦੇ ਰਿਸ਼ੀਆਂ ਦੇ ਇਹ ਰਸਤੇ ਨੇ, ਵੱਖ ਵੱਖ ਰਸਤੇ ਨੇ, 6 ਸ਼ਾਸਤਰਾਂ ਦੇ 6 ਰਸਤੇ। ਨਿਆਏ ਦੇ ਗੌਤਮ ਕੁਛ ਹੋਰ ਕਹਿੰਦੇ ਨੇ, ਯੋਗ ਦੇ ਪਤੰਜਲੀ ਕੁਝ ਹੋਰ ਕਹਿੰਦੇ ਨੇ, ਜੈਮਨੀ ਕੁਝ ਹੋਰ ਕਹਿੰਦੇ ਨੇ, ਕੜਾਦ ਕੁਝ ਹੋਰ ਕਹਿੰਦੇ ਨੇ, ਕਪਲ ਕੁਝ ਹੋਰ ਕਹਿੰਦੇ ਨੇ, ਵਿਆਸ ਕੁਝ ਹੋਰ ਕਹਿੰਦੇ ਨੇ। ਛੇ ਸ਼ਾਸਤਰਾਂ ਦੇ ਛੇ ਰਿਸ਼ਤੇ ਅਲੱਗ ਅਲੱਗ ਰਸਤੇ ਨੇ, ਵੱਖ ਵੱਖ ਰਸਤੇ। ਮਹਾਤਮਾ ਬੁੱਧ ਕੁਝ ਹੋਰ ਕਹਿੰਦੇ ਨੇ ਔਰ ਸਵਾਮੀ ਮਹਾਂਵੀਰ ਕੁਝ ਹੋਰ ਕਹਿੰਦੇ ਨੇ, ਤੇ ਮੈਂ ਫਿਰ ਇਹ ਵੀ ਅਰਜ਼ ਕਰਾਂ, ਗਲਤ ਕੋਈ ਵੀ ਨਹੀਂ ਕਹਿੰਦਾ, ਸਾਰੇ ਹੀ ਸਹੀ ਕਹਿੰਦੇ ਨੇ, ਪਰ ਸਾਰੇ ਜੋ ਕਹਿ ਰਹੇ ਨੇ ਹੋਰ ਹੋਰ ਕਹਿ ਰਹੇ ਨੇ। ਇੱਕ ਜੋ ਕੁਝ ਕਹਿ ਰਿਹਾ, ਦੂਜਾ ਉਸ ਤੋਂ ਕੁਝ ਹੋਰ ਕਹਿ ਰਿਹਾ, ਤੀਜਾ ਉਸ ਤੋਂ ਕੁਝ ਹੋਰ ਕਹਿ ਰਿਹਾ, ਚੌਥਾ ਉਸ ਤੋਂ ਕੁਝ ਹੋਰ ਕਹਿ ਰਿਹਾ, ਲੇਕਿਨ ਫਿਰ ਵੀ ਸਾਰੇ ਸਹੀ ਕਹਿ ਰਹੇ ਨੇ, ਗਲਤ ਇੱਕ ਵੀ ਨਹੀਂ ਹੈ, ਭੁੱਲਿਆ ਹੋਇਆ ਇੱਕ ਵੀ ਨਹੀਂ ਹੈ। ਇਸ ਦੇ ਉੱਤੇ ਮੈਂ ਉਦਾਹਰਣ ਦੇਣਾ ਹੁੰਦਾ, ਨਦੀਆਂ ਸਾਰੀਆਂ ਹੀ ਸਾਗਰ ਦੀ ਤਰਫ ਜਾਂਦੀਆਂ ਨੇ ਔਰ ਸਾਗਰ ਹੋਣ ਲਈ ਲਪਕਦੀਆਂ ਨੇ, ਤੜਪਦੀਆਂ ਨੇ, ਪਰ ਇੱਕ ਰਸਤੇ ਤੋਂ ਨਹੀਂ ਜਾਂਦੀਆਂ। ਗੰਗਾ ਦਾ ਆਪਣਾ ਰਸਤਾ, ਨਰਮਦਾ ਦਾ ਆਪਣਾ ਰਸਤਾ, ਸਤਲੁਜ ਬਿਆਸ ਰਾਵੀ ਚਨਾਬ ਦਾ ਆਪਣਾ ਰਸਤਾ ਹੈ, ਸਿੰਧ ਦਾ ਆਪਣਾ ਰਸਤਾ ਹੈ, ਇਰਾਕ ਦੇ ਦਜਲਾ ਫਰਾਤ ਦਾ ਆਪਣਾ ਰਸਤਾ ਹੈ, ਮਿਸਰ ਦੀ ਨੀਲ ਨਦੀ ਦਾ ਆਪਣਾ ਰਸਤਾ ਹੈ, ਇੰਗਲੈਂਡ ਦੇ ਥੇਮ ਦਾ ਆਪਣਾ ਰਸਤਾ ਹੈ। ਜਾਂਦੇ ਤੇ ਸਾਰੇ ਹੀ ਸਾਗਰ ਦੇ ਚ ਨੇ, ਇੱਕ ਰਸਤੇ ਤੋਂ ਨਹੀਂ ਜਾਂਦੇ। ਤੜਪ ਤੇ ਸਾਰੀਆਂ ਨਦੀਆਂ ਦੇ ਸਾਗਰ ਹੋਣ ਦੀ ਹੈ, ਰਸਤਾ ਇੱਕ ਨਹੀਂ ਹੈ। ਚੰਗਾ ਨਦੀਆਂ ਕੋਲ ਇਹ ਅਕਲ ਨਹੀਂ ਤੇ ਨਦੀਆਂ ਵੀ ਐਲਾਨ ਕਰ ਸਕਦੀਆਂ ਸਨ ਮੇਰਾ ਰਸਤਾ ਠੀਕ ਹੈ, ਗੰਗਾ ਕਹਿ ਸਕਦੀ ਸੀ ਮੇਰਾ ਰਸਤਾ ਠੀਕ ਹੈ, ਇਰਾਕ ਦੇ ਦਜਲਾ ਫਰਾ ਤੇ ਜਿਹੜੇ ਦੋ ਦਰਿਆ ਉਹਨਾਂ ਨੂੰ ਕਹਿ ਸਕਦੀ ਤੁਸੀਂ ਗਲਤ ਜਾ ਰਹੇ। ਤੇ ਜੇ ਕਿਧਰੇ ਇਹਨਾਂ ਕੋਲ ਅਕਲ ਵੀ ਆਉਂਦੀ ਤੇ ਜ਼ਬਾਨ ਵੀ ਆਉਂਦੀ ਤੇ ਇਰਾਕ ਦਾ ਦਜਲਾ ਤੇ ਫਰਾਤ ਉਹਨੇ ਉੱਚੀ ਆਵਾਜ਼ ਨਾਲ ਕਹਿਣਾ ਸੀ ਸਾਡਾ ਰਸਤਾ ਠੀਕ ਹੈ, ਗੰਗਾ ਗਲਤ, ਸਤਲੁਜ ਗਲਤ। ਚੰਗਾ ਇਹੋ ਜਿਹੀਆਂ ਦੀ ਅਕਲ ਉਹਨਾਂ ਕੋਲ ਨਹੀਂ ਹੈ, ਇਹੋ ਜਿਹੀਆਂ ਦੀ ਜ਼ਬਾਨ ਉਹਨਾਂ ਕੋਲ ਨਹੀਂ ਹੈ, ਮਨੁੱਖ ਕੋਲ ਹੈ। ਇਹਦੀ ਗਲਤ ਵਰਤੋਂ ਕਰਕੇ ਕਹਿੰਦਾ ਨਹੀਂ ਇਸਲਾਮ ਠੀਕ ਹੈ, ਈਸਾਈਅਤ ਗਲਤ, ਈਸਾਈਅਤ ਠੀਕ ਹੈ, ਯਹੂਦੀ ਗਲਤ ਨੇ, ਹਿੰਦੂ ਠੀਕ ਨੇ, ਬੋਧੀ ਗਲਤ ਨੇ, ਬੋਧੀ ਠੀਕ ਨੇ, ਜੈਨੀ ਗਲਤ ਨੇ, ਜੈਨੀ ਠੀਕ ਨੇ, ਸਿੱਖ ਗਲਤ ਨੇ, ਜਾਂ ਫਿਰ ਸਿੱਖ ਠੀਕ ਨੇ, ਹਿੰਦੂ ਗਲਤ ਨੇ, ਸਨਾਤਨੀ ਗਲਤ ਨੇ। ਇਸ ਤਰ੍ਹਾਂ ਦੀ ਮਨੁੱਖੀ ਦੁਨੀਆਂ ਤੇ ਚਰਚਾ ਹੈ, ਔਰ ਇਹ ਸਾਰੀਆਂ ਨਦੀਆਂ ਹੀ ਨੇ, ਹੋਰ ਕੁਛ ਵੀ ਨਹੀਂ ਹੈ, ਸਭ ਦਰਿਆ, ਸਾਰਿਆਂ ਕੋਲ ਪਾਣੀ ਹੈ ਆਪਣੇ ਆਪਣੇ ਝਰਨੇ ਦਾ। ਇੱਕ ਝਰਨਾ ਉਹਦਾ ਨਾਮ ਮੁਹੰਮਦ ਹੈ, ਉੱਥੋਂ ਇਸਲਾਮ ਦਾ ਝਰਨਾ ਫੁੱਟਿਆ। ਇੱਕ ਝਰਨੇ ਦਾ ਨਾਂ ਗੁਰੂ ਨਾਨਕ ਹੈ, ਗੁਰਬਾਣੀ ਦਾ ਝਰਨਾ ਫੁੱਟਿਆ, ਸਿੱਖ ਮਤ ਦਾ ਝਰਨਾ ਫੁੱਟਿਆ। ਇੱਕ ਝਰਨੇ ਦਾ ਨਾਂ ਬੋਧ ਹੈ, ਉਦੋਂ ਬੋਧ ਹੋਣ ਦਾ ਝਰਨਾ ਫੁੱਟਿਆ ਹੈ, ਨਾਮ ਨੇ ਅਲੱਗ, ਪਰ ਰਵਾਨੀ ਸਾਰਿਆਂ ਦੀ ਸਾਗਰ ਦੀ ਤਰਫ ਹੈ, ਰਸਤਾ ਸਾਰਿਆਂ ਦਾ ਇੱਕ ਨਹੀਂ ਹੈ, ਨਹੀਂ ਹੈ। ਖੋਜ ਤੜਪ ਤੇ ਸਾਰਿਆਂ ਦੀ ਸਾਗਰ ਦੀ ਹੈ, ਮਾਰਗ ਇੱਕ ਨਹੀਂ ਹੈ, ਰਸਤਾ ਇੱਕ ਨਹੀਂ ਹੈ। ਮੂੜ ਬੁੱਧੀ ਦੇ ਕਾਰਨ ਕਰਕੇ ਕਿਸੇ ਵਕਤ ਮੈਂ ਕਹਿੰਦਾ ਹੁੰਦਾ ਸੀ ਉਹ ਗਲਤ ਹੈ, ਉਹ ਗਲਤ ਹੈ, ਉਹ ਗਲਤ ਹੈ, ਪਰ ਗੁਸਤਾਖੀ ਮਾਫ, ਗੁਰਬਾਣੀ ਪੜ੍ਹ ਕੇ ਜੋ ਸਮਝ ਆਈ ਕੋਈ ਗਲਤ ਨਹੀਂ, ਕੋਈ ਗਲਤ ਨਹੀਂ, ਸਭ ਦਰਿਆ ਸਾਗਰ ਦੀ ਤਰਫ ਹੀ ਜਾ ਰਹੇ ਨੇ ਔਰ ਕਿਧਰੇ ਵੀ ਨਹੀਂ ਜਾ ਰਹੇ। ਸਾਰੀਆਂ ਹੀ ਨਦੀਆਂ ਸਮੁੰਦਰ ਦੀ ਤਰਫ ਜਾ ਰਹੀਆਂ ਨੇ ਔਰ ਕਿਧਰੇ ਵੀ ਨਹੀਂ ਜਾ ਰਹੀ, ਤੇ ਜਦ ਸਮੁੰਦਰ ਦੇ ਚ ਲੀਨ ਹੋ ਜਾਂਦੀਆਂ ਨੇ ਤਾਂ ਸਮੁੰਦਰ ਹੀ ਹੋ ਜਾਂਦੀਆਂ ਨੇ, ਨਾ ਉੱਥੇ ਗੰਗਾ ਲੱਭਦੀ ਹੈ, ਨਾ ਦਜਲਾ ਲੱਭਦਾ, ਨਾ ਉੱਥੇ ਫਰਾਤ ਮਿਲਦਾ ਹੈ, ਨਾ ਥੇਮ ਮਿਲਦਾ, ਨਾ ਉੱਥੇ ਸਤਲੁਜ ਲੱਭਦਾ, ਨਾ ਦਰਿਆ ਸਿੰਧ ਲੱਭਦਾ, ਨਾ ਬ੍ਰਹਮਪੁੱਤਰ ਲੱਭਦਾ, ਬਸ ਸਾਗਰ ਦੇ ਸਾਗਰ ਹੀ ਲੱਭਦਾ। ਜਦ ਵੀ ਕੋਈ ਪਰਮਾਤਮਾ ਦੇ ਚ ਲੀਨ ਹੋ ਜਾਂਦਾ ਹੈ

ਮੈਂ ਉਹਨਾਂ ਨੂੰ ਕਹਿੰਦਾ ਰਾਤ ਨੂੰ ਕਰ ਲਿਆ ਕਰੋ, ਨਹੀਂ ਜਦ ਅੰਮ੍ਰਿਤ ਵੇਲੇ ਆ ਉਦੋਂ ਕਰਨੀ ਹੈ ਦਿਖਾਉਣ। ਗਿਰਦੇ ਨੇ ਲੋਕੀ, ਕਈਆਂ ਦੀਆਂ ਲੱਤਾਂ ਟੁੱਟੀਆਂ ਹੋਈਆਂ ਮੈਂ ਦੇਖਦਾ, ਕਈਆਂ ਦੀਆਂ ਬਾਹਾਂ ਟੁੱਟ ਗਈਆਂ। ਇਹਨਾਂ ਦੀਆਂ ਸੇਵਾ ਇਹ ਜੋ ਕਰਦੇ ਨੇ, ਤੇ ਜੇ ਕਿਸੇ ਦੀਆਂ ਲੱਤਾਂ ਹੀ ਟੁੱਟਦੀਆਂ ਨੇ, ਬਾਹਾਂ ਹੀ ਟੁੱਟਦੀਆਂ ਨੇ, ਤਾਂ ਸੇਵਾ ਆਖੋਗੇ? ਕਿਸ ਤਰ੍ਹਾਂ ਆਖੋਗੇ ਸੇਵਾ? ਬੇਹੋਸ਼ੀ ਨਾਲ ਸੇਵਾ ਹੋ ਰਹੀ ਹੈ, ਬੇਹੋਸ਼ੀ ਨਾਲ ਸਿਮਰਨ ਹੋ ਰਿਹਾ। ਧਨ ਅਨਾਦ ਭੁੱਖੇ ਕਵਲ ਟੇਕੇ, ਚੌਥਾ ਪੂਜਣ ਯੋਗ ਕੌਣ ਤਨਤਾ ਦਿਓ। ਧਨ ਓਏ ਸੰਤ ਜਿਨ ਐਸੀ ਜਾਣੇ, ਤਿੰਨ ਕੋ ਮਿਲਬੋ ਸਾਰੰਗ ਪਾਣੇ। ਪੂਜਣ ਯੋਗ ਹੈ ਉਹ ਸੰਤ ਜਿਨੇ ਇਹ ਜਾਣਿਆ ਕਿ ਰੋਟੀ ਧਨ ਹੈ, ਗੁਰੂ ਧਨ ਹੈ, ਪ੍ਰਭੂ ਧਨ। ਜਿਸਨੇ ਇਸ ਅਸਲੀਅਤ ਨੂੰ ਜਾਣਿਆ ਉਹ ਵੀ ਪੂਜਣ ਯੋਗ, ਉਹ ਵੀ ਧਨਤਾ ਦੇ ਯੋਗ ਹੈ। ਤੋ ਮੈਂ ਫਿਰ ਅਰਜ਼ ਕਰਾਂ, ਤਨ ਰੋਟੀ ਹੈ, ਬਣਿਆ ਰੋਟੀ ਤੋਂ। ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰਿਜ਼ਕ ਤੋਂ ਇਹ ਤਨ ਜੀ ਨਹੀਂ ਸਕਦਾ, ਨਹੀਂ ਜੀ ਸਕਦਾ। ਤੇ ਹੁਣ ਹੋਰ ਸੁਣ ਲਓ, ਰਿਜ਼ਕ ਹਰ ਜਗ੍ਹਾ ਨਹੀਂ ਪਿਆ। ਮਨੁੱਖ ਜਿੱਥੇ ਬੈਠਾ ਹੈ ਜ਼ਰੂਰੀ ਨਹੀਂ ਇਸਦਾ ਰਿਜ਼ਕ ਵੀ ਉੱਥੇ ਹੋਵੇ। ਰਿਜ਼ਕ ਜਿੱਥੇ ਹੋਵੇਗਾ, ਇਸ ਰੋਟੀ ਦੇ ਪੁਤਲੇ ਨੂੰ ਉੱਥੇ ਜਾਣਾ ਪਏਗਾ। ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਝ ਬਿਆਨ ਕਰਦੇ ਨੇ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਇਹ ਸੱਚਾਈ ਹੈ। ਰਿਜ਼ਕ ਜਿੱਥੇ ਹੈ, ਦਾਣੇ ਜਿੱਥੇ ਹੈ, ਕਿਰਤ ਧੱਕੇ ਮਾਰ ਕੇ ਉੱਥੇ ਲੈ ਜਾਏਗਾ, ਲੈ ਜਾਏਗਾ, ਲੈ ਜਾਏਗਾ, ਕਿਰਤ ਧੱਕੇ। ਰਿਜ਼ਕ ਹਰ ਜਗ੍ਹਾ ਨਹੀਂ ਪਿਆ, ਰਿਜ਼ਕ ਲੱਭਣਾ ਪਏਗਾ, ਜਿੱਥੇ ਪਿਆ ਟੋਲਣਾ ਪਏਗਾ। ਕੁਦਰਤ ਚਾਹੁੰਦੀ ਹੈ ਕੁਛ ਕਰੇ, ਮਿਹਨਤ ਕਰੇ, ਜਿੱਥੇ ਰਿਜ਼ਕ ਪਿਆ ਉੱਥੇ ਲੱਭੇ। ਮਨੁੱਖ ਦੇ ਅੰਦਰ ਸਭ ਤੋਂ ਵੱਡੀ ਚਿੰਤਾ ਵੀ ਰਿਜ਼ਕ ਦੀ, ਰੋਟੀ ਦੀ। ਬਗੌਰ ਮੁਤਾਬ ਕਾਰਨ, ਪਾਣੀ ਦੇ ਤੇ ਦਰਿਆ ਚੱਲਦੇ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਪਾਣੀ ਦੀ ਤੇ ਬਾਰਿਸ਼ ਆਉਂਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਕਮਾਣੀ ਪੈਂਦੀ ਹੈ, ਲੱਭਣੀ ਪੈਂਦੀ ਹੈ। ਪਾਣੀ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਆਕਸੀਜਨ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਹਵਾ ਦੀ ਚਿੰਤਾ ਨਹੀਂ ਹੈ ਇਤਨੀ ਮਨੁੱਖ ਨੂੰ, ਰੋਟੀ ਦੀ ਚਿੰਤਾ ਲੱਭਣੀ ਪੈਂਦੀ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਇਹ। ਬਹੁਤ ਪੁਰਾਣੀ ਗੱਲ ਯਾਦ ਆ ਜਾਂਦੀ, ਜਦਕਿ ਅਸੀਂ ਇਸ ਤਰ੍ਹਾਂ ਦੀ ਕਥਾ ਚੱਲੇ ਯਾਦ ਆਉਂਦੀ। ਆਸਨਸੋਲ ਤੋਂ ਮੈਂ ਸਵੇਰੇ ਟ੍ਰੇਨ ਤੇ ਉਤਰਿਆ, ਸੀਸਗੰਜ ਸਾਹਿਬ ਵਿੱਚ ਨਹਾ ਧੋ ਕੇ ਮੈਂ ਅੰਦਰ ਮੱਥਾ ਟੇਕਣ ਗਿਆ, ਤੇ ਗਿਆਨੀ ਮਾਨ ਸਿੰਘ ਜੀ ਚੌਰ ਕਥਾ ਕਰ ਰਹੇ ਸਨ। 30-40 ਸਾਲ ਪਹਿਲੇ ਕੋਈ ਚੰਗੇ ਬਜ਼ੁਰਗ ਕਥਾਵਾਚਕ ਸਨ, ਸਿਆਣੇ ਅਰਥ ਬੋਧ ਦੇ ਗਿਆਤੇ, ਪ੍ਰਿੰਸੀਪਲ ਗੰਗਾ ਸਿੰਘ, ਬੇਦੀ ਬਿਰਜ ਵੱਲਭ ਸਿੰਘ, ਗਿਆਨੀ ਬਾਦਲ ਸਿੰਘ, ਗਿਆਨੀ ਰਣਜੀਤ ਸਿੰਘ ਜੀ ਪਾਰਸ, ਗਿਆਨੀ ਮਾਨ ਸਿੰਘ ਜੀ ਚੌਰ। ਅੱਜ ਤੇ ਸਵੇਰੇ ਟੇਪ ਸੁਣਦੇ ਨੇ, ਸ਼ਾਮ ਨੂੰ ਸੁਣਾ ਦਿੰਦੇ ਨੇ, ਸ਼ਾਮ ਨੂੰ ਟੇਪ ਸੁਣਦੇ ਨੇ, ਸਵੇਰੇ ਸੁਣਾ। ਕੋਈ ਮਿਹਨਤ ਨਹੀਂ, ਕੋਈ ਸਾਧਨਾ ਨਹੀਂ, ਕੋਈ ਤਪੱਸਿਆ ਨਹੀਂ, ਕੋਈ ਆਲੇ ਦੁਆਲੇ ਦੀ ਖੋਜ ਨਹੀਂ। ਇਹ ਚੰਗੇ ਅਨੁਭਵੀ ਪੁਰਸ਼ ਸਨ। ਮਾਨ ਸਿੰਘ ਜੀ ਚੌਰ ਜਗਤ ਦੀ ਬਨਾਵਟ, ਸਜਾਵਟ ਤੇ ਪਰਲੇ ਇਹਦੇ ਉੱਤੇ ਬੋਲ ਰਹੇ ਸਨ। ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਪ ਬਜ਼ੁਰਗ ਸਨ। ਤੇ ਮੈਂ ਉਹਨਾਂ ਦਿਨਾਂ ਦੀ ਗੱਲ ਕਰਦਾ ਪਿਆ ਜਦ ਮੇਰੀ ਚੜ੍ਹਦੀ ਜਵਾਨੀ ਸੀ, ਉਹ ਬਿਰਧ ਸਨ, 84-85 ਸਾਲ ਦੇ ਬਜ਼ੁਰਗ ਸਨ।

0: ਮੇਰੇ ਨਾਲ ਪਿਆਰ ਵੀ ਬੜਾ ਸੀ ਉਹਨਾਂ ਦਾ। ਮੱਥਾ ਟੇਕ ਕੇ ਮੈਂ ਬੈਠ ਗਿਆ, ਭਾਵੇਂ ਮੈਂ ਜਲਦੀ ਜਾਣਾ ਸੀ ਪਰ ਮੈਨੇ ਬਜ਼ੁਰਗਾਂ ਨੂੰ ਸੁਣਨਾ। ਉਹਨਾਂ ਨੇ ਪਹਿਲੇ ਇਸਲਾਮੀ ਮਤ ਦੇ ਮੁਤਾਬਕ ਦੱਸਿਆ ਜਗਤ ਦੀ ਸਿਰਜਣਾ, ਜਗਤ ਦਾ ਟਿਕਣਾ, ਜਗਤ ਦੀ ਪਰਲੈ। ਫਿਰ ਸਨਾਤਨੀ ਮਤ ਨੂੰ ਲਿਆ, ਬ੍ਰਹਮਾ ਜਗਤ ਦੀ ਸਾਜਨਾ ਕਰਦਾ, ਸ਼ੰਕਰ ਜਗਤ ਦੀ ਪਰਲੇ ਕਰਦਾ, ਵਿਸ਼ਨੂੰ ਜਗਤ ਦੀ ਪਾਲਣਾ ਕਰਦਾ। ਇਸ ਕਹਾਣੀ ਨੂੰ ਉਹਨਾਂ ਨੇ ਜ਼ਰਾ ਰੋਚਕਤਾ ਦੇ ਦਿੱਤੀ। ਮਿਥਿਹਾਸ ਹੈ, ਇਤਿਹਾਸ ਨਹੀਂ ਹੈ, ਪਰ ਪ੍ਰਾਚੀਨ ਰਿਸ਼ੀ ਮੁਨੀਆਂ ਦੇ ਸਮਝਾਉਣ ਦਾ ਇਹ ਬੜਾ ਢੰਗ ਸੀ, ਬਹੁਤ ਅੱਛਾ ਢੰਗ ਸੀ। ਸਿੱਧਾ ਕੱਕਾ ਅੱਖਰ ਨਹੀਂ ਪੜਾਉਂਦੇ ਸਨ, ਕਹਿੰਦੇ ਸਨ ਕੱਕਾ ਕਲਮ, ਚੱਚਾ ਚਾਕੂ, ਛੱਛਾ ਛਤਰੀ। ਇਹ ਛਤਰੀ ਨੂੰ ਵੇਖੇ ਤੈਨੂੰ ਅੱਖਰ ਦਾ ਬੋਧ, ਕਹਾਣੀਆਂ ਸੁਣੇ ਤੈਨੂੰ ਸੱਚਾਈ ਦਾ ਪਤਾ ਚੱਲ ਜਾ। ਸਮਝਾਉਣ ਦਾ ਢੰਗ ਸੀ, ਕਿਉਂਕਿ ਧਾਰਮਿਕ ਤੌਰ ਤੇ ਮਨੁੱਖ ਹਮੇਸ਼ਾ ਹੀ ਬੱਚਾ ਰਹਿੰਦਾ, ਕਰੀਬਨ ਰਾਜਨੈਤਿਕ ਤੌਰ ਤੇ ਬਜ਼ੁਰਗ ਹੋ ਜਾਂਦਾ, ਰਾਜਨੀਤੀ ਦੇ ਬੜੇ ਦਾਹ ਪੇਚ ਇਸ ਨੂੰ ਆਉਂਦੇ ਨੇ, ਆਰਥਿਕ ਤੌਰ ਤੇ ਵੀ ਬੜਾ ਸਿਆਣਾ ਹੁੰਦਾ, ਧਨ ਕਿਵੇਂ ਕਮਾਉਣਾ, ਪਰ ਧਰਮ ਕਿਵੇਂ ਕਮਾਉਣਾ, ਮਰਦੇ ਦਮ ਤੱਕ ਬੱਚੇ ਦਾ ਬੱਚਾ ਹੀ ਬਣਿਆ ਰਹਿੰਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਮਜਬੂਰਨ ਮਹਾਂਪੁਰਸ਼ਾਂ ਨੂੰ ਕਹਾਣੀਆਂ ਨਾਲ ਸਮਝਾਉਣਾ ਪੈਂਦਾ, ਸੁਣਾਉਣਾ ਪੈਂਦਾ। ਸਨਾਤਨ ਮਤ ਦੇ ਇਸ ਮਿਥਿਹਾਸ ਨੂੰ ਮਾਨ ਸਿੰਘ ਜੀ ਜੋ ਸੁਣਾ ਰਹੇ ਸਨ, ਬ੍ਰਹਮੇ ਦੀ ਲੰਬੀ ਚੌੜੀ ਗੱਲ ਕਰ ਔਰ ਸ਼ਿਵ ਜੀ ਦੇ ਸੁਭਾਅ ਨੂੰ ਵਰਣਨ ਕਰਨ ਤੋਂ ਬਾਅਦ ਸੁਣਾਉਣ ਲੱਗੇ ਵਿਸ਼ਨੂੰ ਜੀ ਦੀ ਗੱਲ। ਵੀ ਵਿਸ਼ਨੂੰ ਜਦ ਸਾਰਿਆਂ ਦਾ ਰਿਜ਼ਕ ਬਣਾਉਣ ਲੱਗਾ ਤਾਂ ਲੈਨ ਬੜੀ ਲੰਬੀ ਸੀ, ਪਸ਼ੂਆਂ ਦੀ ਲੈਨ, ਪੰਛੀਆਂ ਦੀ ਲੈਨ, ਕੀੜੇ ਮਕੌੜਿਆਂ ਦੀ ਕਤਾਰ। ਮਾਨ ਸਿੰਘ ਜੀ ਚੌਰ ਕਹਿੰਦੇ ਨੇ ਫਿਰ ਮਨੁੱਖਾਂ ਦੀ ਕਤਾਰ, ਲੈਣ। ਕਹਿੰਦਾ ਮੈਂ ਵੀ ਉਸੇ ਕਤਾਰ ਵਿੱਚ ਖੜਾ ਹੋ ਗਿਆ, ਕਿਉਂਕਿ ਰਿਜ਼ਕ ਮੈਨੂੰ ਵੀ ਚਾਹੀਦਾ ਸੀ, ਰੋਟੀ ਮੈਨੂੰ ਵੀ ਚਾਹੀਦੀ ਸੀ। ਉਹਨਾਂ ਦੇ ਕਹਿਣ ਦਾ ਆਪਣਾ ਢੰਗ ਮੈਂ ਤੁਹਾਨੂੰ ਪਹਿਲੇ ਦੱਸੀ। ਇਸ ਰੋਚਕਤਾ ਨੂੰ ਬਿਆਨ ਕਰਨਾ ਇਹ ਉਹਨਾਂ ਦਾ ਸੁਭਾਅ ਸੀ। ਕਹਿੰਦਾ ਉਡੀਕ ਕਰਦਾ ਰਿਹਾ, ਵਿਸ਼ਨੂੰ ਕੀ ਕਰਦੇ ਸਨ, ਦੋ ਮੁੱਠੀਆਂ ਦਾਣੇ ਭਰਦੇ ਸਨ, ਕਿਸੇ ਦੀ ਚੌਲੀ ਚ ਦੋ ਮੁੱਠੀਆਂ ਪਾ ਦਿੰਦੇ ਸਨ, ਕਿਸੇ ਦੀ ਚੌਲੀ ਚ ਇੱਕ ਮੁੱਠੀ ਪਾ ਦਿੰਦੇ ਸਨ, ਕਿਸੇ ਦੀ ਚੌਲੀ ਚ ਅੱਧੀ ਮੁੱਠੀ ਪਾਉਂਦੇ ਸਨ ਤੇ ਚਲਤਾ ਕਰੀ ਜਾਂਦੇ ਸਨ, ਵੰਡ ਇਸ ਤਰ੍ਹਾਂ ਪੇ ਕਰਦੇ ਸਨ। ਇਹਨੂੰ ਇੱਕ ਉਰਦੂ ਦਾ ਸ਼ਾਇਰ ਕਹਿੰਦਾ ਹੈ, ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ। ਕੁਦਰਤ ਨੇ, ਪ੍ਰਭੂ ਨੇ ਤਕਸੀਮ ਕੀਤਾ ਹੈ, ਵੰਡਿਆ ਹੈ ਅਜ਼ਲ ਤੋਂ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ। ਕਾਬਲੀਅਤ ਦੇਖੀ, ਅਗਲੇ ਦੀ ਝੋਲੀ ਦੇਖੀ, ਅਗਲੇ ਦੀ ਪਾਤਰਤਾ ਦੇਖੀ ਤੇ ਪ੍ਰਮਾਤਮਾ ਉਂਝ ਪਾਉਂਦਾ ਗਿਆ, ਇਹਦੇ ਕੋਲ ਤੇ ਕੌਲੀ ਹੈ, ਇਹਦੇ ਕੋਲ ਲੋਟਾ ਹੈ, ਇਹਦੇ ਕੋਲ ਗਲਾਸ ਹੈ, ਇਹਦੇ ਕੋਲ ਤੇ ਵੱਡਾ ਥਾਲ ਹੈ, ਇਹਦੇ ਕੋਲ ਤੇ ਬਹੁਤ ਵੱਡੀ ਬਾਲਟੀ ਹੈ, ਇਹਦੇ ਕੋਲ ਤੇ ਬਹੁਤ ਵੱਡਾ ਡੋਲ ਹੈ। ਜਿਸ ਤਰ੍ਹਾਂ ਦੀ ਪਾਤਰਤਾ ਸੀ ਸਭ ਦੀ ਭਰੀ ਜਾਂਦਾ ਸੀ, ਕੌਲੀ ਵੀ ਭਰ ਦਿੰਦਾ ਸੀ, ਲੋਟਾ ਵੀ ਭਰ ਦਿੰਦਾ ਸੀ, ਡੋਲ ਵੀ ਭਰ ਦਿੰਦਾ ਸੀ, ਪਰ ਦਿੰਦਾ ਉਸ ਢੰਗ ਨਾਲ ਸੀ ਜਿਹਦੇ ਕੋਲ ਜਿਸ ਤਰ੍ਹਾਂ ਦੀ ਪਾਤਰਤਾ ਸੀ, ਜਿਸ ਤਰ੍ਹਾਂ ਦਾ ਭਾਂਡਾ ਸੀ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ। ਬੁਲਬੁਲ ਕੋ ਦੀਆ ਨਾਲਾ ਤੋ ਪਰਵਾਨੇ ਕੋ ਜਲਨਾ, ਗਮ ਹਮ ਕੋ ਦੀਆ ਸਭ ਸੇ ਜੋ ਮੁਸ਼ਕਿਲ ਨਜ਼ਰ ਆਇਆ। ਸਾਰੀ ਦੁਨੀਆਂ ਦੀਆਂ ਚਿੰਤਾਵਾਂ ਤੇ ਗਮ, ਗਹਿਰਾਈਆਂ ਤੇ ਸੋਚਣੀਆਂ, ਇਹ ਪਰਮਾਤਮਾ ਨੇ ਮੇਰੀ ਝੋਲੀ ਚ ਪਾ ਦਿੱਤੀਆਂ, ਕਿਉਂਕਿ ਮੇਰੀ ਪਾਤਰਤਾ ਇਹੀ ਸੀ, ਮੇਰਾ ਭਾਂਡਾ ਇਸ ਤਰ੍ਹਾਂ ਸੀ, ਮੇਰੇ ਕੋਲ ਬਰਤਨ ਇਸ ਤਰ੍ਹਾਂ ਸੀ। ਵਿਸ਼ਨੂੰ ਦੋ ਮੁੱਠੀਆਂ ਇੰਜ ਭਰਦਾ, ਕਿਸੇ ਦੀ ਝੋਲੀ ਚ ਦੋ, ਕਿਸੇ ਦੀ ਇੱਕ, ਕਿਸੇ ਦੀ ਅੱਧੀ, ਚਲਤਾ ਕਰੀ ਜਾਂਦਾ ਸੀ। ਮਾਨ ਸਿੰਘ ਜੀ ਕਹਿੰਦੇ ਨੇ ਆਖਿਰ ਫਿਰ ਮੇਰਾ ਵੀ ਨੰਬਰ ਆ ਗਿਆ। ਲੈਣ ਦੇ ਜੋ ਸੀ ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ। ਹੇ ਦੇਵਤਾ, ਹੇ ਭਗਵਾਨ, ਮੇਰੀ ਝੋਲੀ ਚ ਵੀ ਪਾਓ। ਉਹਨਾਂ ਨੇ ਦੋ ਮੁੱਠੀਆਂ ਭਰੀਆਂ ਤੇ ਇੰਜ ਖਲੇਰ ਦਿੱਤੀਆਂ। ਆਖਿਆ ਮਾਨ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ, ਹੁਣ ਆਪੇ ਹੀ ਚੁਣ ਲੈ ਜਾ। ਕਹਿੰਦਾ 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ। ਇਹ ਗੱਲ ਮੈਨੂੰ ਅਜੇ ਤੱਕ ਯਾਦ ਹੈ। ਕਹਿਣ ਲੱਗੇ 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਇਹ ਇੱਕ ਬੜੀ ਪ੍ਰਬਲ ਸੱਚਾਈ ਹੈ ਕਿ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਏ ਤਨ ਰੋਟੀ ਹੈ, ਬਣਿਆ ਰੋਟੀ ਤੋਂ ਹੈ, ਜੀਵੇਗਾ ਵੀ ਰੋਟੀ ਦੇ ਆਸਰੇ ਤੇ। ਰੋਟੀ ਲੱਭਣੀ ਪਏਗੀ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਰੋਟੀ ਕਮਾਉਣੀ ਪਏਗੀ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਕਿਰਤ ਧੱਕੇ ਦੇ, ਕਿਰਤ ਕਰਨੀ ਪਏਗੀ, ਮਿਹਨਤ ਕਰਨੀ ਪਏਗੀ, ਲੱਭਣੀ ਪਏਗੀ। ਤੂੰ ਚੂੰਕਿ ਲੱਭਣੀ ਪੈਂਦੀ ਹੈ, ਤੂੰ ਸਭ ਤੋਂ ਵੱਡੀ ਚਿੰਤਾ ਵੀ ਬੰਦੇ ਦੇ ਅੰਦਰ ਰਿਜ਼ਕ ਦੀ ਹੋਰ ਕੁਛ ਵੀ ਨਹੀਂ ਹੈ। ਮੇਰੇ ਦੇਖੇ ਤੇ ਗੁਸਤਾਖੀ ਮਾਫ, ਬਾਰ ਬਾਰ ਮਾਫ ਕਰ ਦੇਣਾ। ਨੋਟਾਂ ਦੇ ਬੰਡਲ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ। ਮੇਰੇ ਪੁੱਤਰਾਂ ਨੂੰ ਵੀ ਮਿਲਦੀ ਰਹੇ, ਪੋਤਰਿਆਂ ਨੂੰ ਵੀ ਮਿਲਦੀ ਰਹੇ, ਪੜਪੋਤਰਿਆਂ ਨੂੰ, ਗੱਲ ਸਾਰੀ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ, ਕੁਛ ਵੀ। ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਾ ਕਰ ਚਿੰਤ, ਚਿੰਤਾ ਹੈ ਕਰਦੇ। ਰਿਜ਼ਕ ਤੂੰ ਲੱਭ ਲੇਕਿਨ ਚਿੰਤਾ ਨਾ ਕਰ, ਰਿਜ਼ਕ ਦੀ ਚਿੰਤਾ ਨਾ ਕਰ, ਤਲਾਸ਼ ਤੇ ਕਰ, ਮਿਹਨਤ ਤੇ ਕਰ, ਪਰ ਚਿੰਤਾ ਨਾ ਕਰ। ਕਿਉਂ ਚਿੰਤਾ ਕਿਉਂ ਨਾ ਕਰੀਏ? ਤੂੰ ਸਤਿਗੁਰ ਸਮਝਾਉਂਦੇ ਨੇ, ਪਹਿਲੇ ਦੇ ਤੇ ਰਿਜ਼ਕ ਸੰਭਾਹਾ, ਪਾਛੇ ਦੇ ਤੇ ਜੰਤ ਉਪਾਹਾ। ਜੀਵ ਦਾ ਜਨਮ ਬਾਅਦ ਦੇ ਚ ਆਉਂਦਾ, ਰਿਜ਼ਕ ਉਸਦਾ ਪਹਿਲੇ ਬਣਿਆ, ਸਿਰਫ ਲੱਭਣਾ ਪੈਂਦਾ। ਤੇ ਜਦ ਰਿਜ਼ਕ ਪਹਿਲੇ ਹੀ ਬਣਿਆ ਹੁੰਦਾ ਤਾਂ ਫਿਰ ਚਿੰਤਾ ਕਿਉਂ? ਜੀਵ ਤੋਂ ਪਹਿਲੇ ਜੀਵ ਦਾ ਰਿਜ਼ਕ। ਇਹਦੇ ਉੱਤੇ ਇਰਾਨੀ ਸੂਫੀ ਸੰਤ ਨੇ ਬੜੀ ਬਾ ਕਮਾਲ ਦਲੀਲ ਦਿੱਤੀ ਹੈ। ਉਹ ਕਹਿੰਦਾ ਗਮੇ ਰੋਜ਼ੀ ਮਫੁਰ, ਰਿਜ਼ਕ ਦਾ ਗਮ ਬਿਲਕੁਲ ਨਾ ਕਰ, ਓਕੇ ਨਾ ਕਰ। ਸ਼ੇਖ ਸਾਹਿਬ ਬੁੱਲ ਕੇ ਵੀ ਨਾ ਕਰ, ਰੋਟੀ ਦਾ ਗਮ ਨਾ ਕਰ। ਰੋਟੀ ਲੱਭ, ਰੋਟੀ ਕਮਾ, ਗਮ ਨਾ ਕਰ। ਗਮੇ ਰੋਜ਼ੀ ਮਫੁਰ, ਮਜ਼ਨ ਔਰਾ ਕੇ ਦਫ਼ਤਰ ਰਾ, ਕਿ ਪੇਸ਼ੇ ਅਸਤਿਫਲ ਏਜ਼ਦ, ਕਲ ਕੁਨਦ ਪਸਤਾਨੇ ਮਾਦਰ ਰਾ। ਦੇਖਦਾ ਨਹੀਂ ਮਾਂ ਦੇ ਅਸਥਣਾਂ ਦੇ ਚ ਦੁੱਧ ਪਹਿਲੇ ਆ ਜਾਂਦਾ, ਬੱਚੇ ਦਾ ਜਨਮ ਬਾਅਦ ਦੇ ਚ। ਤੈਨੂੰ ਇਤਨੀ ਅਕਲ ਨਹੀਂ ਆਈ, ਤੈਨੂੰ ਇਤਨੀ ਸਮਝ ਨਹੀਂ ਆਈ ਸ਼ੇਖ ਸਾਹਿਬ ਜੀ, ਕਿ ਪੇਸ਼ੇ ਅਸਤਿਫਲ ਏਜ਼ਦ, ਤਿਫਲ ਬੱਚੇ ਨੂੰ ਕਹਿੰਦੇ, ਕਿ ਪੇਸ਼ੇ ਅਸਤਿਫਲ ਏਜ਼ਦ, ਕਲਕੁਨਦ ਪਸਤਾਨੇ ਮਾਦਰ ਰਾ। ਮਾਂ ਦੇ ਅਸਥਣਾਂ ਦੇ ਚ ਦੁੱਧ ਪਹਿਲੇ ਆ ਜਾਂਦਾ ਹੈ, ਬੱਚੇ ਦਾ ਜਨਮ ਬਾਅਦ ਦੇ ਚ ਆਉਂਦਾ ਹੈ। ਮਨੁੱਖ ਰਿਜ਼ਕ ਤੇਰਾ ਪਹਿਲੇ ਬਣਿਆ ਪਿਆ, ਜਨਮ ਤੇਰਾ ਬਾਅਦ ਦੇ ਚ ਆਉਂਦਾ। ਤੂੰ ਇਸ ਤੋਂ ਸਮਝ ਲੈ, ਚਿੰਤਾ ਨਾ ਕਰ, ਇਹ ਠੀਕ ਹੈ। ਤਨ ਰੋਟੀ ਹੈ, ਹੋਰ ਕੁਛ ਵੀ ਨਹੀਂ, ਹੋਰ ਕੁਛ ਵੀ ਨਹੀਂ। ਸਭ ਕੁਛ ਜੋ ਤਨ ਨੂੰ ਹੀ ਮੰਨ ਬੈਠਾ ਉਹਦੇ ਲਈ ਰਿਜ਼ਕ ਹੀ ਸਭ ਕੁਛ ਹੈ। ਤੂੰ ਇਹ ਰੋਟੀ ਲਈ ਧਰਮ ਗਵਾ ਸਕਦਾ, ਰੋਟੀ ਲਈ ਇਮਾਨ ਵੇਚ ਸਕਦਾ, ਰੋਟੀ ਲਈ ਸਭ ਕੁਛ ਵੇਚ ਸਕਦਾ, ਕੌਮ ਵੇਚ ਸਕਦਾ, ਦੇਸ਼ ਵੇਚ ਸਕਦਾ, ਸਭ ਕੁਛ ਵੇਚ ਸਕਦਾ। ਰਿਜ਼ਕ ਕਰਕੇ ਹੀ ਆਉਂਦਾ, ਔਰ ਕਿਸ ਕਰਕੇ? ਧੋਖਾ ਦੇ ਸਕਦਾ, ਛਲ ਕਰ ਸਕਦਾ, ਕਪੜ ਕਰ ਸਕਦਾ, ਮਸਲਾ ਸਾਰਾ ਰੋਟੀ ਦਾ, ਔਰ ਕੁਛ ਵੀ ਨਹੀਂ। ਕਹਿਣੀਆਂ ਦੋ ਰੋਟੀਆਂ ਹੀ ਹੁੰਦੀਆਂ ਨੇ, ਔਰ ਕੁਛ ਵੀ ਨਹੀਂ। ਇਸ ਨੂੰ ਹੁਣ ਮੈਂ ਲਮਕਾਵਾਂ ਰਾਜਯੋਗੀ ਭਰਤਰੀ ਜਿਹਦੇ ਪ੍ਰਤੀ ਮੇਰੇ ਪਾਤਸ਼ਾਹ ਨੇ ਬੜੇ ਸ਼ਬਦ ਉਚਾਰਨ ਕੀਤੇ। ਤਿੰਨ ਆਸਾ ਰਾਗ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਏਕ ਜਲ ਤੇ ਉਪਜੇ ਜਲ ਤੇ ਦੂਰ ਜਲ ਮੇ ਜੋਤ ਰਿਹਾ ਭਰਪੂਰ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ। ਤੀਸਰਾ ਸ਼ਬਦ ਸਿਫਤੀ ਰੱਤਾ ਸਦਬੈ ਰਾਗੀ ਜੂਏ ਜਨਮ ਨਹਾਰੇ ਕਹਿ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਦਾਵਰੇ। ਇਹ ਤਿੰਨ ਸ਼ਬਦ ਵੀ ਬੜੇ ਕੀਮਤੀ ਨੇ ਔਰ ਇਸ ਤੋਂ ਇਹ ਵੀ ਸਮਝ ਆਉਂਦੀ ਹੈ ਕਿ ਭਰਤਰੀ ਦੀ ਸਮਝ ਬੜੀ ਉੱਚੀ ਸੀ। ਇਤਨੇ ਉੱਚੇ ਸਿਧਾਂਤਕ ਨੁਕਤੇ ਧੰਨ ਗੁਰੂ ਨਾਨਕ ਨੇ ਭਰਤਰੀ ਦੀ ਝੋਲੀ ਚ ਪਾਏ, ਭਰਤਰੀ ਨੂੰ ਸਮਝਾਇਆ। ਇਸਨੇ ਗੁਰੂ ਨਾਨਕ ਦੇ ਕਦਮਾਂ ਤੇ ਆਪਣਾ ਮਸਤਕ ਰੱਖ ਦਿੱਤਾ ਸੀ। ਆਖਿਆ ਜ਼ਿੰਦਗੀ ਮੈਂ ਲੰਬੀ ਤੇ ਕਰ ਲਈ, ਉਮਰ ਮੈਂ ਲੰਬੀ ਤੇ ਕਰ ਲਈ, ਜ਼ਿੰਦਗੀ ਸਫਲ ਨਹੀਂ ਹੋਈ, ਸਫਲ ਨਹੀਂ। ਜ਼ਿੰਦਗੀ ਦੇ ਬੂਟੇ ਨੂੰ ਪ੍ਰਭੂ ਨਾਮ ਦਾ ਫਲ ਨਹੀਂ ਲੱਗਿਆ, ਰਿਧੀਆਂ ਸਿੱਧੀਆਂ ਦੇ ਪੱਤੇ ਤੇ ਲੱਗ ਗਏ। ਉਮਰ ਵੱਡੀ ਹੋ ਗਈ ਹੈ, ਛਾਇਆ ਤੇ ਬਣ ਗਈ, ਫਲ ਨਹੀਂ ਲੱਗਿਆ, ਫਲ ਦੀ ਪ੍ਰਾਪਤੀ ਨਹੀਂ ਹੋਈ। ਕਬੂਲ ਕਰ ਲਿਆ, ਸੱਚਾਈ ਨੂੰ ਕਬੂਲ ਕਰਨਾ ਮੈਂ ਸਮਝਣਾ ਸਚਿਆਰ ਹੋਣ ਦਾ ਬਹੁਤ ਵੱਡਾ ਸਬੂਤ ਹੈ। ਦੁਸ਼ਟ ਬਿਰਤੀ ਦੇ ਮਨੁੱਖ ਵੀ ਕਹਿੰਦੇ ਨੇ ਅਸੀਂ ਸੰਤ ਹਾਂ, ਅਸੀਂ ਸੰਤ ਹਾਂ, ਕਿਉਂਕਿ ਕਬੂਲ ਕਰਨਾ ਬੜਾ ਔਖ ਹੈ ਬਈ ਸੰਤ ਨਹੀਂ। ਇਹ ਵੀ ਅਰਜ਼ ਕਰਦੇ ਹਾਂ ਔਰ ਜੋ ਸੰਤ ਹੁੰਦੇ ਨੇ ਯਕੀਨ ਜਾਣੋ ਕਦੀ ਕਹਿੰਦੇ ਹੀ ਨਹੀਂ ਅਸੀਂ ਸੰਤ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿਨ੍ਹਾਂ ਨੇ ਰੱਬ ਨੂੰ ਜਾਣਿਆ ਹੈ ਉਹਨਾਂ ਨੇ ਕਦੀ ਦਾਅਵਾ ਹੀ ਨਹੀਂ ਕੀਤਾ ਅਸੀਂ ਜਾਣਦੇ ਹਾਂ, ਤੇ ਜਿਹੜੇ ਨਹੀਂ ਜਾਣਦੇ ਉਹਨਾਂ ਦੇ ਬੜੇ ਬੜੇ ਦਾਅਵੇ ਨੇ, ਬੜੇ ਬੜੇ ਦਾਅਵੇ, ਬੜੀਆਂ ਬੜੀਆਂ ਗੱਲਾਂ ਨੇ, ਤੇ ਬੜੇ ਬੜੇ ਦਾਅਵੇ ਇਸ ਗੱਲ ਦੇ ਸਬੂਤ ਹੈ ਕਿ ਨਹੀਂ ਜਾਣਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਣਾ ਰੇ। ਖੈਰ ਨਮਕਾਈਏ ਨਾ, ਭਰਤਰੀ ਆਪਣਾ ਅਨੁਭਵ ਇਸ ਤਨ ਬਾਰੇ ਔਰ ਸਾਰੇ ਪਸਾਰੇ ਬਾਰੇ ਇੰਜ ਕਹਿੰਦਾ ਹੈ, ਮੋਹ ਮਨ ਕੋ ਅਜ ਖਲ ਮ੍ਰਿਦ ਪਿੰਡ ਮਕਲੂਕ ਕਰ ਇਕੱਤਰ ਚਿੰਤਾ ਚੱਕਰ ਪਰ ਧਰੇ ਹੈ। ਹੇ ਪ੍ਰਭੂ ਵਾਕਈ ਤੂੰ ਕੁਮਾਰ ਹੈ, ਭਾਂਡੇ ਬਣਾਉਂਦਾ ਤੂੰ, ਕਿਵੇਂ ਭਾਂਡੇ ਬਣਾਏ ਤੂੰ, ਮੇਰੇ ਮਨ ਦੀ ਮਿੱਟੀ ਨੂੰ ਗੁਨਿਆ, ਖੂਬ ਗੁਨਿਆ, ਖੂਬ ਪੀਸਿਆ, ਇਹਦੇ ਚ ਤੂੰ ਫਿਰ ਵਾਸ਼ਨਾ ਦਾ ਪਾਣੀ ਪਾ, ਬੜਾ ਪਰਬਲ। ਵਾਸ਼ਨਾ ਤਿੰਨ ਤਰ੍ਹਾਂ ਦੀ ਆਉਂਦੀ ਹੈ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਹੁੰਦੀ ਵਾਸ਼ਨਾ ਹੈ ਪਰ ਇਹਦੇ ਕੇਂਦਰ ਅਲੱਗ ਅਲੱਗ ਨੇ। ਅਹੰਕਾਰ ਵਾਸ਼ਨਾ ਪ੍ਰਭਤਾ ਚਾਹੀਦੀ ਹੈ, ਲੋਭ ਵਾਸ਼ਨਾ ਹੋਰ ਪਦਾਰਥ ਚਾਹੀਦੇ ਨੇ, ਹੋਰ ਪਦਾਰਥ ਚਾਹੀਦੇ ਨੇ, ਕਾਮ ਵਾਸ਼ਨਾ ਹੋਰ ਰੂਪ ਚਾਹੀਦਾ, ਹੋਰ ਰੂਪ ਚਾਹੀਦਾ। ਵਾਸ਼ਨਾ ਸਦਾ ਉਸਨੂੰ ਦੇਖਦੀ ਹੈ, ਕਿਸ ਨੂੰ, ਜੋ ਨਹੀਂ ਹੈ, ਜੋ ਨਹੀਂ ਹੈ, ਜੋ ਹੈ ਉਹਨੂੰ ਨਹੀਂ ਦੇਖਦੀ, ਜੋ ਹੈ ਉਹਨੂੰ ਦੇਖੇ ਤਾਂ ਵਾਸ਼ਨਾ ਸਬਰ ਸੰਤੋਖ ਬਣ ਜਾਂਦੀ, ਜੋ ਨਹੀਂ ਹੈ ਵਾਸ਼ਨਾ ਬਾਰ ਬਾਰ ਉਸਨੂੰ ਦੇਖੇ ਤਾਂ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ ਹੈ। ਬੜੇ ਧਿਆਨ ਨਾਲ ਸੁਣਨਾ, ਸੂਝਵਾਨ ਸਤਸੰਗੀ ਬੈਠੇ ਹੋ, ਤ੍ਰਿਸ਼ਨਾ ਕਿਵੇਂ ਬਣਦੀ ਹੈ, ਸਬਰ ਤੇ ਸੰਤੋਖ ਕਿਵੇਂ ਬਣਦਾ, ਜੋ ਹੈ ਉਹਨੂੰ ਦੇਖਦੀ ਹੈ, ਬਾਰ ਬਾਰ ਵਾਸ਼ਨਾ ਉਸਨੂੰ ਦੇਖਦੀ ਹੈ। ਇਹ ਦੇਖਣਾ ਹੀ ਸਬਰ ਨੂੰ ਪੈਦਾ ਕਰ ਦੇਗਾ, ਸੰਤੋਖ ਨੂੰ ਪੈਦਾ ਕਰ ਦੇਗਾ। ਵਾਸ਼ਨਾ ਸਦਾ ਉਸਨੂੰ ਦੇਖਦੀ ਹੈ, ਕਿਸ ਨੂੰ, ਜੋ ਨਹੀਂ ਹੈ, ਜੋ ਨਹੀਂ ਹੈ, ਜੋ ਨਹੀਂ ਹੈ। ਤੇ ਜੇ ਕਿਧਰੇ ਉਹ ਵੀ ਹੋ ਜਾਏ ਤਾਂ ਵਾਸ਼ਨਾ ਦਾ ਸੁਭਾਅ ਹੈ ਜੋ ਹੁਣ ਵੀ ਨਹੀਂ ਹੈ ਉਹਨੂੰ ਦੇਖਦੀ ਹੈ। ਚਲੋ ਉਹ ਵੀ ਹੋ ਗਏ, ਉਹ ਵੀ ਮਿਲ ਗਿਆ, ਵਾਸ਼ਨਾ ਫਿਰ ਅੱਗੇ ਚਲੇ ਗਈ ਜੋ ਹੁਣ ਵੀ ਨਹੀਂ ਹੈ ਉਹਨੂੰ ਦੇਖਦੀ, ਇਹੀ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ। ਤ੍ਰਿਸ਼ਨਾ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦਿੰਦੀ ਹੈ, ਚਾਹੇ ਅਹੰਕਾਰ ਤ੍ਰਿਸ਼ਨਾ ਹੈ, ਚਾਹੇ ਲੋਭ ਤ੍ਰਿਸ਼ਨਾ ਹੈ, ਚਾਹੇ ਕਾਮ ਤ੍ਰਿਸ਼ਨਾ। ਅਹੰਕਾਰ ਤ੍ਰਿਸ਼ਨਾ ਭ੍ਰਸ਼ਟ ਕਰਕੇ ਹਿੰਸਕ ਬਣਾ ਦੇਗੀ, ਲੋਭ ਤ੍ਰਿਸ਼ਨਾ ਭ੍ਰਸ਼ਟ ਕਰਕੇ ਬੇਈਮਾਨ ਦੁਸ਼ਟ ਬਣਾ ਦੇਗੀ, ਕਾਮ ਤ੍ਰਿਸ਼ਨਾ ਭ੍ਰਸ਼ਟ ਕਰਕੇ ਬਲਾਤਕਾਰੀ ਬਣਾ ਦੇਗੀ, ਪੁਰਸ਼ ਨੂੰ ਗਨਕਾ ਬਣਾ ਦੇਗੀ, ਇਸਤਰੀ ਨੂੰ ਗੁਸਤਾਖੀ ਮਾਫ। ਸ਼ਮਾ ਦੀ ਯਾਚਨਾ ਭ੍ਰਸ਼ਟ ਹੋ। ਤ੍ਰਿਸ਼ਨਾ ਵਿੱਚ ਮਨੁੱਖ ਸਹੀ ਸਲਾਮਤ ਨਹੀਂ ਰਹਿ ਸਕਦਾ। ਇਸ ਸੰਬੰਧ ਚ ਮੈਨੂੰ ਇੱਕ ਗਾਥਾ ਯਾਦ ਆਈ, ਜੀਵਨ ਦੀ ਆਪ ਬੀਤੀ। ਮੈਂ ਕੁਛ ਅਰਸਾ ਬਾਬਾ ਬਲਵੰਤ ਸਿੰਘ ਨਿਰਮਲੇ ਉਹਨਾਂ ਕੋਲ ਸੰਸਕ੍ਰਿਤੀ ਸਲੋਕ ਤੇ ਵਟਾਂ ਦੇ ਸਵਈਏ ਇਹਨਾਂ ਦੀ ਗ੍ਰੈਮਰ ਪੜ੍ਹਦਾ ਰਿਹਾ। 5-6 ਸਾਲ ਮੈਂ ਉਹਨਾਂ ਦੇ ਨਾਲ ਚੱਲਿਆ। ਰਾਜਸਥਾਨ ਦੇ ਟੂਰ ਤੇ ਸੀ, ਅਜਮੇਰ ਗਏ। ਸੁਭਾਵਕ ਉਰਸ ਲੱਗਿਆ ਹੋਇਆ ਸੀ, ਉਰਸ ਤੇ ਲੱਖਾਂ ਮੁਸਲਮਾਨ ਅਜਮੇਰ ਇਕੱਠੇ ਹੁੰਦੇ। ਖਵਾਜਾ ਮਈ ਦਿਨ ਚਿਸ਼ਤੀ ਦੀ ਦਰਗਾਹ, ਬਾਬਾ ਫਰੀਦ ਦਾ ਚੇਲਾ, ਦੇਖਣ ਵਾਸਤੇ ਗਏ। ਥਾਂ ਥਾਂ ਤੇ ਕਵਾਲੀ ਸੰਗੀਤ ਚੱਲ ਰਿਹਾ ਸੀ, ਥਾਂ ਥਾਂ ਤੇ ਇਬਾਦਤ ਗੁਜ਼ਾਰ ਬੰਦੇ ਇਬਾਦਤ ਕਰ ਰਹੇ ਸਨ, ਆਪਣੀ ਅਕੀਦਤ ਭੇਦ ਕਰ ਰਹੇ ਸਨ। ਵਾਪਸ ਆਉਂਦਿਆਂ ਰਸਤੇ ਚ ਇੱਕ ਮਲੰਗ ਇੱਕ ਫਕੀਰ ਬੈਠਾ, ਉਸਨੇ ਬਾਬਾ ਬਲਵੰਤ ਸਿੰਘ ਨੂੰ ਆਵਾਜ਼ ਮਾਰੀ, ਬਈ ਮੈਂ ਹਰੇਕ ਕੋਲ ਰੋਟੀ ਨਹੀਂ ਮੰਗਦਾ ਤੇ ਮੈਂ ਦੋ ਰੋਟੀਆਂ ਖਾਣੀਆਂ ਨੇ। 8 ਆਨੇ ਮੈਨੂੰ ਦੇ ਜਾ। ਉਹਨਾਂ ਦਿਨ ਚ ਆਨੇ ਚੱਲਦੇ ਸਨ। 8 ਆਨੇ ਮੈਨੂੰ ਦੇ ਜਾ। ਬਾਬਾ ਜੀ ਨੇ ਇੱਕ ਦਮੜਾ ਦੇ ਦਿੱਤਾ, ਇੱਕ ਰੁਪਇਆ ਦੇ। ਉਹਨੇ 8 ਆਨੇ ਦੀਆਂ ਦੋ ਰੋਟੀਆਂ ਲਈਆਂ। ਸਾਹਮਣੇ ਜੋ ਢਾਬਾ ਸੀ, ਰੋਟੀਆਂ ਦੇ ਉੱਤੇ ਹੀ ਸਬਜ਼ੀ ਰਖਾਈ। ਅਸੀਂ ਨਿਕਲ ਗਏ। ਉਹ ਪਿੱਛੇ ਦੌੜਿਆ ਹੋਇਆ ਆਵੇ, ਪਿੱਛੇ ਦੌੜਿਆ ਹੋਇਆ ਆਵਾਜ਼ ਮਾਰੇ, ਫਕੀਰਾ ਇਹ 8 ਆਨੇ ਆਪਣੇ ਵਾਪਸ ਲੈ ਜਾ, ਕਿਉਂਕਿ 8 ਆਨੇ ਦੀਆਂ ਦੋ ਰੋਟੀਆਂ ਸਨ, 8 ਆਨੇ ਬਚਦੇ ਸਨ, 16 ਆਨੇ ਦਾ ਰੁਪਇਆ ਹੁੰਦਾ ਸੀ, ਇਹ 8 ਆਨੇ ਹੀ ਲੈ ਜਾ। ਬਾਬਾ ਜੀ ਰੁਕ ਗਏ, ਕੋਲ ਆ ਗਏ, ਕਹਿਣ ਲੱਗੇ 8 ਆਨੇ ਲਓ। ਤੇ ਬਾਬਾ ਬਲਵੰਤ ਸਿੰਘ ਕਹਿਣ ਲੱਗੇ, ਇਹਦੀ ਕੱਲ ਖਾ ਲਈ ਰੋਟੀ, ਕੱਲ ਖਾ। ਉਹਨੇ ਦੋ ਰੋਟੀਆਂ ਵੀ ਬਾਬਾ ਜੀ ਦੇ ਹੱਥ ਪਕੜਾ ਦਿੱਤੀਆਂ, 8 ਆਨੇ। ਕਹਿਣ ਲੱਗੇ, ਨਾ ਸ਼ੁਕਰੇ ਬੰਦੇ ਕੋਲ ਮੈਂ ਫਿਰ ਰੋਟੀ ਨਹੀਂ ਮੰਗਦਾ ਹੁੰਦਾ, ਮੈਂ ਤੁਹਾਨੂੰ ਫਕੀਰ ਸਮਝਿਆ ਸੀ। ਜਿਸ ਖੁਦਾ ਨੇ ਅੱਜ ਦੋ ਰੋਟੀਆਂ ਦਿੱਤੀਆਂ ਨੇ, ਕੱਲ ਖੁਦਾ ਮਰ ਜਾਏਗਾ, ਉਹ ਕੱਲ ਵੀ ਮੈਨੂੰ ਦੇ, ਉਹ ਕੱਲ ਦੇ। ਕਹਿੰਦਾ, ਜਦੋਂ ਦਾ ਫਕੀਰ ਬਣਿਆ ਕੱਲ ਦੀ ਫਿਕਰ ਛੱਡ ਦਿੱਤੀ, ਅੱਜ ਦੀ ਫਿਕਰ, ਅੱਜ ਦੀ ਮੈਂ ਤੇ ਛੱਡ ਦਿੱਤੀ। ਅਜੇ ਤੱਕ ਮੈਨੂੰ ਉਹ ਵਾਕਿਆ ਯਾਦ ਹੈ। ਜ਼ਾਰੋ ਜ਼ਾਰ ਰੋ ਪਏ ਸਨ ਬਾਬਾ ਬਲਵੰਤ ਸਿੰਘ, ਆਖਣ ਲੱਗੇ, ਮੈਂ ਤੇ ਬਿਰਧ ਹੋ ਗਿਆ, ਅਜੇ ਵੀ ਕੱਲ ਦੀ ਫਿਕਰ ਵਿੱਚ ਜੀ ਰਿਹਾ, ਅਜੇ ਵੀ ਭਵਿਸ਼ ਦੀ ਚਿੰਤਾ ਹੈ। ਅੱਜ ਮਿਲੀਏ, ਪਤਾ ਨਹੀਂ ਕੱਲ ਮਿਲਣੀ ਹੈ ਕਿ ਨਹੀਂ। ਅਹੰਕਾਰ ਤ੍ਰਿਸ਼ਨਾ ਪ੍ਰਭਤਾ ਚਾਹੀਦੀ ਹੈ, ਔਰ ਪ੍ਰਭਤਾ ਤੋਂ ਰਜਦਾ ਹੀ ਨਹੀਂ, ਇਹ ਤ੍ਰਿਸ਼ਨਾ ਭ੍ਰਸ਼ਟ ਕਰ ਦੇਗੀ। ਲੋਭ ਤ੍ਰਿਸ਼ਨਾ ਇਹ ਭ੍ਰਸ਼ਟ ਕਰ ਦੇਗੀ, ਕਾਮ ਤ੍ਰਿਸ਼ਨਾ ਇਹ ਬਲਾਤਕਾਰੀ ਬਣਾ ਦੇਗੀ, ਗਨਕਾ ਬਣਾ ਦੇਗੀ, ਮਨੁੱਖ ਭ੍ਰਸ਼ਟ ਹੋ ਜਾਏ। ਭਰਤਰੀ ਕਹਿੰਦੇ ਨੇ, ਹੇ ਪ੍ਰਭੂ ਤੂੰ ਮੇਰੀ ਮਨ ਦੀ ਮਿੱਟੀ ਵਿੱਚ, ਬਸ ਮੈਂ ਸਮਾਪਤੀ ਕਰਨ ਲੱਗਾ, ਤੂੰ ਵਾਸ਼ਨਾ ਦਾ ਪਾਣੀ ਪਾ, ਇਹਨੂੰ ਚੰਗੀ ਤਰੀਕੇ ਨਾਲ ਗੁੰਨਿਆ, ਫਿਰ ਤੂੰ ਇਸਦਾ ਗੋਲਾ ਬਣਾਇਆ ਤੇ ਰੱਖ ਦਿੱਤਾ ਚਿੰਤਾ ਦੇ ਚੱਕਰ ਤੇ। ਕੁਮਾਰ ਪਹਿਲੇ ਮਾਟੀ ਗੁੰਨਦਾ, ਉਹਦੇ ਚ ਪਾਣੀ ਪਾਉਂਦਾ, ਫਿਰ ਉਹਦਾ ਗੋਲਾ ਬਣਾ ਕੇ ਉਹਨੂੰ ਚੱਕ ਤੇ ਰੱਖਦਾ। ਜ਼ਰੂਰ ਤੁਸੀਂ ਕੁਮਾਰ ਦੇ ਕੋਲੋਂ ਘੜੇ ਬਣਦੇ ਦੇਖੇ। ਬਰਤਰੀ ਇਹ ਦ੍ਰਿਸ਼ ਖਿੱਚਦਾ, ਮੋਹ ਮਨ ਕੋ ਅਜ ਖਲ ਮਿਰ ਪਿੰਡ ਮਖਲੋਕ ਕਰ ਇਕਤਰ ਚਿੰਤਾ ਚੱਕਰ ਪਰਬਤ ਭਰੇ ਹੈ। ਏ ਪ੍ਰਭੂ ਤੂੰ ਮੇਰੇ ਮਨ ਰੂਪੀ ਮਿੱਟੀ ਚ ਵਾਸ਼ਨਾ ਦਾ ਪਾਣੀ ਪਾ, ਇਹਨੂੰ ਗੁਣਿਆ, ਫਿਰ ਇਹਨੂੰ ਚਿੰਤਾ ਦੇ ਚੱਕ ਤੇ ਰੱਖ ਦਿੱਤਾ। ਤੇ ਚੱਕ ਨੂੰ ਕੁਮਾਰ ਚਲਾਉਂਦਾ ਸੋਟੇ ਨਾਲ, ਘੁਮਾਉਂਦਾ ਤੇ ਚੱਕ ਘੁੰਮਦਾ। ਕਿਹੜੇ ਸੋਟੇ ਨਾਲ ਤੂੰ ਮੇਰੇ ਚਿੰਤਾ ਦੇ ਚੱਕ ਨੂੰ ਘੁਮਾਇਆ? ਦੁੱਖ ਮਾਂਝ ਦੁੱਖ ਹੋਰ, ਲਾਭ ਹੋਤ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਦੁੱਖ ਦੇ ਵਿੱਚੋਂ ਜਿਹੜਾ ਹੋਰ ਦੁੱਖ, ਹੋਰ ਦੁੱਖ ਦੇ ਜਿਹੜਾ ਹੋਰ ਦੁੱਖ। ਭਰਤਰੀ ਕਹਿੰਦੇ ਨੇ ਦੁੱਖ ਕਦੀ ਇਕੱਲਾ ਨਹੀਂ ਆਉਂਦਾ, ਨਹੀਂ ਆਉਂਦਾ, ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ। ਸੁੱਖ ਜਦ ਆਉਂਦਾ ਇਕੱਲਾ ਹੀ ਆਉਂਦਾ, ਇਕੱਲਾ ਹੀ ਤਨਹਾ, ਉਹ ਤਨਹਾ ਹੀ ਕਾਫੀ ਬਲਵਾਨ ਹੈ। ਪਰ ਦੁੱਖ ਇਕੱਲਾ ਨਹੀਂ ਆਉਂਦਾ। ਕਦੀ ਬਗੌਰ ਮੁਤਾਲਾ ਕਰ ਲੈਣਾ ਕਿਸੇ ਇੱਕ ਦੁੱਖ ਬਾਰੇ, ਇਹਦਾ ਬਹੁਤਾ ਖੁਲਾਸਾ ਮੈਂ ਨਾ ਕਰਾਂ। ਇੱਕ ਦੁੱਖ ਨਹੀਂ ਆਉਂਦਾ, ਇੱਕ ਦੁੱਖ ਦੇ ਪਿੱਛੇ ਕਈ ਦੁੱਖ ਆਉਂਦੇ। ਇੰਜ ਕਹਿ ਲਓ ਦੁੱਖ ਪੂਰੇ ਲਾਉ ਲਸ਼ਕਰ ਨਾਲ ਆਉਂਦਾ। ਇੱਕ ਸੂਫੀ ਤੇ ਇੰਜ ਕਹਿੰਦਾ, ਅਗਰ ਗਮ ਲਸ਼ਕਰ ਅੰਗੇਜ਼, ਐ ਗਮ ਜੇ ਤੂੰ ਪੂਰਾ ਲਸ਼ਕਰ ਬਣਾ ਕੇ ਆਵੇਂ ਤੇ ਮੈਂ ਗਰੀਬ ਤੇ ਚੜਾਈ ਕਰੇ। ਦੁੱਖ ਲਾਉ ਲਸ਼ਕਰ ਨਾਲ ਆਉਂਦੇ ਨੇ, ਕਤਈ ਇੱਕ ਦੁੱਖ ਨਹੀਂ ਆਉਂਦਾ। ਦੁੱਖਾਂ ਦੀ ਪਿੱਛੇ ਫੌਜ ਆਉਂਦੀ। ਦਸ ਦੇ ਨਾਲ ਇੱਕ ਗਿਆਨੀ ਸਿੰਘ ਚੱਲਦਾ ਸੀ, ਇਹ ਦੋ ਚਾਰ ਦਿਨ ਹੋਏ, ਇਹਦਾ ਐਕਸੀਡੈਂਟ ਹੋ ਗਿਆ ਤੇ ਫ੍ਰੈਕਚਰ ਹੋ ਗਿਆ। ਹੁਣ ਜਦ ਮੈਂ ਉਸਨੂੰ ਲੰਗੜਾ ਕੇ ਚੱਲਦਿਆਂ ਦੇਖਿਆ, ਬੜੀ ਮੁਸ਼ਕਿਲ ਨਾਲ ਉਹ ਵੀ ਔਖ। ਹੁਣ ਸਿਰਫ ਹਾਦਸਾ ਤੇ ਇੱਕੋ ਹੀ ਹੋਇਆ, ਐਕਸੀਡੈਂਟ ਤੇ ਇੱਕ ਹੋਇਆ, ਫ੍ਰੈਕਚਰ ਹੋ ਗਿਆ। ਪਰ ਹੁਣ ਗੌਰ ਨਾਲ ਦੇਖੀਏ, ਦੁੱਖਾਂ ਦੀ ਲੰਬੀ ਲੈ, ਦੁੱਖ ਕੋਈ ਇੱਕ ਨਹੀਂ ਆਉਂਦਾ, ਕਤਾਈ ਇੱਕ ਨਹੀਂ ਆਉਂਦਾ, ਕਿਸੇ ਪ੍ਰਕਾਰ ਦਾ ਵੀ ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ, ਆਪਣੇ ਨਾਲ ਪੂਰਾ ਲਾਭ ਲਸ਼ਕਰ ਲੈ ਕੇ ਆਉਂਦਾ। ਇਹ ਸੂਫੀ ਕਹਿੰਦਾ, ਅਗਰ ਗਮ ਲਸ਼ਕਰ ਅੰਗੇਜ਼, ਕਿ ਹੂਨੇ ਆਸ਼ਕਾਂ ਰੇਜ਼, ਐ ਗਮ ਤੂੰ ਆਪਣਾ ਪੂਰਾ ਲਾਭ ਲਸ਼ਕਰ ਲੈ ਕੇ ਆਵੇਂ ਤੇ ਮੈਂ ਖੁਦਾ ਦੇ ਪ੍ਰੇਮੀ ਦਾ ਤੂੰ ਖੂਨ ਕਰੇ। ਅਗਰ ਗਮ ਲਸ਼ਕਰ ਅੰਗੇਜ਼, ਕਿ ਹੂਨੇ ਆਸ਼ਕਾਂ ਰੇਜ਼, ਮਨੋ ਸਾਕੀ ਬਹਿਮ ਸਾਜ਼ਮ ਬੁਰਨਿਆ ਦਸ਼ ਬਰੰਦਾਜ਼ੇਮ। ਜਿਤਨੇ ਚਿਰ ਤੱਕ ਮੇਰਾ ਖੁਦਾ ਮੇਰੇ ਹਿਰਦੇ ਚ ਬੈਠਾ ਹੈ, ਇਹ ਗਮੋ ਮੈਂ ਸਾਰਿਆਂ ਦੀਆਂ ਜੜਾਂ ਪੁੱਟ ਕੇ ਰੱਖ ਦਿਆਂਗਾ। ਨਸ ਵਜੋ ਕਿਲ ਵੇਖੋ ਕਰਤਾ ਘਰ ਆਇਆ, ਭੱਜ ਜਾ ਇਹ ਦੁੱਖ ਕਲੇਸ਼ ਸੰਤਾਪ ਪਾਪ ਸਭ ਨਸ ਜਾਓ। ਕਿਉਂ? ਨਸ ਵਜੋ ਕਿਲ ਵੇਖੋ ਕਰਤਾ ਘਰ ਆਇਆ। ਹੁਣ ਤੇ ਕਰਤੇ ਪੁਰਖ ਦੀ ਬਰਕਤ, ਹੁਣ ਤੇ ਉਸਦੀ ਹੋਂ, ਹੁਣ ਤੁਹਾਡਾ ਕੀ ਕੰਮ। ਭਰਤਰੀ ਕਹਿੰਦੇ ਨੇ, ਚਿੰਤਾ ਦੇ ਚੱਕਰ ਤੇ ਇਹ ਮੇਰਾ ਗੁਨਿਆ ਹੋਇਆ ਮਨ, ਇਹਨੂੰ ਰੱਖਿਆ ਹੇ ਪ੍ਰਭੂ ਤੂੰ, ਫਿਰ ਦੁੱਖ ਦੇ ਸੋਟੇ ਨਾਲ ਤੂੰ ਚਿੰਤਾ ਦੇ ਚੱਕਰ ਨੂੰ ਘੁਮਾਇਆ। ਦੁੱਖ ਵਧਦੇ ਗਏ, ਚਿੰਤਾ ਵਧਦੀ ਗਈ, ਚਿੰਤਾ ਵਧਦੀ ਗਈ, ਦੁੱਖ ਵਧਦੇ ਗਏ, ਚੱਕ ਤੇਜ਼ੀ ਨਾਲ ਘੁੰਮਦਾ ਗਿਆ। ਚਿੰਤਾ ਤੁਰ ਮਨੁੱਖ ਕੀਰਤਨ ਨਹੀਂ ਸੁਣ ਸਕਦਾ, ਚਿੰਤਾ ਤੁਰ ਮਨੁੱਖ ਕਥਾ ਵੀ ਨਹੀਂ, ਉਹ ਤੇ ਚੱਕ ਦੇ ਉੱਤੇ ਘੁੰਮ ਰਹੇ। ਚਿੰਤਾ ਤੁਰ ਮਨੁੱਖ ਪਾਠ ਵੀ ਨਹੀਂ ਕਰ ਸਕਦਾ, ਚਿੰਤਾ ਤੁਰ ਮਨੁੱਖ ਸੇਵਾ ਵੀ ਨਹੀਂ ਕਰ ਸਕਦਾ, ਉਹ ਤੇ ਘੁੰਮ ਰਹੇ। ਦੁੱਖ ਮਾਂਝ ਦੁੱਖ ਹੋਰ, ਲਾਭ ਹੋਤ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਫਿਰ ਅੱਗੇ ਜਿਹੜੀ ਗੱਲ ਕਹੀਏ ਬੜੀ ਕੀਮਤੀ, ਫਿਰ ਹੇ ਪ੍ਰਭੂ ਹੇ ਕੁਮਾਰ, ਤੂੰ ਫਿਰ ਮੇਰੇ ਮਨ ਰੂਪੀ ਮਿੱਟੀ ਚੋਂ ਕੀ ਬਣਾਇਆ? ਅਤਰ ਮਿੱਤਰ ਗੱਲਬ, ਪਰ ਗੱਲਬ ਕੁਲਾਲ ਵਿਦ, ਕੋਨੇ ਵਿਦ ਕਰੇ ਵਿਦ ਵੇ ਤੋ ਘਰੇ ਘਰੇ ਹੈ। ਇਸ ਤਰ੍ਹਾਂ ਦੇ ਤੂੰ ਘੜੇ ਬਣਾ ਦਿੱਤੇ, ਇਹ ਮੇਰਾ ਆਪਣਾ ਹੈ, ਇਹ ਮੇਰਾ ਬੇਗਾਨਾ ਹੈ, ਇਹ ਸ਼ਤਰੂ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰਾ ਪੁੱਤਰ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰੀ ਪਤਨੀ ਹੈ, ਇਹ ਮੇਰੇ ਮਾਂ ਬਾਪ ਨੇ, ਮੇਰਾ ਭਰਾ ਹੈ, ਮੇਰੀ ਸੰਪਦਾ ਹੈ, ਮੇਰਾ ਘਰ ਹੈ, ਬੜਾ ਪਸਾਰਾ ਤੂੰ ਮੇਰੇ ਮਨ ਚੋਂ ਬਣਾ ਦਿੱਤਾ, ਸਭ ਮਨ ਚੋਂ। ਤੇ ਜੇ ਇਤਨਾ ਸਾਰਾ ਪਸਾਰਾ ਮਨ ਚੋਂ ਬਣਿਆ ਤੇ ਮਨ ਨੂੰ ਸਮੇਟਦਿਆਂ ਸਾਰਾ ਪਸਾਰਾ ਖਤਮ ਹੋ ਜਾਂਦਾ, ਸਭ ਖਤਮ ਹੋ ਜਾਂਦਾ। ਧਰਮ ਦੀ ਮੂਲ ਸਾਧਨਾ ਹੈ ਮਨ ਨੂੰ ਇਕਾਗਰ ਕਰਨਾ, ਮਨ ਦਾ ਇੱਕ ਹੋਣਾ, ਸਾਵਧਾਨ ਹੋਣਾ, ਸਾਰਾ ਪਸਾਰਾ ਖਤਮ ਹੋ ਜਾਂਦਾ। ਤੇ ਸਾਰਾ ਪਸਾਰਾ ਜਦ ਖਤਮ ਹੋਇਆ ਤਾਂ ਪ੍ਰਕਾਸ਼ ਕਿਰਨ ਵਿੱਚ ਲੀਨ ਹੋ ਜਾਂਦਾ। ਜੈਸੇ ਪ੍ਰਕਾਸ਼ ਕਿਰਨ ਵਿੱਚ ਲੀਨ ਹੋ ਜਾਂਦਾ, ਯਕੀਨ ਜਾਣੋ ਕਿਰਨ ਸੂਰਜ ਦੇ ਚ ਲੀਨ ਹੋ ਜਾਂਦਾ। ਇਸੇ ਨੂੰ ਹੀ ਕਹਿਆ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਜੋ ਮਨ ਬਣਿਆ ਸੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਮੈਨੂੰ ਕੁਛ ਇੱਥੇ ਬੈਠੇ ਅਨੁਭਵ ਬਖਸ਼ੇ ਸਨ, ਉਹ ਹੁਣ ਮੈਂ ਬਿਆਨ ਕਰਾਂ ਤੇ ਕਮ ਸੇ ਕਮ ਮੈਨੂੰ 4-5 ਦਿਨ ਹੋਰ ਲੱਗਣਗੇ। ਅੰਦਰ ਇੱਕ ਹੜ ਚੱਲਿਆ, ਪਰ ਮੈਂ ਹੁਣ ਵਰਕਾ ਇੱਥੇ ਹੀ ਸਮਾਪਤ ਕਰਦਾ, ਕਿਤਾਬ ਇੱਥੇ ਹੀ ਠੱਪਦਾ। ਸਮਾਂ ਹੋ ਗਿਆ, ਵਕਤ ਹੋ ਗਿਆ। ਇਹ ਪਸਾਰਾ ਜੋ ਪ੍ਰਕਾਸ਼ ਕਰਕੇ ਪ੍ਰਕਾਸ਼ਿਤ ਹੋ ਰਿਹਾ ਸੀ, ਦਿਖਾਈ ਦੇ ਰਿਹਾ ਸੀ, ਮਨ ਦੇ ਇਕਾਗਰ ਹੁੰਦਿਆਂ ਸਾਰਾ ਪਸਾਰਾ ਸਿਮਟ ਜਾਂਦਾ। ਪਰਤਰੀ ਇੰਜ ਕਹਿੰਦੇ, ਫਿਰ ਮਨ ਆਤਮਾ ਵਿੱਚ ਲੀਨ ਹੋ ਜਾਂਦਾ ਹੈ। ਪਰ ਜੈਸੇ ਮਨ ਆਤਮਾ ਚ ਲੀਨ ਹੋਇਆ, ਆਤਮਾ ਪਰਮਾਤਮਾ ਚ ਲੀਨ ਹੋ ਜਾਂਦੀ। ਇਸ ਤਰ੍ਹਾਂ ਦੀ ਲੀਨਤਾ ਦੀ ਅਵਸਥਾ ਨੂੰ ਗੁਰਬਾਣੀ ਫਿਰ ਇੰਜ ਬਿਆਨ ਕਰਦੀ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਇਸ ਪ੍ਰਸੰਗ ਨੂੰ ਮੈਂ ਫਿਰ ਕਿਸੇ ਜਗ੍ਹਾ ਸੰਪੂਰਨ ਕਰਾਂਗਾ। ਇਹ ਠੀਕ ਹੈ, ਮੈਂ 2 ਦਿਨ ਹੋਰ ਇੱਥੇ ਹੈਗਾ। ਅੱਜ ਸ਼ਾਮ ਨੂੰ ਦਾਸ ਨੇ ਸ੍ਰੀ ਗੁਰੂ ਸਿੰਘ ਸਭਾ ਵਿਕਾਸਪੁਰੀ ਹਾਜ਼ਰੀ ਭਰਨੀ ਹੈ, ਕੱਲ੍ਹ ਸਵੇਰੇ ਸ੍ਰੀ ਗੁਰੂ ਸਿੰਘ ਸਭਾ ਸਾਊਥ ਅਨਾਰਕਲੀ ਜਮਨਾ ਪਰ, ਉੱਥੇ ਦਾਸ ਨੇ ਹਾਜ਼ਰੀ ਭਰਨੀ ਹੈ। ਅਤੇ ਇਸੇ ਤਰੀਕੇ ਦੇ ਨਾਲ ਕੱਲ ਸ਼ਾਮ ਦੀ ਹਾਜ਼ਰੀ ਸ੍ਰੀ ਗੁਰੂ ਸਿੰਘ ਸਭਾ ਪ੍ਰਸ਼ਾਂਤ ਵਿਹਾਰ ਵਿੱਚ, 24 ਤਰੀਕ ਗੁਰਦੁਆਰਾ ਸੰਤਪੁਰਾ ਤਿਲਕ ਨਗਰ ਬਾਬਾ ਧਰਮ ਸਿੰਘ ਜੀ ਦਾ ਅਸਥਾਨ, ਉੱਥੇ ਹਾਜ਼ਰੀ ਭਰਨੀ ਹੈ। ਅਤੇ 24 ਤਰੀਕ ਸ਼ਾਮ ਦੀ ਕਾਲਕਾ ਜੀ ਸ੍ਰੀ ਗੁਰੂ ਸਿੰਘ ਸਭਾ, ਉੱਥੇ ਦਾਸ ਨੇ ਹਾਜ਼ਰੀ ਭਰਨੀ ਹੈ। ਕੋਸ਼ਿਸ਼ ਤਾਂ ਇਹੀ ਹੋਵੇਗੀ, ਪਰ ਪਤਾ ਨਹੀਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਹੜੀ ਬਾਲੀ ਖੋਲਦੇ ਨੇ, ਕਿਹੜਾ ਬੂਆ ਖੋਲਦੇ ਨੇ। ਇਸ ਤੋਂ ਬਾਅਦ ਦਾਸ ਨੇ ਅਲਵਰ ਚਲੇ ਜਾਣਾ ਹੈ, ਕਿਉਂਕਿ 1-2-3 ਸਮਾਗਮ, ਗੁਰਮਤਿ ਸਮਾਗਮ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੀ ਕਿਰਪਾ, ਦਿੱਤੀ ਹੋਈ ਸ਼ਕਤੀ ਸਮਰੱਥਾ ਦਾ ਸਦਕਾ ਹਰ ਸਾਲ ਕਰਾ ਲੈਂਦੇ ਨੇ। ਅਦਕੀ ਵੀ ਇਹ ਸਮਾਗਮ ਚੱਲਣਾ, ਹਰ ਸਾਲ ਚੱਲਦਾ। ਜਿਨ੍ਹਾਂ ਜਿਨ੍ਹਾਂ ਸਤਸੰਗੀਆਂ ਨੂੰ ਸਮਾਂ ਮਿਲੇ ਪਹੁੰਚ ਸਕਦੇ ਨੇ, 2-2.5 ਘੰਟਿਆਂ ਦਾ ਟ੍ਰੇਨ ਦਾ ਅਤੇ ਰੋਡ ਦਾ ਜੋ ਹੈ ਰਸਤਾ ਹੈ। ਇਸ ਥਾਂ 'ਤੇ ਹਰ ਸਾਲ ਹਾਜ਼ਰੀ ਭਰਦੇ ਹੋਇਆਂ ਸਰਦਾਰ ਰਜਿੰਦਰ ਸਿੰਘ ਜੀ ਅਗਲੇ ਸਾਲ ਦਾ ਮੈਨੂੰ ਉਸੇ ਵਕਤ ਨੋਟ ਕਰਾਉਂਦੇ ਨੇ, ਬਈ ਅਗਲਾ ਸਾਲ ਨੋਟ ਕਰਨਾ। ਤਾਂ ਮੈਂ ਵੀ ਇਹਨਾਂ ਨੂੰ ਕਹਿੰਦਾ ਹੁੰਦਾ, ਗੁਰੂ ਨੇ ਜ਼ਿੰਦਗੀ ਰੱਖੀ, ਸਿਹਤ ਰੱਖੀ, ਜ਼ਰੂਰ ਹਾਜ਼ਰੀ ਭਰਾਂਗੇ, ਕਿਉਂਕਿ ਇਹ ਉਸ ਸੰਤ ਦੀ ਬਰਸੀ ਹੈ ਜਿਹਦੇ ਉੱਤੇ 2 ਪੰਕਤੀਆਂ ਬਿਲਕੁਲ ਪੂਰੀਆਂ ਉਤਰਦੀਆਂ ਨੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਉਸੇ ਮਹਾਨ ਸੰਤ ਦਾ ਨਾਮ ਸੀ ਸੰਤ ਬਾਬਾ ਅਤਰ ਸਿੰਘ ਜੀ, ਮਸਤੋਂ ਆਣੇ ਵਾਲੇ, ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਜ਼ਿੰਦਗੀ ਰਹੀ, ਸਿਹਤ ਰਹੀ, ਸਤਿਗੁਰ ਨੇ ਸੰਜੋਗ ਬਣਾਇਆ, ਫਿਰ ਇਸੇ ਅਸਥਾਨ 'ਤੇ ਇਸੇ ਬਰਸੀ ਦੇ 'ਚ ਤੁਹਾਡੇ ਚਰਨ ਪਰਸਾਂਗੇ। ਸਾਰਿਆਂ ਦਾ ਧੰਨਵਾਦ, ਮਹਾਂਪੁਰਖਾਂ ਦਾ ਧੰਨਵਾਦ, ਸਮੂਹ ਸਾਧ ਸੰਗਤ ਨੇ ਇਕਾਗਰਤਾ ਨਾਲ ਸਰਵਣ ਕੀਤਾ ਹੈ। ਸਭ ਦਾ ਦਾਸ ਰਿਣੀ ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾ ਸਾਗਿਦ ਤੁਮ ਹਰ ਜਾਣ ਹੋ ਆਪੇ ਅਮਰੁਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕਾਏ ਸਭ ਸੋਗ ਸੰਤਾਪੇ ਸੁਕਹੋ ਟਲ ਗੁਰ ਸੇਵੀਆ ਅਹਿਨ ਸਹਿਜ ਸੁਖਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਆ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਪਾਤਸ਼ਾਹ ਸਿਰਸਾਂ ਦਾ ਸਾਹੂ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੂ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਤੀਜਾ ਜੁਗ ਚਾਰੇ ਥਾਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਜੁਗ ਚਾਰੇ ਥਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਥਾਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵ ਮੁਕਤ ਨਾ ਹੋਈ ਨਾਨਕ ਕਾਮਣ ਕੰਤਾ ਭਾਵ ਨਾਨਕ ਕਾਮਣ ਕੰਤਾ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਥਨ ਬਾਲੜੀਏ ਹਰ ਵਰ ਪਾਵਹ ਸੋਈ ਰਾਮ ਸਦਾ ਹੋਵਹ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝਾ ਕੋਈ ਹਉ ਮੈਂ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸ਼ਬਦ ਸਮਾਵੈ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੁਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਥਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਲੇ ਮਹਲ ਪਛਾਣ ਗੁਰਮਤੀ ਹਰ ਪਾਏ ਸਾਤਨ ਬਾਲੀ ਧੁਰਮੇਲੀ ਨਿਰੈ ਪ੍ਰਭਿਆ ਮਿਲਾਈ ਰਾਮ। ਗੁਰਮਤੀ ਘਟ ਚਾਨਣ ਹੋਆ ਪ੍ਰਭ ਰਾਵ ਰਹਿਆ ਸਭ ਥਾਈ ਰਾਮ। ਪ੍ਰਭ ਰਾਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੇ ਮੇਰੇ ਪ੍ਰਭਾਣੀ ਸੱਚ ਸਿਗਾਰ ਬਣਾਇਆ ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਈ ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੋ ਨਿਸੈਭੰ ਗੁਰਪ੍ਰਸਾਦ। ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੋ। ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁਖ ਹਰੋ।

करो शरीर स्वस्थ खीण समय सिमरंतु नानक राम दामोदर माधवे। वाहिगुरु जी का खालसा, वाहिगुरु जी की फतेह। गुरु रूप साध संगत जीओ, बिरद बाबा धन गुरु अमरदास जी महाराज उन्हां दा बख्शिश कीता अज दा हुक्मनामा। ये चार पदियां दे चै, चार चरणां दे चै, चार पैरियां दे चै। किसे एक केंद्री ख्याल नूं, किसे एक मरकजी ख्याल नूं बार बार चार पैरियां दे, चार चरणां दे, चार पदियां दे च दोहराया गया। इहदे च प्रथम पंक्ति अक्सर चौपदियां दे च अगर रहाओ ना होवे तो फिर पहली पंक्ति ही सिरलेख है, सिरमौर है, अनुमान है। युग चारे धन जे भवे, इहदे च चार युगां दा मेरे पातशाह ने जिक्र कीता है। अर्थ करन तो पहले थोड़ा जिहा मैं इस दा जिक्र कर दें। युग बदल देने समय विच, युग बदल देने शरीर विच, युग बदल देने मन विच। युग दी तब्दीली तीन थावां ते आउंदी है। मन दी दुनिया च युग बदल देने हर युग मानसिक अवस्था है। युग बदल देने तन दी दुनिया विच, तन दी अवस्था है युग। ते युग बदल देने समय विच, वक्त विच, और निर्धारित समय विच युग दी तब्दीली हो जाती है, युग दा पलटा हो जाता है। पहली गल। दूसरी, युग सिर्फ मनुखां दी दुनिया च बदलदे ने, पशु पक्षियां दी दुनिया च नहीं। युग सिर्फ मनुखां दी दुनिया च बदलदे ने, कीड़े मकोड़ियां दी दुनिया च नहीं। युग सिर्फ मनुखां दी दुनिया च बदलदे ने, सूरज चंतारियां दी दुनिया च नहीं। सिर्फ युग दी तब्दीली मनुखी जीवन विच असी देख सकते हां, बाकी सब कुछ कायनात विच उही चलदा रहिंदा है। लखां करोड़ां साल पहले जिहड़ा सूरज सी अज भी होई है, लखां करोड़ां साल पहले जिहड़े तारे सन अज भी होई है, ये धरती भी होई है, ये सागर भी होई है। प्राचीन तो प्राचीन ग्रंथां विच भी गंगा दा जिक्र है, जिहड़ी हजारां लखां साल पहले सी अज भी होई है। इस नूं धन गुरु नानक देव जी महाराज रामकली राग विच इस तरह बयान भी करदे ने, सोई चंद चढ़े से तारे, सोई दिनियर तपतर है, साधर तीसा पवन जुलारे, जुग जी खेले थां कैसे। ओही सूरज है, ओही चंद्रमा है, ओही तारे ने, ओही धरती है, ओही वगदी होई पवन है। ना पवन बदली है, ना सूरज बदले है, ना चंद्रमा बदले है, ना ग्रह नक्षत्र तारे स्यारे बदले ने, ना जमीन बदली है। फिर युग दी तब्दीली किसते खड़ी है, किसते खड़ी है? युग दी तब्दीली सिर्फ मनुख ते खड़ी है, बंदे ते खड़ी है। कोई पंछियां दी दुनिया च भी युग नहीं बदलदे। हजारां लखां साल पहले जिवें चिड़ियां रहिंदियां सन, अज भी उसे तरह रह रही है। हजारां लखां साल पहले भी शेर शिकार करके कच्चा मांस खांदा सी, अज भी उसे तरह। हजारां लखां साल पहले गऊ घास खांदी सी, अज भी घास खांदी। गरज के उन्हां दी आवाज विच, रहन सहन विच, तर्जे जिंदगी विच कोई तब्दीली नहीं। तब्दीली तीन थावां ते मनदे ने, और वो सिर्फ मनुख नाल संबंधित ने।
ਸਮੇਂ ਦੇ ਤਲ ਤੇ ਯੁੱਗ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ ਤੇ ਤਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ। ਸਮੇਂ ਦੇ ਤਲ ਦੇ ਉੱਤੇ ਜਿਹੜਾ ਯੁੱਗ ਬਦਲਦਾ ਹੈ ਉਸਦੀ ਵਿਆਖਿਆ ਆਸਾ ਦੀਵਾਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਕਰ ਦਿੱਤੀ ਹੈ। ਜਦ ਜੀਵਨ ਦਾ ਲਕਸ਼ ਬਦਲ ਜਾਂਦਾ ਹੈ ਤਾਂ ਮਨੁੱਖੀ ਦੁਨੀਆ ਦੇ ਵਿੱਚ ਯੁੱਗ ਬਦਲ ਜਾਂਦਾ, ਜਦ ਜੀਵਨ ਦਾ ਮਨੋਰਥ ਬਦਲ ਜਾਂਦਾ ਤਾਂ ਯੁੱਗ ਬਦਲ ਜਾਂਦਾ। ਸਮੇਂ ਦੇ ਵਿੱਚ ਮਨ ਦੇ ਤਲ ਤੇ ਯੁੱਗ ਬਦਲਦਾ ਹੈ। ਇੱਥੇ ਆਪ ਇਤਨੇ ਗੁਰਮੁਖ ਬੈਠੇ ਹੋ ਤਾਂ ਮੈਂ ਕਹਿ ਸਕਦਾ ਕੋਈ ਸਤਯੁਗੀ ਹੋਵੇਗਾ, ਕੋਈ ਤ੍ਰੇਤੇ ਯੁੱਗ ਦੇ ਵਿੱਚ ਬੈਠਾ ਹੋਵੇਗਾ, ਕੋਈ ਦੁਆਪਰ ਦੇ ਵਿੱਚ ਬੈਠਾ ਹੋਵੇਗਾ, ਗੁਸਤਾਖੀ ਮਾਫ, ਕੋਈ ਕਲਯੁਗੀ ਜੀਵ ਹੋਵੇਗਾ। ਅਸੀਂ ਸਾਰੇ ਮਨੁੱਖਾਂ ਨੂੰ ਕਲਯੁਗੀ ਨਹੀਂ ਕਹਿ ਸਕਦੇ ਅਤੇ ਸਾਰਿਆਂ ਨੂੰ ਸਤਯੁਗੀ ਵੀ ਨਹੀਂ ਕਹਿ ਸਕਦੇ। ਮਨੁੱਖ ਸਤਯੁਗੀ ਹੋ ਸਕਦਾ ਹੈ, ਤ੍ਰੇਤੇ ਯੁੱਗ ਦੇ ਵਿੱਚ ਜੀ ਸਕਦਾ ਹੈ, ਦੁਆਪਰ ਦੇ ਵਿੱਚ ਜੀ ਸਕਦਾ ਹੈ, ਕਲਯੁੱਗ ਦੇ ਜੀ ਸਕਦਾ ਹੈ। ਮਨੁੱਖ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਇਹ ਕਿਹੜੇ ਯੁੱਗ ਦੇ ਵਿੱਚ ਜੀ ਰਿਹਾ। ਇਹ ਵੀ ਮੈਂ ਅਰਜ਼ ਕਰਾਂ, ਇਹ ਤਬਦੀਲੀ ਮਨ ਦੇ ਤਲ 'ਤੇ ਆਉਂਦੀ ਹੈ। ਤਨ ਦੇ ਤਲ ਦੀ ਤਬਦੀਲੀ ਗਰਭਕਾਲ ਦੀ ਅਵਸਥਾ ਸਤਯੁੱਗ, ਬਚਪਨਾ ਤ੍ਰੇਤਾ, ਜਵਾਨੀ ਦੁਆਪਰ, ਬੁਢੇਪਾ ਬਿਰਧ ਅਵਸਥਾ ਕਲਯੁੱਗ। ਇਹ ਇਸ ਤਰੀਕੇ ਨਾਲ ਚਾਰ ਅਵਸਥਾਵਾਂ ਬਣਦੀਆਂ ਨੇ। ਗਰਭਕਾਲ ਦੀ ਅਵਸਥਾ ਬੱਚੇ ਦੀ, ਫਿਰ ਬਚਪਨਾ ਗਰਭ ਦੇ ਵਿੱਚ ਮਾਂ ਦੀ ਕੁੱਖ ਦੇ ਵਿੱਚ ਸੀ, ਫਿਰ ਧਰਤੀ ਦੀ ਗੋਦ ਦੇ ਵਿੱਚ ਆਇਆ ਬਚਪਨਾ, ਫਿਰ ਜਵਾਨੀ, ਫਿਰ ਬੁਢੇਪਾ। ਤਨ ਮਨ ਅਤੇ ਸਮੇਂ ਦੀਆਂ ਹਾਲਤਾਂ ਦੇ ਵਿੱਚ ਯੁੱਗ ਦੀ ਜਿਹੜੀ ਤਬਦੀਲੀ ਹੈ ਮੈਂ ਥੋੜ੍ਹਾ ਜਿਹਾ ਜਿਤਨਾ ਖੁਲਾਸਾ ਕਰ ਸਕਿਆ ਤੁਹਾਡੇ ਸਾਹਮਣੇ ਰੱਖਾਂ। ਮਨ ਦੀ ਤਬਦੀਲੀ, ਵਿਚਾਰਾਂ ਦੀ ਤਬਦੀਲੀ, ਸੋਚਣੀ ਦੀ ਤਬਦੀਲੀ, ਚਿੰਤਨ ਦੀ ਤਬਦੀਲੀ, ਵਿਚਾਰ ਬਦਲਦੇ ਨੇ ਉਸੇ ਨੂੰ ਕਹਿੰਦੇ ਨੇ ਮਨੁੱਖ ਦਾ ਸੰਸਾਰ ਬਦਲ ਜਾਂਦਾ। ਬਹੁ ਗਿਣਤੀ ਦੇ ਵਿੱਚ ਮਨੁੱਖਾਂ ਦੇ ਵਿਚਾਰ ਤਬਦੀਲ ਹੋ ਜਾਣ ਤਾਂ ਫਿਰ ਕਹਿ ਦਿੰਦੇ ਨੇ ਯੁੱਗ ਬਦਲ ਗਏ, ਯੁੱਗ ਬਦਲ ਗਏ। ਸਤਯੁਗ ਦੀ ਵਿਆਖਿਆ ਸਤਿਗੁਰ ਇਸ ਤਰ੍ਹਾਂ ਕਰਦੇ ਨੇ, ਸਤਯੁਗ ਰਤ ਸੰਤੋਖ ਕਾ ਧਰਮ ਅਗੇ ਰੱਖ ਦੋ। ਮਾਨਸਿਕ ਤਲ ਦੇ ਉੱਤੇ ਯੁੱਗਾਂ ਦੀ ਤਬਦੀਲੀ, ਧਰਮ ਅਗੇ ਰੱਖਵਾ। ਜਦ ਮਨੁੱਖ ਜ਼ਿੰਦਗੀ ਦਾ ਲਕਸ਼ ਧਰਮ ਨੂੰ ਰੱਖ ਲੈਂਦਾ, ਧਰਮ ਅੱਗੇ, ਅਤੇ ਉਹਦੀ ਪ੍ਰਾਪਤੀ ਦਾ ਸਾਧਨ ਹੁੰਦਾ ਸੰਤੋਖ। ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ। ਸੰਤੋਖ ਹੀ ਧਰਮ ਦੀ ਪ੍ਰਾਪਤੀ ਦਾ ਵਸੀਲਾ ਹੈ, ਔਰ ਕੁਛ ਵੀ ਵਸੀਲਾ ਨਹੀਂ। ਜਪ ਹੈ ਸੰਤੋਖ ਨਹੀਂ, ਤੀਰਥਾਂ ਦਾ ਰਟਨ ਹੈ ਸੰਤੋਖ ਨਹੀਂ, ਪੂਜਾ ਪਾਠ ਹੈ ਸੰਤੋਖ ਨਹੀਂ, ਕਥਾ ਕੀਰਤਨ ਦਾ ਕਰਨਾ ਹੈ ਸੁਣਨਾ ਹੈ ਸੰਤੁਸ਼ਟੀ ਨਹੀਂ। ਅਤੇ ਜੇ ਸੰਤੁਸ਼ਟੀ ਨਹੀਂ, ਇਹ ਮਨੁੱਖ ਆਪਣੇ ਜੀਵਨ ਦਾ ਲਕਸ਼ ਧਰਮ ਨਹੀਂ ਬਣਾ ਸਕਦਾ। ਜੀਵਨ ਦਾ ਲਕਸ਼ ਜਦ ਸਤ ਹੋਵੇ, ਭਾਵ ਪਰਮਾਤਮਾ ਹੋਵੇ, ਧਰਮ ਹੋਵੇ, ਤਾਂ ਫਿਰ ਪ੍ਰਾਪਤੀ ਦਾ ਸਾਧਨ ਸੰਤੋਖ ਹੁੰਦਾ ਹੈ। ਸਤਯੁਗ ਰਤ ਸੰਤੋਖ ਕਾ ਧਰਮ ਅਗੇ ਰਥਵਾ। ਮਾਨਸਿਕ ਤਲ ਤੇ ਯੁੱਗ ਇੰਜ ਬਦਲਦੇ ਨੇ। ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥਵਾ। ਜਦ ਕੋਈ ਮਨੁੱਖ ਜ਼ਿੰਦਗੀ ਦਾ ਲਕਸ਼ ਪ੍ਰਭਤਾ, ਤਾਕਤ, ਸਮਰਥਾ, ਤਾਕਤ ਚਾਹੀਦੀ ਹੈ, ਮੇਰੀ ਭੁਜਾਵਾਂ ਵਿੱਚ ਬਲ ਚਾਹੀਦਾ, ਮੇਰੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਜਕੜ ਸਕਣ, ਮੇਰੀ ਜ਼ਬਾਨ ਦਾ ਇੱਕ ਬੋਲ ਹਜ਼ਾਰਾਂ ਮਨੁੱਖਾਂ ਦੇ ਸਿਰ ਝੁਕਾ ਦੇ ਰਹੇ, ਤਾਕਤ ਚਾਹੀਦੀ ਹੈ, ਸਮਰੱਥਾ ਚਾਹੀਦੀ ਹੈ।
ਇਹ ਬਿਨਾਂ ਜਤ ਤੋਂ ਤਾਕਤ ਨਹੀਂ ਪ੍ਰਾਪਤ ਹੋ ਸਕਦੀ, ਸ਼ਕਤੀ ਨਹੀਂ ਪ੍ਰਾਪਤ ਹੋ ਸਕਦੀ। ਇਸ ਜਤ ਦੇ ਫਿਰ ਕਈ ਪਹਿਲੂ ਆਉਂਦੇ ਨੇ, ਬੇਸ਼ੁਮਾਰ ਪਹਿਲੂ ਆਉਂਦੇ ਨੇ। ਅਗਰ ਕੋਈ ਮਨੁੱਖ ਸਰੀਰਕ ਤਲ 'ਤੇ ਜ਼ੋਰ ਚਾਹੁੰਦਾ, ਸ਼ਕਤੀ ਚਾਹੁੰਦਾ, ਤਾਕਤ ਚਾਹੁੰਦਾ, ਤਾਂ ਤਾਂ ਸਰੀਰਕ ਜਤ ਹੈ। ਕੋਈ ਸਮਾਜਿਕ ਤਲ 'ਤੇ, ਰਾਜਨੈਤਿਕ ਤਲ 'ਤੇ ਪ੍ਰਭਤਾ ਚਾਹੁੰਦਾ, ਭ੍ਰਸ਼ਟ ਹੈ, ਚੋਰ ਹੈ, ਝੂਠਾ ਹੈ, ਇਹ ਬਹੁਤ ਦਿਨ ਤੱਕ ਆਪਣੀ ਸਤਿਆ ਨੂੰ, ਆਪਣੀ ਪ੍ਰਭਤਾ ਨੂੰ ਕਾਇਮ ਨਹੀਂ ਰੱਖ ਸਕੇਗਾ। ਪ੍ਰਜਾ ਠੁਕਰਾ ਦੇਗੀ, ਦੁਨੀਆ ਠੁਕਰਾ ਦੇਗੀ। ਇਹੀ ਕਾਰਨ ਹੈ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਇੱਕ ਦਿਨ ਤਖ਼ਤ 'ਤੇ ਬੈਠੇ ਹੁੰਦੇ ਨੇ, ਇੱਕ ਦਿਨ ਤਖ਼ਤੇ 'ਤੇ ਚੜ੍ਹੇ ਹੁੰਦੇ ਨੇ। ਦੁਨੀਆ ਦੇ ਵਿੱਚ ਬੇਸ਼ਤਰ ਐਸੇ ਮਨੁੱਖ ਪ੍ਰਜਾ ਨੇ ਕਤਲ ਕਰ ਦਿੱਤੇ, ਲਿਤਾੜ ਦਿੱਤੇ, ਜਿਨ੍ਹਾਂ ਨੇ ਆਪਣੀ ਤਾਕਤ ਨੂੰ ਪ੍ਰਜਾ ਦੇ ਉੱਤੇ ਜ਼ੁਲਮ ਕਰਨ ਦੇ ਵਿੱਚ ਵਰਤਿਆ। ਪ੍ਰਜਾ ਬਾਗੀ ਹੋ ਗਈ, ਉਹਨਾਂ ਦੀ ਪ੍ਰਭਤਾ, ਉਹਨਾਂ ਦੀ ਸਤਾ ਬਹੁਤ ਦੇਰ ਤੱਕ ਕਾਇਮ ਨਾ ਰਹਿ ਸਕੀ। ਤੋ ਜਤ 'ਤੇ ਰੱਖਣਾ ਹੀ ਪਏਗਾ। ਜ਼ਿੰਦਗੀ ਦਾ ਲਕਸ਼ ਹੋਵੇ ਤਾਕਤ ਪ੍ਰਾਪਤ ਕਰਨੀ ਹੈ, ਸ਼ਕਤੀ ਪ੍ਰਾਪਤ ਕਰਨੀ ਹੈ, ਤਾਂ ਫਿਰ ਜਤੀ 'ਤੇ ਹੋਣਾ ਹੀ ਪਏਗਾ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾ। ਜੀਵਨ ਦਾ ਲਕਸ਼ ਹੈ ਉੱਚਾ ਆਚਰਣ। ਸਤ ਦੇ ਅਰਥ ਇੱਥੇ ਉੱਚਾ ਇਖਲਾਕ, ਆਚਰਣ, ਦੈਵੀ ਗੁਣ। ਦੈਵੀ ਗੁਣ, ਰੱਬੀ ਗੁਣ ਬਿਨਾਂ ਤਪ ਤੋਂ ਨਹੀਂ ਪ੍ਰਾਪਤ ਹੁੰਦੇ, ਬਿਨਾਂ ਜਪ ਤੋਂ ਨਹੀਂ ਪ੍ਰਾਪਤ ਹੁੰਦੇ। ਬਿਨਾਂ ਤਪ ਤੋਂ, ਬਿਨਾਂ ਤਪਸ਼ ਤੋਂ ਪਾਣੀ ਭਾਪ ਨਹੀਂ ਬਣਦਾ, ਅਤੇ ਭਾਪ ਬਣਦਾ ਤਾਂ ਹੀ ਉੱਪਰ ਉੱਡਦਾ, ਉਂਝ ਪਾਣੀ ਨਿਵਾਣ ਨੂੰ ਜਾਂਦਾ, ਉਂਝ ਜ਼ਿੰਦਗੀ ਨਿਵਾਣ ਨੂੰ ਜਾਂਦੀ ਹੈ। ਬਿਨਾਂ ਜਪ ਤਪ ਤੋਂ ਉਚਾਈਆਂ ਨੂੰ ਨਹੀਂ ਛੂਵੇਗੀ, ਛੂ ਹੀ ਨਹੀਂ ਸਕਦੀ। ਉਂਝ ਪਾਣੀ ਦਾ ਸੁਭਾਅ ਹੈ ਨਿਵਾਣ ਉੱਤੇ ਜਾਣਾ। ਇਸ ਹਿਸਾਬ ਨਾਲ ਅਗਰ ਕੋਈ ਵੀ ਜਪ ਤਪ ਨਹੀਂ ਕਰ ਰਿਹਾ ਤਾਂ ਇੱਕੋ ਹੀ ਫੈਸਲਾ ਕਰ ਦੇਣਾ, ਇਹ ਨਿਵਾਣ ਦੇ ਜਾ ਰਿਹਾ, ਨਿਵਾਣ ਦੇ ਜਾ ਰਿਹਾ। ਚਾਹੇ ਕੋਈ ਵੀ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਕ੍ਰਿਸਚਨ ਹੈ, ਯਹੂਦੀ ਹੈ, ਪਾਰਸੀ ਹੈ, ਜੈਨੀ ਹੈ, ਬੋਧੀ ਹੈ, ਅਗਰ ਜਪ ਤਪ ਨਹੀਂ ਕਰ ਰਿਹਾ, ਇਹਦੇ ਜੀਵਨ ਦੀ ਧਾਰਾ ਨਿਵਾਣ ਦੀ ਤਰਫ ਜਾ ਰਹੀ, ਇਹ ਉਚਾਈਆਂ ਨੂੰ ਨਹੀਂ ਛੂ ਰਿਹਾ। ਜਪ ਤਪ ਵੀ ਇੱਕ ਖਾਸ ਸੀਮਾ ਤੱਕ ਹੋਵੇ। ਜੈਸੇ 100 ਡਿਗਰੀ ਤੱਕ ਤਪਾਈਏ ਪਾਣੀ ਨੂੰ ਤਾਂ ਭਾਪ ਬਣਦਾ ਹੈ, 99 ਤੇ ਵੀ ਭਾਪ ਨਹੀਂ ਬਣਦਾ, 90 ਤੇ ਵੀ ਨਹੀਂ ਬਣਦਾ, ਥੱਲੇ ਹੀ ਰਹੇਗਾ ਪਾਣੀ। ਜਪ ਇਤਨਾ ਹੋਵੇ, ਜਪ ਇਤਨਾ ਹੋਵੇ, ਉਹਦੀ ਤਪਸ਼ ਇਤਨੀ ਹੋਵੇ ਕਿ ਮਨੁੱਖ ਦੀ ਸੁਰਤ ਇਹ ਜੋ ਨਿਵਾਣ ਨੂੰ ਜਾਂਦੀ ਹੈ, ਉਚਾਈਆਂ ਨੂੰ ਛੂਣ ਲੱਗ, ਇਹ ਜੀਵਨ ਦੀ ਧਾਰਾ ਜੋ ਨਿਵਾਣ ਨੂੰ ਜਾਂਦੀ ਹੈ, ਇਹ ਭਾਵ ਬਣ ਕੇ ਬੁਲੰਦੀਆਂ ਨੂੰ ਛੂਣ ਲੱਗਦਾ। ਇਹ ਜਪ ਤਪ ਤੋਂ ਬਿਨਾਂ ਨਹੀਂ ਹੋਵੇਗੀ। ਜੀਵਨ ਦਾ ਲਕਸ਼ ਸਤ ਹੋਵੇ, ਦੈਵੀ ਗੁਣ ਹੋਵਨ, ਤਾਂ ਪ੍ਰਾਪਤੀ ਦਾ ਸਾਧਨ ਤਪ ਹੁੰਦਾ ਹੈ। ਜੀਵਨ ਦਾ ਲਕਸ਼ ਪ੍ਰਭਤਾ ਅਤੇ ਸਤਾ ਪ੍ਰਾਪਤ ਕਰਨਾ ਹੋਵੇ ਤਾਂ ਪ੍ਰਾਪਤੀ ਦਾ ਸਾਧਨ ਜਤ ਹੁੰਦਾ ਹੈ। ਜੀਵਨ ਦਾ ਲਕਸ਼ ਧਰਮ ਹੋਵੇ ਤਾਂ ਫਿਰ ਪ੍ਰਾਪਤੀ ਦਾ ਸਾਧਨ ਸਬਰ ਅਤੇ ਸੰਤੋਖ ਹੁੰਦਾ ਹੈ। ਕਲ ਯੁਗ ਰਥ ਅਗਨ ਕਾ ਕੂੜ ਅਗੇ ਰਥ। ਜ਼ਿੰਦਗੀ ਦਾ ਲਕਸ਼ ਹੈ ਤ੍ਰਿਸ਼ਨਾ, ਇਹ ਵੀ ਮਿਲੇ, ਉਹ ਵੀ ਮਿਲੇ, ਉਹ ਵੀ ਮਿਲੇ, ਔਰ ਜੋ ਮਿਲਦਾ ਜਾਏ ਉਹਦੇ ਨਾਲ ਤ੍ਰਿਪਤੀ ਨਹੀਂ, ਹੋਰ ਮਿਲੇ, ਹੋਰ ਮਿਲੇ, ਪਦਾਰਥ ਹੋਰ ਮਿਲਣ, ਧਨ ਹੋਰ ਮਿਲੇ, ਸੰਪਦਾ ਹੋਰ ਮਿਲੇ, ਇਹ ਤ੍ਰਿਸ਼ਨਾ ਬਣ ਜਾਏ ਅਤੇ ਤ੍ਰਿਸ਼ਨਾ ਦੀ ਪੂਰਤੀ ਦਾ ਸਾਧਨ ਫਿਰ ਝੂਠ ਹੈ। ਬਿਨਾਂ ਝੂਠ ਤੋਂ ਤ੍ਰਿਸ਼ਨਾ ਦੀ ਪੂਰਤੀ ਨਹੀਂ ਆਉਂਦੀ। ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਏ, ਬਿਨਾਂ ਝੂਠ ਤੋਂ ਨਹੀਂ ਆਉਂਦੀ, ਬਿਨਾਂ ਕੂੜ ਤੋਂ ਨਹੀਂ। ਜ਼ਿੰਦਗੀ ਦਾ ਲਕਸ਼ ਤ੍ਰਿਸ਼ਨਾ ਹੈ, ਪ੍ਰਾਪਤੀ ਦਾ ਸਾਧਨ ਝੂਠ ਹੈ, ਇਹ ਮਨੁੱਖ ਕਲਯੁਗੀ ਹੈ।
ਸਾਰੇ ਕਲਯੁਗੇ ਨਹੀਂ ਨੇ, ਇਹ ਮਨੁੱਖ ਕਲਯੁਗ ਹੈ। ਜੀਵਨ ਦਾ ਲਕਸ਼ ਦੈਵੀ ਗੁਣ ਨੇ ਤੇ ਪ੍ਰਾਪਤੀ ਦਾ ਸਾਧਨ ਜਪ ਤਪ ਹੈ। ਇਹ ਮਨੁੱਖ ਦੁਆਪਰ ਯੁਗ ਦੇ ਜੀ ਰਿਹਾ, ਇਹ ਦੁਆਪਰ ਦਾ ਹੈ, ਇਹ ਦੁਆਪਰੀ ਹੈ। ਜੀਵਨ ਦਾ ਲਕਸ਼ ਸ਼ਕਤੀ ਹੈ, ਤਾਕਤ ਹੈ, ਜ਼ੋਰ ਹੈ ਤੇ ਪ੍ਰਾਪਤੀ ਦਾ ਸਾਧਨ ਸੱਤ ਹੈ। ਇਹ ਤ੍ਰੇਤੇ ਯੁਗ ਦੇ ਚ ਜੀ ਰਿਹਾ। ਜ਼ਿੰਦਗੀ ਦਾ ਲਕਸ਼ ਤੇ ਧਰਮ ਹੈ, ਪਰਮਾਤਮਾ ਹੈ ਤੇ ਪ੍ਰਾਪਤੀ ਦਾ ਸਾਧਨ ਸਬਰ ਸੰਤੋਖ ਹੈ। ਇਹ ਸਤਯੁਗੇ ਇਹਨੂੰ ਕਹਿੰਦੇ ਨੇ ਤੂੰ ਖੁਦ ਬਾ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰ, ਤੂੰ ਸਤਯੁਗੀ ਹੈ ਕਿ ਕਲਯੁਗੀ ਹੈ। ਤ੍ਰੇਤੇ ਯੁਗ ਦੇ ਚ ਜੀ ਰਹੇ ਕਿ ਦੁਆਪਰ ਯੁਗ ਦੇ ਚ। ਹਰ ਮਨੁੱਖ ਦਾ ਆਪਣਾ ਆਪਣਾ ਯੁੱਗ ਆਉਂਦਾ ਹੈ, ਕੋਈ ਮਨੁੱਖ ਇੱਕ ਯੁੱਗ ਦੇ ਸਾਰੇ ਨਹੀਂ ਜੀਵਦੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹਰ ਮਨੁੱਖ ਅਲੱਗ ਅਲੱਗ ਯੁੱਗ ਦੇ ਚ ਜੀ ਰਹੇ। ਔਰ ਦੂਰ ਕਿਉਂ ਜਾਈਏ, ਆਮ ਕਹਿ ਦਿੱਤਾ ਜਾਂਦਾ ਇਹ ਤੇ ਸਤਯੁਗੀ ਜੀਵ ਹੈ। ਤਰਜ਼ੇ ਜ਼ਿੰਦਗੀ ਨੂੰ ਦੇਖ ਕੇ ਹੀ ਕਹਿ ਦਿੱਤਾ ਜਾਂਦਾ ਇਹ ਤੇ ਨਿਰਾਈ ਕਲਯੁਗੀ, ਕਲਯੁਗ। ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾ। ਇਹ ਤੇ ਮਨ ਦੀ ਤਲ ਦੇ ਉੱਤੇ ਮਾਨਸਿਕ ਮੰਡਲ ਵਿੱਚ ਯੁਗਾਂ ਦੀ ਤਬਦੀਲੀ ਹੈ। ਇਸੇ ਨੂੰ ਹੀ ਗੁਰੂ ਨਾਨਕ ਨੇ ਯੁਗਾਂ ਦੀ ਤਬਦੀਲੀ ਮੰਨਿਆ। ਦੂਸਰਾ, ਸਮੇਂ ਦੀ ਧਾਰਾ ਵਿੱਚ ਯੁਗਾਂ ਦੀ ਤਬਦੀਲੀ, ਸਮੇਂ ਵਿੱਚ ਯੁਗਾਂ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ, ਤਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ ਹੈ। ਖੇਡ ਬੜੀ ਲੰਬੀ, ਮੁਖਤਸਰ ਸੰਖੇਪ ਵਿੱਚ ਮੈਂ ਜਿਤਨਾ ਆਪਾਂ ਨੂੰ ਸਰਵਣ ਕਰਾ ਸਕਾ, ਕਰਾਉਣ ਦਾ ਯਤਨ ਕਰਦਾ ਪਿਆ। ਸਮੇਂ ਵਿੱਚ ਯੁਗਾਂ ਦੀ ਤਬਦੀਲੀ, ਆਦਿ ਮਨੁੱਖ ਜਿਹਨੂੰ ਬਨ ਮਾਨਸ ਕਹਿੰਦੇ ਸਨ, ਬਨ ਮਾਨਸ, ਮਾਨਸ ਮਨੁਸ਼ ਜੋ ਜੰਗਲਾਂ 'ਚ ਹੀ ਰਹਿੰਦਾ ਸੀ, ਅਜੇ ਕਬੀਲਿਆਂ ਦਾ ਜਨਮ ਨਹੀਂ ਹੋਇਆ ਸੀ, ਕਸਬਿਆਂ ਦਾ ਜਨਮ ਨਹੀਂ ਹੋਇਆ ਸੀ, ਰਿਆਸਤਾਂ ਦਾ, ਸਟੇਟਾਂ ਦਾ ਜਨਮ ਨਹੀਂ ਹੋਇਆ ਸੀ, ਅਜੇ ਮੁਲਕ ਵੀ ਨਹੀਂ ਸਨ, ਜ਼ਾਤ ਪਾਤ ਵੀ ਨਹੀਂ।

0: ਇਸ ਤਰ੍ਹਾਂ ਹੀ ਹੈ। ਮਨ ਦਾ ਖਿੰਡਾਓ ਵੀ ਨਹੀਂ ਹੈ। ਮਨ ਖਿੰਡਦਾ ਹੈ ਕੁਝ ਵੇਖ ਕੇ, ਕੁਝ ਸੁਣ ਕੇ, ਕੁਝ ਖਾ ਕੇ, ਕੁਝ ਸਪਰਸ਼ ਕਰਕੇ, ਕੁਝ ਸੁੰਘ ਕੇ। ਇੰਦਰੀਆਂ ਦੇ ਤਮਾਮ ਦੁਆਰ ਬੰਦ ਨੇ। ਮਨ ਨੂੰ ਟਿਕਾਉਣ ਦੀ ਸਾਰੀ ਜ਼ਿੰਦਗੀ ਅਭਿਆਸੀ ਲੋਕ ਸਾਧਨ ਕਰਦੇ ਨੇ। ਕਬੀਰ ਕਹਿੰਦੇ ਨੇ, ਮੂੰਦ ਲੀਏ ਦਰਵਾਜੇ, ਬਾਜੀ ਅਲੇ ਅਨਹਦ ਵਾਜੇ। ਮੈਂ ਹੁਣ ਅਨਹਦਾ ਨਾਦ ਸੁਣਦਾ ਪਿਆ, ਕੀ ਸਾਧਨਾ ਕੀਤੀ ਹੈ? ਕਹਿੰਦਾ, ਮੈਂ ਉਹ ਦਰਵਾਜ਼ੇ ਹੀ ਬੰਦ ਕੀਤੇ ਨੇ ਜਿਹਦੇ ਰਾਹੀਂ ਮਨ ਬਾਹਰ ਭਟਕਦਾ। ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਅਨਹਦ ਦਾ ਵਾਜਾ ਹਰ ਵਕਤ ਵੱਜ ਰਿਹਾ। ਪਰਮਾਤਮਾ ਦਾ ਬੋਲ ਸਾਜ਼ਾਂ ਦੀ ਆਵਾਜ਼ ਹੈ, ਗੀਤਾਂ ਦੀ ਧੁਨ ਹੈ। ਸੰਗੀਤਮਈ ਹੈ, ਗੀਤਮਈ ਹੈ। ਚਲੋ ਮੈਂ ਇੰਜ ਕਹਿ ਦਿਆਂ, ਹਰ ਬ੍ਰਹਮ ਗਿਆਨੀ ਦੇ ਬੋਲ ਭਾਗਵਤ ਗੀਤਾ ਨੇ, ਭਗਵਾਨ ਦੇ ਗੀਤ ਨੇ। ਭਾਗਵਤ ਗੀਤਾ ਦੇ ਹੋਰ ਕੀ ਅਰਥ ਨੇ? ਭਗਵਾਨ ਦੇ ਗੀਤ। ਚੌਕ ਦੇ ਚ ਬੈਠਾ ਰਵਿਦਾਸ, ਜੁੱਤੀਆਂ ਗੰਢ ਰਿਹਾ। ਉਹਦਾ ਆਪਣਾ ਮਨ ਸ਼ਾਂਤ ਹੋ ਗਿਆ, ਚੁੱਪ ਹੋ ਗਿਆ, ਅਨਾਹਦ ਨਾਦ ਸੁਣਦਾ। ਜਿਹੜਾ ਉਸ ਅਨਾਹਦ ਨਾਦ ਨੂੰ ਸੁਣ ਕੇ ਬਾਹਰ ਪ੍ਰਗਟ ਕਰ ਦੇਵੇ, ਉਹ ਅਵਤਾਰ ਸ਼੍ਰੇਣੀ ਚ ਆ ਜਾਂਦਾ। ਇਹ ਗੱਲ ਵੱਖਰੀ ਹੈ ਕਿ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਐਸਾ ਕਹਿ ਦਿੱਤਾ, ਇਹ ਅੰਸਾ ਅਵਤਾਰ ਹੈ, ਇਹ ਦੋ ਕਲਾ ਅਵਤਾਰ ਹੈ, ਇਹ ਚਾਰ ਕਲਾ ਅਵਤਾਰ ਹੈ, ਇਹ ਦਸ ਕਲਾ ਬਾਰਾਂ ਕਲਾ ਅਵਤਾਰ ਹੈ, ਔਰ ਇਹ ਸੋਲਾਂ ਕਲਾ ਅਵਤਾਰ ਹੈ। ਅਵਤਾਰ ਦਾ ਵੱਡਾ ਹੋਣਾ ਉਹਦੀ ਕਲਾ ਦੇ ਉੱਤੇ ਖੜਾ ਸੀ। ਕਲਾ ਇਸ ਦੇ ਕੋਲ ਕਿਤਨੀ ਹੈ, ਹੁਨਰ ਇਸ ਦੇ ਕੋਲ ਕਿਤਨਾ ਹੈ, ਗੁਣ ਇਸ ਦੇ ਕੋਲ ਕਿਤਨਾ ਹੈ। ਗੁਣ ਕਲਾ, ਇਹ ਕਲਾਕਾਰ ਤਾਂ ਹੈ, ਪਰ ਇਹਦੇ ਕੋਲ ਕਿਤਨੀ ਤਰ੍ਹਾਂ ਦੀ ਕਲਾ ਹੈ, ਉਸ ਆਧਾਰ ਤੇ ਕਹਿੰਦੇ ਸਨ ਇਹ ਅਵਤਾਰ। ਕਲਾ ਕਿਸੇ ਕੋਲ ਸਿੱਖੀ ਨਹੀਂ, ਅੰਦਰੋਂ ਪ੍ਰਗਟ ਹੋ ਰਹੀ ਹੈ, ਆਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਪਰਮਾਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਔਰ ਇਹ ਬਾਹਰ ਪ੍ਰਗਟ ਕਰਨ ਦੇ ਸਮਰੱਥ ਹੋ ਗਿਆ। ਇਹ ਅਵਤਾਰ ਸ਼੍ਰੇਣੀ ਚ ਆ ਜਾਂਦਾ। ਸ਼ਾਇਦ ਇਸ ਤਰ੍ਹਾਂ ਤੁਸੀਂ ਨਾ ਸੁਣਿਆ ਹੋਵੇ, ਮੈਂ ਜ਼ੁਰਤ ਕਰਕੇ ਕਹਿ ਰਿਹਾ, ਜਿੰਨੇ ਭਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੈਠੇ ਨੇ, ਸਭ ਅਵਤਾਰ ਸ਼੍ਰੇਣੀ ਦੇ ਨੇ, ਸਭ ਅਵਤਾਰ। ਇਹ ਆਪ ਨਹੀਂ ਪਏ ਬੋਲਦੇ, ਪਰਮਾਤਮਾ ਪਿਆ ਬੋਲਦਾ। ਜੋ ਆਪ ਬੋਲਦੇ ਨੇ ਉਹਨਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਜੇ ਨਹੀਂ ਕੀਤਾ ਸੀ। ਕਾਨਾ ਜੀ ਆਏ ਸਨ, ਪੀਲੂ ਜੀ ਆਏ ਸਨ, ਜਮਾਲ ਹੁਸੈਨ ਆਇਆ ਸੀ, ਆਪਣੀਆਂ ਬਾਣੀਆਂ ਸੁਣਾਈਆਂ। ਸਤਿਗੁਰ ਕਹਿਣ ਲੱਗੇ, ਇਹਦੇ ਚ ਤੁਸੀਂ ਪਏ ਬੋਲਦੇ ਹੋ, ਰੱਬ ਨਹੀਂ ਪਿਆ ਬੋਲਦੇ, ਇਹ ਨਹੀਂ ਚੜੇਗੇ। ਇਹ ਲੰਬੀ ਚੌੜੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਨਾ ਰੱਖਾਂ, ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਸਤਿਗੁਰ ਨੇ ਕਹਿ ਦਿੱਤਾ, ਕਾਨਾ ਜੀ ਪੀਲੋ ਜੀ, ਠੀਕ ਹੈ, ਤੁਹਾਡੇ ਬੋਲ ਬੜੇ ਮਧੁਰ ਨੇ, ਚੰਗੇ ਨੇ, ਪਰ ਤੁਹਾਡੇ ਨੇ, ਪਰਮਾਤਮਾ ਦੇ ਨਹੀਂ ਨੇ। ਤੁਹਾਡੇ ਦਿਮਾਗ ਚੋਂ ਨਿਕਲੇ ਨੇ, ਤੁਹਾਡੀ ਸੋਚਣੀ ਚੋਂ ਨਿਕਲੇ ਨੇ। ਇਹ ਬੋਲ ਤੁਸੀਂ ਪਰਮਾਤਮਾ ਦੇ ਸੁਣ ਕੇ ਨਹੀਂ ਸੁਣਾਏ, ਸੋਚ ਕੇ, ਸਮਝ ਕੇ, ਤੁਕਬੰਦੀ ਕਰਕੇ ਸੁਣਾਏ ਨੇ। ਜਿਸ ਗ੍ਰੰਥ ਦੀ ਅਸੀਂ ਰਚਨਾ ਪਏ ਕਰਦੇ ਹਾਂ, ਇਹ ਕੇਵਲ ਪਰਮਾਤਮਾ ਦੀ ਬਾਣੀ ਵਾਸਤੇ ਹੈ, ਤੁਕਬੰਦੀ ਕਰਨ ਵਾਲੇ ਦਿਮਾਗੀ ਕਵੀਆਂ ਵਾਸਤੇ ਨਹੀਂ ਹੈ। ਇਸ ਵਾਸਤੇ ਪੋਥੀ ਪਰਮੇਸ਼ਰ ਕਾ ਸਥਾਨ, ਇਹ ਤੇ ਸਾਰੇ ਬੋਲ ਪਰਮਾਤਮਾ ਦੇ ਨੇ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਰਮਾਤਮਾ ਦਾ ਪ੍ਰਕਾਸ਼ ਹੈ, ਔਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੋਇਆ ਪਰਮਾਤਮਾ ਨੂੰ ਮੱਥਾ ਟੇਕਿਆ, ਅਕਾਲ ਪੁਰਖ ਨੂੰ ਮੱਥਾ ਟੇਕਿਆ। ਇੱਥੇ ਪੋਥੀ ਪਰਮੇਸ਼ਰ ਕਾ ਸਥਾਨ। ਤੇ ਫਿਰ ਇਹਦੇ ਚ ਕੁਝ ਹੋਰ ਨਾ ਸਮਝਣਾ, ਇਹ ਤੇ ਰਵਿਦਾਸ ਦੇ ਬੋਲ ਨੇ ਤੇ ਕਬੀਰ ਦੇ ਬੋਲ ਨੇ, ਸਾਡੇ ਵਿੱਚ ਕੁਝ ਕਈ ਇਸ ਤਰ੍ਹਾਂ ਦੇ ਵੀ ਪੈਦਾ ਹੋ ਜਾਂਦੇ ਨੇ। ਸੰਸਾਰ ਦਾ ਭਰਵਣ ਕਰਦੇ ਹੋਇਆਂ ਪਤਾ ਨਹੀਂ ਕਿਤਨੀ ਤਰ੍ਹਾਂ ਦੀ ਮੈਨੂੰ ਦੁਨੀਆ ਮਿਲਦੀ ਹੈ, ਪਰ ਇੱਕ ਨੁਕਤਾ ਮੈਂ ਅਰਜ਼ ਕਰਦੇ ਹਾਂ, ਖੰਡਨ ਕਰਨ ਨਾਲੋਂ, ਤਰਕ ਕਰਨ ਨਾਲੋਂ, ਸਹਿਮਤ ਹੋਣ ਵਾਸਤੇ ਤੇ ਸਮਝਣ ਵਾਸਤੇ ਲੱਖਾਂ ਗੁਣਾ ਜ਼ਿਆਦਾ ਅਕਲ ਚਾਹੀਦੀ ਹੈ। ਖੰਡਨ ਤੇ ਕੋਈ ਵੀ ਕਰ ਸਕਦਾ, ਤਰਕ ਤੇ ਕੋਈ ਵੀ ਕਰ ਸਕਦਾ, ਤਰਕ ਤੇ ਪਰਮਾਤਮਾ ਤੇ ਵੀ ਹੋ ਜਾਂਦੀ ਹੈ। ਨਾਸਤਿਕ ਨਹੀਂ ਮੰਨਦੇ, ਅੱਜ ਵੀ ਨਹੀਂ ਮੰਨਦੇ। ਤਰਕ ਦਾ ਕੀ ਹੈ? ਤਰਕ ਤੇ ਸਿੱਧੀ ਪਰਮਾਤਮਾ ਤੇ ਵੀ ਹੋ ਸਕਦੀ। सकती है। एक अंधा भी कह सकता है कोई सूरज नहीं मैं नहीं मानता, तर्क ते हो सकती है, सूरज ते भी हो सकती है, और अंधा जो कहेगा वो अपने तल ते सच है, सच्चाई बयान कर रहा है। बड़े ध्यान नाल सुनना, अंधे नू झूठा नहीं साबित कर सकते असि, वो कहिंदा नहीं है सूरज, नहीं है सूरज मैं नहीं मानता और नहीं है, तो अंधे दे तल ते वो एक सच्चाई है क्योंकि उदी दुनिया दे सूरज नहीं है। अगर नास्तिक कहिंदा है नहीं है परमात्मा, नहीं है परमात्मा, तो इतना ही कहना पेगा जे तेनू समझ नहीं है, परमात्मा ते है तेनू समझ नहीं है, सूरज ते है तेनू दिखाई नहीं देंदा, की करिए की करिए। इस तरह के तार्किक लोगों नू मैं कह देंगा गुस्ताखी माफ, बार बार मैं माफी मांग लवां, अंधे ने कह देंदे ने सूरज नहीं है, तो मैं भी उन्होंने कह देना तुसी ठीक कहिंदे हो, तुसी अपने तल ते ठीक हो, समुचे संसार दे तल ते तुसी गलत हो, अपने तल ते ठीक हो। तर्क करना की बच्चियां दा खेल है, जना खना तर्क कर देंदा, समझ कख भी नहीं आउंदी, तर्क कर देंदा, तर्क कोई भी कर सकदा। मैं एक दफा फिर अर्ज कर दें, अगर एक अंधा कह देंदा कोई सूरज नहीं मैं नहीं मनदा, कोई रोशनी भी आउंदी है, कोई चानना भी आउंदा है मैं नहीं मनदा, तुसी स्पष्ट करके दसो, प्रमाण दे के दसो, प्रत्यक्ष प्रमाण दे के दसो कि रोशनी होंदी है, सूरज होंदा है, तो हुण किहड़ा प्रमाण दोगे अंधे नूं, किहड़ा प्रमाण दोगे, किहड़ा प्रत्यक्ष प्रमाण दोगे। वड्डे तो वड्डा नास्तिक भी उहदे सामने फेल हो जाए, गुस्ताखी मां, वड्डे तो वड्डा आस्तिक भी, वड्डे तो वड्डा ब्रह्म ज्ञानी संत भी उहदे सामने फेल हो जाएगा, नहीं दे सकदा प्रत्यक्ष प्रमाण। इस वास्ते इन्हां अंधियां ने फिर ऐसे पुरशां नूं किधरे तत्ती तवी ते बिठाया है, बंद बंद कटे ने, सूली ते लटकाया है, कतल कीता है, असी नहीं मनदे सूरज है, वो कहिंदे रहे सूरज ते है, सूरज ते है, नमो सूरज सूरज नमो चंद्र चंद्रे चानना ते है। अंधे कहिंदे रहे नहीं है ते दिखाओ, प्रत्यक्ष प्रमाण दे, हुण की प्रत्यक्ष प्रमाण दे। हर उस तार्किक नूं जो कुतर्क करदा है, तर्क नहीं कुतर्क करदा है, समझ कछ कुछ भी नहीं है, कुछ भी नहीं है, ते तर्क कर देंदा है। इस मंजिल दा ओ राही भी नहीं है ते तर्क कर देंदा है। उन्हां सारियां नूं मैं ए आखांगा, अगर कह रहे ने सूरज नहीं है तो बस असी मन लैंदे हां अंधे हो, और कुछ भी नहीं, अंधे हो। सुजाखा कदई नहीं आखेगा सूरज नहीं है, सूरज नहीं है। अज भी मैं अर्ज करा, आस्तिक लोगों नालों नास्तिकां दी तादाद बहुत ज्यादा है, बहुत ज्यादा। मंदिर मस्जिद कई सुन्ने हो गए ने, बौद्ध मठ कई सुन्ने हो गए ने, चर्च ते यूरोप दे सारे उजड़ गए ने, कोई जांदा ही नहीं, नास्तिकता वधदी जा रही है, वधदी जा रही है, बेशुमार वधदी जा रही है, कौन प्रत्यक्ष प्रमाण देवे। हां उन्हां नूं कहा जा सकदा है थोड़ी अखां दा इलाज हो सकता है, ये अखां किधरे जन्म तो अंधियां होवन ते शायद इलाज ना होवे। अगर मन जन्म तो अंधा है, अंधा ही आंदा है, अंधी कमी अंध मन, मन अंधे तन अंध, चिक्कड़ लाइए क्या थी ए जा टूटे पत्थर मन, महाराज कहिंदे मन ते अंधा है। पर इस अंधे मन दा इलाज हो सकता है सतसंग दे च, गुरबाणी दी औषधि, गुरबाणी दी दवाई, इहदी मन दी अखां च जैसे जैसे पैंदी जाएगी एक दिन रोशनी आ जाएगी, और इसने कह देना हां सूरज है, सूरज है, सूरज है। अंधे मन दा ते इलाज है, ऐसी गल नहीं, पर शर्त है सत्संग दे च आवे तां खेड बनेंगे। मैं अक्सर अर्ज करदा हुंदा रूहानी रूप दे च सतगुर ने साडे धन गुरु ग्रंथ साहिब जी महाराज, शरीरक रूप दे गुरु ने गुरु पंथ गुरु संगत, मेरे माधव जी सतसंगत मिले सोरे, संगत दे ते आना पएगा, बिन भागा सतसंग न लब्बे, बिन संगत मैल भरी जय जी। जिथे सारे सच नूं सुनन आए होवन सतसंगी ने, इन्हां दे च बैठ के बड़ी भारी प्रेरणा मिलती है मन नूं, ताकत मिलती है, तकवीयत मिलती है, समझ मिलती है। देही दे रूप दे च गुरु ने, गुरु पंथ, गुरु संगत, आत्मा दे तल ते गुरु ने, प्रकाश दे तल ते गुरु ने, रूहानियत दे गुरु ने, धन गुरु ग्रंथ साहब जी महाराज। परमात्मा दे अपने भी दो रूप ने, निराकार ते साकार, निर्गुण ते सरगुण। निर्गुण रूप दे च ओ आकार तो रहत है, सरगुण रूप दे च ओ साकार वाला है। ते जे परमात्मा दे दो रूप ने ते गुरु दे भी दो रूप ने, निर्गुण रूप दे च गुरु शब्द है, सरगुण रूप दे च गुरु पंथ है, गुरु संगत है। इसे वासे ते असी कह देने आ गुरु रूप संगत, गुरु रूप साध संगत। संगत दे दर्शन गुरु दी देही दे दर्शन ने, ते सतगुरु दे शब्द नूं सुनना, धन गुरु ग्रंथ साहिब जी महाराज नूं सुनना बड़ी एकाग्रता नाल, ए उस परमात्मा निराकार नूं सुनना है, ए निर्गुण दे दर्शन ने। तो खैर लमकावां ना, शरीर गर्भ दे च है, इहदी कोई लोड़ नहीं। मां खांदी उहनूं भोजन मिल रहा, मां पींदी उहनूं पानी मिल रहा, मां दे विचार भी उसनूं मिल रहे, वो आप कुछ भी नहीं कर रहे। सतयुग जो समय दे च बतीत होया, पहाड़ां दी कंदरा च रहिंदा सी मनुख, कोई कबीले नहीं, कोई कस्बे नहीं, कोई जात नहीं, कोई पात नहीं, कोई मुल्क नहीं, कोई लड़ाई नहीं, कोई झगड़ा नहीं। दरख्तां दे फल तोड़ लेने, खा लेने, जंगली जानवरां दा शिकार कर लेना, खा लेना, जिंदगी बड़ी इंज कह लो सुख नाल बतीत हो रही सी। पशु सारे ही सुखी ने, ये सुख गर्भकाल दा सुख सी। ये भी मैं अर्ज कर दें, क्यों गर्भकाल दे बच्चे दे उते ना कोई समाज दी जिम्मेवारी, ना कोई राजनीति दी जिम्मेवारी, ना कोई प्राकृतिक जिम्मेवारी, ना कोई रिजक दी जिम्मेवारी, कोई जिम्मेवारी ते है ही नहीं। बिल्कुल स्वतंत्र है, मोक्ष है, मुक्त है। कुछ साइंटिस्ट ऐसा कहन लग पे ने, जीवन भर मनुख गर्भकाल दी अवस्था लभदा है, निश्चिंत होना चाहता है, चिंता दा बोझ मेरे ते ना हो। तो जिहड़ी इसकी मंग है, इहदा कुछ अनुभव भी तो होना चाहिए कि इस तरह की भी कोई अवस्था है जिहड़ी निश्चिंत आउंदी है। गर्भकाल की अवस्था निश्चिंत है, कोई रिजक की चिंता नहीं, कोई समाज दियां लोड़ां दा बोझ नहीं, कोई समाजिक जिम्मेवारियां नहीं, कोई राजनीतिक जिम्मेवारियां नहीं, कोई रिजक की तलाश नहीं। स्वतंत्र है, निश्चिंत है। फिर जीवन भर मनुख निश्चिंत होना चाहता है, किथे होना है। इनू अज दे मनोविज्ञानक ते साइंटिस्ट भी कहन लग पे ने, मनुख ते ओ गर्भकाल दी अवस्था लभ रहा है, निश्चिंत हो जाना, बिल्कुल निश्चिंत हो जाना। मां दी गोद च है, कुख दे च है सतयुग, फिर जन्म हो गया है। जमदिया सार धरती दी गोद च आंदिया, इहदियां कुछ लोड़ां ते बच्चे नूं की चाहिए, ताकत समर्थ, और फिर मर्यादा। ये मां बाप सिखांदे ने, बोलण दी मर्यादा, चलण दी मर्यादा, उठण बैठण दी मर्यादा। ये मनुख सभे है, सभे तो मुराद इनूं चार बंदियां दे च बोलण दा ढंग है। ये नहीं कि मूंह फट है, आई जो मूंह दे च गल कह देते, सभे। ये सारी मर्यादा बच्चे नूं सिखानी पैंदी है। त्रेता युग इंज कह लो प्राइमरी स्कूल सी, और इहदे च बच्चे नूं मर्यादा सिखानी सी, तो श्री राम नूं प्राइमरी स्कूल मिलिया। वह मर्यादा पुरुषोत्तम अवतार ने, उठना बैठना सिखाना, बोलना सिखाना, पिता दी की मर्यादा, पुत्र दी की मर्यादा, पत्नी दी की मर्यादा, पति दी की मर्यादा, राजे दी की मर्यादा, प्रजा दी की मर्यादा, मर्यादा पुरुषोत्तम श्री राम मर्यादा सिखाने। समय दी धारा देच युग जद बदले, तो समय दी धारा देच ए अवतार बदल दे रहे। सतयुग देच कोई अवतार नहीं, एक भी नहीं है। अगर आउंदा भी है जिक्र ते बोने अवतार दा, सतयुग तैं माणियो छलियो बल बावन पायो, बोना अवतार, बिल्कुल मदरा जिहा 2-2.5 फुट दा बावन अवतार, बोना। पूरे अवतार दी लोड़ ही नहीं सी, क्यों सतयुगी जीव नूं की लोड़ है। ਗਰਭਕਾਲ ਦੇ ਬੱਚੇ ਨੂੰ ਕੀ ਲੋੜ ਹੈ? ਪਹਾੜਾਂ ਦੀ ਕੰਦਰਾਂ ਦੇ ਚ ਰਹਿੰਦਾ ਪਿਆ, ਨਾ ਕੋਈ ਤ੍ਰਿਸ਼ਨਾ, ਨਾ ਕੋਈ ਮੁਲਕ, ਨਾ ਜ਼ਾਤ, ਨਾ ਪਾਤ, ਨਾ ਮਜ਼ਹਬ, ਨਾ ਕੋਈ ਸ਼ਹਿਰ, ਨਾ ਕਸਬਾ, ਕਬੀਲੇ ਵੀ ਕੋਈ ਨਹੀਂ। ਤੋ ਅਜੇ ਅਵਤਾਰਾਂ ਦੀ ਵੀ ਆਮਦ ਨਹੀਂ ਹੋਈ ਸੀ। ਇਹ ਵੀ ਮੈਂ ਅਰਜ਼ ਕਰਦੇ, ਅਵਤਾਰ ਸ਼ੁਰੂ ਹੋਏ ਸਹੀ ਮਹੀਨਿਆਂ ਚ, ਤ੍ਰੇਤੇ ਵਿੱਚ। ਤ੍ਰੇਤੇ ਯੁੱਗ ਦੀ ਮਨੁੱਖਤਾ ਸਮੇਂ ਦੀ ਧਾਰਾ ਇੰਝ ਸਮਝ ਲਓ ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ। ਤੋ ਉਸ ਵਕਤ ਦੇ ਮਹਾਨ ਅਵਤਾਰੀ ਪੁਰਸ਼ ਰਘੁਵੰਸ਼ੀ ਸ਼੍ਰੀ ਰਾਮ ਨੇ ਮਰਿਆਦਾ ਸਿਖਾਈ, ਖੁਦ ਵੀ ਮਰਿਆਦਾ ਦੀ ਪਾਲਣਾ ਕੀਤੀ। ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕਹੇਗੀ ਉਹ ਰਾਜੇ ਨੂੰ ਮੰਨਣਾ ਪਏਗਾ। ਬਹੁ ਗਿਣਤੀ ਵਿੱਚ, ਬਹੁ ਗਿਣਤੀ ਵਿੱਚ ਪ੍ਰਜਾ ਨੇ ਕਹਿ ਦਿੱਤਾ ਸੀ ਰਾਜੇ ਦੇ ਰੂਪ ਵਿੱਚ ਤੁਸੀਂ ਸਾਨੂੰ ਕਬੂਲ ਹੋ, ਰਾਣੀ ਦੇ ਰੂਪ ਵਿੱਚ ਅਸੀਂ ਤਾਂ ਕਬੂਲ ਨਹੀਂ। ਇਹ ਪਤਿਤਾ ਹੈ, ਇਹ ਰਾਵਣ ਦੇ ਕੋਲ ਰਹਿ ਕੇ ਆਈ, ਅਸੀਂ ਇਸ ਨੂੰ ਮਾਂ ਨਹੀਂ ਕਹਿ ਸਕਦੇ। ਪ੍ਰਜਾ ਦੇ ਅੱਗੋਂ ਸਿਰ ਝੁਕਾ ਦਿੱਤਾ, ਰਾਮ ਨੇ ਸੀਤਾ ਨੂੰ ਘਰੋਂ ਕੱਢ ਦਿੱਤਾ। ਪ੍ਰਜਾ ਕਹਿੰਦੀ ਹੈ ਕੀ ਕਰੀਏ, ਪ੍ਰਜਾ ਨਹੀਂ ਮੰਨਦੀ, ਮਰਿਆਦਾ ਆਪ ਬਣਾਈ ਸੀ। ਬਹੁ ਗਿਣਤੀ ਦੇ ਜਦ ਪ੍ਰਜਾ ਕਹੇਗੀ ਰਾਜੇ ਨੂੰ ਮੰਨਣਾ ਪਏਗਾ। ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਗੁਰੂ ਦੀ ਕੀ ਮਰਿਆਦਾ, ਸ਼ਿਸ਼ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ, ਇਸ ਤਰ੍ਹਾਂ ਦੀ ਮਰਿਆਦਾ ਜਿਸ ਨੂੰ ਸਿਖਾਉਣੀ ਸੀ, ਸਮਝਾਉਣੀ ਸੀ, ਯੁੱਗ ਦਾ ਬਚਪਨਾ ਸੀ ਔਰ ਕੀ ਸੀ, ਪ੍ਰਾਇਮਰੀ ਸਕੂਲ ਸੀ। ਦੁਆਪਰ ਤੱਕ ਪਹੁੰਚਦਿਆਂ ਪਹੁੰਚਦਿਆਂ ਮਨੁੱਖਤਾ ਜਵਾਨ ਹੋ ਗਈ, ਸਮੇਂ ਦੀ ਗਤੀ ਨੇ ਬਹੁਤ ਤਰੱਕੀ ਕਰ ਲਈ, ਰੱਥ ਵੀ ਬਣ ਗਏ, ਛੋਟੇ ਛੋਟੇ ਰਜਵਾੜੇ ਵੀ ਬਣ ਗਏ, ਕਬੀਲੇ ਵੀ ਬਣ ਗਏ, ਜ਼ਾਤ ਪਾਤਾਂ ਵੀ ਬਣ ਗਈਆਂ, ਮੁਲਕ ਵੀ ਬਣ ਗਏ, ਆਪਣੇ ਆਪਣੇ ਇਲਾਕੇ ਦੀਆਂ ਰਿਆਸਤਾਂ ਵੀ ਬਣ ਗਈਆਂ। ਹੁਣ ਜਵਾਨ ਮਨੁੱਖ ਨੂੰ ਆਚਰਣ ਤੇ ਇਖਲਾਕ ਸਿਖਾਉਣਾ ਸੀ, ਇਹਨੂੰ ਉੱਠਣਾ ਬੈਠਣਾ ਨਹੀਂ ਸਿਖਾਉਣਾ ਸੀ, ਇਹਨੂੰ ਬੋਲਣਾ ਚੱਲਣਾ ਨਹੀਂ ਸਿਖਾਉਣਾ ਸੀ। ਬਾਲਗ ਹੋ ਗਿਆ, ਜਵਾਨ ਹੈ, ਇਹਨੂੰ ਕੀ ਮਰਿਆਦਾ ਸਿਖਾਉਣੀ, ਇਹਨੂੰ ਸਿਖਾਉਣਾ ਸੀ ਉੱਚਾ ਆਚਰਣ ਇਖਲਾਕ। ਤੇਰੀ ਹੋਂਦ ਕਿਸੇ ਦੇ ਅਮਨ ਵਿੱਚ ਖਲਲ ਨਾ ਪਾਵੇ, ਤੇਰੀ ਹੋਂਦ ਕਿਸੇ ਦੇ ਧਨ ਲਈ ਖਤਰਾ ਨਾ ਬਣੇ, ਕਿਸੇ ਦੇ ਰੂਪ ਲਈ ਖਤਰਾ ਨਾ ਬਣੇ, ਕਿਸੇ ਦੀ ਅਸਮਤ ਲਈ ਖਤਰਾ ਨਾ ਬਣੇ। ਤੋ ਦੁਆਪੁਰ ਰੱਥ ਤਪੇ ਕਾ ਸਤ ਅਗੇ ਰਥਵਾ, ਸਤ ਉੱਚਾ ਆਚਰਨ ਇਖਲਾਕ। ਇੰਜ ਕਹਿ ਲਓ ਹਾਈ ਸਕੂਲ ਦੇ ਕਾਲਜ ਦੇ ਅਧਿਆਪਕ ਪ੍ਰੋਫੈਸਰ ਸਨ ਸ੍ਰੀ ਕ੍ਰਿਸ਼ਨ, ਉਹਨਾਂ ਦੇ ਨਾਲ ਮਰਿਆਦਾ ਪੁਰਸ਼ੋਤਮ ਨਹੀਂ ਜੋੜਿਆ ਗਿਆ, ਲੀਲਾ ਪੁਰਸ਼ੋਤਮ, ਜਵਾਨੀ ਦੇ ਤੇ ਲੀਲਾ ਹੀ ਪ੍ਰਧਾਨ ਆਉਂਦੀ ਹੈ। ਸ੍ਰੀ ਕ੍ਰਿਸ਼ਨ ਜੀ ਇਹ ਕਹਿੰਦੇ ਸਨ ਸੱਚ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ ਬਚਾਉਣਾ, ਸੱਚ ਨੂੰ ਬਚਾਉਣਾ ਹੈ। ਸੱਚਾਈ ਕੀ ਹੈ? ਮਰਿਆਦਾ ਦੀ ਖਾਤਰ ਸੱਚ ਨੂੰ ਕੁਰਬਾਨ ਨਹੀਂ ਕਰਨਾ, ਸੱਚ ਦੇ ਉੱਤੇ ਮਰਿਆਦਾ ਨੂੰ ਕੁਰਬਾਨ ਕਰ ਦੇਣਾ। ਪ੍ਰਣ ਕੀਤਾ ਸੀ ਮੈਂ ਮੈਦਾਨ ਜੰਗ ਵਿੱਚ ਸ਼ਸਤਰ ਨਹੀਂ ਉਠਾਵਾਂਗਾ, ਉਠਾ ਲੈ, ਆਪਣਾ ਹੀ ਪ੍ਰਣ ਆਪ ਤੋੜਿਆ। ਇਹ ਵੀ ਮਰਜ਼ ਕਰਦੇ, ਆਪਣਾ ਕੀਤਾ ਹੋਇਆ ਪ੍ਰਣ ਇਸ ਅਵਤਾਰੀ ਪੁਰਸ਼ ਨੇ ਆਪ ਤੋੜਿਆ। ਕਿਉਂ? ਦਿਸ ਪਿਆ ਸੀ ਪਾਂਡੋ ਹਾਰਦੇ ਪਏ, ਮਜ਼ਲੂਮ ਨੇ, ਸੱਚਾਈ ਇਹ ਹੈ। ਅਤੇ ਜੇ ਇਹ ਹਾਰ ਗਏ ਵਿਚਾਰੇ ਤੇ ਮਜ਼ਲੂਮ ਪਹਿਲੇ ਨੇ, ਹੋਰ ਦੁਖੀ ਹੋਣਗੇ, ਹੋਰ ਦੁਖੀ ਹੋਣਗੇ। ਮਰਿਆਦਾ ਤਾਂ ਇਹ ਹੈ ਜੋ ਪ੍ਰਣ ਕੀਤਾ ਨਿਭਾਓ, ਪਰ ਕੀਤਾ ਕੀ ਜਾਏ, ਇੱਕ ਮਜ਼ਲੂਮ ਕੁਰਬਾਨ ਹੁੰਦਾ, ਇੱਕ ਗਰੀਬ ਮਾਰਿਆ ਜਾਏਗਾ, ਪ੍ਰਣ ਤੋੜ ਦਿੰਦੇ। ਪ੍ਰਣ ਉਹਨਾਂ ਨੇ ਕਦਮ ਕਦਮ ਤੇ ਤੋੜਿਆ, ਕਿਸੇ ਵੀ ਪ੍ਰਣ ਦੀ ਪਾਲਣਾ ਨਹੀਂ ਕੀਤੀ। ਇਸ ਵਾਸਤੇ ਸਿਆਣੇ ਮਨੁੱਖਾਂ ਨੇ ਜੋ ਸੂਝ ਬੂਝ ਰੱਖਦੇ ਨੇ ਉਹ ਕਹਿੰਦੇ ਨੇ ਲੀਲਾ ਪੁਰਸ਼ੋਤਮ ਅਵਤਾਰ, ਮਰਿਆਦਾ ਪੁਰਸ਼ੋਤਮ ਨਹੀਂ। ਇਹ ਮਰਿਆਦਾ ਨੂੰ ਅਹਿਮੀਅਤ ਨਹੀਂ ਦਿੰਦੇ, ਕਿਸੇ ਥਾਂ ਤੇ ਵੀ ਨਹੀਂ ਦਿੰਦੇ। ਮੈਂ ਬਹੁਤਾ ਬਿਆਨ ਨਹੀਂ ਕਰਦਾ ਕਿਉਂਕਿ ਸੁਣਨ ਦੀ ਸਮਰੱਥਾ ਹਰ ਇੱਕ ਦੀ ਸੀਮਤ ਜੀ ਆਉਂਦੀ, ਹੁਣੇ ਮੈਂ ਅਰਜ਼ ਕਰ ਬੈਠਾ। ਉਹਨਾਂ ਨੇ ਕਿਸੇ ਥਾਂ ਤੇ ਵੀ ਮਰਿਆਦਾ ਦੀ ਪਾਲਣਾ ਨਹੀਂ ਕੀਤੀ। ਤੋੜੀ ਹੈ ਮਰਿਆਦਾ, ਕਿਹਾ ਸੱਚ ਨੂੰ ਬਚਾਉਣਾ ਹੈ ਮਰਿਆਦਾ ਨੂੰ ਨਹੀਂ, ਸੱਚਾਈ ਨੂੰ ਬਚਾਉਣਾ ਹੈ ਮਰਿਆਦਾ ਨੂੰ ਨਹੀਂ। ਇਹ ਬਿਲਕੁਲ ਠੀਕ ਹੈ, ਇੱਕ ਠੀਕ ਹੈ। ਮੈਂ ਇੰਗਲੈਂਡ ਵਿੱਚ ਉੱਥੇ ਦੇ ਮੁਲਕ ਦਾ ਪੁਰਾਣਾ ਇਤਿਹਾਸ ਪੜ੍ਹ ਰਿਹਾ ਸੀ। ਉੱਥੋਂ ਦੇ ਸੁਪਰੀਮ ਕੋਰਟ ਨੇ ਵੀ ਇੱਕ ਵਿਅਕਤੀ ਨੌਜਵਾਨ ਨੂੰ, ਬਾਕੀ ਕੋਰਟਾਂ 'ਚ ਉਹਨੂੰ ਫਾਂਸੀ ਦੀ ਸਜ਼ਾ ਮਿਲੀ ਸੀ, ਸੁਪਰੀਮ ਕੋਰਟ ਦੇ 'ਚ ਵੀ ਮਿਲੀ। ਗਵਾਹ ਪੇਸ਼ ਹੋਏ ਸਨ ਉਹਦੇ ਖਿਲਾਫ, ਉਹਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਸਾਲ ਬਾਅਦ ਪਤਾ ਚੱਲਿਆ ਉਹ ਤਾਂ ਬਿਲਕੁਲ ਬੇਕਸੂਰ ਸੀ, ਬਿਲਕੁਲ ਬੇਕਸੂਰ, ਗਵਾਹ ਝੂਠੇ ਸਨ, ਸਾਰੀਆਂ ਗਵਾਹੀਆਂ ਝੂਠੀਆਂ ਸਨ। ਅਤੇ ਕਾਨੂੰਨ ਚੱਲਦਾ ਗਵਾਹੀਆਂ ਨਾਲ, ਇੱਕ ਬੇਕਸੂਰ ਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਮੌਤ ਦੀ ਸਜ਼ਾ ਇੰਗਲੈਂਡ ਦੇ 'ਚ ਬੰਦ ਕੀਤੀ ਗਈ ਔਰ ਆਖਿਆ ਗਿਆ ਸਿਰਫ ਮਰਿਆਦਾ ਬਚਾਈ ਗਈ ਹੈ, ਸੱਚਾਈ ਤਾਂ ਨਸ਼ਟ ਹੋ ਗਈ, ਨਸ਼ਟ ਹੋ ਗਈ। ਕਾਨੂੰਨ ਬਚਾਇਆ ਗਿਆ, ਇੱਕ ਮਜ਼ਲੂਮ ਮਾਰਿਆ ਗਿਆ, ਇੱਕ ਬੇਕਸੂਰ ਮਾਰਿਆ ਗਿਆ ਝੂਠੀ ਗਵਾਹੀਆਂ ਕਰਕੇ। ਮਰਿਆਦਾ ਤਾਂ ਇਹ ਸੀ ਕਿ ਗਵਾਹ ਪੇਸ਼ ਹੋ ਗਏ ਨੇ, ਤਮੰਨ ਕਾਨੂੰਨ, ਤਿੰਨ ਚਾਰ ਗਵਾਹ ਪੇਸ਼ ਹੋ ਗਏ, ਠੀਕ, ਤਿੰਨੇ ਚਾਰੇ ਗਵਾਹ ਝੂਠੇ। ਉਹ ਲੋਅਰ ਕੋਰਟ ਦੇ 'ਚ ਵੀ ਪੇਸ਼ ਹੋਏ, ਹਾਈ ਕੋਰਟ ਦੇ 'ਚ ਵੀ ਪੇਸ਼ ਹੋਏ, ਸੁਪਰੀਮ ਕੋਰਟ ਦੇ 'ਚ ਵੀ ਪੇਸ਼ ਹੋਏ, ਵਿਚਾਰੇ ਨੂੰ ਫਾਂਸੀ ਦਿੱਤੀ। ਹੁਣ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਬੋਲ ਲਿਖੇ ਹੋਏ ਨੇ ਇੰਗਲਿਸ਼ ਦੇ 'ਚ, ਉਹਦਾ ਅਨੁਵਾਦ ਮੈਂ ਲਿਖ ਕੇ ਲੈਂਦਾ, ਮੈਨੂੰ ਚੰਗਾ ਲੱਗਿਆ, ਚੰਗਾ ਲੱਗਿਆ। ਉਹ ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਪੰਜਾਬੀ ਦੇ 'ਚ। ਇਹ ਬੋਲਣ ਵਾਲੇ ਮਨੁੱਖ, ਕਿਉਂਕਿ ਪਾਰਲੀਮੈਂਟ ਦੇ 'ਚ ਹਰ ਇੱਕ ਬੋਲਦਾ, ਮੈਂਬਰ ਪਾਰਲੀਮੈਂਟ ਬੋਲਦੇ ਨੇ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਹੈ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਨਿਛਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇੰਨਾ ਲਿਖਿਆ, ਮੈਂ ਫਿਰ ਦੁਹਰਾਵਾਂ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਤੇਰੇ ਹਰ ਬੋਲ ਨਾਲ ਮੈਂ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਦੇ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇਤਨੀ ਸੁਤੰਤਰਤਾ, ਇਤਨੀ ਤਾਂ ਖੁੱਲ੍ਹ ਦਿਓ ਅਗਲੇ, ਇਤਨੀ ਆਜ਼ਾਦੀ ਤਾਂ ਦਿਓ। ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਖਤਮ ਕਰ ਦਿੱਤੀ। ਕਹਿਣ ਲੱਗੇ ਨਹੀਂ, ਨਿਰੀ ਗਵਾਹਾਂ ਦੇ ਆਸਰੇ 'ਤੇ ਕਿਸੇ ਨੂੰ ਫਾਂਸੀ 'ਤੇ ਚਾੜ ਦੇਣਾ ਮਰਿਆਦਾ 'ਤੇ ਬਚ ਜਾਏਗੀ, ਕਾਨੂੰਨ 'ਤੇ ਬਚ ਜਾਏਗਾ, ਸੱਚਾਈ ਨਸ਼ਟ ਹੋ ਜਾਏਗੀ। ਇਸੇ ਦੀ ਪਾਲਣਾ ਕੀਤੀ ਸ੍ਰੀ ਕ੍ਰਿਸ਼ਨ ਨੇ, ਮੈਂ ਸੱਚਾਈ ਬਚਾਉਣੀ ਹੈ ਮਰਿਆਦਾ ਨੇ ਐਮਸ। ਤੋ ਅਗਾਂਹ ਚੱਲ ਕੇ ਕੀ ਹੋਇਆ, ਜ਼ਿੰਦਗੀ ਇਤਨੀ ਬੇਮਰਿਆਦਾ ਹੋ ਗਈ, ਮੰਦਰਾਂ 'ਚ ਦੇਵਦਾਸੀਆਂ ਆ ਗਈਆਂ, ਮੰਦਰਾਂ 'ਚ ਮਾਸ ਦਾ ਪ੍ਰਸ਼ਾਦ ਮਿਲਣ ਲੱਗ ਪਿਆ। ਅੱਜ ਵੀ ਕਾਲੀ ਦੇ ਮੰਦਰ ਕਲਕੱਤਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ, ਮਾਸ ਦਾ ਪ੍ਰਸ਼ਾਦ, ਸ਼ਰਾਬ ਦਾ ਪ੍ਰਸ਼ਾਦ ਹੈ ਅੱਜ ਵੀ ਭੈਰੋ ਕਾਲ ਮੰਦਰ, ਉਜੈਨ, ਹੋਰ ਕਈ ਮੰਦਰਾਂ 'ਚ ਅੱਜ ਵੀ, ਅੱਜ ਵੀ ਦੇਵਦਾਸੀਆਂ ਜੋ ਇੱਕ ਤਰੀਕੇ ਨਾਲ ਵੈਸ਼ਿਆਵਾਂ ਬਣ ਗਈਆਂ। ਮਰਿਆਦਾ ਨੇ ਗੱਲ ਖਤਮ, ਲੀਲਾ ਸੀਮਾ ਤੋਂ ਅਗਾਂਹ ਚੱਲ ਕੇ ਭ੍ਰਸ਼ਟ ਹੋ ਗਏ। ਜੈਸੇ ਕਿ ਨੌਜਵਾਨ ਭ੍ਰਸ਼ਟ ਹੋ ਜਾਂਦਾ ਹੈ, ਦੁਆਪੁਰ ਨੌਜਵਾਨਾਂ ਦਾ ਯੁੱਗ, ਸਮੇਂ ਦਾ ਜਵਾਨ ਹੋ ਜਾਣਾ, ਅਤੇ ਜੈਸੇ ਜਵਾਨ ਦਾ ਜੋਸ਼ ਕਾਬੂ 'ਚ ਨਹੀਂ ਆਉਂਦਾ। ਜਦ ਮੈਨੂੰ ਕੋਈ ਜਵਾਨ ਮਿਲਦਾ ਕਹਿੰਦਾ ਮਸਕੀਨ ਜੀ, ਉਹ ਸਿਲਸਿਲਾ ਦੇਖ ਕੇ ਤਾਂ ਸਾਡਾ ਖੂਨ ਖੋਲਦਾ ਹੈ, ਮੈਂ ਕਿਹਾ ਖੋਲਣਾ ਹੀ ਚਾਹੀਦਾ, ਜੇ ਨਹੀਂ ਖੋਲਦਾ ਤਾਂ ਤੇਰੀ ਜਵਾਨੀ 'ਤੇ ਵੀ ਸ਼ੱਕ ਕੀਤਾ ਜਾ ਸਕਦਾ, ਉਮਰ ਹੀ ਐਸੀ, ਅਤੇ ਉਮਰ ਹੀ ਐਸੀ, ਇਸ ਉਮਰ 'ਚ ਨਹੀਂ ਖੋਲੇਗਾ ਤਾਂ ਹੋਰ ਕਦੋਂ ਖੋਲੇਗਾ, ਅਤੇ ਖੋਲਦਾ। ਪਰ ਇਹ ਸੀਮਾ 'ਚ ਆਉਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲਿਆ ਬੁੱਢਾ ਯੁੱਗ, ਬੁੱਢਾ ਯੁੱਗ, ਬੁੱਢੇ ਕੋਲ ਗਿਆਨ ਬੜਾ ਹੁੰਦਾ, ਜ਼ਿੰਦਗੀ ਦੀ ਪੌੜੀਆਂ 'ਤੇ ਜ਼ਿਆਦਾ ਚੜਿਆ, ਬਚਪਨਾ ਵੀ ਉਸਨੇ ਦੇਖਿਆ, ਜਵਾਨੀ ਵੀ ਉਸਨੇ ਦੇਖੀ ਹੈ, ਹੋਰ ਲੰਬੇ ਚੌੜੇ ਉਤਾਰ ਚੜਾਅ ਵੀ ਉਸਨੇ ਦੇਖੇ ਨੇ। ਤੋ ਬੁੱਢਾ ਸਿਆਣਾ ਬੜਾ ਹੁੰਦਾ। ਇਸ ਵਾਸਤੇ ਪੁਰਾਣੇ ਜ਼ਮਾਨੇ ਵਿੱਚ ਕਹਿੰਦੇ ਸਨ ਬੁੱਢੇ ਦਾ ਬਜ਼ੁਰਗ ਦਾ ਸਤਿਕਾਰ, ਪਰ ਬੁੱਢਾ ਚਲਾਕ ਬੜਾ ਹੁੰਦਾ, ਤਾਰਕਿਕ ਬੜਾ ਹੋ ਜਾਂਦਾ, ਸਿਆਣਾ ਬੜਾ। ਇਹ ਯੁੱਗ ਬੜਾ ਸਿਆਣਾ ਹੈ। ਅੱਜ ਕਾਲਜ, ਯੂਨੀਵਰਸਿਟੀਆਂ, ਵਿਸ਼ਵ ਵਿਦਿਆਲੇ, ਕਦਮ ਕਦਮ ਦੇ ਤੇ ਸਕੂਲ, ਇਤਨੀ ਵਿੱਦਿਆ ਪਹਿਲੇ ਨਹੀਂ ਸੀ ਜਿਹੜੀ ਅੱਜ ਹੈ, ਇਤਨੀ ਸਿਆਣਪ ਪਹਿਲੇ ਨਹੀਂ ਸੀ ਜਿਤਨੀ ਅੱਜ ਹੈ, ਪਰ ਇਸ ਸਿਆਣਪ ਦੇ ਆਸਰੇ ਦੇ ਉੱਤੇ ਇਤਨੀ ਚਲਾਕੀ, ਇਤਨਾ ਵੱਲ ਛਲ ਪਹਿਲੇ ਨਹੀਂ ਸੀ ਜਿਤਨਾ ਅੱਜ ਹੈ, ਕਿਉਂਕਿ ਸਿਆਣਾ ਬਹੁਤ ਹੋ ਗਿਆ, ਯੁੱਗ ਸਿਆਣਾ। ਸਿਆਣਪ ਦਾ ਹੰਕਾਰ ਬੜਾ ਹੁੰਦਾ ਹੈ, ਇਹ ਮੈਂ ਅਰਜ਼ ਕਰ ਰਿਹਾ। ਘੁੰਮ ਫਿਰ ਕੇ ਅੱਜ ਤੱਕ ਮੇਰਾ ਜ਼ਿੰਦਗੀ ਦਾ ਇਹੀ ਤਜਰਬਾ ਹੈ। ਬਾਕੀ ਧਰਮਾਂ 'ਚ ਮੈਂ ਦੇਖਿਆ, ਸਿੱਖ ਧਰਮ ਦੇ 'ਚ ਵੀ ਮੈਂ ਦੇਖਿਆ, ਉਹ ਬੰਦੇ ਤਰਕ ਕਰਨ ਲੱਗ ਪੈਂਦੇ ਨੇ ਜਿਹੜੇ ਇਸ ਮਾਰਗ ਦੇ ਪਾਉਂਦੇ ਵੀ ਨਹੀਂ ਨੇ, ਬੜੇ ਸੋਹਣੇ ਸੋਹਣੇ ਗ੍ਰੰਥਾਂ 'ਤੇ ਤਰਕ ਕਰਨ ਲੱਗ ਪੈਣਗੇ, ਬੜੇ ਬੜੇ ਮਹਾਨ ਬ੍ਰਹਮ ਗਿਆਨੀਆਂ 'ਤੇ ਤਰਕ ਕਰਨ ਲੱਗ ਪੈਣਗੇ, ਉਹਨਾਂ ਦੀ ਲੇਖਣੀ 'ਤੇ ਤਰਕ ਕਰਨ ਲੱਗ ਪੈਣਗੇ। ਤਰਕ ਇੱਥੇ ਤੱਕ ਚਲੀ ਗਈ ਹੈ, ਇਹ ਗੁਰੂ ਵੀ ਇਹਨਾਂ ਕੋਲ ਬਚੇ ਨਹੀਂ, ਇਹ ਵੀ ਮੈਂ ਅਰਜ਼ ਕਰਦੇ। ਬਸ ਇਤਨਾ ਹੀ ਮੈਂ ਕਹਿ ਦੇ, ਔਰ ਆਪਣੇ ਆਪ ਨੂੰ ਬਹੁਤ ਪੜ੍ਹਾ ਲਿਖਾ ਕਹਿਲਾਉਂਦੇ, ਅਸੀਂ ਪੜ੍ਹੇ ਲਿਖੇ ਹਾਂ, ਇਹ ਅਨਪੜ੍ਹ ਗਿਆਨੀਆਂ ਦੀ ਤਰ੍ਹਾਂ ਅਸੀਂ ਨਹੀਂ ਹਾਂ, ਪੜ੍ਹੇ ਲਿਖੇ ਹਾਂ। ਤੋ ਅਸੀਂ ਪੰਜਾ ਸਾਹਿਬ ਨਹੀਂ ਮੰਨਦੇ, ਅਸੀਂ ਰੇਠਾ ਸਾਹਿਬ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ, ਅਸੀਂ ਉਹ ਬਾਣੀ ਵੀ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ। ਲਿਖਤਾਂ ਦੇ 'ਚ ਬੋਲ ਬੋਲ ਕੇ ਤਰਕ ਦੀ ਥਾਂ 'ਤੇ ਕੁਤਰਕ, ਸਿਆਣਾ ਯੁੱਗ ਹੈ, ਬਹੁਤ ਸਿਆਣਾ ਯੁੱਗ ਹੈ, ਪੜ੍ਹਾ ਲਿਖਾ ਯੁੱਗ ਹੈ। ਪਰ ਮੈਂ ਅਰਜ਼ ਕਰਾਂ, ਬਹੁਤ ਸਿਆਣਾ ਹੀ ਕੁਤਰਕ ਕਰ ਸਕਦਾ, ਉਹਦੀ ਤਰਕ ਕੁਤਰਕ ਬਣ ਸਕਦੀ ਹੈ, ਭੋਲਾ ਮਨੁੱਖ, ਅਨਪੜ੍ਹ ਮਨੁੱਖ ਕੀ ਕਰੇਗਾ ਤਰਕ, ਸਿਆਣਾ ਯੁੱਗ ਹੈ। ਤੋ ਅੱਜ ਜਿਤਨੀ ਤਰਕ ਹੈ ਪਹਿਲੇ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਇਹ ਦੇਖਿਆ, ਉਹ ਗੁਰਪੁਰਸ਼ੋਤਮ ਅਵਤਾਰ ਨੇ, ਉਹਨਾਂ ਨੇ ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ। ਗੀਤ ਸੰਗੀਤ ਤੇ ਸ੍ਰੀ ਕ੍ਰਿਸ਼ਨ ਦੀ ਜ਼ਿੰਦਗੀ 'ਚ ਸੀ, ਨੱਚਦੇ ਸਨ, ਟੱਪਦੇ ਸਨ, ਗੋਪੀਆਂ ਨੂੰ ਨਾਲ ਲੈ ਕੇ ਵੀ ਨ੍ਰਿਤ ਕਰਦੇ ਸਨ, ਪਰ ਨਹੀਂ, ਸੰਗੀਤ ਤੇ ਹੈ, ਗੁਰੂ ਘਰ ਦੇ 'ਚ ਵੀ ਮਰਿਆਦਾ 'ਚ। ਢੋਲ ਮਰਦੰਗ ਤੇ ਤਬਲੇ ਤੇ ਵਜਣ ਗਏ ਮਰਿਆਦਾ ਦੇ 'ਚ, ਵਧ ਗੀਤ ਤੇ ਇੱਥੇ ਵੀ ਗਾਉਣੇ ਹਨ ਮਰਿਆਦਾ ਦੇ 'ਚ। ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ, ਇਸ ਗੁਰਪੁਰਸ਼ੋਤਮ ਅਵਤਾਰ ਨੇ ਐਸਾ ਸੰਯੋਗ ਬਣਾਇਆ, ਉਹ ਮਰਿਆਦਾ ਵੀ ਨਹੀਂ ਜਿਸ 'ਤੇ ਸੱਚ ਕੁਰਬਾਨ ਹੋ ਜਾਏ, ਉਹ ਲੀਲਾ ਵੀ ਨਹੀਂ ਕਿ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦੇਵੇ, ਸਾਰੀਆਂ ਮਰਿਆਦਾਵਾਂ ਨੂੰ ਤੋੜ ਕੇ ਰੱਖ ਦੇਵੇ, ਗੁਰਪੁਰਸ਼ੋਤਮ ਅਵਤਾਰ। ਤੋ ਇਹ ਕੈਸਾ ਹੋ ਸਕਦਾ ਹੈ, ਉਹਨਾਂ ਨੇ ਮਨੁੱਖ ਨੂੰ ਜਿਹੜਾ ਨਾਮ ਦਿੱਤਾ, ਆਪਣੇ ਧਰਮ ਨੂੰ ਜਿਹੜਾ ਨਾਮ ਦਿੱਤਾ ਸਿੱਖ, ਸਿੱਖ ਦਾ ਮਤਲਬ ਤੂੰ ਸ਼ਿਸ਼ ਹੈ, ਮੈਂ ਸਿੱਖਣਾ ਚਾਹੁੰਦਾ, ਮੈਂ ਕੁਛ ਵੀ ਨਹੀਂ ਜਾਣਾ, ਕਮ ਸੇ ਕਮ ਸੱਚ ਬਾਰੇ, ਪਰਮਾਤਮਾ ਬਾਰੇ ਮੈਂ ਕੁਛ ਵੀ ਨਹੀਂ ਜਾਣਾ, ਮੈਂ ਜਾਣਨਾ ਚਾਹੁੰਦਾ, ਮੈਂ ਜਾਣਦਾ ਬੜਾ ਸੂਰਜ ਚੰਦ ਤਾਰਿਆਂ ਬਾਰੇ ਜਾਣਦਾ ਹੋਵਾਂ, ਮੈਂ ਜਾਣਦਾ ਬੜਾ ਸਰੀਰ ਬਾਰੇ, ਮੈਂ ਜਾਣਦਾ ਬੜਾ ਸੰਸਾਰ ਬਾਰੇ, ਕਬੂਲ ਕਰ ਲੈ ਮੈਂ ਨਿਰੰਕਾਰ ਬਾਰੇ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ, ਮੈਂ ਸੱਚ ਬਾਰੇ ਕੁਛ ਵੀ ਨਹੀਂ ਜਾਣਦਾ, ਮੈਂ ਜਾਣਨਾ ਚਾਹੁੰਦਾ। ਇਹ ਸ਼ਬਦ ਦਿੱਤਾ ਮੇਰੇ ਪਾਤਸ਼ਾਹ ਨੇ ਆਪਣੀ ਉਮਤ ਨੂੰ, ਸਿੱਖ ਤੋਂ ਸਿੱਖ। ਔਰ ਬੜਾ ਕਠਿਨ ਹੈ ਸਿੱਖ ਹੋਣਾ, ਸਿੱਖ ਕਹਿ ਜਣਾ ਖਣਾ ਕਹਿਲਾ ਸਕਦਾ, ਜਨਮ ਤੋਂ ਕੋਈ ਸਿੱਖ ਨਹੀਂ, ਮੈਨੂੰ ਇਤਨਾ ਵੀ ਕਹਿਣ ਦੇਣਾ, ਜੀਵਨ ਤੋਂ ਸਿੱਖ ਹੋਵੇ, ਜਨਮ ਤੋਂ ਕੋਈ ਬ੍ਰਾਹਮਣ ਨਹੀਂ ਜੇ ਅਸੀਂ ਕਹਿੰਦੇ ਹਾਂ, ਜੀਵਨ ਤੋਂ ਬ੍ਰਾਹਮਣ ਆਉਂਦਾ ਹੈ, ਤਾਂ ਮੈਨੂੰ ਕਹਿਣ ਦੇਣਾ ਜਨਮ ਤੋਂ ਕੋਈ ਸਿੱਖ ਨਹੀਂ, ਜੀਵਨ ਤੋਂ ਸਿੱਖ ਹੋਵੇਗਾ। ਸਿੱਖੀ ਸਿੱਖਿਆ ਗੁਰ ਵਿਚਾਰ, ਜੋ ਗੁਰੂ ਦੀ ਵਿਚਾਰ ਮੁਤਾਬਕ ਨਹੀਂ ਜੀ ਰਿਹਾ ਕਾਹਦਾ ਸਿੱਖ ਹੈ, ਕਿਹੜੀ ਗੱਲ ਦਾ ਸਿੱਖ ਹੈ। ਮੈਂ ਸਿੱਖਣਾ ਚਾਹੁੰਦਾ ਔਰ ਮੈਂ ਕੁਛ ਵੀ ਨਹੀਂ ਜਾਣਦਾ। ਤੋ ਇੱਕ ਸਮੇਂ ਦੀ ਧਾਰਾ ਦੇ ਯੁੱਗ ਬਦਲਦੇ ਨੇ, ਇੱਕ ਮਾਨਸਿਕ ਮੰਡਲ ਦੇ ਯੁੱਗ ਬਦਲਦੇ ਨੇ, ਇੱਕ ਸਰੀਰ ਦੇ ਤਲ 'ਤੇ ਯੁੱਗ ਬਦਲਦੇ ਨੇ, ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ ਅਤੇ ਬੁਢੇਪਾ, ਇਹ ਚਾਰ ਯੁੱਗ ਨੇ। ਇਹ ਯੁੱਗ ਬੜਾ ਬੁੱਢਾ ਯੁੱਗ ਹੈ, ਪੁਰਾਣਾ ਯੁੱਗ ਹੋ ਗਿਆ, ਅਤੇ ਗੁਸਤਾਖੀ ਮਾਫ਼, ਬਾਰ ਬਾਰ ਮੇਰੀ ਉਮਰ ਵੀ ਇਸ ਤਰ੍ਹਾਂ ਦੀ ਹੋ ਗਈ ਹੈ, ਦਾੜਾ ਚਿੱਟਾ ਹੈ। ਬੁੱਢਾ ਮਨੁੱਖ ਬਹੁਤ ਚਲਾਕ ਹੁੰਦਾ, ਬਹੁਤ ਚਲਾਕ ਹੁੰਦਾ, ਬੜੀਆਂ ਚਲਾਕੀਆਂ ਜਾਣ। ਹੈਰਾਨਗੀ ਦੀ ਗੱਲ, ਦੁਨੀਆਂ ਦੇ 97% ਜਿਹੜੇ ਰਾਜਨੀਤਿਕ ਨੇ, ਜਿਹੜੇ ਹਕੂਮਤ ਪਏ ਕਰਦੇ ਨੇ, ਬੁੱਢੇ ਨੇ। 97% ਜਵਾਨ ਉੱਥੇ ਤੱਕ ਨਹੀਂ ਪਹੁੰਚ ਸਕਦੇ, ਸਿਰਫ 3% ਜਵਾਨ ਪਹੁੰਚਦੇ ਨੇ, 97% ਬੁੱਢੇ ਪਹੁੰਚਦੇ ਨੇ, ਕਿਉਂਕਿ ਜਵਾਨ ਇਤਨਾ ਚਲਾਕ ਨਹੀਂ ਆਉਂਦਾ, ਬੁੱਢੇ ਬੜੇ ਚਲਾਕ ਹੁੰਦੇ ਨੇ, ਪਹੁੰਚ ਜਾਂਦੇ ਨੇ, ਜਵਾਨਾਂ ਦੀ ਤਾਕਤ ਨੂੰ ਪਿੱਛੇ ਸੁੱਟ ਦਿੰਦੇ ਨੇ, ਚਲਾਕ ਚਲਾਕੀਆਂ ਵਰਤਦੇ ਨੇ। ਇਹ ਚਲਾਕੀਆਂ ਜਵਾਨ ਕੋਲ ਨਹੀਂ ਆਉਂਦੀਆਂ, ਇਹ ਵੀ ਮੈਂ ਸਕਦਾ। ਉਹਦੇ ਕੋਲ ਨਿਰਾ ਜੋਸ਼ ਹੀ ਜੋਸ਼ ਹੁੰਦਾ, ਕਹਿੰਦਾ ਖੂਨ ਖੋਲਦਾ, ਖੂਨ ਖੋਲਦਾ, ਜੋਸ਼ ਹੀ ਜੋਸ਼ ਹੁੰਦਾ। ਇਹ ਚਲਾਕ ਹੁੰਦੇ ਨੇ, ਇਹਨਾਂ ਦੀ ਜੋਸ਼ ਦੀ ਵਰਤੋਂ ਕਰ ਲੈਂਦੇ ਨੇ, ਗੱਡੀ ਓਵਰਹੀਟ ਹੋ ਜਾਂਦੀ ਹੈ, ਥੋੜ੍ਹੀ ਦੂਰ ਚੱਲਦੀ ਹੈ, ਰਹਿ ਜਾਂਦੇ ਨੇ, ਇਹ ਅੱਗੇ ਚਲੇ ਜਾਂਦੇ ਨੇ, ਪਹੁੰਚ ਜਾਂਦੇ ਨੇ ਸਿੰਘਾਸਣਾਂ ਤੱਕ, ਜਵਾਨ ਰਹਿ ਜਾਂਦੇ। ਚਲਾਕ ਬੁੱਢਾ ਬੜਾ ਚਲਾਕ ਹੁੰਦਾ, ਚਲਾਕ ਨੂੰ ਸਮਝਾਉਣਾ ਸਿਖਾਉਣਾ ਬੜਾ ਔਖਾ ਹੈ। ਇਹ ਬੁੱਢਾ ਯੁੱਗ ਮਿਲਿਆ ਬਾਬੇ ਨਾਨਕ ਨੂੰ, ਬੁੱਢਿਆਂ ਨੂੰ ਸਮਝਾਉਂਦੇ ਰਹੇ, ਔਰ ਬੜੀ ਮਿਹਨਤ ਕਰਨੀ ਪਈ, ਨੌਖੰਡ ਪ੍ਰਿਥਵੀ ਦਾ ਭਰਮਣ ਕਰਨਾ ਪਿਆ। ਕਿਸੇ ਅਵਤਾਰੀ ਪੁਰਸ਼ ਨੇ ਇਤਨਾ ਭਰਮਣ ਨਹੀਂ ਕੀਤਾ, ਕਿਸੇ ਨੇ ਇਤਨੀ ਮਿਹਨਤ ਨਹੀਂ ਕੀਤੀ, ਪਰ ਇਹ ਬੁੱਢੇ ਇਤਨੇ ਚਲਾਕ ਸਨ। ਗੱਲ ਤੇ ਕੀ ਮੰਨਣੀ, ਕਿਸੇ ਨੂੰ ਤੱਤੀ ਤਵੀ ਤੇ ਬਿਠਾਇਆ, ਕਿਸੇ ਨੂੰ ਪਿੰਜਰੇ ਚ ਬੰਦ ਕੀਤਾ, ਕਿਸੇ ਦੇ ਬੰਦ ਬੰਦ ਕੱਟੇ ਨੇ, ਕਿਸੇ ਨੂੰ ਦੀਵਾਰਾਂ ਦੇ ਚਿਣੇ। ਇਹ ਤੇ ਹਕੀਕਤ ਹੈ, ਬੁੱਢਾ ਯੁੱਗ ਚਲਾਕ ਯੁੱਗ, ਬੜੀਆਂ ਚਲਾਕੀਆਂ ਜੋ ਹੈ ਜਾਣਦਾ। ਤੋ ਸਮੇਂ ਦੀ ਧਾਰਾ ਵਿੱਚ ਯੁੱਗ ਬਦਲਦੇ ਨੇ, ਮਾਨਸਿਕ ਤਲ ਤੇ ਯੁੱਗ ਬਦਲਦੇ ਨੇ, ਸਰੀਰਕ ਤਲ ਤੇ ਯੁੱਗ ਬਦਲਦੇ ਨੇ। ਫਿਰ ਇਸ ਦਾ ਕਿਸੇ ਵਕਤ ਇਸ ਤਰ੍ਹਾਂ ਦਾ ਸਤਿਗੁਰ ਦਾ ਵਾਕ ਆਇਆ, ਰਹਿੰਦੇ ਖੁਲਾਸੇ ਫਿਰ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਕਿਉਂਕਿ 4 ਪਦੇ ਨੇ, 4 ਪਦਿਆਂ ਦੇ ਅਰਥ ਵੀ ਜੋ ਹੈ ਤੁਹਾਡੇ ਸਾਹਮਣੇ ਕਰਨੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਜੇ 4 ਯੁਗਾਂ ਦੇ ਚ ਵੀ ਇਹ ਜੀਵ ਬਾਲੜੀ ਹੈ, ਨਾਦਾਨ ਅਣਜਾਣੀ ਬਟਕੇ, ਬਿਨਾਂ ਸਤਿਗੁਰ ਦੇ ਸੰਯੋਗ ਤੋਂ ਪਰਮਾਤਮਾ ਦਾ ਸੰਯੋਗ ਨਹੀਂ ਬਣੇਗਾ, ਬਿਨਾਂ ਸਤਿਗੁਰ ਦੇ ਮਿਲਾਪ ਤੋਂ ਪਰਮਾਤਮਾ ਦਾ ਮਿਲਾਪ ਨਹੀਂ ਬਣੇਗਾ, ਬਿਨਾਂ ਵਿਚੋਲੇ ਤੋਂ ਸੁਹਾਗਣ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਵਿਚੋਲਾ ਚਾਹੀਦਾ, ਵਿਚੋਲਾ ਚਾਹੀਦਾ। ਲੜੀਵਾਰ ਇਹ ਵਿਚਾਰ ਆਪ ਸਰਵਨ ਕਰੋ, ਫਿਰ ਸਮੇਂ ਦੀ ਗਤੀ ਸਮਾਪਤੀ ਕਰੀਏ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ ਸ੍ਰੀ
1: ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਜੁਗ ਚਾਰੇ ਥਨ ਜੇ ਪਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ।
0: 4 ਯੁਗਾਂ ਦੀ ਵੀ ਤੂੰ ਅਵਸਥਾ ਆਪਣੀ ਬਣਾ ਲੈ, ਕਿਧਰੇ ਭੋਲਾਪਣ, ਕਿਧਰੇ ਸੁਤੰਤਰਤਾ, ਕਿਧਰੇ ਤਾਕਤ ਤੇ ਪ੍ਰਭਤਾ, ਕਿਧਰੇ ਜ਼ੋ, ਕਿਧਰੇ ਚਲਾਕੀਆਂ। ਪਰ ਸਤਿਗੁਰ ਦੇ ਸੰਯੋਗ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ ਹੋਵੇਗਾ, ਸਤਿਗੁਰ ਦੇ ਵਿਚੋਲੇ ਤੋਂ ਬਿਨਾਂ ਇਹ ਜੀਵ ਇਸਤਰੀ ਤੋਂ ਸੁਹਾਗਣ ਨਹੀਂ ਬਣ ਸਕਦੀ, ਤੈਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਹਾਂਜੀ।
1: ਨਿਹਚੁਲ ਰਾਜ ਸਦਾ ਹਰ ਕੇਰਾ, ਤਿਸ ਬਿਨ ਅਵਰ ਨਾ ਕੋਈ ਰਾਮ।
0: ਉਹ ਜੋ ਪਰਿਪੂਰਨ ਪਰਮਾਤਮਾ ਹੈ, ਨਿਸ਼ਚਲ ਹੈ, ਨੈਚਲ ਹੈ, ਟਿਕਿਆ ਹੈ ਔਰ ਵਿਆਪਕ ਹੈ, ਉਸ ਤੋਂ ਬਿਨਾਂ ਸਰਵ ਸ਼ਕਤੀਮਾਨ ਵਿਆਪਕ ਤੇ ਮਾਲਕ ਹੋਰ ਕੋਈ ਵੀ ਨਹੀਂ ਹੈ, ਹੋਰ ਕੋਈ ਵੀ ਨਹੀਂ। ਹਾਂਜੀ।
1: ਤਿਸ ਬਿਨ ਅਵਰ ਨਾ ਕੋਈ, ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ।
0: ਗੁਰਮੁਖ ਨੇ, ਗੁਰੂ ਨੂੰ ਮੁੱਖ ਰੱਖਿਆ ਜਿਸ ਨੇ, ਉਸਨੇ ਹੀ ਇਸ ਗੱਲ ਨੂੰ ਜਾਣਿਆ ਕਿ ਉਹੀ ਇੱਕ ਵਿਆਪਕ ਹੈ, ਉਹੀ ਇੱਕ ਸਮਰੱਥ ਹੈ, ਉਹੀ ਇੱਕ ਸਰਬ ਕਲਾ ਜੋ ਹੈ ਸੰਪੂਰਨ ਹੈ, ਉਹੀ ਸਾਰੀਆਂ ਦਾਤਾਂ ਦੇ ਦੇਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਐਸਾ ਗੁਰਮੁਖ ਨੇ ਜਾਣਿਆ।
1: ਧਨ ਪਿਰ ਮੇਲਾਵਾ ਹੋਆ, ਗੁਰਮਤੀ ਮਨ ਮਾਨਿਆ।
0: ਗੁਰੂ ਦੀ ਮਤ ਜਦ ਧਾਰਨ ਕੀਤੀ ਤੇ ਮਨ ਮੰਨ ਗਿਆ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਗਿਆ। ਜੈਸੇ ਮੈਂ ਅਕਸਰ ਅਰਜ਼ ਕਰਦਾ, ਜਿਵੇਂ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ, ਪਿਤਾ ਨੂੰ ਪਿਤਾ ਕਰਕੇ ਮੰਨ ਲਿਆ, ਮਾਂ ਨੂੰ ਮਾਂ ਕਰਕੇ ਮੰਨ ਲਿਆ, ਪਤੀ ਨੂੰ ਪਤੀ ਕਰਕੇ ਮੰਨ ਲਿਆ, ਪਤਨੀ ਨੂੰ ਪਤਨੀ ਕਰਕੇ ਮੰਨ ਲਿਆ, मन ने परमात्मा नूं परमात्मा करके नहीं मनिया। ए सतसंग ते गुरबाणी इस वास्ते है कि मन परमात्मा नूं परमात्मा करके मन लवे। जैसे मन परमात्मा नूं परमात्मा करके मन लैंदा है, मन परमात्मा दा रूप हो जांदा है, मन ईश्वर दा रूप हो जांदा है। गुरु दी मत धारण कीती, मन मन गया और उस परिपूर्ण परमात्मा नाल जुड़ गया जो सारे जगत विच व्यापक है ते एक है। हां जी,
1: सतगुरु मिलिया तां हर पाया, बिन हर नावा मुक्त ना होई।
0: सतगुरु मिलिया तां हरी दी प्राप्ति होई, पर बिना हरी दे नाम तो बिना हरी तो संसार तो मोक्ष दी प्राप्ति नहीं होंदी, भाव मुक्ति दी प्राप्ति नहीं होंदी, मोक्ष गति गुरु द्वारा ही होंदी। हां जी,
1: नानक काम कंता रावे मन मान्या सुख होई।
0: जिसदा मन गुरु नु मन जाए, गुरु दे शब्द दे जो है टिक जाए, ओही कामण है ते ओही परमात्मा दी प्यारी है, ओही परमात्मा नु जाके मिलदी है। हां जी,
1: सतगुरु सेव धन बालड़िए हर वर पावह सोई राम।
0: इथे बालड़ी दे अर्थ ने नादान ना समझ, भई ये ते बच्चा है बाल। मैं फिर अर्ज करा, मनुख कितना सियाणा होवे, युग बड़ा सियाणा है, पर परमात्मा बारे इयाणा है, संसार बारे ते बड़ा सियाणा है, बड़ा सियाणा हो गया, बहुत सियाणा है। निरंकार बारे बिल्कुल इयाणा है, बहुत इयाणा है। इस वास्ते सतगुरु कह रहे ने, ऐ जीव स्त्री ऐ बालड़ी है, सतगुरु दी सेवा कर, जिसने तेनू हरी वर्दी प्राप्ति करा देनी है ओही विचोला है। हां जी,
1: सदा हो वह सुहागणी फिर मैला वेसना होई राम।
0: कहिंदे ने बेवा स्त्रियां प्राचीन समय च किधरे किधरे हुण भी पिंडां च उन्हां नूं साफ सुथरे कपड़े पाण नूं नहीं दित्ते जांदे सी। उन्हां नूं कहा जांदा सी अपना तन मैला रखो, कपड़े मैले रखो, ताकि किसे विच आकर्षण ना पैदा होए बेवा स्त्रियां नूं, क्योंकि बेवा हो गई तो ता जिंदगी उस नूं इस अवस्था विच रहना पैंदा सी। महाराज कहिंदे ने, एक दफा तू गुरु नूं मिल ते ओ तेनूं हरी वर दे नाल जोड़ देगा, फिर तेरा मैला वेस नहीं होवेगा, भाव फिर बेवा वाला दुख रंडेपे वाला दुख तू नहीं भोगेंगी, तू सदा सुहागण हो जाएंगी, तेरा वेश उजला हो जाएगा, निर्मल हो जाएगा। हाँ जी,
1: फिर मैला वेश न होई गुरमुख बूझा कोई हमा मार पछाणिया।
0: जिसने गुरु नु मुख रखया, अपने हंकार नु जो है मार छड़िया, निरंकार दी प्राप्ति कर लई है, ओदा फिर वेस कदी मैला नहीं आउंदा, ओदी जिंदगी नूं फिर कोई दाग नहीं लगदा, ओदा मन कतई मैला नहीं आउंदा। हां जी,
1: करनी कार कमावा शब्द समावा अंतर एको जानिया।
0: शब्द दे जो सुरत जो है जोड़ लैंदा ते यही कमाई करदा है, उस नूं इस अवस्था दी प्राप्ति हो जांदी है, इस अवस्था तक ओ पहुंच जांदा है। हां जी,
1: गुरमुख प्रभ रावे दिन राती अपना साची सुबा हुई।
0: गुरमुख दिन ते रात जद प्रभु दा चिंतन करदा है, ओ सच्ची शोभा नु प्राप्त करके परमात्मा दा प्यारा हो जांदा है, उस अगाध गति नु उस महान गति नु उस ब्रह्म अवस्था नु ओ प्राप्त कर लैंदा है। हां जी,
1: नानक कामण फिर रावे अपना रब रहया प्रभ सोई।
0: महाराज फरमान करदे ने, दिन रात जे प्रभु दा चिंतन करे, ओ परमात्मा जो रवे होया व्यापक है, फिर उस देच इस दा वासा हो जाएगा, उस देच इस दा जीवना हो जाएगा, जो आनंद स्वरूप है ते गुणी निधान है। हां जी,
1: गुर की कार करे धनवा लड़िए हर वर दे मिलाए राम।
0: गुरु जो कहिंदा है ओ कम कर, ओ कार कर, तेनू हरी वरदा मिलाप गुरु करा देगा, प्रभु नाल तेनू जो है जोड़ देगा, शब्द दा जप शब्द दी विचार ए तेनू प्रभु नाल जोड़ देगी, परमात्मा नाल जोड़ देगी। हां जी,
1: हर कर अंग रती है कामण ਮਿਲ ਪ੍ਰੀਤਮ ਸੁਖ ਪਾਏ ਰਾਮ।
0: ਫਿਰ ਮਿਲੀ ਹੋਈ ਜੀਵ ਇਸਤਰੀ ਹਰੀ ਦੇ ਰੰਗ ਦੇ ਜੋ ਹੈ ਰੰਗੀ ਹੋਈ ਆਉਂਦੀ ਹੈ, ਹਰ ਵਕਤ ਉਸਦੇ ਕੋਲ ਆਨੰਦ ਆਉਂਦਾ, ਸੁਖ ਆਉਂਦਾ, ਸਕੂਨ ਆਉਂਦਾ, ਸ਼ਾਂਤੀ ਆਉਂਦੀ। ਹਾਂਜੀ,
1: ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਂ। ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਂ।
0: ਜੋ ਸੱਚ ਦੀ ਕਮਾਈ ਕਰਦਾ, ਜੋ ਸੱਚ ਨਾਲ ਆਪਣੀ ਸੁਰਤ ਜੋੜਦਾ, ਜਿਹੜਾ ਸੱਚ ਵਿਆਪਕ ਹੈ, ਉਸ ਨੂੰ ਫਿਰ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਵਕਤ ਉਹ ਸੁੱਖ ਦੇ ਚ ਜੀਵਦਾ। ਹਾਂਜੀ,
1: ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ।
0: ਉਹ ਸੱਚ ਦੇ ਚ ਜੀਵ ਇਸਤਰੀ ਸਮਾ ਜਾਂਦੀ ਹੈ, ਜੋ ਸੱਚ ਦਾ ਸ਼ਿੰਗਾਰ ਕਰਦੀ ਹੈ। ਸੱਚ ਦਾ ਸ਼ਿੰਗਾਰ ਕੀ ਹੈ? ਸੱਚ ਬੋਲਣਾ, ਸੱਚ ਵੇਖਣਾ, ਸੱਚ ਸੁਣਨਾ, ਸੱਚ ਸੋਚਣਾ, ਸੱਚ ਸਮਝਣਾ, ਸੱਚ ਹੀ ਸਪਰਸ਼ ਕਰਨਾ। ਐਸਾ ਜੋ ਸੱਚ ਦਾ ਸ਼ਿੰਗਾਰ ਕਰ ਲੈਂਦੀ ਹੈ, ਉਹ ਸੱਚ ਵਿੱਚ ਸਮਾ ਜਾਂਦੀ ਹੈ, ਸੱਚ ਵਿੱਚ ਲੀਨ ਹੋ ਜਾਂਦੀ ਹੈ।
1: ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਾਇਆ ਕੰਠ ਲਾਏ।
0: ਸ਼ਬਦ ਦੁਆਰਾ ਜਿਸਨੇ ਪਹਿਚਾਣ ਕਰ ਲਈ ਹੈ ਕਿ ਪ੍ਰਮਾਤਮਾ ਹੀ ਸਾਰੇ ਸੁੱਖਾਂ ਦਾ ਦਾਤਾ ਹੈ, ਫਿਰ ਪ੍ਰਮਾਤਮਾ ਉਹਨੂੰ ਆਪਣੇ ਕੰਠ ਨਾਲ ਜੋੜ ਲੈਂਦਾ, ਆਪਣੇ ਨਾਲ ਮਿਲਾ ਲੈਂਦਾ।
1: ਨਾਨਕ ਮਹਲੇ ਮਹਲ ਪਛਾਣਾ ਗੁਰਮਤੀ ਹਰ ਪਾਏ।
0: ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹ ਮਹਿਲਾਂ ਦਾ ਮਾਲਕ ਜੋ ਮਹਿਲੀ ਹੈ ਪ੍ਰਮਾਤਮਾ ਹੈ, ਉਹਦੀ ਉਹ ਪ੍ਰਾਪਤੀ ਜੋ ਹੈ ਕਰ ਲੈਂਦੀ ਹੈ, ਔਰ ਇਸ ਤਰੀਕੇ ਦੇ ਨਾਲ ਉਹ ਵੀ ਮਹਿਲਾਂ ਵਾਲੀ ਬਣ ਜਾਂਦੀ ਹੈ।
1: ਸਾਥ ਹਨਵਾਲੀ ਥੁਰਮੇਲੀ ਮੀਰਾ ਪ੍ਰਵਿਆਪ ਮਲਾਈ ਰਾਮ। ਸਾਥ ਹਨਵਾਲੀ ਥੁਰਮੇਲੀ ਮੀਰਾ ਪ੍ਰਵਿਆਪ ਮਲਾਈ ਰਾਮ।
0: ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ, ਇਸ ਤਰ੍ਹਾਂ ਦੀ ਅਵਸਥਾ ਉਹ ਪਰਿਪੂਰਨ ਪਰਮਾਤਮਾ ਆਪ ਹੀ ਧੁਰ ਦਰਗਾਹ ਤੋਂ ਬਣਾਉਂਦਾ। ਭਾਵ ਜੋ ਜੋ ਮਨੁੱਖ ਕਰਮ ਕਰਦਾ ਉਹ ਮਸਤਕ ਵਿੱਚ ਲਿਖੇ ਜਾਂਦੇ ਨੇ, ਉਹੀ ਜਨਮ ਦਰ ਜਨਮ ਚੱਲਦੇ ਨੇ। ਇਹ ਪ੍ਰਭੂ ਦਾ ਬਣਾਇਆ ਹੋਇਆ ਵਿਧਾਨ ਹੈ, ਨਿਯਮ ਹੈ। ਇਸ ਵਾਸਤੇ ਇਸ ਨਿਯਮ ਦੇ ਮੁਤਾਬਕ ਹੀ ਉਸ ਨੂੰ ਉਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨੂੰ ਕਹਿੰਦੇ ਨੇ ਪਰਮ ਅਵਸਥਾ, ਮਹਾਨ ਅਵਸਥਾ। ਹਾਂਜੀ,
1: ਗੁਰਮਤੀ ਕਟ ਚਾਨਣ ਹੋਵੇ ਪ੍ਰਭ ਰਾਮ ਰਹਿਆ ਸਭ ਥਾਈ ਰਾਮ।
0: ਗੁਰੂ ਦੀ ਮਤ ਦੁਆਰਾ ਆਤਮ ਪ੍ਰਕਾਸ਼ ਹੋਇਆ ਤੇ ਪਤਾ ਚੱਲ ਗਿਆ ਪਰਮਾਤਮਾ ਘੜ ਘੜ ਦੇ ਚ ਵਸਿਆ ਹੋਇਆ, ਵਿਆਪਕ ਹੈ। ਹਾਂਜੀ,
1: ਪ੍ਰਭ ਰਾਮ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ।
0: ਪੂਰਬਲੇ ਕੀਤੇ ਹੋਏ ਕਰਮਾਂ ਦਾ ਸੰਯੋਗ ਜੋ ਹੈ ਪ੍ਰਗਟ ਹੋ ਗਿਆ। ਜੋ ਘੜ ਘੜ ਦੇ ਚ ਰਵੇ ਹੈ, ਵਿਆਪਕ ਹੈ, ਉਹ ਇਸ ਘਟ ਦੇ ਚ ਪ੍ਰਗਟ ਹੋ ਗਿਆ, ਇਸ ਜੀਵਨ ਦੇ ਚ ਪ੍ਰਗਟ ਹੋ ਗਿਆ, ਕੋਈ ਪੂਰਬਲਾ ਕਰਮ ਜਾਗ ਪਿਆ। ਹਾਂਜੀ,
1: ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸੱਚ ਸੀਗਾਰ ਬਣਾਇਆ।
0: ਹਿਰਦੇ ਦੀ ਸੇਜਾ ਹੁਣ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ, ਔਰ ਮੇਰੇ ਹਿਰਦੇ ਦੀ ਸੇਜਾ ਪ੍ਰਭੂ ਨੂੰ ਕਬੂਲ ਹੈ। ਭਾਵ ਮੇਰਾ ਹਿਰਦਾ ਪਰਮਾਤਮਾ ਨੂੰ ਪ੍ਰਵਾਨ ਹੈ, ਹਿਰਦੇ ਦੇ ਜੋ ਭਾਵਨਾ ਚੱਲ ਰਹੀ ਹੈ, ਹਿਰਦੇ ਦੇ ਜੋ ਪ੍ਰੇਮ ਚੱਲ ਰਿਹਾ ਹੈ, ਇਹ ਪਰਮਾਤਮਾ ਨੂੰ ਕਬੂਲ ਹੈ, ਪ੍ਰਵਾਨ ਹੈ। ਹਾਂਜੀ,
1: ਕਾਮਣ ਨਿਰਮਲ ਹਉਮੈ ਮਲਖ ਹੋਈ ਗੁਰਮਤਿ ਸੱਚ ਸਮਾਈ।
0: ਗੁਰਮੁਖ ਬਣ ਕੇ ਜਦ ਸੱਚ ਦੇ ਜੋ ਹੈ ਸੁਰਤ ਜੋੜੀ, ਤੋ ਇਹ ਜੀਵ ਰੂਪੀ ਇਸਤਰੀ ਭਾ ਗਈ ਪਰਮਾਤਮਾ ਨੂੰ, ਪਰਮਾਤਮਾ ਨੇ ਆਪਣੇ ਨਾਲ ਮੇਲ ਲਈ। ਹਾਂਜੀ,
1: ਨਾਨਕ ਆਪ ਮਲਾਈ ਕਰਤਾ ਨਾਮ ਨਵਾਂ ਨਿਧ ਪਾਈ।
0: ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਰਤੇ ਪੁਰਖ ਨੇ ਆਪ ਹੀ ਆਪਣੇ ਨਾਲ ਜੋੜ ਲਿਆ, ਤੇ ਜੁੜਦਿਆਂ ਸਾਰੀ ਨੌ ਨਿਧਿਆਂ ਦੀ ਪ੍ਰਾਪਤੀ ਹੋ ਗਈ, ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ। ਭਾਵ ਹਰ ਪਾਸੋਂ ਮਾਲਾ ਮਾਲ ਹੋ ਗਏ, ਖੁਸ਼ਹਾਲ ਹੋ ਗਏ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਕੱਲ੍ਹ ਵੀ ਸਾਰਾ ਦਿਨ ਇੱਥੇ ਗੁਰਮਤਿ ਸਮਾਗਮ ਜੋ ਹੈ ਚੱਲਣੇ ਨੇ। ਆਪ ਉਤਸ਼ਾਹ ਪੂਰਵਕ, ਭਾਵਨਾ ਪੂਰਵਕ ਕੱਲ੍ਹ ਆਉਣਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸਾਰਿਆਂ ਦੀਆਂ ਝੋਲੀਆਂ ਭਰਨ ਅਤੇ ਸਾਰਿਆਂ ਨੂੰ ਆਨੰਦ ਪ੍ਰਦਾਨ ਕਰਨ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
2: ਹੇ ਕਾਮੰ ਨਰਕ ਬਿਸਰਾਮੰ ਬਹੁ ਜਾਨੀ ਭਰਮਾਵਣੇ ਚਿਤ ਹਰਣੰ ਤ੍ਰੈ ਲੋਕ ਗਮੰ जप तप सील बेदारणे अलप सुख अवित चंचल ऊंचे नीचे समावणे तव भय भुमंचित साध संगम ऊट नानक नारायण। धार्मिक दुनिया विच काम एक ऐसा विषय है, एक ऐसा प्रकरण है, एक ऐसा मजमून है जो अछूता है, जिसते बहुपक्षी विचार नहीं हुई, जे किधरे हुई है इशारतन खुल के नहीं हुई, जे किधरे हुई है दबे हुए अल्फाजां च खुले शब्दां च नहीं, उसका एक कारण भी दिखाई देता है। मनुख दा लोभ बार प्रगट होता है और बार भी वो कृत है, धन की पकड़, पदार्थों की पकड़ और उस भज दौड़ दिखाई दे जाती है। क्रोधातुर मनुख दा क्रोध भी एक ऐसी कृत है जो बार किसी ते प्रगट होता है, दिखाई दे जाता है। ये तो इस वक्त क्रोध दे जी रहे अहंकार बोलां दे राही तरह तरह दी कृत दे राही प्रगट हो जाता है, दृश्यमान है। काम एक अंदरूनी वेग है, एक अंदरूनी बिरती है, एक अंदर दा उछाल है। शायद एक कृत भी अंदरूनी बन गई, पर्दे विच बन गई। क्रोध कृत प्रगट है, लोभ कृत प्रगट है, अहंकार प्रदर्शित होता है, लेकिन काम पर्दे विच होता है, छुप के होता है। इस कृत नूं सब तो छुपाया जाता है, हर एक तो छुपाया जाता है। शायद इसे वास्ते काम दी कोई खुल के चर्चा नहीं हुई। इस दे संबंध विच महापुरुषा ने खुल के कुछ लिखिया भी नहीं है। लिखे हुए ग्रंथ मिलते ने क्रोध दे उते, लोभ ते, अहंकार ते, मोह ते, लेकिन ए विषय बड़े बड़े सतपुरुषां दी कलम तो भी अछूता रह गया। और मूल कारण यही दिखाई देता है कि काम कृत मनुख सरेआम नहीं करता है। ये गल वखरी है कि पशु सरेआम करते ने, पंछी सरेआम करते ने और इस कृत नूं दिनदिश करते ने, जबकि मनुख ने इस कृत नूं रात लई चुनिया है। पढ़दा ते फिर रात दा पढ़दा, छुप के फिर रात दा अंधकार, यही कारण है कि इस दी विचार भी किधरे होई है बहुत तारीकी देच, बहुत पर्दियां देच, बहुत छुप छुप के होई है। क्रोध दी चर्चा मनुख सरेआम करता है, अहंकार दी गल भी सरेआम करता है, बहस मुबासे देच मोह दा भी जिक्र आम चलता है, लेकिन काम इसकी विचारधारा, इसकी चर्चा, इसका बहस मुबासा भी करन लई मनुख किसे विशेष थां नूं चुनदा है और विशेष व्यक्ति नूं चुनदा है, हर एक दे सामने इसकी चर्चा करन लग्या भी संकोच करदा है, छुपांदा है इस विचार नूं। और यही कारण है ਸੱਚਾ ਹੈ। ਰਾਜਨੀਤਿਕ ਦੁਨੀਆ ਚਾਹੇ ਸਮਾਜਿਕ ਦੁਨੀਆ ਚਾਹੇ ਧਾਰਮਿਕ ਦੁਨੀਆ ਹਰ ਵਿਸ਼ੇ ਤੇ ਵਿਚਾਰ ਹੋਈਏ ਇਹੀ ਇੱਕ ਵਿਸ਼ਾ ਹੈ ਜੋ ਅਛੂਤਾ ਰਹਿ ਗਿਆ। ਜੇ ਪੁਰਾਤਨ ਕੁਛ ਰਿਸ਼ੀਆਂ ਨੇ ਜੈਸੇ ਕਿ ਵਾਤਸਾਇਨ ਕੋਕਾ ਪੰਡਿਤ ਇਤਿਆਦਿਕ ਨੇ ਕਾਮ ਸੂਤਰ ਲਿਖੇ ਤਾਂ ਇਹ ਕੋਈ ਬਹੁਤ ਸਾਰੇ ਗ੍ਰੰਥ ਨਹੀਂ ਨੇ, ਥੋੜੇ ਨੇ। ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਇਹਨਾਂ ਮਹਾਂਪੁਰਸ਼ਾਂ ਨੇ ਵੀ ਜੋ ਕੁਛ ਲਿਖਿਆ ਹੈ ਕਾਮ ਕ੍ਰਿਤ ਨੂੰ ਕਿਵੇਂ ਪ੍ਰਗਟ ਕਰਨਾ ਹੈ, ਇਸ ਕ੍ਰਿਤ ਦਾ ਕਿਵੇਂ ਪ੍ਰਯੋਗ ਕਰਨਾ ਹੈ, ਇਹੀ ਲਿਖਿਆ। ਅਗਰ ਕੋਈ ਮਹਾਂਪੁਰਸ਼ ਇਹ ਲਿਖੇ ਕਿ ਕ੍ਰੋਧ ਕਿਵੇਂ ਕਰਨਾ ਚਾਹੀਦਾ, ਇਹਨੂੰ ਕਿਵੇਂ ਪ੍ਰਗਟ ਕਰਨਾ ਹੈ, ਤਾਂ ਇੱਕ ਗੱਲ ਸਪਸ਼ਟ ਹੋ ਗਈ, ਇਹ ਮਹਾਂਪੁਰਸ਼ ਨਹੀਂ ਹੈ। ਅਗਰ ਕੋਈ ਹੰਕਾਰ ਦੀ ਵਿਆਖਿਆ ਇਸ ਢੰਗ ਨਾਲ ਕਰੇ ਕਿ ਕਿਵੇਂ ਹੰਕਾਰੀ ਬਣੀਦਾ ਤੇ ਕਿਵੇਂ ਹੰਕਾਰ ਨੂੰ ਪ੍ਰਦਰਸ਼ਿਤ ਕਰੀਦਾ ਔਰ ਹੰਕਾਰ ਪ੍ਰਗਟ ਕਰਨ ਦੇ ਢੰਗ ਦੱਸੇ, ਉਕਸਾਉਣ ਦੇ ਢੰਗ ਦੱਸੇ, ਤਾਂ ਇਹ ਵਿਚਾਰ ਇਹ ਲੇਖਣੀ ਕੋਈ ਧਾਰਮਿਕ ਲੇਖਣੀ ਨਹੀਂ ਹੈ। ਔਰ ਇਸ ਸੰਬੰਧ ਵਿੱਚ ਕੋਈ ਲਿਖੇ ਕਿ ਲੋਭੀ ਕਿਵੇਂ ਬਣੀਦਾ ਔਰ ਲੋਭ ਨੂੰ ਕਿਵੇਂ ਪ੍ਰਗਟ ਕਰੀਦਾ, ਤਾਂ ਉਹ ਸਪਸ਼ਟ ਹੋਵੇਗੀ ਗੱਲ ਕਿ ਕੋਈ ਲੋਭੀ ਲਿਖ ਰਿਹਾ। ਇਸ ਵਾਸਤੇ ਐਸਾ ਜਾਪਦਾ ਵਾਤਸਾਇਨ ਨੇ ਜਾਂ ਕੋਕਾ ਪੰਡਿਤ ਨੇ ਕਾਮ ਸੂਤਰ ਜੋ ਲਿਖੇ ਹੈ ਕਾਮ ਉਭਾਰਨ ਲਈ, ਕਾਮ ਪ੍ਰਦਰਸ਼ਿਤ ਕਰਨ ਲਈ, ਕਾਮੀ ਕਿਵੇਂ ਬਣੀਦਾ ਹੈ ਔਰ ਕਾਮ ਨੂੰ ਕਿਵੇਂ ਪ੍ਰਦਰਸ਼ਿਤ ਕਰੀਦਾ ਹੈ, ਇਹ ਲਿਖਿਆ। ਇਸ ਵਾਸਤੇ ਧਾਰਮਿਕ ਗ੍ਰੰਥਾਂ ਦੀ ਕੋਟੀ ਵਿੱਚ ਵਾਤਸਾਇਨ ਦੇ ਕਾਮ ਸੂਤਰ ਜਾਂ ਕੋਕਾ ਪੰਡਿਤ ਦੇ ਕਾਮ ਸ਼ਾਸਤਰ ਦਰਜਾ ਨਹੀਂ ਪ੍ਰਾਪਤ ਕਰ ਸਕੇ। ਉਹ ਇੱਕ ਕਾਮੀਆਂ ਦੀ ਲੇਖਣੀ ਬਣ ਕੇ ਰਹਿ ਗਏ, ਕਾਮੀਆਂ ਦੇ ਪੜ੍ਹਨ ਯੋਗ ਹੀ ਜੋ ਹੈ ਰਹਿ ਗਏ ਔਰ ਅਤਿਅੰਤ ਵਾਸ਼ਨਾ ਵਿੱਚ ਗ੍ਰਸੇ ਹੋਏ ਮਨੁੱਖਾਂ ਨੇ ਆਪਣੀ ਵਾਸ਼ਨਾ ਨੂੰ ਹੋਰ ਉਜਾਗਰ ਕਰਨ ਲਈ ਉਹਨਾਂ ਨੂੰ ਪੜ੍ਹਨਾ ਪੜ੍ਹਾਉਣਾ ਸ਼ੁਰੂ ਕੀਤਾ। ਇਹੀ ਕਾਰਨ ਹੈ ਕਿ ਧਰਮ ਦੀ ਦੁਨੀਆਂ ਚ ਔਰ ਸਮਾਜ ਦੀ ਦੁਨੀਆਂ ਚ ਇਹ ਗ੍ਰੰਥ ਪ੍ਰਤਿਸ਼ਠਾ ਨਹੀਂ ਪਾ ਸਕੇ। ਇਸ ਅਛੂਤੇ ਵਿਸ਼ੇ ਨੂੰ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਕਾਇਦਾ ਛੋਇਆ ਹੈ, ਆਪਣੇ ਵਿਚਾਰਾਂ ਵਿੱਚ ਥਾਂ ਦਿੱਤੀ ਹੈ ਔਰ ਇਸ ਦਾ ਜ਼ਿਕਰ ਵੀ ਕੀਤਾ ਹੈ। ਇਹ ਤੇ ਠੀਕ ਹੈ ਕਿ ਜਨਮ ਦੀ ਕਿਰਿਆ ਕਾਮ ਆਸ਼ਰਿਤ ਹੈ, ਤਾਂ ਜਦ ਕਾਮ ਆਸ਼ਰਿਤ ਹੈ ਕਾਮ ਬੰਦ ਹੋ ਜਾਏ, ਕਾਮ ਰਹੇ ਹੀ ਨਾ ਤਾਂ ਜਨਮ ਬੰਦ ਹੋ ਜਾਏਗਾ। ਜਨਮ ਕਾਮ ਹੈ, ਕਾਮ ਜੀਵਨ ਦਾ ਕੇਂਦਰ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਦੀ ਜੋ ਵਿਆਖਿਆ ਕਰ ਰਹੇ ਨੇ ਆਪਣੇ ਪਾਵਨ ਸ਼ਬਦਾਂ ਵਿੱਚ ਥਾਂ ਦਿੱਤੀ ਹੈ, ਤਾਂ ਮਹਿਜ਼ ਇਸ ਲਈ ਕਿ ਜੈਸੇ ਅਧਿਕ ਮਾਤਰਾ ਵਿੱਚ ਖਾਇਆ ਹੋਇਆ ਭੋਜਨ ਅੰਮ੍ਰਿਤ ਦੀ ਥਾਂ ਤੇ ਜ਼ਹਿਰ ਬਣਦਾ ਹੈ, ਤੰਦਰੁਸਤੀ ਦੀ ਥਾਂ ਤੇ ਰੋਗ ਪੈਦਾ ਕਰਦਾ ਹੈ, ਇਸ ਤਰ੍ਹਾਂ ਅਸੀਮ ਕਾਮ ਜੀਵਨ ਵਿਕਸਿਤ ਨਹੀਂ ਕਰਦਾ ਬਲਕਿ ਜੀਵਨ ਭ੍ਰਸ਼ਟ ਕਰਦਾ ਹੈ, ਤਿਲਾਂਜਲੀ ਵਿੱਚ ਲੈ ਜਾਂਦਾ ਹੈ ਔਰ ਇਹੀ ਬਾਰ ਬਾਰ ਦੇ ਜਨਮ ਤੇ ਮਰਨ ਦਾ ਕਾਰਨ ਬਣਦਾ ਹੈ। ਸ਼ਾਇਦ ਇਸੇ ਵਾਸਤੇ ਹੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਕਿ ਕਾਮ ਅਨੰਤ ਜੂਨਾਂ ਵਿੱਚ ਪਾਉਣ ਦਾ ਕਾਰਨ ਬਣਦਾ ਹੈ, ਜੀਵਨ ਭਟਕ ਕੇ ਰਹਿ ਜਾਂਦਾ ਹੈ ਅਨੰਤ ਜਨਮਾਂ ਤੱਕ। आप साफ फरमान कर देने। हे काम नरक विश्राम बहु जौनी भरमावण है। इस दी मूल व्याख्या ते इन बन दी है, जब जन्म काम तो होया

ਦਾ ਮਹਿਲਾ ਪਾਣੀ ਮਾਂ ਦੀ ਲਾਲ ਮਿੱਟੀ ਮਾਟੀ ਗੋਰੀ ਗੇਰਵੀ ਲਾਲ ਇਸ ਮਾਟੀ ਕੀ ਪੁੱਤਰੀ ਜੋਰੀ ਇਹ ਗੇਰਵੀ ਲਾਲ ਮਿੱਟੀ ਤੇ ਮਹਿਲਾ ਪਾਣੀ ਇਸ ਦੀ ਸਹਿਯੋਗ ਦੇ ਨਾਲ ਇਹ ਮਨੁੱਖੀ ਤਨ ਦਾ ਪੁਤਲਾ ਬਣਿਆ। ਮਿੱਟੀ ਤੇ ਪਾਣੀ ਦਾ ਮਿਸ਼ਰਣ ਕੀਤਾ ਇੱਕ ਵੇਗ ਨੇ ਜਿਸਦਾ ਨਾਂ ਹੈ ਕਾਮ। ਇਸ ਵੇਗ ਨੇ ਮਿੱਟੀ ਤੇ ਪਾਣੀ ਨੂੰ ਜੋੜਿਆ ਹੈ ਤੇ ਇਸ ਪੁਤਲੇ ਵਿੱਚ ਮਿੱਟੀ ਹੈ, ਪਾਣੀ ਹੈ, ਉਹ ਵੇਗ ਵੀ ਹੈ। ਮਾਂ ਦਾ ਖੂਨ ਵੀ ਹੈ, ਪਿਤਾ ਦਾ ਬਿੰਦ ਵੀ ਹੈ ਇਸ ਕਾਇਆ ਵਿੱਚ, ਲੇਕਿਨ ਕਾਮ ਦਾ ਵੇਗ ਵੀ ਹੈ ਜਨਮ ਤੋਂ ਹੀ। ਇਸ ਬਿੰਦ ਨੂੰ, ਇਸ ਖੂਨ ਨੂੰ ਅਸੀਂ ਕਾਇਆ ਵਿੱਚੋਂ ਕੱਢ ਨਹੀਂ ਸਕਦੇ ਤੇ ਜਿੱਥੇ ਉਸ ਬਿੰਦ ਨੂੰ, ਉਸ ਖੂਨ ਨੂੰ ਇਸ ਕਾਇਆ ਵਿੱਚੋਂ ਨਹੀਂ ਕੱਢ ਸਕਦੇ ਤੋ ਕਾਮ ਨੂੰ ਵੀ ਨਹੀਂ ਕੱਢ ਸਕਦੇ, ਕਿਉਂਕਿ ਤਿੰਨਾਂ ਦੇ ਮਿਸ਼ਰਣ ਦੇ ਨਾਲ ਹੀ ਤੇ ਕਾਇਆ ਦਾ ਇਹ ਢਾਂਚਾ ਬਣਿਆ ਹੈ, ਇਹ ਪੁਤਲਾ ਬਣਿਆ ਹੈ। ਪਾਣੀ ਮਹਿਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ, ਬੜਾ ਸੁੰਦਰ ਇਹ ਪੁਤਲਾ ਬਣਿਆ। ਤੋ ਸਤਿਗੁਰੂ ਦੇਵ ਜੀ ਮਹਾਰਾਜ ਕਾਮ ਦੇ ਤਿਆਗ ਦਾ ਉਪਦੇਸ਼ ਨਹੀਂ ਦੇ ਰਹੇ। ਇਸ ਉਪਦੇਸ਼ ਦੇ ਚ ਹੈ ਕਾਮ ਦੇ ਪ੍ਰਤੀ ਸੰਜਮ। ਜੈਸੇ ਬਕਾਇਦਾ ਆਯੁਰਵੇਦ ਗ੍ਰੰਥ ਕਹਿੰਦੇ ਨੇ, ਭੁੱਖ ਲੱਗੇ ਖਾਧਾ ਹੋਇਆ ਭੋਜਨ ਦਾਰੂ ਹੈ, ਔਸ਼ਧੀ ਹੈ, ਅੰਮ੍ਰਿਤ ਹੈ। ਪਰ ਭੁੱਖ ਨਹੀਂ, ਇੱਕ ਇੱਕ ਬੁਰਕੀ ਪਾਈ ਹੋਈ ਇਹ ਰੋਗ ਪੈਦਾ ਕਰੇਗੀ। ਸਰੀਰ ਦੀ ਲੋੜ ਨਹੀਂ ਤੂੰ ਦੇ ਰਿਹਾ। ਕਾਮ ਦਾ ਵੇਗ ਸਰੀਰ ਦੀ ਅਧਿਕ ਸ਼ਕਤੀ ਹੈ ਜੋ ਸਰੀਰ ਵਿੱਚ ਨਹੀਂ ਸਮਾ ਸਕਦੀ। ਉਹ ਅਧਿਕ ਵੇਗ ਪਰ ਬਲਵਾਸ਼ਨਾ ਬਣਦਾ ਹੈ, ਕਾਮ ਬਣਦਾ ਹੈ। ਇਸ ਦਾ ਨਿਕਾਸ ਸਹੀ ਢੰਗ ਨਾਲ ਹੋ ਸਕੇ, ਸੰਜਮਮਈ ਹੋ ਸਕੇ, ਬਕਾਇਦਾ ਸਿੱਖਿਆ ਹੈ, ਦੀਕਸ਼ਾ ਹੈ, ਮਰਿਆਦਾ ਬਣਾਈ ਗਈ ਹੈ। ਲੇਕਿਨ ਕਾਮ ਸਰੀਰ ਦਾ ਹਿੱਸਾ ਹੈ, ਸੋਚਣੀ ਦਾ ਨਹੀਂ। ਅੱਜ ਦੇ ਸਮੇਂ ਵਿੱਚ ਕਾਮ ਚਿੰਤਨ ਦਾ ਹਿੱਸਾ ਬਣ ਗਿਆ, ਕਾਮ ਸੋਚਣੀ ਦਾ ਹਿੱਸਾ ਬਣ ਗਿਆ। ਸਰੀਰ ਵਿੱਚ ਤੇ ਹੈ, ਇਹ ਮਨ ਵਿੱਚ ਵੀ ਹੋ ਗਿਆ, ਚਿੰਤਨ ਵਿੱਚ ਆ ਗਿਆ, ਸੋਚਣੀ ਵਿੱਚ ਆ ਗਿਆ, ਵਿਚਾਰਾਂ ਵਿੱਚ ਆ ਗਿਆ। ਤਾਂ ਹੀ ਤੇ ਅੱਜ ਜਿਤਨਾ ਸਾਹਿਤ ਬਾਜ਼ਾਰ ਵਿੱਚ ਵਿਕ ਰਿਹਾ, ਲੋਕੀ ਖਰੀਦ ਕੇ ਪੜ੍ਹ ਰਹੇ ਨੇ, ਉਸ ਸਾਹਿਤ ਵਿੱਚ ਕਾਮ ਹੀ ਕਾਮ ਹੈ। ਸਾਹਿਤਕਾਰਾਂ ਦੀ ਕਲਮ ਕਾਮ ਦੇ ਸੰਬੰਧ ਵਿੱਚ ਲਿਖ ਰਹੀ ਹੈ। ਲਾਜ਼ਮੀ ਸਾਹਿਤਕਾਰ ਕਾਮ ਬਾਰੇ ਸੋਚ ਰਹੇ ਨੇ, ਕਾਮ ਦਾ ਚਿੰਤਨ ਕਰ ਰਹੇ ਨੇ, ਕਾਮ ਦੇ ਵਿਚਾਰ ਉਹਨਾਂ ਦੇ ਅੰਦਰ ਚੱਲ ਰਹੇ ਨੇ, ਕਾਮ ਸੋਚਣੀ ਬਣ ਗਈ ਹੈ। ਕਿਸੇ ਵਕਤ ਸ਼ਾਇਰ ਏ ਮਸ਼ਰਕ ਡਾਕਟਰ ਮੁਹੰਮਦ ਇਕਬਾਲ ਨੇ ਆਖਿਆ ਸੀ, ਹਿੰਦ ਕੇ ਸ਼ਾਇਰ ਵ ਸੂਰਤ ਗਰ ਅਫਸਾਨਾ ਨਵੀਸ ਹੈ ਵਿਚਾਰੇ ਕੇ ਆਜ਼ਾਦ ਪਰ ਔਰਤ ਸਵਾਰ। ਭਾਵੇਂ ਉਹਨੇ ਆਪਣੇ ਦੇਸ਼ ਦੀ ਗੱਲ ਕੀਤੀ, ਹਿੰਦ ਕੇ ਸ਼ਾਇਰ ਵ ਸੂਰਤ ਗਰ ਅਫਸਾਨਾ ਨਵੀਸ ਹੈ ਵਿਚਾਰੇ ਕੇ ਆਜ਼ਾਦ ਪਰ ਔਰਤ ਸਵਾਰ। ਇਹ ਜੋ ਨਾਵਲਿਸਟ ਨੇ, ਕਹਾਣੀਕਾਰ ਨੇ, ਇਹ ਜੋ ਸੰਤ ਰਾਸ਼ ਨੇ, ਇਹ ਜੋ ਸ਼ਾਇਰ ਨੇ, ਦਾਰਸ਼ਕ ਨੇ, ਵਿਚਾਰਕ ਨੇ, ਇਹਨਾਂ ਦੇ ਵਿਚਾਰਾਂ ਵਿੱਚ, ਇਹਨਾਂ ਦੀ ਲੇਖਣੀ ਵਿੱਚ,
इन्हों की चित्र

ਕਾਰੀ ਵਿੱਚ ਇਹਨਾਂ ਦੀ ਸੰਗਤ ਰਾਸ਼ੀ ਵਿੱਚ ਕਾਮ ਹੀ ਕਾਮ ਛਾਇਆ ਹੈ। ਮਾਨੋ ਕਾਮ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ। ਸਾਰਾ ਸਾਹਿਤ ਕਾਮ ਆਸ਼ਰਿਤ ਹੋ ਗਿਆ ਹੈ ਔਰ ਇਸੇ ਹੀ ਕਹਾਣੀਆਂ ਸ਼ਾਇਰੀ ਦੇ ਆਧਾਰ ਤੇ ਬਣਨ ਵਾਲੀਆਂ ਫਿਲਮਾਂ ਕਾਮ ਦੀ ਪ੍ਰਦਰਸ਼ਿਤ ਤਸਵੀਰ ਬਣ ਗਈਆਂ। ਚਾਰੋਂ ਪਾਸੇ ਮਾਨੋ ਕਾਮ ਹੀ ਕਾਮ ਛਾਇਆ ਹੋਇਆ ਹੈ। ਪੋਸਟਰ, ਇਸ਼ਤਿਹਾਰ, ਫਿਲਮਾਂ, ਮੈਗਜ਼ੀਨ, ਸ਼ਾਇਰੀ, ਸੰਤਰਾਸ਼ੀ, ਤਸਵੀਰ ਸਭ ਕਾਮ ਦੀ ਨੁਮਾਇਸ਼ ਬਣ ਕੇ ਰਹਿ ਗਏ। ਕਾਮ ਚਿੰਤਨ ਬਣ ਗਿਆ, ਕਾਮ ਵਿਚਾਰ ਬਣ ਗਿਆ, ਕਾਮ ਸੋਚਣੀ ਬਣ ਗਿਆ, ਕਾਮ ਯਾਦ ਬਣ ਗਿਆ, ਕਾਮ ਰਾਮ ਬਣ ਗਿਆ, ਕਾਮ ਪਰਮਾਤਮਾ ਬਣ ਗਿਆ। ਜਦਕਿ ਚਾਹੀਦਾ ਤੇ ਐਸਾ ਸੀ ਕਾਮ ਨੂੰ ਰਾਮ ਬਣਾ ਦੇ, ਲੇਕਿਨ ਕਾਮ ਹੀ ਰਾਮ ਹੋ ਗਿਆ ਔਰ ਚਾਰੋਂ ਪਾਸੇ ਕਾਮ ਹੀ ਮਨੁੱਖ ਦੇ ਦਿਲ ਦਿਮਾਗ ਤੇ ਛਾ ਕੇ ਰਹਿ ਗਿਆ। ਕਾਮ ਇੱਕ ਐਸਾ ਜਜ਼ਬਾ, ਅਗਰ ਇਹ ਵਿਚਾਰਾਂ ਚ ਆ ਜਾਏ, ਸੋਚਣੀ ਚ ਆ ਜਾਏ, ਚਿੰਤਨ ਦੇ ਚ ਆ ਜਾਏ, ਤਾਂ ਕਾਮ ਗ੍ਰਸਿਆ ਮਨੁੱਖ ਰਾਮ ਦਾ ਚਿੰਤਨ ਨਹੀਂ ਕਰ ਸਕਦਾ, ਨਾਮ ਦਾ ਸਿਮਰਨ ਨਹੀਂ ਕਰ ਸਕਦਾ। ਭਗਤ ਰਵਿਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਤੁਮ ਕਹੀਅਤ ਹੋ ਜਗਤੇ ਗੁਰੂ ਸਵਾਮੀ, ਹਮ ਕਹੀਅਤ ਕਲ ਜੁਗ ਕੇ ਕਾਮੀ। ਹੇ ਜਗਤ ਗੁਰੂ, ਹੇ ਜਗਤ ਦੇ ਮਾਲਿਕ ਪਰਮਾਤਮਾ, ਅਸੀਂ ਤੇ ਇਸ ਦੌਰ ਦੇ, ਇਸ ਕਲ ਯੁਗ ਦੇ ਕਾਮੀ ਜੀਵ ਹਾਂ, ਕਾਮ ਨਾਲ ਭਰੇ ਹੋਏ ਹਾਂ। ਪ੍ਰਥਮ ਇਸ ਕਾਮ ਨੂੰ ਅਰਥਾਂ ਦੇ ਰੂਪ ਵਿੱਚ ਸਮਝਣਾ ਹੈ। ਕਾਮ ਦੇ ਅਖਰੀ ਅਰਥ ਤੇ ਨੇ ਕਾਮਨਾ, ਪਰ ਕਾਮਨਾਵਾਂ ਵਿੱਚ ਬਹੁਤ ਵਾਸ਼ਨਾ ਹੈ, ਇਸ ਵਾਸਤੇ ਪ੍ਰਿਯਵਾਚੀ ਸ਼ਬਦ ਬਣ ਗਿਆ ਕਾਮ ਵਾਸ਼ਨਾ। ਕਾਮਨਾ ਵਿੱਚ ਪਦਾਰਥ ਹੋਵਨ ਤੋ ਕਾਮ ਲੋਭ, ਕਾਮਨਾ ਸਤਾ ਦੀ ਹੋਵੇ ਤੋ ਕਾਮ ਅਹੰਕਾਰ। ਪਰ ਚੂੰਕਿ ਕਾਮਨਾ ਬਹੁ ਵਾਸ਼ਨਾ ਦੀ ਹੈ, ਇਸ ਵਾਸਤੇ ਕਾਮ ਵਾਸ਼ਨਾ ਤੇ ਸ਼ਬਦ ਪ੍ਰਚਲਿਤ ਹੋ ਗਿਆ। ਕਾਮ ਲੋਭ, ਕਾਮ ਅਹੰਕਾਰ ਇਹ ਕਥਨੀ ਵਿੱਚ ਨਾ ਆ ਸਕਿਆ, ਇਹ ਲੇਖਣੀ ਵਿੱਚ ਵੀ ਨਾ ਆ ਸਕਿਆ। ਕਾਮ ਦੇ ਅਰਥ ਨੇ ਕਾਮਨਾ, ਪਰ ਚੂੰਕਿ ਕਾਮਨਾ ਦੀ ਜ਼ਿਆਦਾ ਵਾਸ਼ਨਾ ਹੈ, ਰੂਪ ਹੈ, ਇਹੀ ਕਾਰਨ ਹੈ ਕਿ ਕਾਮ ਦੇ ਅਰਥ ਹੀ ਬਣ ਗਏ ਵਾਸ਼ਨਾ, ਕਾਮ ਦੇ ਅਰਥ ਹੀ ਬਣ ਗਏ ਰੂਪ। ਰੁਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ। ਜੈਸੇ ਸਵਾਦ ਸਾਰਾ ਭੁੱਖ ਦੇ ਚ ਹੈ, ਇਤਨਾ ਭੋਜਨ ਦੇ ਚ ਨਹੀਂ, ਤੋ ਵਾਸਨਾ ਰੂਪ ਤੇ ਹੀ ਆਕਰਸ਼ਿਤ ਹੁੰਦੀ ਹੈ, ਰੂਪ ਦੀ ਤਰਫ ਖਿੱਚਦੀ ਹੈ। ਤੋ ਕਾਮ ਤੇ ਰੂਪ ਦੀ ਦੋਸਤੀ ਬਣ ਗਈ। ਇੱਕ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ, ਉਹ ਕਹਿੰਦਾ, ਜਬ ਹੁਸਨ ਨਹੀਂ ਤੋ ਇਸ਼ਕ ਵੀ ਪੈਦਾ ਨਹੀਂ ਹੋਤਾ, ਬੁਲਬੁਲ ਗਿਲੇ ਦੀ ਵਾਰ ਪਰ ਸ਼ੈਦਾ ਨਹੀਂ ਹੋਤਾ। ਬੁਲਬੁਲ ਗੁਲੇ ਦੀ ਵਾਰ ਪਰ ਸ਼ੈਦਾ ਨਹੀਂ ਹੋਤਾ। ਦੀਵਾਰ ਦੇ ਉੱਤੇ ਜੋ ਫੁੱਲ ਬਣਿਆ ਹੋਇਆ ਹੈ, ਕੋਈ ਬੁਲਬੁਲ ਉਸਦੇ ਨਗਮੇ ਨਹੀਂ ਅਲਾਪਦੀ, ਨਹੀਂ ਚਹਿਚਹਾਉਂਦੀ।
नहीं गीत गांदी, क्योंकि तस्वीर है, हुसन दी तस्वीर है, हुसन नहीं, रूप दी छाया है, रूप नहीं। तो पंछी सियाने ने छाया ते आशिक नहीं आंदे, छाया ते फिरा नहीं आंदे, रूप ते स्वप्न ते। मनुख ते किसे किसे थां पंछियां तो भी गया गुजरे है, इते तस्वीरां ते भी मोहित है, चाहे चलदी फिरदी तस्वीर है जैसे कि फिल्मा, चाहे पत्थर दे ते उकरियां या तस्वीरां ने, चाहे तरह तरह दी इल्मे मसूरी है, चित्रकारी है, मनुख ते उस ते भी फिदा होया पे। यही कारण है कि फैश तस्वीरां वालियां मैगजीन्स बहुत बिक रहे ने, बहुत पढ़े जा रहे ने, और उन तस्वीरां नूं मनुख देखदा है, खूब देखदा है। दूर क्यों जाओ, मनुख दा ए वेग किसे समय इतनी शिखरता ते पहुंचिया सी कि जमीन दे मंदिर भी काम दे बने, राम दे नहीं, जैसे के खजुराहे दे मंदिर, कोनार दे मंदिर, जगन्नाथ पुरी दियां पत्थर ते उकरियां तस्वीरां मूर्तियां। हैरानगी है, खजुराहे नूं दुख देखण लई देश विदेश तो भीड़ पहुंचती है, और छोटा जिया कस्बा लेकिन चारों पासे फाइव स्टार होटल भी ने, एयरपोर्ट भी है, खूब जांदे ने सैलानी, और सैकड़े एकड़ विच फैले हुए इना मंदरां नूं देखण लई। की है इना मंदरां विच, कोई कथा हो रही है, कीर्तन हो रहा है, किसे संत दी मूर्ति दे दर्शन करन जा रहे ने, किसे अवतार दे चित्र दे दर्शन करन जा रहे ने, कता ही नहीं। उत्थे जो मूर्तियां ने वो काम दिया मूर्तियां ने, वासना दिया मूर्तियां ने, मनुख वेखण जा रहे है, मनुख दे अंदर दी वासना इसनूं मजबूर कर रही है, एक कोणार्क जांदा है, जगन्नाथ पुरी दियां बार दियां तस्वीरां देखदा है, और खजुराहे दे मंदिर देखदा है। इस तो स्पष्ट होंदा है कि मनुख दे वासना दे वेग ने मंदिर भी बनाए ते वासना दे बनाए, प्रार्थना दे नहीं, मंदिर भी बनाए ते काम दे बनाए, राम दे नहीं। हुन इस सदी विच इस युग दे ते दिल दिमाग दते एक काम ही छा गया, हर पासे इसदी विचार इसदी प्रदर्शनी अखबारां विच, शायरी विच, फिल्मां विच, साहित्य विच, तरह तरह दियां तस्वीरां विच, और चारों पासे इतना काम दा प्रगटावा होवे, प्रचार होवे, तो कोई ध्यानी कोई साधक राम दा चिंतन करे इस युग विच कठिनाई है, अगर वो कर सके तो महान है। भगत रविदास जी महाराज नु इत्थे ही दुख तो के कहना पे है, तुम कहियत हो जगत गुरु स्वामी, हम कहियत कल युग के कामी। इसी काम दे हड़ देच बह गया समुच्चा मगरिब, यूरोप, अमेरिका, कनाडा, और बदकिस्मती है ये भारत जो सदियों तक धार्मिक देश रहे है, और धर्म दी महिमा इत्थे बड़ी प्रगाढ़ रही है, अफसोस ए भी अज यूरोप दी नकल कर, मगरिब दी नकल कर, पश्चिम दी नकल कर,
काम दे वेग दे बह गया, काम दे दलदल दे फस गया। और यही कारण है कि राम दा चिंतन घटदा गया घटदा गया। हुन मोची ते कदम कदम ते बैठे मिलदे ने जुतियां गंढण वाले, किसे रविदास दे दर्शन नहीं आंदे। कपड़े बुनण वाले ते बहुत मिलदे ने, कबीर दे दर्शन नहीं आंदे। नाई ते बहुते ने, सैण किथे। कपड़ियां नू रंगण वाले ते बहुते ने, पर नामदेव किथे। चेतने महाप्रभु ए किथे। हुन कोई मीरा एक तारा लेके भजन दिश डुबी होई नहीं दिखाई देती। हुन कोई माता भाग कौर सुरवीरता दी मूर्ति नहीं दिखाई देती। समूह जगत इसे ही वैण देच वह तो रहा है, इसे ही हड़ देच वह तो रहा है। और धन गुरु अर्जुन देव जी महाराज इस पावन पवित्र श्लोक देच इसी वेग दा जिक्र कर रहे ने। हे कामं नरक विश्रामं

0: ਹੇ ਕਾਮ ਤੂੰ ਕੀਤੇ ਹੋਏ ਜਪ ਨੂੰ ਕੀਤੇ ਹੋਏ ਤਪ ਨੂੰ ਸ਼ੀਲ ਨੂੰ ਭੰਗ ਕਰਨ ਵਾਲਾ ਹੈ ਨਾ ਤੂੰ ਸੰਜਮ ਰਹਿਣ ਦਿੰਦਾ ਨਾ ਤੂੰ ਸ਼ਰਮ ਰਹਿਣ ਦਿੰਦਾ ਨਾ ਤੂੰ ਜਪ ਰਹਿਣ ਦਿੰਦਾ ਨਾ ਤੂੰ ਤਪ ਰਹਿਣ ਦਿੰਦਾ ਇਤਨਾ ਚੰਚਲ ਕਰ ਦਿੰਦਾ ਹੈ ਕਿ ਮਨੁੱਖ ਲਈ ਰਾਮ ਦਾ ਚਿੰਤਨ ਕਠਿਨ ਹੋ ਜਾਂਦਾ ਹੈ ਨਹਿਚਲ ਨਾਲ ਜੁੜਨਾ ਕਠਿਨ ਹੋ ਜਾਂਦਾ ਹੈ ਚੰਚਲ ਦਾ ਮਤਲਬ ਹੈ ਚਲ ਚਲ ਚਲ ਇਤਨਾ ਚਲਾਏ ਮਾਨ ਕਰ ਦੇਣਾ ਮਨ ਨੂੰ ਉਹ ਜੋ ਨਹਿਚਲ ਹੈ ਨਹੀਂ ਚੱਲਦਾ ਟਿਕਿਆ ਹੋਇਆ ਟਿਕਿਆ ਹੋਇਆ ਉਸ ਨਾਲ ਟਿਕਣਾ ਉਸ ਨਾਲ ਜੁੜਨਾ ਕਠਿਨ ਹੋ ਜਾਂਦਾ ਹੈ ਔਰ ਜੀਵਨ ਚੰਚਲਤਾ ਦੇ ਵਹਿਣ ਵਿੱਚ ਬਹਿ ਤੁਰਦਾ ਹੈ ਅਗੰਮੀ ਮਹਾਨ ਮਿਲਿਆ ਇਹ ਜੀਵਨ ਕਾਮ ਦੀ ਭੇਟ ਹੋ ਜਾਂਦਾ ਹੈ ਜਦਕਿ ਜੀਵਨ ਮਿਲਿਆ ਸੀ ਰਾਮ ਨੂੰ ਭੇਟ ਕਰਨ ਲਈ ਹੋ ਗਿਆ ਕਾਮ ਦੀ ਭੇਟ ਅਗਰ ਕਾਮ ਪ੍ਰਾਰਥਨਾ ਬਣ ਜਾਏ ਤੋ ਰਾਮ ਪ੍ਰਗਟ ਆਉਂਦਾ ਹੈ ਕਾਮ ਵਾਸ਼ਨਾ ਬਣ ਜਾਏ ਤੋ ਫਿਰ ਜੀਵਨ ਕਾਮਮਈ ਹੋ ਜਾਂਦਾ ਹੈ ਕਾਮ ਦਾ ਰੂਪ ਬਣ ਜਾਂਦਾ ਹੈ ਵਾਸ਼ਨਾ ਦਾ ਰੂਪ ਬਣ ਜਾਂਦਾ ਹੈ ਹੇ ਕਾਮੰ ਨਰਕ ਬਿਸਰਾਮੰ ਬਹੁ ਜਾਨੀ ਭਰਮਾਉਣੇ ਚਿਤ ਹਰਣੰ ਤ੍ਰੈ ਲੋਕ ਗਮੰ ਜਪ ਤਪ ਸੀਲ ਬਿਦਾਰਣੇ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਉਣੇ ਤਵ ਭੈ ਭੁਮਨ ਚਿਤੇ ਸਾਧ ਸੰਗਮ ਓਟ ਨਾਨਕ ਨਾਰਾਇਣੇ ਹਾਰ ਗਿਆ ਉਹ ਜੀਵਨ ਦੀ ਬਾਜ਼ੀ ਜੋ ਕਾਮ ਆਸ਼ਰਿਤ ਹੋ ਗਿਆ ਜਿੱਤ ਗਿਆ ਉਹ ਜੀਵਨ ਦੀ ਬਾਜ਼ੀ ਜੋ ਰਾਮ ਆਸ਼ਰਿਤ ਹੋ ਗਿਆ ਕਾਮਨਾ ਰਾਮ ਦੀ ਕਰੀਏ ਮਨੁੱਖ ਸਦਾਚਾਰੀ ਬਣ ਜਾਂਦਾ ਹੈ ਕਾਮਨਾ ਵਾਸ਼ਨਾ ਦੀ ਕਰੀਏ ਦੁਰਾਚਾਰੀ ਬਣ ਜਾਂਦਾ ਹੈ ਔਰ ਵਾਸ਼ਨਾ ਦੀ ਕੋਈ ਸੀਮਾ ਨਹੀਂ ਕਾਮਨਾ ਦਾ ਵੇਗ ਵਾਸ਼ਨਾ ਨੂੰ ਵਧਾਉਂਦਾ ਹੈ ਵਾਸ਼ਨਾ ਦਾ ਵੇਗ ਕਾਮਨਾ ਨੂੰ ਵਧਾਉਂਦਾ ਹੈ ਔਰ ਇਸ ਤਰ੍ਹਾਂ ਜੀਵਨ ਦਰ ਜੀਵਨ ਜ਼ਿੰਦਗੀ ਕਾਮ ਆਸ਼ਰਿਤ ਹੋ ਜਾਂਦੀ ਹੈ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਤ੍ਰੈ ਲੋਕ ਗਮਨ ਸਿਰਫ ਮਨੁੱਖਾਂ ਤੱਕ ਹੀ ਇਹ ਵਾਸ਼ਨਾ ਤੇਰੀ ਪਹੁੰਚ ਨਹੀਂ ਤੂੰ ਤੇ ਤਿੰਨ ਲੋਕਾਂ ਦੇ ਛਾਈ ਹੋਈ ਪਸ਼ੂਆਂ ਦੇ ਚੈਂ ਪੰਛੀਆਂ ਦੇ ਚੈਂ ਮਨੁੱਖਾਂ ਦੇ ਚੈਂ ਜਿਨ੍ਹਾਂ ਨੂੰ ਅਸੀਂ ਦੇਵਤਾ ਕਹਿੰਦੇ ਹਾਂ ਇਹ ਵੀ ਸਹੀ ਵਾਸ਼ਨਾ ਕਰਕੇ ਭ੍ਰਸ਼ਟ ਹੋਏ ਉਹਨਾਂ ਦੇ ਅੰਦਰ ਵੀ ਕਾਮਨਾ ਵਾਸ਼ਨਾ ਦੀ ਹੀ ਚੱਲਦੀ ਰਹੀ ਦੇਵਤਿਆਂ ਦੇ ਸਿਰਮੌਰ ਦੇਵਤੇ ਮੰਨੇ ਜਾਂਦੇ ਨੇ ਇੰਦਰ ਔਰ ਇਹ ਅਸੀਂ ਵਾਸ਼ਨਾ ਕਰਕੇ ਕਾਮ ਕਰਕੇ ਭ੍ਰਸ਼ਟ ਹੋਇਆ ਔਰ ਵਾਕਈ ਕਾਮ ਵਾਸ਼ਨਾ ਮਨੁੱਖ ਨੂੰ ਅੰਧਾ ਕਰ ਦਿੰਦੀ ਹੈ ਇਤਨਾ ਅੰਧਾ ਹੋ ਗਿਆ ਇਹ ਭ੍ਰਸ਼ਟ ਹੋਇਆ ਇੱਕ ਵਕਤ ਦਾ ਸਿਰਮੌਰ ਸੰਤ ਗੌਤਮ ਰਿਸ਼ੀ ਉਸਦੀ ਪਤਨੀ ਅਹਿਲਿਆ ਤੇ ਜੋ ਇੱਕ ਦੇਵੀ ਦੇ ਸਮਾਨ ਸੀ ਇਸਨੇ ਉਸਨੂੰ ਵੇਸਵਾ ਬਣਾਇਆ ਜਦਕਿ ਦੇਵਤੇ ਦਾ ਕੰਮ ਹੈ ਵਿਸ਼ਵਾ ਨੂੰ ਦੇਵੀ ਬਣਾ ਦੇਣਾ ਪਰ ਇੱਕ ਐਸਾ ਦੇਵਤਾ ਵਾਕਈ काम देवते नु भी भ्रष्ट करके रख देंदा है, मनुखा नु भी भ्रष्ट कर देंदा है, पशु पक्षी ते इसी दलदल विच फसे हुए ने। बड़े बड़े जपीश्वर तपीश्वर लोभ दा ते त्याग कर गए, अहंकार नु भी सुट के परे भज गए, सता छोड़ देती, लेकिन रूप दा चिंतन अक्सर चलदा रहा, वासना मजबूर कर दी रही, रूप दा चिंतन चलदा रहा। कहानियां ने गाथावां ने इंद्र स्वर्ग तो अपछरा भेजदा है, किधरे मेनका किधरे उर्वशी किधरे तप भंग आउंदा है, विश्वामित्र दा किधरे भ्रष्ट आउंदे ने श्रृंगी ऋषि, किधरे वासना दे दलदल विच फसदे ने महान योगी राज मच्छंद्रनाथ। दरअसल कोई स्वर्ग तो किसे अपछरा नु नहीं भेजदा, वासना कल्पना दा स्वर्ग खड़ा कर देंदी है, कल्पनावां दियां होरां खड़ियां कर देंदी है, कल्पना दियां अपछरावां खड़ियां कर देंदी है। बैठा सी राम दे चिंतन विच, चिंतन चल पिया होरां दा, बैठा सी प्रभु सिमरन विच, सिमरन चल पिया अपछरां दा, कल्पना दा स्वर्ग। और जद कल्पना दे स्वर्ग विच अपछरा होवे होरां आवन, तो वास्तविक जगत जो हकीकत दा जगत है इस दे इस ऋषि नु भ्रष्ट होंदियां देर नहीं लगेगी, जो कल्पना सी साकार हो जांदी है, तो भ्रष्ट होए विश्वामित्र, भ्रष्ट होए श्रृंगी ऋषि, भ्रष्ट होए ऋषि महान योगी मच्छंद्रनाथ। ये आम साधारण मनुख नहीं ने जिन्हां ने विचारां दी शिखरता नु छोया सी, जिन्हां ने जीवन दियां बुलंदियां नु भी वेख्या सी, जिन्हां ने प्रभु सिमरन दी गहराइयां नु भी देख्या सी, फिर भी वासना फिर भी कामना और कामना दे च वासना और वासना दी ही कामना, इस तरह काम वासना करके ए ऋषि ए जोगी ए बड़े बड़े जपीश्वर ए बड़े बड़े तपीश्वर भ्रष्ट होंदे रहे, इसी दलदल विच फसते रहे। जीवन सफल करन लई आए सन, जीवन निष्फल हो गया। धन गुरु अर्जन देव जी महाराज ने फुने छंद विच इसकी बड़ी सुंदर व्याख्या की थी। और धन जाइए सदके जाइए कुर्बान जाइए गुरु अर्जन देव जी महाराज तो, जो बड़े बड़े बारीक विषयां नूं भी बड़ी बारीकी नाल छूंदे ने और विस्तार से प्रगट करते ने। धन गुरुदेव जी महाराज दा वाक, पंकज फाते पं महामद गुंफिया अंग संग उरझाए बिसरते सुंफिया। पंकज पंक कहंदे ने चिक्कड़ नो, पंकज पंक तो जमया, पंकज पंक ने जिसनु जमया है कमल पदम, चिक्कड़ दी पैदाइश है, कमल दियां जड़ां चिक्कड़ दे चने दलदल दे चने, पर स्वप्न महक खेड़ा ऊपर है, चिक्कड़ तो भी ऊपर पानी तो भी ऊपर। कई दफा ਐਸਾ ਹੁੰਦਾ ਹੈ, ਪਾਣੀ ਘਟਦਾ ਹੈ, ਕਮਲ ਦੀ ਬੁਲੰਦੀ ਵੀ ਘਟਦੀ ਹੈ। ਜੋ ਗਗਨ ਨੂੰ ਚੁੰਮ ਰਿਹਾ ਸੀ ਧਰਤੀ ਦੀ ਤਰਫ ਡਿੱਗਣ ਲੱਗ ਪੈਂਦਾ ਹੈ, ਕਿਉਂਕਿ ਪਾਣੀ ਘਟ ਗਿਆ। ਪਾਣੀ ਪਦਾਰਥ, ਪਾਣੀ ਸੁੱਖ ਪਦਾਰਥਾਂ ਦਾ, ਪਰਿਵਾਰਕ ਸੁੱਖ ਪਦਾਰਥਾਂ ਦਾ, ਸੁੱਖ ਧਨ ਦਾ, ਸੁੱਖ ਮਨੁੱਖ ਗਗਨ ਨੂੰ ਚੁੰਮਣ ਦੀ ਸੋਚਦਾ ਹੈ, ਲੇਕਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਸੁੰਦਰ ਉਦਾਹਰਣ ਦਿੱਤਾ ਹੈ। ਵਾਕਈ ਧਨ ਸੰਪਦਾ ਪਦਾਰਥ ਜਦ ਸਭ ਕੁਝ ਪ੍ਰਾਪਤ ਹੋ ਜਾਣ, ਪਰਿਵਾਰਕ ਸੁੱਖ ਪਦਾਰਥਾਂ ਦਾ ਸੁੱਖ, ਧਨ ਸੰਪਦਾ ਦਾ ਸੁੱਖ, ਸਤਾ ਦਾ ਸੁੱਖ, ਤੇ ਜਦ ਕੁਝ ਹੋਰ ਸੁੱਖ ਦੀ ਲਾਲਸਾ ਨਾ ਰਵੇ, ਜਾਂ ਇਹ ਪਾਣੀ ਥੋੜਾ ਜਿਹਾ ਘਟ ਜਾਏ, ਤਾਂ ਫਿਰ ਕਮਲ ਥੋੜਾ ਜਿਹਾ ਥੱਲੇ ਗਿਰਦਾ ਹੈ, ਉਚਾਈਆਂ ਥੋੜੀਆਂ ਥੱਲੇ ਆਉਂਦੀਆਂ ਨੇ। ਮਹਾਤਮਾ ਬੁੱਧ ਰਾਜਘਰਾਨੇ ਤੋਂ ਨੇ, ਰਾਜਕੁਮਾਰ ਨੇ ਧਨ ਸੰਪਦਾ ਦੀ ਬੁਲੰਦੀ ਦੇਖੀ ਸੀ, ਪਾਣੀ ਬਹੁਤ ਸੀ, ਪਦਾਰਥ ਬਹੁਤ ਸਨ, ਉਚਾਈਆਂ ਸਨ। ਇਸੇ ਤਰੀਕੇ ਨਾਲ ਸਵਾਮੀ ਮਹਾਵੀਰ ਰਾਜਕੁਮਾਰ ਨੇ, ਰਾਮ ਰਾਜਾ ਨੇ, ਸ੍ਰੀ ਕ੍ਰਿਸ਼ਨ ਰਾਜਾ ਨੇ, ਬਹੁਤ ਸਾਰੇ ਭਗਤ ਸੰਤ, ਅਗਰ ਪਦਾਰਥਾਂ ਦਾ ਜਲ ਭਾਵੇਂ ਥੋੜਾ ਸੀ, ਫਿਰ ਵੀ ਆਸਮਾਨਾਂ ਨੂੰ ਛੋਇਆ, ਤਾਂ ਇਹਨਾਂ ਦੇ ਪੁਰਬਲੇ ਪੁੰਨ ਸਨ, ਪ੍ਰਤਾਪ ਸੀ ਪੁਰਬਲੇ ਪੁੰਨ ਦਾ, ਪਿਛਲੇ ਜਨਮਾਂ ਦੇ ਸੰਸਕਾਰ ਉਹਨਾਂ ਨੇ ਇਸ ਤਰੀਕੇ ਨਾਲ ਉਹਨਾਂ ਨੂੰ ਪ੍ਰੇਰਿਤ ਕੀਤਾ ਤੇ ਉਹਨਾਂ ਨੇ ਬੁਲੰਦੀਆਂ ਨੂੰ ਛੋਇਆ। ਆਮ ਸਾਧਾਰਨ ਮਨੁੱਖ ਦੀ ਗੱਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਆਲਮਾਨਾ ਢੰਗ ਨਾਲ ਸਮਝਾਉਂਦੇ ਨੇ। ਪਾਣੀ ਘਟਿਆ, ਕਮਲ ਥੱਲੇ ਗਿਆ, ਅਚਾਨਕ ਕਿਧਰੇ ਜ਼ੋਰ ਦੀ ਬਾਰਿਸ਼ ਹੋਈ ਔਰ ਸਰੋਵਰ ਵਿੱਚ ਹੜ੍ਹ ਦਾ ਪਾਣੀ ਆ ਗਿਆ, ਬਹੁਤ ਵੇਗ ਨਾਲ ਆਇਆ, ਬੜੀ ਤੇਜ਼ੀ ਨਾਲ ਸਰੋਵਰ ਉੱਪਰ ਉੱਠਿਆ। ਕਮਲ ਸੰਭਾਲ ਨਹੀਂ ਸਕੇ ਆਪਣੇ ਆਪ ਨੂੰ, ਡੁੱਬ ਗਿਆ ਪਾਣੀ ਚ। ਸਿਰਫ ਪਾਣੀ ਚ ਹੀ ਨਹੀਂ ਡੁੱਬਿਆ, ਜਿਸ ਚਿੱਕੜ ਵਿਚ ਇਸਦੀਆਂ ਜੜਾਂ ਸਨ ਉਸੇ ਚਿੱਕੜ ਵਿਚ ਖੁੱਭ ਕੇ ਰਹਿ ਗਿਆ। ਮਨੁੱਖ ਪੈਦਾ ਹੋਇਆ ਕਾਮ ਤੋਂ, ਚਿੱਕੜ ਤੋਂ, ਮਨੁੱਖੀ ਜੀਵਨ ਦਾ ਕਮਲ ਚਿੱਕੜ ਤੋਂ ਪੈਦਾ ਹੋਇਆ, ਕਾਮ ਤੋਂ ਪੈਦਾ ਹੋਇਆ। ਪੰਕਜ ਫਤੇ ਪੰ ਮਹਾਮਦ ਗੁੰਫਿਆ। ਇਹ ਜੋ ਇਤਨਾ ਸੁੰਦਰ ਕਮਲ ਦਾ ਫੁੱਲ ਹੈ, ਇਹ ਤੇ ਪੰਕ ਦੀ ਦੇਣ ਹੈ, ਚਿੱਕੜ ਦੀ ਦੇਣ ਹੈ। ਇਹ ਮਨੁੱਖੀ ਜਨਮ, ਇਹ ਮਨੁੱਖੀ ਕਾਇਆ, ਇਤਨੀ ਸੁੰਦਰ ਕਾਇਆ, ਇਹ ਤੇ ਕਾਮ ਵੇਗ ਦੀ ਦੇਣ ਹੈ, ਇਹ ਤੇ ਜਮੇ ਹੈ ਚਿੱਕੜ ਤੋਂ। ਪਿਤਾ ਦਾ ਚਿੱਕੜ, ਮਾਂ ਦਾ ਚਿੱਕੜ, ਪਿਤਾ ਦੀ ਵਾਸ਼ਨਾ, ਮਾਂ ਦੀ ਵਾਸ਼ਨਾ, ਇਹ ਤੇ ਉਸ ਤੋਂ ਜਮੇ ਹੈ, ਇਹ ਤੇ ਚਿੱਕੜ ਤੋਂ ਪੈਦਾ ਹੋਇਆ। ਪੈਦਾ ਤੇ ਚਿੱਕੜ ਤੋਂ ਹੋਇਆ, ਘਰ ਵਿੱਚ ਸੁਖ ਵਧੇ, ਆਰਾਮ ਵਧੇ, ਪ੍ਰਭੂ ਦਾ ਸਿਮਰਨ ਚੱਲਿਆ, ਉੱਪਰ ਉੱਠਿਆ, ਆਸਮਾਨਾਂ ਨੂੰ ਛੂਹਣ ਦੀ ਲਾਲਸਾ, ਗਗਨ ਨੂੰ ਸਜਦਾ ਕਰਨ ਦੀ ਲਾਲਸਾ, ਲੇਕਿਨ ਪਾਣੀ ਘਟਿਆ, ਥੱਲੇ ਆਇਆ, ਦੁੱਖ और पदार्थां दी कमी उलझना कुछ खेड़े च फर्क पांदियां ने, कुछ गिरांदियां ने। अचानक किधरे हड़ दा पानी, किधरे किसी दरिया चो वाड़ा निकले है, उसने रुख सरोवर दी तरफ कर लिया, लबालब अचानक अचनचेत सरोवर नु भर दिता है। कई दफा अचानक धन संपदा दे अंबार मनुख दे घर विच लग जांदे ने, हड़ दी तरह, मानो किसी दरिया दा वेग सरोवर दी तरफ हो गया है, मानो बरखा दे हड़ दा जल सरोवर दी तरफ हो गया है। किसी किसी घर विच, किसी किसी मनुखी जिंदगी ते धन ते संपदा दी बारिश ही हो जांदी है, जिवें सरोवर विच कोई दरिया पै गया है, इस तरह पदार्थ आ गए ने, इस तरह धन संपदा आ गई है। अचानक मिले हुए इस धन संपदा ते पदार्थां दे वेग नूं झल नहीं सकया, ठल नहीं सकया, डूब गया। पहले पदार्थां च डूबया, पहले कमल पानी च डूबया, फिर जिस चिक्कड़ दे चिस्तियां जड़ां सन, जिस चिक्कड़ चों पैदा होया, उसी चिक्कड़ दे च फस के रह गया। फिर ते अत्यंत कामी हो गया। जद सुनदे आं किसे नवाब दियां 500 बेगमां, किसे राजे दियां 400 राणियां, किसे शेख दियां 100 बेगमां, हैरानगी, क्या जिंदगी इसे लई, चिक्कड़ तो जमया, चिक्कड़ दे च फस के रह गया। धन गुरु अर्जन देव जी महाराज कहंदे ने, पंकज फाते पंग महामद गुंफिया, अंग संग उरझाए बिसरते सुंफिया। ऐ कमल, तू अपनी महक भूल गया, अपना स्वप्न भूल गया, अपना खेड़ा भूल गया, चिक्कड़ विच फस के रह गया। बड़िया बड़िया जिंदगियां खिड़िया हुई, गगन चुंबी इस चिक्कड़ विच गर्त होंदिया देखिया ने, फसिया हुई देखिया ने, इतिहास भरिया गया। और हैरानगी, क्या जीवन सिर्फ इसे लई है, नहीं संभाल सकया इस हड़ नूं, जितना धन वधिया, जितने पदार्थ वधे, उतना ही कामी हुंदा गया, जितने दुनियावी सुख वधे, उतना ही कामी हुंदा गया। इदी वाशना, इदी काम वाशना, इदी कामना बार बार जाके रुकी स्त्री ते। वैसे ते कामना एक सर्कल दिच दौड़ दी है, एक घेरे दिच, एक वर्तुल दिच। पुत्र दी कामना, मिल गया पुत्र, कामना अगे गई। मित्रां दी कामना, मिल गया मित्र, कामना अगे गई। धन संपदा दी कामना, कामना अगे गई। ये वक्ती तौर के आके रुकदी है स्त्री ते। तो साहित्यकारा ने, साडे देश दे धार्मिक पुरुषां ने स्त्री नूं एक नाम दिता है, कामनी, कामना दी मणि। जिथे मनुख दी कामना आके रुक जांदी है वक्ती तौर ते, घुमदी है फिर आके स्त्री ते रुकदी है, घुमदी है फिर आके स्त्री ते रुकदी है, स्त्री बन गई कामनी। स्त्री दी कामना घुमदी है रुकदी आके पुरुष ते, तो पुरुष बन गया कामदेव, एक कामदेव एक कामनी। स्त्री ते पुरुष दा ए मिलन, कामना दी मणि ते कामदेव दा मिलन होके रह गया। जदके इते होना चाहिदा सी ज्ञान दा मिलन, भक्ति दा मिलन। स्त्री नू ज्ञान मिलदा, पुरुष नू भक्ति मिलदी, पर नहीं, पुरुष नू मिली कामनी, स्त्री नू मिलिया कामदेव। ज्ञान देव रह गया, भक्ति देवी रह गई, ਭਗਤੀ ਦੀ ਮਣੀ ਰਹਿ ਗਈ। ਪੁਰਸ਼ ਦੀ ਚਮਕ ਦਮਕ ਮੱਥੇ ਤੇ ਉਸ ਦਿਨ ਪ੍ਰਗਟ ਹੋਵੇਗੀ ਜਿਸ ਦਿਨ ਭਗਤੀ ਦੀ ਮਣੀ ਇਸ ਤੇ ਮਸਤਕ ਦੇ ਚਮਕੇ, ਔਰ ਇਸਤਰੀ ਦਾ ਮਸਤਕ ਉਸ ਦਿਨ ਚਮਕੇਗਾ ਜਿਸ ਦਿਨ ਗਿਆਨ ਦਾ ਪ੍ਰਕਾਸ਼, ਗਿਆਨ ਦਾ ਸੂਰਜ ਉਸਦੇ ਮਕਸਦ ਮਸਤਕ ਤੇ ਜੋ ਹੈ ਚਮਕੇ। ਪਰ ਇਸਤਰੀ ਪੁਰਸ਼ ਦਾ ਮੇਲ, ਇਹ ਗਿਆਨ ਤੇ ਭਗਤੀ ਦਾ ਮੇਲ ਨਾ ਹੋ ਕੇ ਇੱਥੇ ਕਾਮਨਾ ਦੀ ਮਣੀ ਤੇ ਕਾਮਦੇਵ ਦਾ ਮੇਲ ਹੋ ਕੇ ਰਹਿ ਗਿਆ। ਪਰਿਵਾਰਕ ਰਿਸ਼ਤੇ ਇਹ ਗਿਆਨ ਤੇ ਭਗਤੀ ਦੇ ਰਿਸ਼ਤੇ ਨਾ ਰਹਿ ਗਏ, ਇਹ ਤੇ ਕਾਮ ਦੇਵ ਤੇ ਕਾਮਨਾ ਦੀ ਮਣੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਐਸਾ ਵੀ ਪ੍ਰਮਾਣ ਕਰਦੇ ਨੇ, ਛਲੇ ਕਨਕ ਕਾਮਨੀ, ਛਲਿਆ ਗਿਆ ਮਨੁੱਖ ਦੇ ਵਿੱਚ, ਧੋਖਾ ਖਾ ਗਿਆ ਮਨੁੱਖ ਕਾਮਨੀ ਤੋਂ, ਕਨਕ ਤੋਂ ਜ਼ਿੰਦਗੀ ਬਰਬਾਦ ਹੋ ਗਈ, ਜੀਵਨ ਭ੍ਰਸ਼ਟ ਹੋ ਕੇ ਜਹਿ ਰਹਿ ਗਿਆ। ਭਗਤੀ ਦੀ ਮਣੀ ਚਮਕਣੀ ਚਾਹੀਦੀ ਸੀ, ਕਾਮ ਮਣੀ ਚਮਕ ਰਹੀ ਹੈ, ਕਾਮਨੀ। ਗਿਆਨ ਦਾ ਪ੍ਰਕਾਸ਼ ਮਸਤਕ ਤੇ ਹੋਣਾ ਚਾਹੀਦਾ ਸੀ, ਕਾਮਦੇਵ ਚਮਕ ਰਿਹਾ ਹੈ। ਔਰ ਇਹ ਮਿਲਨ ਅਗਰ ਕਾਮਦੇਵ ਤੇ ਕਾਮਣੀ ਦਾ ਹੋਇਆ ਔਰ ਜੀਵਨ ਭਰ ਐਸਾ ਹੋਇਆ, ਤੋ ਇਸ ਤੋਂ ਜੋ ਔਲਾਦ ਪੈਦਾ ਹੋਵੇਗੀ ਉਹ ਕੋਈ ਰਿਸ਼ੀ ਮੁਨੀ ਦਾਰਸ਼ਨਿਕ ਸੰਤ ਭਗਤ ਗਿਆਨੀ ਨਹੀਂ ਹੋਵੇਗੀ। ਉਹ ਔਲਾਦ ਕੈਸੀ ਹੋਵੇਗੀ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ,
1: ਕੱਲੀ ਅੰਦਰੇ

ਇਸਤੇ ਭੈ ਤੋਂ ਡਰਦੇ ਹੋਇਆ ਗੁਰੂ ਦੀ ਸੰਗਤ ਪਕੜੀ, ਪ੍ਰਭੂ ਦੀ ਓਟ ਪਕੜੀ, ਨਾਰਾਇਣ ਦਾ ਆਸਰਾ ਲਿਆ। ਬਸ ਨਾਰਾਇਣ ਦਾ ਆਸਰਾ, ਗੁਰੂ ਦੀ ਸੰਗਤ, ਇਹੀ ਓਟ ਹੈ, ਇਹੀ ਆਧਾਰ ਹੈ।

ਵਿਦਵਾਨਾਂ ਨੇ ਕ੍ਰੋਧ ਨੂੰ ਅਗਨ ਕਿਹਾ, ਬੜੀ ਪ੍ਰਚੰਡ ਅਗਨ ਜੋ ਮਨ ਵਿੱਚੋਂ ਉੱਠ ਕੇ ਤਨ ਨੂੰ ਵੀ ਰਾਖ ਕਰਦੀ ਹੈ। ਮਹਾਨ ਇਹ ਪ੍ਰਬਲ ਅਗਨੀ ਕ੍ਰੋਧ ਤਾਂ ਥੋੜਾ ਬਹੁਤ ਪਸ਼ੂ ਪਕਸ਼ੀਆਂ ਦੇ ਵੀ ਦੇਖਣ ਨੂੰ ਮਿਲਦਾ ਹੈ, ਲੇਕਿਨ ਕ੍ਰੋਧ ਦੀ ਅਗਨ ਮਨੁੱਖ ਦੇ ਚ ਬੜੀ ਪ੍ਰਚੰਡ ਹੈ, ਬੜੀ ਪ੍ਰਬਲ ਹੈ। ਕ੍ਰੋਧ ਦੈਵੀ ਗੁਣਾਂ ਨੂੰ ਸਾੜ ਕੇ ਰਾਖ ਕਰ ਦਿੰਦਾ ਹੈ, ਸਵਾਹ ਕਰ ਦਿੰਦਾ ਹੈ। ਕ੍ਰੋਧੀ ਮਨੁੱਖ ਦੇ ਅੰਦਰ ਕੋਈ ਗੁਣ ਰਹਿ ਨਹੀਂ ਜਾਂਦਾ। ਦਰਅਸਲ ਕ੍ਰੋਧ ਉਤਪਤੀ ਦਾ ਕਾਰਨ ਮਨੁੱਖ, ਇਹ ਤਾਂ ਸਪਸ਼ਟ ਹੈ ਕਿ ਕਾਮਨਾਵਾਂ ਦਾ ਵੇਗ ਹੈ, ਕਾਮ ਦਾ ਵੇਸ਼ ਹੈ, ਕਾਮਨਾ ਵਾਸ਼ਨਾ ਦੀ, ਕਾਮਨਾ ਧਨ ਦੀ, ਕਾਮਨਾ ਸਤਾ ਦੀ। ਸਤਾ ਦੀ ਕਾਮਨਾ, ਇਹ ਕਾਮਨਾ ਹੰਕਾਰ ਦੀ ਕਾਮਨਾ ਹੈ। ਧਨ ਦੀ ਕਾਮਨਾ, ਇਹ ਕਾਮਨਾ ਲੋਭ ਦੀ ਕਾਮਨਾ ਹੈ। ਵਾਸ਼ਨਾ ਦੀ ਕਾਮਨਾ, ਇਹ ਕਾਮਨਾ ਕਾਮ ਵਾਸ਼ਨਾ ਹੈ। ਜਿਸ ਤੋਂ ਵਾਸ਼ਨਾ ਦੀ ਤ੍ਰਿਪਤੀ ਹੋ ਜਾਏ, ਜੋ ਲੋਭ ਪੂਰਤੀ ਦੇ ਸਹਾਇਕ ਹੋਵੇ, ਮਦਦਗਾਰ ਹੋਵੇ, ਜੋ ਅਹੰਕਾਰ ਨੂੰ ਪੱਠੇ ਪਾਵੇ, ਉਹ ਮੇਰਾ ਪ੍ਰਤੀਤ ਹੁੰਦਾ ਹੈ, ਉਸ ਤੇ ਮੋਹ ਆਉਣ ਲੱਗ ਪੈਂਦਾ ਹੈ, ਚੰਗਾ ਲੱਗਦਾ ਹੈ। ਪਰ ਜੋ ਵਾਸ਼ਨਾ ਪੂਰਤੀ ਦੇ ਰੋਕ ਖੜੀ ਕਰ ਦੇਵੇ, ਲੋਭ ਪੂਰਤੀ ਦੇ ਦੀਵਾਰ ਬਣ ਜਾਏ, ਅਹੰਕਾਰ ਸਦਾ ਪ੍ਰਾਪਤੀ ਲਈ ਰਸਤੇ ਦਾ ਰੋੜਾ ਬਣ ਜਾਏ, ਤਾਂ ਫਿਰ ਉਸ ਤੇ ਕ੍ਰੋਧ ਆ ਜਾਂਦਾ ਹੈ। ਕ੍ਰੋਧ ਉਸ ਵਕਤ ਪੈਦਾ ਹੁੰਦਾ ਹੈ ਜਦ ਵਾਸ਼ਨਾ ਅਤ੍ਰਿਪਤ ਰਹਿ ਜਾਏ, ਲੋਭ ਅਤ੍ਰਿਪਤ ਰਹਿ ਜਾਏ, ਅਹੰਕਾਰ ਅਤ੍ਰਿਪਤ ਰਹਿ ਜਾਏ। ਔਰ ਜਿਸ ਦੇ ਰਾਹੀਂ ਮਹਿਸੂਸ ਹੋਵੇ ਕਿ ਵਾਸ਼ਨਾ ਅਤ੍ਰਿਪਤ ਰਹਿ ਗਈ ਹੈ, ਲੋਭ ਅਤ੍ਰਿਪਤ ਰਹਿ ਗਿਆ, ਅਹੰਕਾਰ ਅਤ੍ਰਿਪਤ ਰਹਿ ਗਿਆ, ਬਸ ਉਸੇ ਤੇ ਪ੍ਰਬਲ ਕ੍ਰੋਧ ਆਉਂਦਾ ਹੈ, ਉਸੇ ਨੂੰ ਹੀ ਚਬਾ ਜਾਣ ਨੂੰ ਜੀ ਕਰਦਾ ਹੈ, ਰੇਜ਼ਾ ਰੇਜ਼ਾ ਕਰਨ ਨੂੰ ਜੀ ਕਰਦਾ ਹੈ। ਪਰ ਜੋ ਮਦਦਗਾਰ ਹੋਵੇ, ਸਹਾਇਕ ਹੋਵੇ ਵਾਸ਼ਨਾ ਪੂਰਤੀ ਵਿੱਚ, ਧਨ ਸੰਪਦਾ ਦੀ ਪੂਰਤੀ ਦੇ, ਸਤਾ ਦੀ ਪੂਰਤੀ ਦੇ ਚ ਬਹੁਤ ਪਿਆਰਾ ਲੱਗਦਾ ਹੈ, ਮੋਹ ਆ ਜਾਂਦਾ ਉਸ ਤੇ, ਉਹਨੂੰ ਸੀਨੇ ਨਾਲ ਲਾਉਣ ਨੂੰ ਜੀ ਕਰਦਾ ਹੈ। ਤੋ ਕ੍ਰੋਧ ਕੀ ਹੈ? ਅਤ੍ਰਿਪਤ ਵਾਸ਼ਨਾ। ਕ੍ਰੋਧ ਕੀ ਹੈ? ਅਤ੍ਰਿਪਤ ਲੋਭ। ਕ੍ਰੋਧ ਕੀ ਹੈ? ਅਤ੍ਰਿਪਤ ਅਹੰਕਾਰ। ਵਿਦਵਾਨਾਂ ਦਾ ਕਥਨ ਹੈ, ਅਗਰ ਕ੍ਰੋਧ ਹੈ ਤਾਂ ਕਿਸੇ ਹੋਰ ਦੁਸ਼ਮਣ ਦੀ ਲੋੜ ਨਹੀਂ, ਦੁਸ਼ਮਣੀ ਦੀ ਖਾਣ ਹੈ ਕ੍ਰੋਧ। ਦਇਆ ਹੈ, ਪ੍ਰੇਮ ਹੈ ਤਾਂ ਕੋਈ ਹੋਰ ਕਿਸੇ ਮਿੱਤਰ ਦੀ ਲੋੜ ਨਹੀਂ, ਸਾਰੀ ਮਿੱਤਰਤਾ ਦੀ ਖਾਣ ਹੈ ਦਇਆ ਔਰ ਪ੍ਰੇਮ। ਕ੍ਰੋਧੀ ਤੇ ਦੇਵਤਿਆਂ ਤੱਕ ਨੂੰ ਦੁਸ਼ਮਣ ਬਣਾ ਲੈਂਦਾ ਹੈ, ਪ੍ਰੇਮੀ ਗਲੀਆਂ ਦੇ ਕੱਖ ਨੂੰ ਵੀ ਮਿੱਤਰ ਬਣਾ ਲੈਂਦਾ ਹੈ, ਰਾਕਸ਼ਸਾਂ ਨੂੰ ਵੀ ਮਿੱਤਰ ਬਣਾ ਲੈਂਦਾ ਹੈ। ਕ੍ਰੋਧੀ
महामूढ़ है, प्रेमी ज्ञानी है, स्याणा है, सूझवान है, सुचेत है। तदिति कहने ने क्रोध पैदा ही अचेत अवस्था तो आंदा है। उर्दू दी कहावत, गुस्सा बेवकूफी से शुरू होकर पश्चाताप पे जाके खत्म हो जाता है। क्रोध अगर एक मेंबर दे एक सदस्य दे घर दे एक प्राणी दे पैदा हो जाए तो सारा घर महाभारत दा अखाड़ा बन जाता है। घरेलू युद्ध, घर दे कलेश। पर यही परिवार जे पूरे दा पूरा किधरे क्रोधी हो जाए तो सारे महल्ले नूं महाभारत बना देंदा है। किधरे सारा महल्ला क्रोध दी अगन दे प्रचंड अगन दे जलन लग पवे तो फिर देखण दी चाया है ए पूरा महल्ला सारे शहर नूं जला के खाक कर दे। सारा शहर महाभारत बन जांदा है। इसी तरीके नाल एक मुल्क दा क्रोध किसे मुल्क प्रति जंग दा कारण बन जांदा है। और थोड़ा थोड़ा करके जब सारी दुनिया दा क्रोध यकजा होंदा है, कट्ठा होंदा है, उदों ही विश्व युद्ध होंदा है, वर्ल्ड वार हो जांदी है। एक सथल महाभारत नहीं, सारी दुनिया महाभारत बन जांदी है। बड़ा भारी विनाश होंदा है मनुखता दा। हर पासे कबरां ही कबरां, हर पासे शमशान ही शमशान। सिर्फ शहर दे एक कोने विच शमशान घाट नहीं, सारी दुनिया शमशान घाट बन जाती है। क्रोध ता ऐसी अगन है सारी मनुखता नूं जला के खाक कर देंदी है। क्रोध अगन विद्वान ऐसे भी कहते ने और प्रत्यक्ष दिखाई भी देता है कि खूबसूरत फुलां दा बीज अत्यंत करूप ते कठोर होंदा है। पर इना कठोर और करूप बीजा नूं अनुकूल धरती मिल जाए, वातावरण मिल जाए, मौसम मिल जाए तो इसे कठोरता विचों कोमलता झलकन लग पैंदी है, इसे क्रूपता विचों सुंदरता डुलन लग पैंदी है, उसे निर्गंध विचों चारों पासे सुगंध फैलन लग पैंदी है। कठोर से बीज लेकिन इस विचों कोमलता निकल सकती है। शक्ति है तं क्रोध है, शक्ति है तं दया है, शक्ति है तं क्रोध है, शक्ति है तं प्रेम है। तो क्रोध एक बीज दी तरह है, कुरूप सही कठोर सही लेकिन बीज है। असी देखते हैं कि धार्मिक मंदिरां देच पूजा सथलां देच लोकी फुल अर्पण करते ने, पुष्प भेंट करते ने। अगर कोई तार्किक मनुख बारों गीटियां ते पत्थर चुक ले आवे, सतगुरां दे अगों भेंट करे, किसे मंदिर दे चढ़ावे, लोकी कहणगे मूड है, नादान है, ना समझ है, पागल है। पर वो तार्किक तर्क खड़ी कर दे
अगर फुल भेंट हो सकते ने तो पत्थर क्यों नहीं भेंट हो सकते, पुष्प चढ़ाए जा सकते ने तो एक कंकर ते गीटियां क्यों ने नजराने वजों पेश कीतियां जा सकदियां। उसकी तर्क का समाधान इंज करना पड़ेगा, पत्थर करूप है, पत्थर निर्गंध है, पत्थर कठोर है, फूल कोमल है, फूल सुगंधित है, फूल सुंदर है। सुंदरता नजराने वजों भेंट कीती जा सकती है, कोमलता सुगंध अर्पण कीती जा सकती है, कठोरता करूपता ते निर्गंध नहीं। फूल धर्म मंदिरां विच देवतियां दे शिंगार बनदे ने, शोभा बनदे ने धार्मिक मंदिरां दी।

ਸਿਆਣਾ ਮਨੁੱਖ ਕਹਿ ਸਕਦਾ ਹੈ ਬਹਾਰ ਤੇ ਹੈ ਪਰ ਯਾਰ ਤੋਂ ਬਿਨਾਂ ਕੀ ਬਹਾਰ। ਬਹਾਰਾਂ ਤੇ ਯਾਰਾਂ ਨਾਲ, ਖੇੜੇ ਤੇ ਖੁਸ਼ੀ ਆਪਣਿਆਂ ਨਾਲ, ਮਿੱਤਰਾਂ ਨਾਲ, ਦੋਸਤਾਂ ਨਾਲ। ਕੋਈ ਯਾਰ ਹੀ ਨਹੀਂ ਤੋ ਬਹਾਰ ਨੂੰ ਕੀ ਕਰੀਏ। ਮਨੁੱਖਾ ਜਨਮ ਦੀ ਬਹਾਰ ਤੇ ਆਈ ਹੈ, ਯਾਰ ਨਹੀਂ ਹੈ। ਤੋ ਭਾਈ ਸਾਹਿਬ ਬੜਾ ਸੁੰਦਰ ਫਰਮਾਨ ਕਰਦੇ ਨੇ,

ਆਮਦ ਦੇਖਦੇ ਸਹੀ ਜਿੱਥੇ ਮਨੁੱਖ ਤਨ ਦੀ ਬਹਾਰ ਆਈ ਹੈ ਉੱਥੇ ਕਲਗੀਧਰ ਜੈਸਾ ਯਾਰ ਵੀ ਆਇਆ ਹੈ, ਉੱਥੇ ਧੰਨ ਗੁਰੂ ਗੋਬਿੰਦ ਸਿੰਘ ਜੈਸਾ ਯਾਰ ਵੀ ਆਇਆ ਹੈ। ਯਾਰ ਤੇ ਆਇਆ ਹੈ, ਬਹਾਰ ਆਈ ਹੈ, ਕੋਈ ਸੰਗੀਤ ਨਹੀਂ, ਕੋਈ ਗੀਤ ਨਹੀਂ। ਸਿਆਣੇ ਕਹਿੰਦੇ ਨੇ ਫੁੱਲਾਂ ਦਿੱਤੇ ਜਦ ਬੁਲਬੁਲਾਂ ਚਹਿਚਹਾਉਂਦੀਆਂ ਨੇ, ਨਗਮੇ ਗਾਉਂਦੀਆਂ ਨੇ, ਖਿੜ ਉੱਠਦੇ ਨੇ ਫੁੱਲ, ਚਟਕ ਉੱਠਦੇ ਨੇ ਗੁੰਚੇ, ਖਿੜ ਉੱਠਦੇ ਨੇ ਫੁੱਲ। ਆਦਿ ਕਾਲ ਤੋਂ ਇਹ ਮਨੋਤ ਚਲੀ ਆਈ ਹੈ ਕਿ ਸੰਗੀਤ ਦਾ ਫੁੱਲਾਂ ਤੇ ਬਹੁਤ ਪ੍ਰਭਾਵ ਹੈ, ਔਰ ਸੰਗੀਤ ਕਰਕੇ ਫੁੱਲ ਸੋਹਣੇ ਖਿੜਦੇ ਨੇ, ਵਧੀਆ ਖਿੜਦੇ ਨੇ, ਬਹੁਤ ਖਿੜਦੇ ਨੇ। ਤਾਂ ਭਾਈ ਸਾਹਿਬ ਕਹਿੰਦੇ ਨੇ ਖਬਰ ਦੇ ਹੰਦ ਬਾਗੁਲ ਹਾ ਕੇਸ਼ਾ ਗੁਫਤੰਦ ਹਮਾ, ਸਾਰੇ ਫੁੱਲਾਂ ਨੂੰ ਖਬਰ ਕਰ ਦਿਓ, ਦੱਸ ਦਿਓ, ਕੋਈ ਵਾਂਝਾ ਨਾ ਰਹਿ ਜਾਏ, ਸਭ ਦੇ ਕੰਨੀ ਖਬਰ ਕਰ ਦਿਓ, ਹਰ ਇੱਕ ਫੁੱਲ ਨੂੰ ਦੱਸ ਦਿਓ। ਖਬਰ ਦੇ ਹੰਦ ਬਾਗੁਲ ਹਾ

ਆਮਦ ਹਜ਼ਾਰਾਂ ਤਰ੍ਹਾਂ ਦੇ ਨਗਮੇ ਲੈ ਕੇ ਹਜ਼ਾਰਾਂ ਤਰ੍ਹਾਂ ਦੇ ਗੀਤ ਲੈ ਕੇ ਦੇਖ ਤੇ ਸਹੀ ਗੁਰੂ ਗੋਬਿੰਦ ਸਿੰਘ ਜੈਸੀ ਬੁਲਬੁਲ ਆਈ ਹੈ। ਇੱਕ ਨਗਮਾ ਲੈ ਕੇ ਇੱਕ ਸ਼ਬਦ ਲੈ ਕੇ ਪਤਾ ਨਹੀਂ ਕਿਤਨੇ ਸ਼ਬਦ ਲੈ ਕੇ ਰੱਬੀ ਰਸ ਨਾਲ ਭਰੇ ਹੋਏ ਆਨੰਦ ਨਾਲ ਭਰੇ ਹੋਏ ਤੂੰ ਸੁਣ ਤੇ ਸਹੀ ਆ ਜਾ ਖੇੜੇ ਦੇ ਚ ਬਹਾਰ ਨੂੰ ਅਜਾਈ ਨਾ ਗਵਾਉਣ ਦੇ ਯਾਰ ਵੀ ਆਇਆ ਹੈ ਯਾਰ ਨਗਮੇ ਵੀ ਲੈ ਕੇ ਆਇਆ ਹੈ ਗੀਤ ਵੀ ਲੈ ਕੇ ਆਇਆ ਹੈ। ਕਮਾਲ ਹੈ ਭਾਈ ਸਾਹਿਬ ਜੀ ਦੇ ਇਸ ਤਰਜ਼ੇ ਬਿਆਨੀ ਵਿੱਚ। ਬਦਕਿਸਮਤ ਹੈ ਮਨੁੱਖ ਮੌਸਮੇ ਬਹਾਰ ਯਾਰ ਤੇ ਸੰਗੀਤ ਤੇ ਫਿਰ ਵੀ ਕੁਮਲਾਇਆ ਹੋਇਆ ਸ਼ੁਕਰਾਨੇ ਨਾਲ ਨਹੀਂ ਭਰਿਆ ਗਿਲਿਆਂ ਨਾਲ ਭਰਿਆ ਪ੍ਰਾਰਥਨਾ ਨਾਲ ਨਹੀਂ ਭਰਿਆ ਵਾਸ਼ਨਾ ਨਾਲ ਭਰਿਆ ਸ਼ਿਕਵਿਆਂ ਨਾਲ ਭਰਿਆ ਕ੍ਰੋਧ ਹੈ। ਤੋ ਕ੍ਰੋਧੀ ਮਨੁੱਖ ਧਨਵਾਦੀ ਨਹੀਂ ਹੋ ਸਕਦਾ ਕ੍ਰੋਧੀ ਮਨੁੱਖ ਝੁਕ ਨਹੀਂ ਸਕਦਾ ਕ੍ਰੋਧੀ ਮਨੁੱਖ ਪ੍ਰਾਰਥਨਾਮਈ ਨਹੀਂ ਹੋ ਸਕਦਾ ਤੇ ਜਿੱਥੇ ਪ੍ਰਾਰਥਨਾ ਨਹੀਂ ਉੱਥੇ ਪ੍ਰਮਾਤਮਾ ਕਿੱਥੇ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਪ੍ਰਬੋਧ ਚੰਦਰ ਨਾਟਕ ਦੇ ਕਰਤਾ ਬਹੁਤ ਸੁੰਦਰ ਇਹ ਗ੍ਰੰਥ ਹੈ। ਉਸ ਦੇ ਵਿੱਚ ਮੋਹ ਤੇ ਵਿਵੇਕ ਦੀ ਆਪਨੇ ਜੰਗ ਲਿਖੀ ਹੈ। ਇੱਕ ਪਾਸੇ ਰਾਜਾ ਮੋਹ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਪੰਜਾਂ ਵਿਸ਼ਿਆਂ ਨੂੰ ਜਿਹੜੀ ਤਰਤੀਬ ਦਿੱਤੀ ਹੈ ਸਭ ਤੋਂ ਪ੍ਰਥਮ ਮੋਹ ਫਿਰ ਕਾਮ ਫਿਰ ਕ੍ਰੋਧ ਫਿਰ ਲੋਭ ਫਿਰ ਅਹੰਕਾਰ। ਸਤਿਗੁਰ ਨੇ ਇਸ ਤਰ੍ਹਾਂ ਦੀ ਤਰਤੀਬ ਦਿੱਤੀ ਹੈ ਮੋਹ ਪਹਿਲ। ਪ੍ਰਬੋਧ ਚੰਦਰ ਨਾਟਕ ਦਾ ਕਰਤਾ ਮਹਾਨ ਪੰਡਿਤ ਔਰ ਮਹਾਨ ਦਾਰਸ਼ਨਿਕ ਗੁਲਾਬ ਸਿੰਘ ਜੀ ਮਹਾਰਾਜ ਨਿਰਮਲੇ ਉਹ ਵੀ ਮੋਹ ਨੂੰ ਰਾਜਾ ਮੰਨਦੇ ਨੇ ਬਾਕੀ ਸਭ ਇਹਨਾਂ ਦੀ ਸੈਨਾ ਹੈ। ਇੱਕ ਪਾਸੇ ਮੋਹ ਰਾਜਾ ਇੱਕ ਪਾਸੇ ਵਿਵੇਕ। ਮੋਹ ਦੇ ਸੈਨਾਪਤੀ ਨੇ ਕਾਮ ਕ੍ਰੋਧ ਲੋਭ ਅਹੰਕਾਰ। ਵਿਵੇਕ ਦੀ ਵੀ ਸੈਨਾ ਹੈ ਸ਼ਾਂਤੀ ਪ੍ਰਾਰਥਨਾ ਗਿਆਨ ਦਇਆ ਸ਼ੀਲ ਸੰਜਮ ਇਤਿਆਦਿ ਦੋਵੇਂ ਆਮਣੇ ਸਾਹਮਣੇ ਨੇ। ਔਰ ਗ੍ਰੰਥਕਾਰ ਬੜੀ ਸੁੰਦਰ ਵਿਆਖਿਆ ਕਰਦਾ ਹੈ ਬੈਠਾ ਹੈ ਮੋਹ ਰਾਜਾ ਉਦਾਸ ਨਿਰਾਸ਼ ਕ੍ਰੋਧ ਆ ਕੇ ਪੁੱਛਦਾ ਹੈ ਰਾਜਨ ਇਤਨੇ ਦੁਖੀ ਕਿਉਂ ਇਤਨੇ ਬੇਜ਼ਾਰ ਇਤਨੇ ਨਿਰਾਸ਼ ਕਿਉਂ। ਦੇਖਦਾ ਨਹੀਂ ਸ਼ੀਲ ਤੇ ਸੰਜਮ ਨੇ ਕਾਮ ਨੂੰ ਮਾਰ ਦਿੱਤਾ ਹੈ ਵਾਸ਼ਨਾ ਨੂੰ ਮਾਰ ਦਿੱਤਾ ਹੈ। ਔਰ ਉਹ ਜੋ ਸਾਹਮਣੇ ਖੜਾ ਹੈ ਗਿਆਨ ਉਹ ਜੋ ਆਪਣੇ ਨਾਲ ਲਈ ਖੜਾ ਹੈ ਸ਼ਾਂਤੀ ਦੂਰਦ੍ਰਿਸ਼ਟਤਾ ਇਸਨੇ ਖਤਮ ਕਰ ਦਿੱਤਾ ਹੈ ਅਹੰਕਾਰ। ਉਹ ਦੇਖ ਸਾਹਮਣੇ ਖੜਾ ਹੈ ਸੰਤੋਖ ਉਸਨੇ ਲੋਭ ਦੇ ਵੀ ਟੁਕੜੇ ਟੁਕੜੇ ਕਰ ਦਿੱਤੇ ਨੇ। ਐਸੇ ਸ਼ਕਤੀਸ਼ਾਲੀ ਸੈਨਾਪਤੀ ਜਿਸ ਰਾਜੇ ਦੇ ਮਾਰੇ ਜਾਣ ਉਸ ਦੀਆਂ ਤੇ ਬਾਹਾਂ ਟੁੱਟ ਗਈਆਂ। ਹੇ ਕ੍ਰੋਧ ਮੈਂ ਇਸ ਵਾਸਤੇ ਉਦਾਸ ਬੈਠਾ ਨਿਰਾਸ਼ ਬੈਠਾ ਹੁਣ ਤੇ ਹਾਰ ਯਕੀਨੀ ਹੈ ਹਾਰ ਜਾਵਾਂਗੇ ਮਰ ਜਾਵਾਂਗੇ ਖਤਮ ਹੋ ਜਾਵਾਂਗੇ।
तो पंडित गुलाब सिंह जी महाराज लिख देने क्रोधोवाच। उस वक्त क्रोध बोलता है, नहीं मोहराजन, उदास होने की लोड़ नहीं, निराश होने की लोड़ नहीं, मैं जो मौजूद हां, मैनू भेजो, मैं लड़ांगा, मैं युद्ध करांगा। मोह कहिंदा है, जिथे काम मर गया, लोभ खत्म हो गया, अहंकार दे टुकड़े टुकड़े हो गए, तू की करेगा? देखदा नहीं पिया सामने ज्ञान खड़ा है संतोख नू नाल लेके। विवेक राजा अपने नाल शांति दी सेना लई खड़ा है, शील खड़ा है, संयम खड़ा है, दूरदृष्टा खड़ी है, लंबियां निगाहां खड़ियां ने, लंबी सोचनी खड़ी है, की करेगा तू? उत्थे तेरी नहीं चलने। तो क्रोध बोलता है, पंडित जी प्रबोध चंद्र नाटक देच इस तरह लिख देने, अंधकरों दृगवंतन को

ਪਿਆਰੋਂ ਸੁਣ ਐ ਮੋਹ ਰਾਜਨ ਮੇਰੀ ਕਰਾਮਾਤ ਦੇਖ ਮੈਂ ਜਿਸ ਹਿਰਦੇ ਚ ਆਪਣਾ ਪੈਰ ਰੱਖ ਦੇਣਾ ਉਹ ਆਪਣਾ ਵਿਗੜਦਾ ਹੋਇਆ ਕੰਮ ਵੀ ਨਹੀਂ ਦੇਖ ਸਕੇਗਾ ਕਿ ਕਿਤਨਾ ਵਿਗੜ ਰਿਹਾ ਹੈ ਮੇਰਾ ਕਿਤਨਾ ਨਾਸ ਹੋ ਰਿਹਾ ਹੈ ਉਹ ਆਪਣੀ ਆਤਮਾ ਦੀ ਆਵਾਜ਼ ਵੀ ਨਹੀਂ ਸੁਣ ਸਕੇਗਾ ਐ ਮੋਹ ਰਾਜਨ ਤੂੰ ਮੈਨੂੰ ਭੇਜ ਕੇ ਦੇਖ ਜ਼ਿੰਦਗੀ ਭਰ ਜੋ ਪੜਿਆ ਹੋਵੇਗਾ ਸਾਲਾਂ ਵਧੀ ਜੋ ਪੜਿਆ ਹੋਵੇਗਾ ਇੱਕ ਛਿੰਨ ਵਿਚ ਮੈਂ ਬੁਲਾ ਕੇ ਰੱਖ ਦਿਆਂਗਾ ਅਨਪੜ ਬਣਾ ਕੇ ਰੱਖ ਦਿਆਂਗਾ ਕ੍ਰੋਧ ਦੇ ਸੜਿਆ ਹੋਇਆ ਮਨੁੱਖ ਤੇ ਅਨਪੜ ਲੱਗਦਾ ਹੈ ਕ੍ਰੋਧ ਦੇ ਜਲਿਆ ਹੋਇਆ ਮਨੁੱਖ ਤੇ ਮੂੜ ਲੱਗਦਾ ਹੈ ਕ੍ਰੋਧੀ ਤੇ ਸ਼ੈਤਾਨ ਲੱਗਦਾ ਹੈ ਨਹੀਂ ਮਹਿਸੂਸ ਹੁੰਦਾ ਇਹ ਪੜ੍ਹਾ ਲਿਖਾ ਹੋਵੇਗਾ ਇਹ ਦਾਰਸ਼ਨਿਕ ਹੋਵੇਗਾ ਇਹ ਫਿਲਾਸਫਰ ਹੋਵੇਗਾ ਇਹ ਚਾਤਰ ਹੋਵੇਗਾ ਪੜਿਓ ਜਿਤਨੋ ਖਿਨ ਮਾਏ ਬਿਸਾਰੋ ਜੀਵਨ ਭਰ ਜੋ ਇਸਨੇ ਪੜਿਆ ਮੈਂ ਇੱਕ ਸੈਕਿੰਡ ਦੇ ਚ ਭੁਲਾ ਕੇ ਰੱਖ ਦਿਆਂਗਾ ਇੱਕ ਛਿੰਨ ਦੇ ਚ ਭੁਲਾ ਕੇ ਰੱਖ ਦਿਆਂਗਾ ਕ੍ਰੋਧ ਦੀ ਇਹ ਮਹਾਨ ਪਰਬਲ ਸ਼ਕਤੀ ਜਿਸ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਪਾਵਨ ਪਵਿੱਤਰ ਵਾਕ ਸੰਸਕ੍ਰਿਤੀ ਸਲੋਕ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਨੇ ਹੇ ਕਲਮੂਲ ਕਰੋਧੰ ਕਦੰਚ ਕਰੁਣਾ ਨ ਉਪਰਜਤੇ ਹੇ ਕਲੇਸ਼ ਦੀ ਜੜ ਝਗੜੇ ਦਾ ਮੂਲ ਕ੍ਰੋਧ ਝਗੜਾ ਚਾਹੇ ਪਰਿਵਾਰ ਦੇ ਚਾਹੇ ਮੂਲ ਕ੍ਰੋਧ ਹੈ ਝਗੜਾ ਚਾਹੇ ਬਾਜ਼ਾਰ ਦੇ ਚਾਹੇ ਮੂਲ ਕ੍ਰੋਧ ਹੈ ਝਗੜਾ ਚਾਹੇ ਸਾਰੇ ਸ਼ਹਿਰ ਦੇ ਚ ਹੈ ਕੌਮ ਦੇ ਚ ਹੈ ਮੂਲ ਕ੍ਰੋਧ ਹੈ ਤੇ ਝਗੜਾ ਚਾਹੇ ਸਾਰੇ ਸੰਸਾਰ ਦੇ ਚ ਹੈ ਵਿਸ਼ਵ ਯੁੱਧ ਹੈ ਵਰਲਡ ਵਾਰ ਹੈ ਮੂਲ ਵਿੱਚ ਤੇ ਕ੍ਰੋਧ ਹੈ ਹੇ ਝਗੜੇ ਦੀ ਜੜ ਹੇ ਕਲੇਸ਼ ਦਾ ਮੂਲ ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ ਬਿਖਯੰਤ ਜੀਵੰ ਵਸੰ ਕਰੋਤ ਨਰਤੰ ਕਰੋਤ ਜਥਾ ਮਰਕਟੇ ਹੇ ਕ੍ਰੋਧ ਤੇਰਾ ਵਾਸਾ ਹੁੰਦਾ ਹੈ ਵਿਸ਼ਈ ਮਨੁੱਖਾਂ ਦੇ ਅੰਦਰ ਜਿਨ੍ਹਾਂ ਦੀ ਵਾਸ਼ਨਾ ਅਤ੍ਰਿਪਤ ਰਹਿ ਗਈ ਹੈ ਜਿਨ੍ਹਾਂ ਦੀ ਕਾਮਨਾ ਅਤ੍ਰਿਪਤ ਰਹਿ ਗਈ ਹੈ ਜਿਨ੍ਹਾਂ ਦੀ ਤ੍ਰਿਸ਼ਨਾ ਅਤ੍ਰਿਪਤ ਰਹਿ ਗਈ ਹੈ ਜਿਨ੍ਹਾਂ ਦੀਆਂ ਇੱਛਾਵਾਂ ਅਤ੍ਰਿਪਤ ਰਹਿ ਗਈਆਂ ਨੇ ਜਿਨ੍ਹਾਂ ਦੀਆਂ ਕਾਮਨਾਵਾਂ ਅਤ੍ਰਿਪਤ ਰਹਿ ਗਈਆਂ ਨੇ ਤੇਰਾ ਵਾਸਾ ਉੱਥੇ ਹੀ ਆਉਂਦਾ ਹੈ ਅਤ੍ਰਿਪਤ ਵਾਸ਼ਨਾ ਕ੍ਰੋਧ ਬਣਦੀ ਹੈ ਅਤ੍ਰਿਪਤ ਵਾਸ਼ਨਾ ਗਿਲੇ ਬਣਦੀ ਹੈ ਅਤ੍ਰਿਪਤ ਵਾਸ਼ਨਾ ਸ਼ਿਕਵੇ ਬਣਦੀ ਹੈ ਅਤ੍ਰਿਪਤ ਵਾਸ਼ਨਾ ਅਸੰਤੁਸ਼ਟੀ ਨੂੰ ਜਨਮ ਦਿੰਦੀ ਹੈ ਔਰ ਇਹ ਸਭ ਕੁਝ ਫਿਰ ਕ੍ਰੋਧ ਨੂੰ ਬਰਬਾਦ ਕਰਦਾ ਹੈ ਇਹ ਕ੍ਰੋਧ ਤੇਰਾ ਵਾਸਾ ਹੈ ਵਿਸ਼ਈ ਜੀਵਾਂ ਦੇ ਅੰਦਰ ਨਰਤੰ ਕਰੋਤ ਜਥਾ ਮਰਕਟੇ ਤੂੰ ਜਿਸ ਦੇ ਅੰਦਰ ਵਾਸਾ ਕਰਦਾ ਹੈ ਉਸਨੂੰ ਇਸ ਤਰ੍ਹਾਂ ਨਚਾਉਂਦਾ ਹੈ ਜਿਵੇਂ ਮਦਾਰੀ ਬੰਦਰ ਨੂੰ ਨਚਾਉਂਦਾ ਹੈ ਇਹ ਕ੍ਰੋਧ ਤੂੰ ਬੰਦਰ ਦੀ ਤਰ੍ਹਾਂ ਉਸ ਮਨੁੱਖ ਨੂੰ ਨਚਾਉਂਦਾ ਹੈ ਜਿਸ ਦੇ ਅੰਦਰ ਤੂੰ ਪ੍ਰਵੇਸ਼ ਕਰ ਜਾਂਦਾ ਹੈ ਅਨੇਕ ਸਾਸੰ

ਜਿਸ ਦੇ ਅੰਦਰ ਤੇਰਾ ਵਾਸਾ ਹੋ ਜਾਂਦਾ ਹੈ, ਉਸ ਨੂੰ ਜਮਜੋਤਾਂ ਦੀ ਤਾੜਨਾ ਸਾਰਨੀ ਪੈਂਦੀ ਹੈ, ਬਾਰ ਬਾਰ ਜੰਮਣਾ ਪੈਂਦਾ, ਮਰਨਾ ਪੈਂਦਾ। ਹੇ ਕ੍ਰੋਧ ਤਉ ਸੰਗੇ ਅਧਮੰ ਨਰੇ, ਅਧਮ ਗਤੀ ਦੇ ਲੋਕ ਤੇਰੇ ਨਾਲ ਆਉਂਦੇ ਨੇ, ਅਧਮ ਮਨੁੱਖ, ਨੀਚ ਮਨੁੱਖ ਤੇਰੇ ਨਾਲ ਆਉਂਦੇ ਨੇ। ਕ੍ਰੋਧੀ ਮਹਾਨ ਨਹੀਂ ਹੋ ਸਕਦਾ, ਕ੍ਰੋਧੀ ਮਹਾਨੀਚ ਹੈ, ਮਹਾਨੀਚ ਹੈ। ਤੋ ਫਿਰ ਇਸ ਤੋਂ ਬਚਾਓ ਕਿਸ ਤਰ੍ਹਾਂ ਕਰੀਏ, ਇਸ ਕ੍ਰੋਧ ਤੋਂ ਕਿਵੇਂ ਬਚੀਏ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਨ ਵਾਕ ਸਾਨੂੰ ਇੰਜ ਉਪਦੇਸ਼ ਕਰਦਾ ਹੈ। ਆਖਰੀ ਪੰਕਤੀ

ਜਦ ਸਾਰੇ ਜੀਵਾਂ ਲਈ ਅੰਦਰੋਂ ਪ੍ਰਾਰਥਨਾ ਨਿਕਲੇ, ਗਿਲਾ ਨਹੀਂ ਪ੍ਰਾਰਥਨਾ, ਹੇ ਪ੍ਰਭੂ ਤੂੰ ਸਾਰਿਆਂ ਦੀ ਰੱਖਿਆ ਕਰ, ਸਰਬ ਜੀ ਰੱਖਿਆ ਕਰੋ, ਸਾਰੇ ਜੀਵਾਂ ਦੀ ਪਾਲਣਾ ਕਰ, ਸਾਰੇ ਜੀਵਾਂ ਦੀ ਕ੍ਰੋਧ ਤੋਂ ਰੱਖਿਆ ਕਰ, ਸਾਰੇ ਜੀਵਾਂ ਨੂੰ ਸੁੱਖ ਦੇ, ਸਾਰੇ ਜੀਵ ਆਨੰਦਿਤ ਹੋਣ। ਜਦ ਸਾਰਿਆਂ ਦੇ ਪ੍ਰਤੀ ਐਸੀ ਅਰਦਾਸ ਪੈਦਾ ਹੋਵੇ, ਐਸੀ ਪ੍ਰਾਰਥਨਾ ਪੈਦਾ ਹੋਵੇ, ਮਨੁੱਖ ਸ਼ਾਂਤੀ ਦੇ ਸਾਗਰ ਵਿੱਚ ਡੁੱਬੀ ਲਾ, ਗਿਆਨ ਵਿਗਿਆਨ ਆਨੰਦ ਖੇੜੇ ਤੇ ਖੁਸ਼ੀਆਂ ਦੇ ਸੁੱਚੇ ਮੋਤੀ ਪ੍ਰਾਪਤ ਕਰ ਆਪਣੀ ਝੋਲੀ ਭਰ ਲੈਂਦਾ ਹੈ। ਦਰਅਸਲ ਇਹ ਜੋ ਸਿੱਖ ਜਗਤ ਵਿੱਚ ਸਤਿਗੁਰ ਦੇ ਸਾਹਮਣੇ ਅਰਦਾਸ ਤੋਂ ਅਖੀਰਲੇ ਇਹ ਜੋ ਸ਼ਬਦ ਦੁਹਰਾਏ ਜਾਂਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਦਰਅਸਲ ਸਰਬੱਤ ਦੇ ਭਲੇ ਵਿੱਚ ਹੀ ਮੇਰਾ ਭਲਾ ਹੈ, ਸਰਬੱਤ ਦੇ ਬੁਰੇ ਮੰਗਣ ਵਿੱਚ ਹੀ ਮੇਰਾ ਬੁਰਾ ਹੈ, ਸਰਬੱਤ ਦੇ ਬੁਰਾ ਕਰਨ ਵਿੱਚ ਹੀ ਮੇਰਾ ਬੁਰਾ ਹੈ, ਔਰ ਸਰਬੱਤ ਦੇ ਭਲੇ ਵਿੱਚ

बहु परे कारण अनेक भांत बहु डोलते।

ਵਿਗਿਆਪਤ ਨਾਨਕ ਹਰ ਨਰ ਹਰੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦਿੱਤੀ ਹੋਈ ਤਰਤੀਬ ਵਿੱਚ ਪ੍ਰਥਮ ਮੋਹ, ਫਿਰ ਕਾਮ, ਫਿਰ ਕ੍ਰੋਧ ਤੇ ਫਿਰ ਇਹ ਲੋਭ ਮਨੁੱਖ ਦੀਆਂ ਬੁਨਿਆਦੀ ਕਮਜ਼ੋਰੀਆਂ ਵਿੱਚੋਂ ਇੱਕ ਪ੍ਰਬਲ ਕਮਜ਼ੋਰੀ। ਲੋਭ ਦੀ ਉਤਪਤੀ ਹੁੰਦੀ ਹੈ ਲੈਣ ਦੀ ਭਾਵਨਾ ਤੋਂ। ਹਰ ਵਕਤ ਲੈਣ ਦੀ ਭਾਵਨਾ ਅੰਦਰ ਚਲੇ, ਲੈਣਾ ਲੈਣਾ ਲੈਣਾ। ਮੈਂ ਮਾਤਾ ਕੋਲੋਂ ਲੈਣਾ, ਪਿਤਾ ਕੋਲੋਂ ਲੈਣਾ, ਭਰਾਵਾਂ ਕੋਲ ਲੈਣਾ, ਪਤਨੀ ਕੋਲੋਂ ਲੈਣਾ, ਬੱਚਿਆਂ ਕੋਲੋਂ ਲੈਣਾ, ਪੜੋਸੀ ਕੋਲੋਂ ਲੈਣਾ, ਸੰਸਾਰ ਕੋਲੋਂ ਲੈਣਾ, ਨਿਰੰਕਾਰ ਕੋਲ ਲੈਣਾ, ਧਨ ਲੈਣਾ, ਸੁਖ ਲੈਣਾ, ਸੰਪਦਾ ਲੈਣੀ ਹੈ, ਜਸ ਲੈਣਾ, ਪ੍ਰਭਤਾ ਲੈਣੀ ਹੈ, ਮਾਣ ਲੈਣਾ, ਸਨਮਾਨ ਲੈਣਾ। ਹਰ ਵਕਤ ਇਹ ਲੈਣ ਦੀ ਬੁੱਕ, ਇਹ ਲੈਣ ਦੀ ਤਰਫ, ਔਰ ਇਹ ਲੈਣ ਦੀ ਅੱਠੇ ਪੈਰ ਬਣੀ ਹੋਈ ਬਿਰਤੀ, ਬਸ ਇਹੀ ਲੋਭ ਹੈ। ਇਹ ਇੱਕ ਐਸੀ ਗੰਢ ਨੂੰ ਜਨਮ ਦਿੰਦੀ ਹੈ, ਇਸੇ ਦਾ ਨਾਂ ਹੈ ਲੋਭ। ਉਮਰ ਦੇ ਨਾਲ ਨਾਲ ਇਹ ਲੋਭ ਵੱਧਦਾ, ਲੈਣ ਦੀ ਬਿਰਤੀ ਵੱਧਦੀ ਹੈ, ਬੜੀ ਪ੍ਰਬਲ ਵੱਧਦੀ ਹੈ। ਔਰ ਮਨੁੱਖ ਪ੍ਰਬਲ ਲੋਭੀ ਹੋ ਜਾਂਦਾ ਹੈ। ਲੋਭ ਮਨੁੱਖ ਨੂੰ ਪਾਪ ਤੇ ਮਜਬੂਰ ਕਰਦਾ ਹੈ। ਜਦ ਲੈਣ ਦੀ ਬਿਰਤੀ ਲੈ ਨਹੀਂ ਸਕਦੀ, ਤਾਂ ਅਤ੍ਰਿਪਤ ਲੈਣ ਦੀ ਬਿਰਤੀ ਇਹ ਲੋਭ ਖੋਣ ਦੀ ਸੋਚਦਾ ਹੈ, ਚੁਰਾਉਣ ਦੀ ਸੋਚਦਾ ਹੈ। ਇਹ ਸੋਚ ਪਾਪ ਹੈ। ਪਰ ਜਦ ਇਹ ਲੈਣ ਦੀ ਬਿਰਤੀ ਬਹੁਤ ਪ੍ਰਬਲ ਹੋ ਜਾਏ, ਇਹ ਸੋਚਣੀ ਸਿਖਰ ਤੇ ਪਹੁੰਚ ਜਾਏ, ਪਾਪ ਪ੍ਰਬਲ ਹੋ ਜਾਏ, ਤੇ ਜਦ ਇਹ ਕਿਧਰੇ ਖੋ ਲੈਂਦਾ ਹੈ, ਚੁਰਾ ਲੈਂਦਾ ਹੈ, ਬੇਈਮਾਨੀ ਕਰ ਲੈਂਦਾ ਹੈ, ਤਾਂ ਇਹ ਅਪਰਾਧ ਬਣ ਜਾਂਦਾ ਹੈ। ਬਹੁਤ ਵੱਡੀ ਸੰਭਾਵਨਾ ਹੈ ਲੋਭੀ ਦੇ ਅਪਰਾਧੀ ਹੋਣ ਦੀ। ਔਰ ਹਮੇਸ਼ਾ ਲੋਭੀਆਂ ਤੋਂ ਹੀ ਇੱਕ ਦੂਜੇ ਦੇ ਧਨ ਨੂੰ, ਸੰਪਦਾ ਨੂੰ ਖਤਰਾ ਹੈ। ਅਗਰ ਇਹ ਲੋਭ ਵਿਆਪਕ ਹੋਵੇ ਹਰ ਇੱਕ ਦੇ ਹਿਰਦੇ ਚ ਔਰ ਬੜਾ ਪ੍ਰਬਲ, ਤਾਂ ਹਰ ਇੱਕ ਦਾ ਧਨ, ਹਰ ਇੱਕ ਦੀ ਸੰਪਦਾ ਖਤਰੇ ਦੀ ਸਮਝਾ, ਕਿਧਰੇ ਚੁਰਾ ਲਈ ਜਾਏਗੀ, ਕਿਧਰੇ ਖੋ ਲਈ ਜਾਏਗੀ, ਕਿਧਰੇ ਲੁੱਟ ਲਈ ਜਾਏਗੀ। ਲੈਣ ਦੀ ਬਿਰਤੀ ਲੋਭ, ਲੋਭ ਵਿੱਚ ਖੋਣਾ, ਲੁਟੇਰਾ। ਲੈਣ ਦੀ ਬਿਰਤੀ ਲੋਭ, ਲੋਭ ਲੁਟੇਰਾ, ਲੋਭੀ ਲੁਟੇਰਾ ਹੋ ਹੀ ਜਾਏਗਾ। ਔਰ ਇਹ ਲਾਜ਼ਮੀ ਸਹੀ ਢੰਗ ਨਾਲ, ਗੁਪਤ ਢੰਗ ਨਾਲ, ਪ੍ਰਗਟ ਢੰਗ ਨਾਲ ਖੋਣ ਦੀ ਸੋਚੇਗਾ, ਔਰ ਇਹ ਪਾਪੀ ਹੋ ਜਾਏਗਾ। ਦੇਣ ਦੀ ਬਿਰਤੀ, ਮੈਂ ਦੇਣਾ ਹੈ, ਕਿਸੇ ਨੂੰ ਸੁੱਖ ਦੇਣਾ ਹੈ, ਕਿਸੇ ਨੂੰ ਧਨ ਦੇਣਾ ਹੈ, ਕਿਸੇ ਨੂੰ ਸੰਪਦਾ ਦੇਣੀ ਹੈ, ਕਿਸੇ ਨੂੰ ਮਾਣ ਸਨਮਾਨ ਦੇਣਾ ਹੈ, ਦੇਣ ਦੀ ਇਹ ਪ੍ਰਬਲ ਬਿਰਤੀ ਪੁੰਨ ਕਹਿਲਾਉਂਦੀ ਹੈ। ਔਰ ਦੇਣ ਦੀ ਇਸੇ ਪ੍ਰਬਲ ਬਿਰਤੀ ਦਾ ਨਾਂ ਹੈ ਦਾਨ। ਔਰ ਪ੍ਰਬਲ
दानी जो हर वक्त देने की सोचे, किसी नूं मिठे बोल देने ने अपनी तौफीक अपनी समर्था दे मुताबिक किसी नूं मिठे बोल देने ने। जे कला कोल है तो कला देनी है, ज्ञान देना है, सुख देना है, चैन देना है, आराम देना है, सन्मान देना है। हर वक्त ये देन दी विरती उन्नू जन्म देंदी है, यही पुन दान कहलांदा है। तदी ते इन्हां दो शब्दां दा कठा उचारण चल पिया, दान पुन पुन दान, दान पुन पुन दान। पुनीत कौन? दानी। दानी कौन? पुनीत। पापी कौन? लोभी। लोभी कौन? पापी। पाप लोभ, पाप लोभ, लोभ पाप, ये दोवें इकट्ठे पर चलते है। पुन दान, पुन दान, दान पुन, ये दो शब्द कट्ठे पर चलते है। देन दी ए परबल बिरती हर वक्त सोचने विच देना होवे। कोई बूटा प्यासा है, पानी देना है। कोई पशु प्यासा है, इन्हू भी पानी दे दिए। कोई सर्दी तो ठठर रहा है, बस्तर दे दिए। कोई बहुत भुखा जापदा है, मजबूर जापदा है, रोटी दे दिए, अन्न दे दिए, धन दे दिए। कला कोल है कोई तो कला सिखा दिए, किसी नूं कला दे दिए, ज्ञान दे दिए, विज्ञान दे दिए, सूझ दे दिए, समझ दे दिए। देण दियां यही परबल बिरतियां मनुख नूं पुनीत बना देंदियां ने। पुनीत दानी होवेगा और दानी ध्यानी होवेगा, उसका ध्यान जुड़ेगा। जिथे देण दी बिरती है उथे दान, और जिथे दान है उथे ध्यान है। उथे ध्यान साधना की सफलता है, उसका ध्यान प्रभु नाम दे जुड़ेगा। जिथे लैण दी परबल बिरती है उथे जदो ध्यान देश भी बैठेगा तो लोभ चेते आएगा, लेना चेते आएगा, लेना है, लेना है, लेना है, जुड़ना चेते नहीं आएगा। देन वाला ही जुड़ सकता है, लेन वाला नहीं। इस वास्ते ध्यानी लई दान लाजमी और दान खड़ा है देन दियां बिरतियां थे। चलो नहीं ने तेरे कोल लखां करोड़ां हजारां, पर किधरे देन दी बिरती भावना पूरक होवे। एक कौड़ी नूं भी भाग लगदे ने और एक कौड़ी भी ध्यान जोड़न विच सफलता दे दिंदी है। भावनी भगत भाए, कौड़ी अगर भाग राखे ताहे ते गुर सर्व निधान दान देते हैं। दरअसल सवाल ये नहीं दिता की है, सवाल ये देन दी बड़ी प्रबल बिरती है। अगर देन वास्ते कुछ भी ना होवे ते सिर्फ देन दी बिरती होवे तां भी ध्यान जुड़ेगा, लाजमी जुड़ेगा। ते भावे करोड़ां दा दान दिता है, किसी का मुंह वेख के, किसी का लिहाज करके, या स्वर्ग या होर कुछ खुशियां दियां लैण दियां कामनावां नूं मुख लग के, मनोकामना नूं मुख रख के दिता है, तो चूंकि उस देन नाल भी लैण दी परबल बिरती जुड़ी हुई है, वो तो देना लेना हो गया, वो तो व्यापार है, दान नहीं है। लोभ ही बाजार देच भी व्यापार करता है, लोभ ही धर्म मंदिरां देच भी व्यापार करता है, लोभ ही इंज कह लो बेचता है धर्म नो, व्यापार करता है, करता है धर्म, फिर कुछ लेन दियां कामनावां नु मुखर लग गए।
ਉਸ ਨੂੰ ਵੇਚਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੜਾ ਸੁੰਦਰ ਇੱਕ ਵਾਕ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ ਹੈ, ਧਰਮ ਗਤੀ ਨਹੀਂ ਕਰ ਰਿਹਾ। ਜਿਸ ਵਰਨ ਵਿੱਚ ਸਾਰੀ ਮਨੁੱਖਤਾ ਆ ਗਈ ਹੈ, ਇਸ ਵਰਨ ਨਾਲ ਧਰਮ ਨਹੀਂ ਚੱਲਦਾ। ਧਰਮ ਕੀ ਗਤ ਰਹੀ। ਅਗਰ ਮਿਥ ਨੂੰ ਲਈਏ ਤੇ ਮਨੋ ਸਿਮਰਤੀ ਦੀ ਵੰਡ ਨੂੰ ਲਈਏ, ਉਹਨੇ ਚਾਰ ਵਰਨਾਂ ਦੀ ਵੰਡ ਕੀਤੀ ਹੈ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ, ਧਰਮ ਦੀ ਗਤੀ ਰੁਕ ਗਈ, ਧਰਮ ਨਹੀਂ ਚੱਲ ਰਿਹਾ। ਸਾਰੀ ਸ੍ਰਿਸ਼ਟੀ ਕਿਹੜੇ ਵਰਨ ਵਿੱਚ ਆ ਗਈ ਕਿ ਧਰਮ ਦਾ ਚੱਲਣਾ ਔਖਾ ਹੋ ਗਿਆ। ਬ੍ਰਾਹਮਣ, ਬ੍ਰਾਹਮਣ ਨਾਲ ਧਰਮ ਚੱਲਦਾ ਅਗਰ ਕੋਈ ਵਾਕਈ ਬ੍ਰਾਹਮਣ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਬ੍ਰਹਮ ਬਿੰਦੇ ਸੇ ਬ੍ਰਾਹਮਣਾ, ਜੋ ਬ੍ਰਹਮ ਦਾ ਚਿੰਤਨ ਕਰਦਾ, ਬ੍ਰਹਮ ਵਿੱਚ ਲੀਨ ਰਹਿੰਦਾ, ਬ੍ਰਹਮ ਦੀ ਸੋਚਦਾ, ਬ੍ਰਹਮ ਨੂੰ ਵਿਚਾਰਦਾ ਬ੍ਰਾਹਮਣ, ਤੋ ਬ੍ਰਾਹਮਣ ਨਾਲ ਧਰਮ ਚੱਲਦਾ ਕਿਉਂਕਿ ਬ੍ਰਹਮ ਦਾ ਚਿੰਤਨ ਕਰਦਾ।

ਕੋਸ਼ਿਸ਼ ਕਰੇ, ਬ੍ਰਹਮ ਵਿੱਚ ਲੀਨ ਹੋਣ ਦੀ ਕੋਸ਼ਿਸ਼ ਕਰੇ ਬ੍ਰਾਹਮਣ, ਬ੍ਰਹਮ ਬਿੰਦੇ ਸੇ ਬ੍ਰਾਹਮਣ। ਤੋ ਬ੍ਰਾਹਮਣ ਨਾਲ ਤੇ ਧਰਮ ਚੱਲਦਾ ਹੈ, ਕਦੀ ਕਦਾਈ ਕੋਈ ਲੱਖਾਂ ਚ ਇਸ ਤਰ੍ਹਾਂ ਦਾ ਪੁਰਸ਼ ਜਿਹਨੂੰ ਦੇਖ ਕੇ ਕਹਿ ਸਕੀਏ ਬ੍ਰਾਹਮਣ ਹੈ, ਇਹ ਬ੍ਰਾਹਮਣ ਹੈ, ਇਹ ਤੇ ਬ੍ਰਹਮ ਵਿੱਚ ਲੀਨ ਹੈ, ਇਹ ਤੇ ਬ੍ਰਹਮ ਦਾ ਚਿੰਤਨ ਕਰ ਰਿਹਾ ਹੈ। ਤੋ ਬ੍ਰਾਹਮਣ ਨਾਲ ਧਰਮ ਚੱਲਦਾ ਹੈ, ਖੱਤਰੀ ਨਾਲ ਵੀ ਧਰਮ ਚੱਲਦਾ ਹੈ। ਖੱਤਰੀ ਕੌਣ? ਖੱਤਰੀ ਸੋ ਜੋ ਕਰਮਾਂ ਕਾ ਸੂਰ, ਜਿਸ ਦੇ ਸੁਭਾਵ ਵਿੱਚ ਸੂਰਬੀਰਤਾ ਹੈ, ਜਿਸ ਦੇ ਵਿਚਾਰਾਂ ਦੇ ਸੂਰਬੀਰਤਾ ਹੈ, ਜਿਹਦੀ ਸੋਚਣੀ ਦੇ ਸੂਰਬੀਰਤਾ ਹੈ, ਜਿਸਦਾ ਖੂਨ ਅਨਿਆਏ ਵੇਖ ਕੇ ਖੋਲਣ ਲੱਗ ਪੈਂਦਾ ਹੈ, ਜਿਸਦਾ ਖੂਨ ਮਜ਼ਲੂਮ ਦਾ ਖੂਨ ਬਣ ਜਾਂਦਾ ਹੈ, ਉਹ ਆਪਣਾ ਖੂਨ ਮਜ਼ਲੂਮ ਨੂੰ ਦਿੰਦਾ ਹੈ, ਮਜ਼ਲੂਮ ਦੀ ਰਕਸ਼ਾ ਲਈ ਜਿਸਦਾ ਖੂਨ ਉਛਲਦਾ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ। ਕੌਣ ਹੈ ਸੂਰਬੀਰ? ਜੋ ਦੀਨ ਦੀ ਖਾਤਰ ਲੜਦਾ ਹੈ, ਦੀਨ ਕਮਜ਼ੋਰ। ਦੀਨਨ ਕੀ ਪ੍ਰਿਤਪਾਲ ਕਰੇ ਨਿਤ ਸੰਤ ਉਬਾਰ ਗਨੀ ਮਨਗਾਰੇ। ਦੀਨ ਗਰੀਬ ਨਿਮਾਣਾ ਨਿਤਾਣਾ, ਜੋ ਦੀਨ ਦੀ ਬਾਂਹ ਪਕੜ ਲਵੇ, ਇਹ ਤੇ ਪ੍ਰਮਾਤਮਾ ਵਾਲਾ ਗੁਣ ਹੈ, ਇਹ ਤੇ ਈਸ਼ਵਰੀ ਸੁਭਾਵ ਹੈ, ਇਹ ਤੇ ਸਵਾਈ ਈਸ਼ਵਰੀ ਹੈ। ਦੀਨ ਦੇ ਪਕਸ਼ ਦੇ ਖੜਾ ਹੋ ਜਾਏ, ਤਾਕਤਵਰ ਦੇ ਪਕਸ਼ ਦੇ ਸਾਰੀ ਦੁਨੀਆਂ ਖੜਾ ਹੁੰਦੀ ਹੈ, ਸ਼ਕਤੀਸ਼ਾਲੀ ਮਨੁੱਖ ਦੇ ਪੱਖ ਵਿੱਚ ਤੇ ਸਾਰੇ ਹੀ ਆ ਜਾਂਦੇ ਨੇ। ਕਮਜ਼ੋਰ ਦਾ ਪੱਖ ਕੋਈ ਕਮਜ਼ੋਰ ਨਹੀਂ ਲੈ ਸਕਦਾ, ਕੋਈ ਸੂਰਬੀਰ ਲੈ ਸਕਦਾ। ਸੂਰਬੀਰ ਦੇ ਨਾਲ ਧਰਮ ਚੱਲਦਾ ਹੈ, ਕਿਉਂ? ਸੂਰਬੀਰ ਤੇ ਕਮਜ਼ੋਰ ਦੀ ਰਕਸ਼ਾ ਦੀ ਖਾਤਰ ਆਪਣੀ ਜਾਨ ਵੀ ਦੇ ਦਿੰਦਾ ਹੈ। ਦੇਖਦੇ ਹਾਂ ਅਸੀਂ ਇਤਿਹਾਸ ਨੂੰ, ਸੂਰਬੀਰ ਕਿਸ ਨੂੰ ਕਹਿੰਦੇ ਨੇ? ਕਮਜ਼ੋਰ ਦਾ ਪੱਕ ਲਵੇ। ਕਸ਼ਮੀਰ ਦਾ ਬ੍ਰਾਹਮਣ ਕਮਜ਼ੋਰ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਂਹ ਪਕੜ ਲਈ, ਬ੍ਰਾਹਮਣਾਂ ਦੀਆਂ ਗਰਦਨਾਂ ਬਚ ਗਈਆਂ, ਕਿਉਂਕਿ ਕਿਸੇ ਬਹਾਦਰ ਨੇ ਆਪਣੀ ਗਰਦਨ ਚਾਂਦਨੀ ਚੌਂਕ ਦੇ ਕਟਵਾ ਦਿੱਤੀ। ਬ੍ਰਾਹਮਣਾਂ ਦੇ ਮਸਤਕ ਦੇ ਚਮਕਦੇ ਹੋਏ ਤਿਲਕ ਲਿਲਾਟ ਕਰ ਉੱਠੇ, ਚਮਕਣ ਲੱਗ ਪਏ, ਕਿਉਂਕਿ ਕਿਸੇ ਨੇ ਆਪਣਾ ਖੂਨ ਚਾਂਦਨੀ ਚੌਂਕ ਦੇ ਡੋਲ ਦਿੱਤਾ। ਬਚ ਗਈ ਬ੍ਰਾਹਮਣ ਦੀ ਜਨੇਊ ਦੀ ਡੋਰੀ, ਕਿਉਂਕਿ ਕਿਸੇ ਨੇ ਇਸੀ ਡੋਰੀ ਦੀ ਰਕਸ਼ਾ ਲਈ ਆਪਣੇ ਪ੍ਰਾਣਾਂ ਦੀ ਡੋਰੀ ਤੋੜ ਦਿੱਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਮਹਾਂਦਾਨੀ ਮਹਾਂਦਾਨੀ। ਜੋ ਕਮਜ਼ੋਰ ਦੇ ਪੱਖ ਵਿੱਚ ਖੜਾ ਹੋ ਜਾਏ ਤੇ ਕੁਰਬਾਨ ਹੋ ਜਾਏ, ਸੂਰਬੀਰਤਾ, ਬਹਾਦਰੀ, ਬੜੀ ਬਹਾਦਰੀ। ਤੂੰ ਛਤਰੀ ਨਾਲ ਧਰਮ ਚੱਲਦਾ ਹੈ, ਉਹਦਾ ਤੇ ਸੁਭਾਅ ਪਰਮਾਤਮਾ ਵਰਗਾ ਹੁੰਦਾ ਹੈ, ਉਹ ਤੇ ਦੀਨ ਦਾ ਪੱਖ ਲੈਂਦਾ ਹੈ, ਗਰੀਬ ਦਾ ਪੱਖ ਲੈਂਦਾ ਹੈ, ਪਰਮਾਤਮਾ ਨੂੰ ਗਰੀਬ ਨਿਵਾਜ਼ ਆਖਿਆ ਗਿਆ ਹੈ, ਦੀਨਾਂ ਦੀ ਰਕਸ਼ਾ ਕਰਨ ਵਾਲਾ ਆਖਿਆ ਗਿਆ ਹੈ। ਇਹ ਸੁਭਾਅ ਜਿਸ ਮਨੁੱਖ ਦੇ ਅੰਦਰ ਪੈਦਾ ਹੋ ਜਾਂਦਾ ਹੈ, ਉਹ ਤੇ ਪਰਮਾਤਮਾ ਵਰਗਾ ਹੈ, ਉਹ ਤੇ ਈਸ਼ਵਰ ਵਰਗਾ ਹੈ। ਤੂੰ ਖੱਤਰੀ ਦੇ ਨਾਲ ਧਰਮ ਚੱਲਦਾ ਹੈ। ਸ਼ੂਦਰ ਇਹ ਵਰਨ ਆਪਣੇ ਆਪ ਵਿੱਚ ਖਾਸ ਵਰਨ ਹੈ। ਇਸ ਵਰਨ ਦਾ ਮਨੁੱਖ, ਇਸ ਸੁਭਾਵ ਦਾ ਮਨੁੱਖ ਬੋਝਲ ਭਾਰੀ ਸੇਵਾ ਕਰਕੇ ਅਧਿਆਤਮਕ ਖੁਸ਼ੀ ਮਾਣਦਾ ਹੈ। ਕਿਸੇ ਦੇ ਕੱਪੜੇ ਧੋ ਕੇ, ਕਿਸੇ ਨੂੰ ਪਾਣੀ ਪਿਲਾ ਕੇ, ਕਿਸੇ ਥੱਕੇ ਹੋਏ ਦੀ ਮੁੱਠੀ ਚਾਪੀ ਕਰਕੇ, ਝੂਠੇ ਭਾਂਡੇ ਮਾਂਜ ਕੇ, ਧਰਮ ਸਥਲਾਂ ਦੇ ਤੱਪੜ ਝਾੜ ਕੇ, ਬੁਹਾਰੀ ਦੇ ਕੇ, ਜਾਂ ਧਰਮ ਮੰਦਰਾਂ ਨੂੰ ਬਣਾਉਣ ਵਿੱਚ ਟੋਕਰੀ ਚੁੱਕਣੀ, ਪੱਥਰ ਚੁੱਕਣੇ, ਇੱਟਾਂ ਚੁੱਕਣੀਆਂ, ਇਹ ਭਾਰੀ ਖੁਸ਼ੀ ਪ੍ਰਾਪਤ ਕਰਦਾ ਹੈ

भारी भरकम सेवा करके, बोझल सेवा करके, सफाई करनी है किसी दे घर दी, रस्ते दी, साफ करने ने किसी दे कपड़े, किसी ने स्नान कराना है, किसी मरीज दी तीमारदारी करनी है, किसी दे कपड़े धोने ने, भारी सेवा करनी है, भरकम सेवा करनी है, और इस सेवा विच उनु रूहानी खुशी मिले, इस सेवा करके इस तरह जुड़े जिमें कोई ब्रह्म दा चिंतन करन वाला ब्राह्मण जुड़दा है, जिमें कोई कमजोर दी बां पकड़न वाला खत्री प्रभु नाल जुड़दा है, इस तरह ही भारी सेवा करके, बोझल सेवा करके अध्यात्म खुशी मानन वाला प्रभु नाल जुड़दा है, शूदर कहलांदा है। तो शूदर दे नाल धर्म चलदा है। इस तरह दी बोझल सेवा करन वाले मनुखां नूं शायद ब्रह्म दा चिंतन रूहानी खुशी नहीं देंदा, ते चिंतन करना उनां दे वस दी गल भी नहीं, इतनी शक्ति भी नहीं। खून दे चितना उछाल उबाल ए भी नहीं कि कमजोर दी खातर लड़े, उदे पक्ष दे खड़ा होए, पर हर एक दी सेवा कर सकदा है, धर्म मंदरां दी सेवा कर सकदा है, धार्मिक मनुखां दी सेवा कर सकदा है, मरीजां दी सेवा कर सकदा है, और बड़ी बोझल सेवा कर सकदा है, भारी सेवा कर सकदा है। इस तरह दे शूदर दे नाल उस दी सेवा दे सितके उदे नाल परमात्मा चलदा है, ईश्वर चलदा है। शूदर कोल परमात्मा बैठदा है, शूदर दे नाल परमात्मा चलदा है, शूदर दे अंग संग होंदा है परमात्मा। तो शूदर दे नाल धर्म चलदा है, खत्री दे नाल धर्म चलदा है, ब्राह्मण दे नाल धर्म चलदा है, ऐसा केड़ा वर्ण है जिस बारे धन गुरु नानक देव जी महाराज फरमान कर रहे ने, श्रेष्ठ सब एक वर्ण होई धर्म की गत रही। सारी सृष्टि इक्को वर्ण दी हो गई है, इक्को वर्ण विच आ गई है, धर्म नहीं चल रहा। अजोकी मनुखता दे नाल राजनीति चल रही है, कारोबार चल रहा है, परिवार चल रहा है, समाज चल रहा है, धर्म नहीं चल रहा। बाकी तो सब कुछ चल रहा है मनुख नाल, लेकिन धर्म नहीं चल रहा तो खत्म हो गए ब्राह्मण, कोई टामा टामा, खत्म हो गए खत्री, कोई विरला, खत्म हो गए शूदर, कोई एकद, भर गई पृथ्वी वैशानार वैश, सारी सृष्टि वैश हो गई। वैश केवल सौदेबाजी जानता है, वैश हर वक्त बाजार दे च है, वो जद बाजार दे च है तो बाजार दे च है, पर वो जद मंदिर दे च है तां भी बाजार दे च है, जद वो परिवार दे च बैठा है तां भी बाजार दे च है, पर जद वो गुरुद्वारे बैठा है तां भी बाजार दे च है। वैश वेचना है, वेचना है, वेचना है, छोटा मोटा साजो समान या वड्डा साजो समान वेच के जो अपनी उपजीविका चलांदे ने, ये वैश नहीं, इते किरत है, इते धंधा है। वैश बेचनी है अपनी इज्जत अगर मुल मिले, वेचना है अपना ईमान अगर पूरा मिल मिले, पूरी कीमत मिले। बेचना है देश, बेचनी है कौम अगर पूरा मुल मिले। जो बेचण दी सोचदा रहिंदा है वो वैश है, और जो बेच देण दे सफल हो जांदा है वो सफल वैश है। वैश दे नाल धर्म चलदा नहीं, क्योंकि वैश
ਵੈਸ਼ ਤੇ ਧਰਮ ਨੂੰ ਵੀ ਵੇਚਦਾ ਹੈ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਠੀਕ ਹੈ ਸ਼ਾਇਰ ਦਾ ਤਖਯਲ, ਖੁਦਾ ਤੇ ਵੈਸ਼ ਦੇ ਹੱਥ ਚ ਨਹੀਂ ਆਏਗਾ, ਪਰ ਜੇ ਕਿਧਰੇ ਆ ਜਾਏ ਤੇ ਵੈਸ਼ ਨੇ ਖੁਦਾ ਦੀ ਵੀ ਬੋਲੀ ਲਾਣੀ ਹੈ, ਉਸ ਨੂੰ ਵੀ ਵੇਚਣਾ ਹੈ। ਵੈਸ਼ ਲੋਭੀ ਆਉਂਦਾ ਹੈ, ਲੋਭੀ ਪਾਪੀ ਹੁੰਦਾ ਹੈ। ਵੈਸ਼ ਲੋਭੀ ਆਉਂਦਾ ਹੈ, ਲੋਭੀ ਪੁਨੀਤ ਨਹੀਂ ਆਉਂਦਾ। ਵੈਸ਼ ਲੋਭੀ ਆਉਂਦਾ ਹੈ, ਲੋਭੀ ਸਭ ਕੁਛ ਵੇਚਣਾ ਚਾਹੁੰਦਾ ਹੈ, ਬਦਲੇ ਵਿੱਚ ਦੁੱਗਣਾ ਤਿਗਣਾ ਲੈਣਾ ਚਾਹੁੰਦਾ ਹੈ। ਮੁੱਲ ਮਿਲੇ ਕੌਮ ਵੇਚਣੀ ਹੈ, ਇੱਜ਼ਤ ਵੇਚਣੀ ਹੈ, ਅਸਮਤ ਵੇਚਣੀ ਹੈ, ਇਮਾਨ ਵੇਚਣਾ ਹੈ, ਧਰਮ ਵੇਚਣਾ ਹੈ, ਸਭ ਕੁਛ ਵੇਚਣਾ ਹੈ। ਵੈਸ਼ ਸ਼ਬਦ ਤੇ ਉਰਦੂ ਫਾਰਸੀ ਦਾ, ਬਾਜ਼ਾਰ ਵਿੱਚ ਬੈਠ ਕੇ ਜਿਹੜੀ ਇਸਤਰੀ ਆਪਣੀ ਅਸਮਤ ਵੇਚਦੀ ਹੈ ਉਹਦੇ ਲਈ ਸ਼ਬਦ ਹੈ ਵੈਸ਼ਿਆ। ਵੈਸ਼ਿਆ ਸਿਰਫ ਅਸਮਤ ਵੇਚਦੀ ਹੈ, ਔਰ ਵਾਕਈ ਅਸਮਤ ਵਿਕ ਗਈ ਤਾਂ ਸਭ ਕੁਛ ਵਿਕ ਜਾਂਦਾ ਹੈ। ਕੋਈ ਸਭ ਕੁਛ ਵੇਚ ਕੇ ਆਪਣੀ ਅਸਮਤ ਵੇਚ ਦਿੰਦਾ ਹੈ, ਕੋਈ ਆਪਣੀ ਅਸਮਤ ਵੇਚ ਕੇ ਸਭ ਕੁਛ ਵੇਚ ਦਿੰਦੀ ਹੈ। ਇਸ ਨੂੰ ਮੈਂ ਫਿਰ ਦੁਹਰਾਵਾਂ, ਕੋਈ ਸਭ ਕੁਛ ਵੇਚ ਕੇ ਆਪਣੀ ਅਸਮਤ ਵੇਚ ਦਿੰਦਾ ਹੈ, ਕੋਈ ਅਸਮਤ ਵੇਚ ਕੇ ਆਪਣਾ ਸਭ ਕੁਛ ਵੇਚ ਦਿੰਦੀ ਹੈ। ਵੈਸ਼ ਵੈਸ਼ਿਆ ਦੋਵੇਂ ਨਿਕਟ ਨੇ, ਇੱਕੋ ਹੀ ਸਿੰਘਾਸਣ ਤੇ ਬੈਠਣੇ। ਕਲਾ ਵੇਚਣੀ ਹੈ, ਗਿਆਨ ਵੇਚਣਾ ਹੈ, ਧਰਮ ਵੇਚਣਾ ਹੈ, ਇਮਾਨ ਵੇਚਣਾ ਹੈ, ਕਥਾ ਵੇਚਣੀ ਹੈ, ਕੀਰਤਨ ਵੇਚਣਾ ਹੈ। ਸਮਾਂ ਲੰਘ ਗਿਆ ਜਦ ਨਜ਼ਰਾਨੇ ਭੇਟ ਆਉਂਦੇ ਸਨ, ਭੇਟਾ ਆਉਂਦੀ ਸੀ, ਨਹੀਂ ਮੁੱਲ ਚਾਹੀਦਾ ਹੈ। ਤੇ ਜਦ ਮੁੱਲ ਚਾਹੀਦਾ ਤਾਂ ਗਿਆਨ ਵਿਕ ਗਿਆ, ਜਦ ਮੁੱਲ ਚਾਹੀਦਾ ਹੈ ਤਾਂ ਕੀਰਤਨ ਵਿਕ ਗਿਆ, ਜਦ ਮੁੱਲ ਚਾਹੀਦਾ ਤਾਂ ਕਥਾ ਵਿਕ ਗਈ, ਜਦ ਮੁੱਲ ਚਾਹੀਦਾ ਹੈ ਤਾਂ ਧਰਮ ਵਿਕ ਗਿਆ, ਸੇਵਾ ਵਿਕ ਗਈ, ਇਮਾਨ ਵਿਕ ਗਿਆ। ਮੁੱਲ ਚਾਹੀਦਾ ਹੈ, ਔਰ ਜਿਸ ਨੂੰ ਵੱਡਾ ਮੁੱਲ ਚਾਹੀਦਾ ਹੈ ਵੇਚ ਦੇਗਾ ਇੱਜ਼ਤ, ਵੇਚ ਦੇਗਾ ਅਸਮਤ, ਵੇਚ ਦੇਗਾ ਸ਼ਰਾਫਤ, ਵੇਚ ਦੇਗਾ ਆਪਣਾ ਵਿਸ਼ਵਾਸ, ਸਭ ਕੁਛ ਵੇਚੇਗਾ। ਵੈਸ਼ ਨਾਲ ਧਰਮ ਨਹੀਂ ਚੱਲਦਾ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਅਫਸੋਸ ਨਾਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ, ਸਾਰੀ ਸ੍ਰਿਸ਼ਟੀ ਇੰਜ ਕਹਿ ਲਓ ਬਹੁ ਗਿਣਤੀ ਵਿੱਚ ਵੈਸ਼ ਹੋ ਗਈ ਹੈ। ਧਰਮ ਵਿਆਪਕ ਪੱਧਰ ਤੇ ਨਹੀਂ ਚੱਲ ਰਿਹਾ, ਹੋਇਆ ਕਿਸੇ ਇੱਕ ਕਦ ਮਨੁੱਖ ਨਾਲ ਚੱਲ ਰਿਹਾ, ਹਜ਼ਾਰਾਂ ਚ ਲੱਖਾਂ ਚ ਕੋਈ ਇੱਕ ਕਦ, ਤੇ ਇਹ ਕੋਈ ਬਹੁਤ ਗਿਣਤੀ ਨਹੀਂ। ਸਾਰਾ ਸੰਸਾਰ ਲੋਭੀ ਹੋ ਗਿਆ। ਲੋਭੀ ਧਾਰਮਿਕ ਨਹੀਂ ਹੋ ਸਕਦਾ, ਲੋਭੀ ਪੁਨੀਤ ਨਹੀਂ ਹੋ ਸਕਦਾ, ਲੋਭੀ ਪਾਪੀ ਹੋ ਸਕਦਾ ਹੈ, ਪੁਨੀਤ ਨਹੀਂ ਹੋ ਸਕਦਾ, ਦਾਨੀ ਪੁਨੀਤ ਹੋ ਸਕਦਾ ਹੈ। ਲੋਭੀ ਪੁਨੀਤ ਨਹੀਂ ਹੋ ਸਕਦਾ, ਲੋਭੀ ਤੇ ਪਾਪੀ ਹੈ, ਦਾਨੀ ਪੁਨੀਤ ਹੈ, ਲੋਭੀ ਪਾਪੀ ਹੈ। ਤਾਂ ਪਾਪ ਵਿਆਪਕ ਹੋ ਗਿਆ, ਪਾਪ ਛਾ ਗਿਆ। ਪਾਪ ਗਰਾਸੀ ਪ੍ਰਿਥਵੀ, ਧੌਲ ਖੜਾ ਧਰ ਹੇਠ ਪੁਕਾਰਾ। ਜਦ ਪਾਪੀਆਂ ਨਾਲ ਧਰਤੀ ਭਰ ਜਾਂਦੀ ਹੈ, ਭਾਵ ਲੋਭੀਆਂ ਨਾਲ ਭਰ ਜਾਂਦੀ ਹੈ, ਤਾਂ ਇੱਕ ਦਫਾ ਤੇ ਜ਼ਮੀਨ ਦੇ ਜ਼ਰਰੇ ਵੀ ਪੁਕਾਰ ਉੱਠਦੇ ਨੇ, ਹੇ ਪ੍ਰਭੂ ਰਹਿਮਤ ਕਰ, ਬਖਸ਼ਿਸ਼ ਕਰ, ਪਾਪੀ ਹੀ ਪਾਪੀ, ਪਾਪੀ ਹੀ ਪਾਪੀ। ਸਭ ਕੁਝ ਵੇਚਣ ਲਈ ਤਿਆਰ ਨੇ, ਔਰ ਸਭ ਕੁਝ ਖਰੀਦਣ ਦੇ ਖਰੀਦਾਰ ਵੀ ਮੌਜੂਦ ਨੇ। ਬਾਜ਼ਾਰ ਬਣ ਗਿਆ ਸਾਰਾ ਸੰਸਾਰ, ਬਾਜ਼ਾਰ ਬਣ ਗਏ ਮੰਦਰ, ਬਾਜ਼ਾਰ ਬਣ ਗਏ ਧਰਮ ਸਥਲ।
ਬਾਜ਼ਾਰ ਬਣ ਗਏ ਤੀਰਥ, ਸਨਾਤਨ ਮਤ ਦਾ ਸਰਮੌਰ ਤੀਰਥ ਬਨਾਰਸ। ਸ਼ਿਵਾ ਨੇ ਵਸਾਈ ਸੀ, ਇੱਕ ਮਹਾਨ ਯੋਗੀ ਨੇ, ਇੱਕ ਮਹਾਨ ਤਪੀਸ਼ਵਰ ਨੇ। ਤਪੀਸ਼ਵਰ ਪੈਦਾ ਹੋਣ, ਸੰਤ ਪੈਦਾ ਹੋਣ, ਯੋਗੀ ਪੈਦਾ ਹੋਣ, ਧਿਆਨੀ ਪੈਦਾ ਹੋਣ, ਗਿਆਨੀ ਪੈਦਾ ਹੋਣ, ਇਹ ਨਗਰੀ ਵਸਾਈ। ਪਰ ਇਸ ਨਗਰੀ ਵਿੱਚ ਲੋਭੀ ਆ ਗਏ, ਲੋਭੀ ਜਿੱਥੇ ਇਕੱਠੇ ਹੋ ਜਾਣ, ਲੋਭੀ ਲੰਪਟ ਆਉਂਦਾ, ਠੱਗ ਆਉਂਦਾ। ਲੋਭੀ ਦੇ ਅੰਦਰ ਅਨੇਕਾਂ ਲਹਿਰਾਂ ਚੱਲਦੀਆਂ ਨੇ ਲੈਣ ਦੀਆਂ, ਲਿਹਾਜ਼ਾ ਲੋਭੀ ਹਰ ਪਾਸੇ ਲੰਪਟ ਪਣਾ ਫੈਲਾਂਦਾ ਹੈ। ਤਦੀ ਤੇ ਮੇਰੇ ਪਾਤਸ਼ਾਹ ਨੇ ਕਿਹਾ, ਹੇ ਲੋਭਾ ਲੰਪਟ ਸੰਗ ਸਿਰ ਮੋਰੇ, ਅਨਕ ਲਹਿਰੀ ਕਲੋਲ ਤੇ। ਲੋਭੀ ਸਵੈਮ ਭ੍ਰਸ਼ਟ ਆਉਂਦਾ, ਸਭ ਕੁਛ ਨੂੰ ਭ੍ਰਸ਼ਟ ਕਰਕੇ ਰੱਖ ਦਿੰਦਾ। ਲੋਭੀ ਤੀਰਥਾਂ ਨੂੰ, ਮੰਦਰਾਂ ਨੂੰ ਬਾਜ਼ਾਰ ਬਣਾ ਕੇ ਰੱਖ ਦਿੰਦਾ, ਔਰ ਬਾਜ਼ਾਰ ਵਿੱਚ ਤੇ ਠੱਗੀ ਚੱਲਦੀ ਹੈ। ਬਾਜ਼ਾਰ ਤੇ ਠੱਗੀ ਦਾ ਚੋਲੀ ਦਾਮਨ ਦਾ ਜੋ ਹੈ ਸਾਥ ਹੈ। ਇਹ ਲੋਭ, ਇਸ ਦੇ ਕਾਰਨ ਕਰਕੇ ਜੀਵ ਪਤਾ ਨਹੀਂ ਕਿਤਨੀ ਥਾਵਾਂ ਤੇ ਭਰਮਦਾ ਹੈ, ਭਟਕਦਾ ਹੈ, ਔਰ ਉਸਦਾ ਮਨ ਡੋਲਦਾ ਹੈ, ਔਰ ਹਰ ਜਗ੍ਹਾ ਨੂੰ ਭ੍ਰਸ਼ਟ ਕਰਦਾ ਹੈ। ਹਰ ਵਕਤ ਲੈਣ ਦੀ ਬਿਰਤੀ, ਲੈਣ ਦੀ ਬਿਰਤੀ, ਲੈਣ ਦੀ ਬਿਰਤੀ। ਲੋਭੀ ਦੇ ਨਾਲ ਹਰ ਵਕਤ ਬਾਜ਼ਾਰ ਚੱਲਦਾ, ਬਾਜ਼ਾਰ ਵਿੱਚ ਮਨੁੱਖ ਕੁਛ ਲੈਣ ਲਈ ਜਾਂਦਾ ਹੈ। ਲੇਕਿਨ ਲੋਭੀ ਨੂੰ ਐਸਾ ਬਾਜ਼ਾਰ ਚਾਹੀਦਾ ਹੈ, ਲੈਣਾ ਤੇ ਸਭ ਕੁਛ ਹੈ ਔਰ ਸਭ ਦੇ ਕੋਲੋਂ ਲੈਣਾ, ਬਦਲੇ ਵਿੱਚ ਦੇਣਾ ਕੁਛ ਵੀ ਨਹੀਂ, ਐਸਾ ਬਾਜ਼ਾਰ ਚਾਹੀਦਾ ਹੈ। ਇਸ ਤਰ੍ਹਾਂ ਦਾ ਬਾਜ਼ਾਰ ਲੋਭੀ ਹਰ ਵਕਤ ਆਪਣੀ ਕਲਪਨਾ ਦੀ ਦੁਨੀਆ ਵਿੱਚ ਬਣਾਈ ਰੱਖਦਾ। ਲਿਹਾਜ਼ਾ ਲੋਭੀ ਦੇ ਨਾਲ ਹੀ ਬਾਜ਼ਾਰ ਜਾਂਦਾ ਹੈ। ਲੋਭੀ ਜਿੱਥੇ ਬੈਠਾ ਹੈ ਉੱਥੇ ਹੀ ਬਾਜ਼ਾਰ ਹੈ, ਚਾਹੇ ਉਹ ਹਰੀ ਮੰਦਰ ਬੈਠਾ ਹੈ, ਚਾਹੇ ਗੁਰਦੁਆਰੇ ਬੈਠਾ ਹੈ, ਚਾਹੇ ਖਾਨਾ ਕਾਬਾ ਵਿੱਚ ਬੈਠਾ ਹੈ, ਚਾਹੇ ਚਰਚ ਦੇ ਵਿੱਚ ਬੈਠਾ ਹੈ। ਲੋਭੀ ਤਾਂ ਬਾਜ਼ਾਰ ਵਿੱਚ ਬੈਠਾ ਹੈ, ਉਹ ਕਿਧਰੇ ਮੰਦਰ ਵਿੱਚ ਨਹੀਂ ਬੈਠਾ, ਉਹ ਕਿਧਰੇ ਗੁਰਦੁਆਰੇ ਨਹੀਂ ਬੈਠਾ, ਕਿਧਰੇ ਚਰਚ ਤੇ ਮਸਜਿਦ ਵਿੱਚ ਨਹੀਂ ਬੈਠਾ। ਲੋਭੀ ਜਿੱਥੇ ਵੀ ਬੈਠਾ ਹੈ, ਬਾਜ਼ਾਰ ਵਿੱਚ ਬੈਠਾ ਹੈ, ਲੋਭੀ ਜਿੱਧਰ ਚੱਲਦਾ ਹੈ ਬਾਜ਼ਾਰ ਨਾਲ ਚੱਲਦਾ ਹੈ, ਲੋਭੀ ਜਿੱਧਰ ਚੱਲਦਾ ਹੈ ਠੱਗੀਆਂ ਉਸਦੇ ਨਾਲ ਹੀ ਜੋ ਹੈ ਚੱਲਦੀਆਂ ਨੇ। ਫਿਰ ਸਤਿਗੁਰੂ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਵਿੱਚ ਇੰਜ ਫਰਮਾਨ ਕਰਦੇ ਨੇ, ਨਚ ਮਿੱਤਰੰ ਨਚ

ਮੇਰੇ ਨਾਲ ਮੋਹ ਹੁੰਦਾ ਹੈ, ਜੋ ਮੇਰਾ ਨਹੀਂ ਉਸ ਨਾਲ ਕਾਹਦਾ ਮੋਹ। ਲੇਕਿਨ ਦਾਹ ਸੰਸਕਾਰ ਕਰਕੇ ਘਰ ਵਾਪਸ ਹੀ ਆਏ ਨੇ, ਇੱਕ ਸੱਜਣ ਨੇ ਆ ਕੇ ਦੱਸਿਆ, ਮਿੱਤਰੋ ਜਿਸ ਦਾ ਦਾਹ ਸੰਸਕਾਰ ਕਰਕੇ ਆਇਓ ਉਹੀ ਤੁਹਾਡਾ ਬੱਚਾ ਸੀ, ਜਿਸ ਨੂੰ ਲੈ ਕੇ ਆਇਓ ਇਹ ਨਹੀਂ ਹੈ ਤੁਹਾਡਾ। ਸਬੂਤ ਮੁਹੱਈਆ ਕਰ ਦਿੱਤੇ। ਤਾਹੀਆਂ ਮਾਰ ਕੇ ਰੋ ਉੱਠੀ ਮਾਂ, ਚੀਖਾਂ ਨਿਕਲ ਗਈਆਂ ਪਿਤਾ ਦੀਆਂ, ਸਾਰਾ ਘਰ ਗਮਾਂ ਦਾ ਸਾਗਰ ਬਣ ਗਿਆ, ਮਰਗੜ ਘਾਟ ਬਣ ਗਿਆ। ਹੁਣੇ ਜਿਸ ਘਰ ਵਿੱਚ ਖੁਸ਼ੀਆਂ ਦੇ ਫੁੱਲ ਖੜੇ ਹੋਏ ਸਨ, ਹੁਣ ਦੁੱਖਾਂ ਦੇ ਕੰਢਿਆਂ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਹੈ। ਹੁਣੇ ਜਿੱਥੇ ਖੁਸ਼ੀ ਦੀ ਰੋਸ਼ਨੀ ਸੀ, ਹੁਣ ਦੁੱਖਾਂ ਦੇ ਹਨੇਰਿਆਂ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਮਾਂ ਆਪਣੇ ਕੇਸ ਪੁੱਟਦੀ ਹੈ, ਪਿਤਾ ਆਪਣਾ ਸਿਰ ਦੀਵਾਰ ਨਾਲ ਮਾਰਦਾ ਹੈ। ਸਾਡੇ ਬਗੀਚੇ ਦਾ ਫੁੱਲ ਮੁਰਝਾ ਗਿਆ, ਉੱਥੇ ਮੇਰਾ ਸੀ ਮੁਰਝਾ ਗਿਆ, ਉੱਥੇ ਮੇਰਾ ਸੀ ਟੁੱਟ ਗਿਆ, ਉੱਥੇ ਮੇਰਾ ਸੀ ਜਾਂਦਾ ਰਿਹਾ। ਤੋ ਦੁੱਖ ਮੇਰੇ ਦਾ ਹੈ, ਉਹਨਾਂ ਲੜਕਾ ਤੇ ਸਾਹਮਣੇ ਖੜਾ ਹੈ, ਇਹ ਮੇਰਾ ਨਹੀਂ, ਉਸ ਨਾਲ ਮੋਹ ਵੀ ਟੁੱਟ ਗਿਆ। ਇਸ ਉਦਾਹਰਣ ਨਾਲ ਸਪਸ਼ਟ ਹੋ ਗਿਆ, ਜੋ ਮੇਰਾ ਹੈ ਉਸ ਵਿੱਚ ਮੋਹ ਹੈ, ਔਰ ਜਿਸ ਵਿੱਚ ਮੋਹ ਹੈ ਛੋਟੀ ਜਿਹੀ ਖਰਾਸ਼ ਵੀ ਬਰਦਾਸ਼ਤ ਨਹੀਂ ਹੋਵੇਗੀ, ਪਰ ਜਿਸ ਵਿੱਚ ਮੋਹ ਨਹੀਂ, ਜੋ ਮੇਰਾ ਨਹੀਂ, ਰੇਜ਼ਾ ਰੇਜ਼ਾ ਹੋ ਜਾਏ ਟੁੱਟ ਕੇ, ਤਾਂ ਵੀ ਕੋਈ ਦੁੱਖ ਨਹੀਂ, ਤਾਂ ਵੀ ਕੋਈ ਸੰਤਾਪ ਨਹੀਂ। ਸੰਤਾਪ ਮੋਹ ਦੁੱਖ ਇਹ ਸਾਰੇ ਉੱਥੇ ਇਕੱਠੇ ਹੋ ਜਾਂਦੇ ਨੇ ਜਿੱਥੇ ਮੇਰੇ ਦੀ ਮੋਹਰ ਲੱਗਦੀ ਹੈ। ਮੇਰਾ ਘਰ, ਮੇਰੀ ਕੁੱਲ, ਮੇਰੀ ਇੱਜ਼ਤ, ਮੇਰੀ ਮਾਣ ਮਰਿਆਦਾ, ਮੇਰੀ ਧਨ ਸੰਪਦਾ, ਤੋ ਜੋ ਮੇਰਾ ਨਹੀਂ ਉਸ ਨਾਲ ਮੋਹ ਨਹੀਂ। ਦਰਅਸਲ ਮਨੁੱਖ ਨੇ ਮੇਰੇ ਦੀ ਮੋਹਰ ਮਿਥਿਆ ਤੇ ਲਾਈ ਹੈ। ਇਹ ਮੇਰੇ ਦੀ ਮੋਹਰ ਸੱਚ ਤੇ ਨਹੀਂ ਲਾ ਸਕਿਆ। ਵਾਕਈ ਜਿਸ ਨੂੰ ਕਹਿ ਸਕਦਾ ਹੈ ਕਿ ਪ੍ਰਭੂ ਮੇਰਾ ਹੈ, ਪਰਮਾਤਮਾ ਮੇਰਾ ਹੈ, ਔਰ ਉਹ ਮੇਰਾ ਐਸਾ ਹੈ ਕਿ ਸਾਰੀ ਕਾਇਨਾਤ ਵੀ ਉਸਨੂੰ ਆਖੇ ਮੇਰਾ ਹੈ ਮੇਰਾ ਹੈ, ਤਾਂ ਵੀ ਉਹ ਵੱਧਦਾ ਨਹੀਂ ਘਟਦਾ ਨਹੀਂ, ਸਭ ਦੇ ਹਿੱਸੇ ਯਕਸਾਂ ਆਉਂਦਾ ਹੈ, ਇੱਕੋ ਜਿਹਾ ਆਉਂਦਾ ਹੈ। ਲੇਕਿਨ ਮੋਹ ਇੱਕ ਐਸਾ ਪੜਦਾ, ਮੇਰਾ ਇੱਕ ਐਸਾ ਅਗਿਆਨ, ਜਿਸ ਕਾਰਨ ਕਰਕੇ ਇਹ ਮਿਥਿਆ ਨੂੰ ਤੇ ਗੱਲ ਨਾਲ ਲਾਂਦਾ ਹੈ, ਸੱਚ ਤੋਂ ਕੋਸੋਂ ਦੂਰ ਭੱਜਦਾ ਹੈ, ਔਰ ਇਸ ਤਰ੍ਹਾਂ ਜ਼ਿੰਦਗੀ ਮੋਹ ਦੇ ਦਲਦਲ ਵਿੱਚ ਫਸ ਕੇ ਰਹਿ ਜਾਂਦੀ ਹੈ, ਮੋਹ ਦੇ ਖੂਹ ਵਿੱਚ ਡੁੱਬ ਕੇ ਰਹਿ ਜਾਂਦੀ ਹੈ। ਔਰ ਇਹ ਮੇਰੇ ਦਾ ਵਿਸਤਾਰ ਸਿਰਫ ਮਨੁੱਖਾਂ ਤੱਕ ਹੀ ਨਹੀਂ ਕਿ ਮੇਰਾ ਭਰਾ, ਮੇਰੀ ਮਾਂ, ਮੇਰਾ ਪਿਤਾ, ਮੇਰੀ ਪਤਨੀ, ਮੇਰੇ ਬੱਚੇ, ਅਗਾਂਹ ਚੱਲ ਕੇ ਇਹ ਮੋਹ ਸੰਪਤਾ ਤੇ ਹੋ ਜਾਂਦਾ ਹੈ, ਧਨ ਤੇ ਹੋ ਜਾਂਦਾ ਹੈ। ਮੌਜੂਦਾ ਦੌਰ ਵਿੱਚ ਕੁਛ ਮਨੁੱਖਾਂ ਤੇ ਵਿਸ਼ਵਾਸ ਘਟਦਾ ਜਾ ਰਿਹਾ ਹੈ। ਮਨੁੱਖ ਦੀ ਮਨੁੱਖ ਨਾਲ ਪਕੜ ਘਟਦੀ ਜਾ ਰਹੀ ਹੈ, ਮਨੁੱਖ ਸਿਆਣਾ ਹੁੰਦਾ ਜਾ ਰਿਹਾ ਹੈ, ਚੰਚਲ ਹੁੰਦਾ ਜਾ ਰਿਹਾ ਹੈ, ਬੌਧਕ ਹੁੰਦਾ ਜਾ ਰਿਹਾ ਹੈ, ਔਰ ਜਿਤਨਾ ਬੌਧਕ ਹੁੰਦਾ ਜਾ ਰਿਹਾ ਹੈ ਮਨੁੱਖ ਦੀ ਪਕੜ ਮਨੁੱਖ ਨਾਲ ਘਟ ਕੇ ਮਨੁੱਖ ਦੀ ਪਕੜ ਧਨ ਸੰਪਦਾ ਨਾਲ ਜ਼ਿਆਦਾ ਹੋ ਗਈ ਹੈ। ਪੁੱਤਰ ਧੋਖਾ ਦੇ ਸਕਦਾ ਹੈ, ਭਰਾ ਮੂੰਹ ਫੇਰ ਸਕਦਾ ਹੈ, ਲੇਕਿਨ ਧਨ ਧੋਖਾ ਨਹੀਂ ਦੇ ਸਕਦਾ, ਮੂੰਹ ਨਹੀਂ ਫੇਰ ਸਕਦਾ। ਜੈਸੇ ਇਸ ਨੂੰ ਵਰਤਾਂਗੇ, ਵਰਤ ਸਕਦੇ ਹਾਂ,

ਸਾਡੇ ਪੁੱਤਰ ਦੀ ਮੜੀ ਲਾਸ਼ ਮੇਰੇ ਕੋਲ ਹੈ। ਸ਼ੇਰ ਨੇ ਹਮਲਾ ਕਰਕੇ ਉਸਨੂੰ ਜ਼ਖਮੀ ਕੀਤਾ ਹੈ, ਮਾਰ ਦਿੱਤਾ, ਉਹਦੀ ਲਾਸ਼ ਮੇਰੇ ਕੋਲ ਪਈ ਹੈ। ਬਸ ਇਹੀ ਸੰਦੇਸ਼ਾ ਦੇਣ ਵਾਸਤੇ ਮੈਂ ਤੁਹਾਡੇ ਕੋਲ ਆਇਆ, ਤੁਹਾਨੂੰ ਦੱਸਣ ਲਈ ਆਇਆ। ਰਾਜਾ ਨਿਰਮੋਹ ਪ੍ਰਸੰਨ ਚਿੱਤ ਹੋ ਕੇ ਪ੍ਰਸੰਨ ਮੁਦਰਾ ਵਿੱਚ ਹੱਸਦਿਆਂ ਹੋਇਆ ਕਹਿੰਦਾ ਹੈ, ਤਪਿਆ ਤਪ ਕਿਉਂ ਛਾਡਿਓ,

ਇਹ ਲਈ ਇਹ ਆਂਦਰਾਂ ਰਹਿ ਗਈਆਂ, ਸੁੱਟ ਦਿੱਤੀਆਂ ਗਈਆਂ, ਬਾਕੀ ਤੇ ਸਭ ਕੁਝ ਕੰਮ ਆ ਗਿਆ। ਖਲ ਕੰਮ ਆ ਗਈ, ਮਾਸ ਕੰਮ ਆ ਗਿਆ, ਹੱਡੀਆਂ ਵੀ ਪਿਸ ਗਈਆਂ ਕੰਮ ਦੇ ਚ ਵਰਤੀਆਂ, ਕੇਵਲ ਆਂਦਰਾਂ ਬਚ ਗਈਆਂ। ਇਹ ਨਦਾਫ ਚੁੱਕ ਕੇ ਲੈ ਗਿਆ ਜੋ ਰੂਈ ਪਿੰਜਦੇ ਨੇ ਧੁਨਕੀ ਦੇ ਨਾਲ, ਔਰ ਧੁਨਕੀ ਦੀ ਜਿਹੜੀ ਤੰਦ ਲਾਈ ਜਾਂਦੀ ਹੈ ਉਹ ਬੱਕਰੇ ਦੀ ਆਂਤ ਆਉਂਦੀ ਹੈ, ਆਂਦਰ ਆਉਂਦੀ ਹੈ। ਲੈ ਗਿਆ ਨਦਾਫ ਉਸੇ ਧੁਨਕੀ ਬਣਾਉਣ ਕੇ ਲਈ, ਇਹ ਆਂਦਰਾਂ ਹੀ ਰਹਿ ਗਈਆਂ ਸਨ।

ਉਸ ਆਂਤ ਦੇ ਚੋ ਸੋਟੇ ਦੀ ਜ਼ਰਬ ਨਾਲ ਨਿਕਲ ਰਿਹਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕੋਈ ਇਤਨੀ ਕੁਰਬਾਨੀ ਕਰੇ ਸਾਧਨਾ ਕਰੇ ਤੇ ਸਾਧਨਾ ਵਿੱਚ ਲੀਨ ਮਨੁੱਖਾਂ ਦੀ ਕਦਮਾਂ ਨੂੰ ਖਾਕ ਤੇ ਆਪਣੇ ਮਸਤਕ ਨੂੰ ਰਗੜੇ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪੇ ਤਾਂ ਹੀ ਇਹ ਮੈਂ ਤੂੰ ਦੇ ਚ ਬਦਲਦੀ ਹੈ ਜੀਵਨ ਧਨ ਧਨ ਹੋ ਜਾਂਦਾ ਹੈ ਮਹਾਨ ਹੋ ਜਾਂਦਾ ਹੈ ਅਹੰਕਾਰੀ ਉਸਤਤ ਆਪਣੀ ਕਰੇਗਾ ਨਿੰਦਾ ਦੂਸਰੇ ਦੀ ਕਰੇਗਾ ਅਗਰ ਦੂਸਰਾ ਵੱਡਾ ਹੈ ਤੋ ਅਹੰਕਾਰੀ ਲਾਜ਼ਮੀ ਨਿੰਦਾ ਕਰੇਗਾ ਅਹੰਕਾਰੀ ਨਿੰਦਕ ਹੋ ਹੀ ਜਾਏਗਾ ਉੱਥੇ ਪ੍ਰਸੰਨ ਆਉਂਦਾ ਹੈ ਆਪਣੀ ਉਪਮਾ ਸੁਣ ਕੇ ਉਪਮਾ ਹੋਣ ਲੱਗ ਪਈ ਹੈ ਦੂਜਿਆਂ ਦੀ ਤੀਸਰੇ ਦੀ ਮਿੱਤਰ ਦੀ ਤਾਂ ਹੁਣ ਇਸ ਕੋਲ ਹੁੰਦੀ ਹੈ ਨਿੰਦਾ ਨਿੰਦਾ ਦਾ ਮਤਲਬ ਕੀ ਹੈ ਗੱਲ ਨੂੰ ਛੁਟਿਆਣਾ ਔਰ ਅਕਸਰ ਮਨੁੱਖ ਉਸੇ ਦੀ ਹੀ ਨਿੰਦਾ ਕਰਦਾ ਹੈ ਜੋ ਕਿਸੇ ਗੱਲ ਦੇ ਚ ਉਸ ਨਾਲੋਂ ਅੱਗੇ ਹੋਵੇ ਗੁਣ ਦੇ ਚ ਕਲਾ ਦੇ ਚ ਗਿਆਨ ਦੇ ਚ ਸ਼ੀਲ ਸੰਜਮ ਦੇ ਚ ਜਾਂ ਫਿਰ ਪ੍ਰਭੂ ਦੀ ਬੰਦਗੀ ਦੇ ਚ ਜਾਂ ਸੰਸਾਰੀ ਤਲ ਤੇ ਲੈ ਲਓ ਸਤਾ ਦੇ ਚ ਧਨ ਦੇ ਚ ਸਵਪਨ ਦੇ ਚ ਕਿਸੇ ਵੀ ਪੱਖ ਤੋਂ ਜੋ ਅੱਗੇ ਹੈ ਅਹੰਕਾਰੀ ਉਸ ਦੀ ਤਾਰੀਫ ਨਹੀਂ ਕਰ ਸਕਦਾ ਅਹੰਕਾਰੀ ਸੱਚ ਨੂੰ ਸੱਚ ਨਹੀਂ ਕਹੇਗਾ ਅਹੰਕਾਰੀ ਨਿੰਦਾ ਕਰੇਗਾ ਔਰ ਅਹੰਕਾਰੀ ਬੜਾ ਪ੍ਰਬਲ ਨਿੰਦਕ ਹੁੰਦਾ ਹੈ ਛੁਟਿਆਉਣ ਦੀ ਕੋਸ਼ਿਸ਼ ਕਰਦਾ ਹੈ ਘਟਾਉਣ ਦੀ ਕੋਸ਼ਿਸ਼ ਕਰਦਾ ਹੈ ਭਗਤ ਨਾਮਦੇਵ ਜੀ ਉਹਨਾਂ ਦੀ ਤਪੱਸਿਆ ਇਤਨੀ ਇਤਨੀ ਪਰਮਾਤਮਾ ਉਹਨਾਂ ਦੇ ਸਨਮੁਖ ਹੋਇਆ ਹੈ ਪ੍ਰਭੂ ਸਾਹਮਣੇ ਹੋਇਆ ਹੈ ਲੇਕਿਨ ਹੰਕਾਰੀ ਬ੍ਰਾਹਮਣਾਂ ਨੇ ਮਾਰ ਮਾਰ ਕੇ ਮੰਦਰ ਚੋਂ ਕੱਢਿਆ ਹੈ ਔਰ ਮੰਦਰ ਦੇ ਪਿਛਵਾੜੇ ਬਿਠਾ ਦਿੱਤਾ ਹੈ ਮਾਰਿਆ ਕੱਢਿਆ ਇਹ ਵਿਚਾਰਾ ਮੰਦਰ ਦੇ ਪਿੱਛੇ ਬੈਠ ਗਿਆ ਪਹਿਲੇ ਤੇ ਮੂਰਤੀ ਦੇ ਸਨਮੁਖ ਸੀ ਮੂਰਤੀ ਨਾਮਦੇਵ ਦੇ ਸਨਮੁਖ ਸੀ ਪਰ ਹੁਣ ਪਿੱਛੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮਦੇਵ ਮੁਖ ਲਾਇਆ ਅਹੰਕਾਰੀ ਨਿੰਦਕ ਆਉਂਦਾ ਹੈ ਔਰ ਨਿੰਦਕ ਤੇ ਅਹੰਕਾਰੀ ਦੀ ਤਰਫ ਪਰਮਾਤਮਾ ਦੀ ਹਮੇਸ਼ਾ ਪਿੱਠ ਆਉਂਦੀ ਹੈ ਜੋ ਗੁਣਾਂ ਦੀ ਸਿਫਤ ਤੋਂ ਸਲਾਹ ਕਰਦਾ ਹੈ ਉਹ ਤੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦਾ ਹੈ ਗੁਣ ਕਿਸੇ ਮਨੁੱਖ ਦੇ ਵਿੱਚ ਵੀ ਪ੍ਰਗਟ ਹੋਏ ਨੇ ਤਾਂ ਗੁਣ ਤੇ ਸਾਰੇ ਪਰਮਾਤਮਾ ਦੇ ਨੇ ਗੁਣਾਂ ਦੀ ਤਾਰੀਫ ਪਰਮਾਤਮਾ ਦੀ ਤਾਰੀਫ ਹੈ ਪਰ ਉਹ ਤੇ ਨਿੰਦਾ ਕਰਦਾ ਹੈ ਗੁਣਾਂ ਦੀ ਨਿੰਦਾ ਕਰਦਾ ਹੈ ਕਿਉਂਕਿ ਅਹੰਕਾਰੀ ਹੈ ਤਾਂ ਪਰਮਾਤਮਾ ਦੀ ਪਿੱਠ ਹੋ ਜਾਂਦੀ ਉਸ ਦੀ ਤਰਫ ਔਰ ਜਿਸ ਮਨੁੱਖ ਦੀ ਤਰਫ ਪਰਮਾਤਮਾ ਦੀ ਪਿੱਠ ਹੋ ਗਈ ਹੈ ਸਭ ਦੀ ਪਿੱਠ ਹੋ ਜਾਂਦੀ ਹੈ ਔਰ ਅਹੰਕਾਰੀ ਬਹੁਤ ਦੁੱਖਾਂ ਦੇ ਦਲਦਲ ਦੇ ਜਾ ਕੇ ਫਸਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁਖ ਬਹੁ ਭੋਗਣੇ ਇਹ ਅਹੰਕਾਰ ਤੇਰੇ ਕਰਕੇ ਇਹ ਜੀਵ ਜੰਮਦੇ ਨੇ ਮਰਦੇ ਨੇ ਆਉਂਦੇ ਨੇ ਜਾਂਦੇ ਨੇ ਦੁੱਖ ਭੋਗਦੇ ਨੇ ਸੁਖ ਭੋਗਦੇ ਨੇ ਥੱਕ ਜਾਂਦੇ ਨੇ ਟੁੱਟ ਜਾਂਦੇ ਨੇ ਇਹ ਅਹੰਕਾਰ ਤੂੰ ਤੇ ਤੋੜ ਕੇ ਰੱਖ ਦਿੰਦਾ ਕਈਆਂ ਨੂੰ

ਇੱਕਦਮ ਦੇਸ ਤੇ ਭਵਿਸ਼ ਮਿਟ ਜਾਂਦਾ ਹੈ, ਇੱਕਦਮ ਦੇਸ ਤੇ ਭੂਤਕਾਲ ਮਿਟ ਜਾਂਦਾ ਹੈ, ਇੱਕਦਮ ਦੇਸ ਤੇ ਇੱਕ ਪ੍ਰਗਟ ਹੋ ਜਾਂਦਾ ਹੈ, ਉਹ ਇੱਕ ਆਨੰਦ ਸਰੂਪ, ਉਹ ਇੱਕ ਆਨੰਦਮਈ। ਇਸ ਵਾਸਤੇ ਗੁਰਬਾਣੀ ਨੇ ਭਵਿਸ਼ ਨੂੰ ਜਾਲ ਕਹਿ ਦਿੱਤਾ ਹੈ, ਭੂਤਕਾਲ ਨੂੰ ਜਾਲ ਕਹਿ ਦਿੱਤਾ ਹੈ। ਔਰ ਭੂਤਕਾਲ ਤੇ ਭਵਿਸ਼, ਇੱਕ ਗੁਜ਼ਰੇ ਹੋਏ ਦਿਨ, ਆਉਣ ਵਾਲੇ ਦਿਨ, ਔਰ ਦਿਨ ਦਿਨ ਕਰਕੇ ਦਿਨ ਭੂਤਕਾਲ ਬਣਦੇ ਜਾ ਰਹੇ ਨੇ, ਦਿਨ ਭਵਿਸ਼ ਦੀਆਂ ਚਿੰਤਾਵਾਂ ਦਾ ਰੂਪ ਧਾਰਨ ਕਰਦੇ ਜਾ ਰਹੇ ਨੇ। ਤਾਂ ਸਮੇਂ ਨੂੰ ਨਾਪਣ ਦਾ ਢੰਗ ਦਿਨ ਤੇ ਰਾਤ ਇੱਕ ਜਾਲ ਬਣ ਕੇ ਮਨੁੱਖ ਨੂੰ ਫਸਾ ਰਹੇ ਨੇ। ਜਾਲੀ ਰਹਿਣ ਜਾਲ ਦਿਨ ਹੋਆ, ਜੇਤੀ ਘੜੀ ਫਾਈ ਤੇਤੀ, ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟ ਸਮੂੜੇ ਕਵਨ ਗੁਣੇ। ਦੱਸ ਤੇ ਸਹੀ ਕਿਵੇਂ ਛੁੱਟੇਗਾ ਇਸ ਜਾਲ ਤੋਂ। ਤੂੰ ਸਤਿਗੁਰ ਦੀ ਬਾਣੀ ਡੰਗ ਵੀ ਦੱਸਦੀ ਹੈ, ਕਾਲ ਜਾਲ ਜਮ ਜੋਹੋ ਨਾ ਸਾਕੇ, ਸੱਚ ਕਾ ਪੰਥਾ ਫਾਟਿਓ। ਸੱਚ ਤੇ ਵਰਤਮਾਨ ਹੈ, ਸੱਚ ਤੇ ਇੱਕ ਛਣ ਦੇ ਚ ਹੈ, ਸੱਚ ਤੇ ਇੱਕ ਸੈਕਿੰਡ ਦੇ ਚ ਹੈ, ਔਰ ਉਹੀ ਇੱਕ ਸੈਕਿੰਡ, ਉਹੀ ਇੱਕ ਛਣ, ਉਹੀ ਇੱਕਦਮ ਸੱਚ ਹੈ। ਲੰਘ ਗਏ ਦਮ ਝੂਠ ਨੇ, ਆਉਣ ਵਾਲੇ ਦਮ ਝੂਠ ਨੇ। ਇੱਕ ਛੋਟੀ ਜਿਹੀ ਗਾਥਾ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਗੰਮੀ ਮੌਜ ਦੇ ਚ ਬੈਠੇ ਤੇ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਤੈਨੂੰ ਆਪਣੇ ਜੀਵਨ ਦਾ ਕਿੰਨਾ ਕੁ ਭਰੋਸਾ ਹੈ, ਕਿਤਨਾ ਤੱਕ ਤੂੰ ਜੀਵਨ ਦੀ ਲਾਲਸਾ ਰੱਖਦਾ, ਉਮੀਦ ਰੱਖਦਾ, ਭਰੋਸਾ ਰੱਖਦਾ। ਸਤਿਗੁਰ ਦੀ ਸੰਗਤ ਕਾਲ ਮਿਟਿਆ ਤੇ ਨਹੀਂ ਮਰਦਾਨੇ ਦੀ ਦੁਨੀਆ ਚ, ਅਜੇ ਕਾਲ ਛੋਟਾ ਜ਼ਰੂਰ ਹੋ ਗਿਆ। ਸਮਾਂ ਮਿਟਿਆ ਤੇ ਨਹੀਂ, ਸਮਾਂ ਛੋਟਾ ਹੋ ਗਿਆ। ਕਹਿੰਦਾ ਪਾਤਸ਼ਾਹ, ਸੌ ਕਦਮ ਤੱਕ ਚਲਾ, ਅੱਗੇ ਦਾ ਮੈਨੂੰ ਕੋਈ ਭਰੋਸਾ ਨਹੀਂ, ਅਗਲਾ ਕਦਮ ਮੈਂ ਉੱਠ ਸਕਾਂਗਾ ਕਿ ਨਹੀਂ। ਕਮ ਸੇ ਕਮ 200-300 ਦਮਾਂ ਦਾ ਤੇ ਮਰਦਾਨੇ ਨੂੰ ਭਰੋਸਾ ਹੈ, ਇਤਨੇ ਦਮ ਤੇ ਮੈਂ ਲੈ ਸਕਦਾ। ਬਾਲੇ ਨੂੰ ਪੁੱਛਦੇ ਨੇ, ਬਾਲਿਆ ਤੂੰ ਦੱਸ। ਤਾਂ ਬਾਲਾ ਕਹਿੰਦਾ, ਪਾਤਸ਼ਾਹ ਮਰਦਾਨੇ ਨੂੰ ਸੌ ਕਦਮਾਂ ਦਾ ਭਰੋਸਾ ਹੋਵੇਗਾ, ਮੈਂ ਤੇ ਇੱਕੋ ਹੀ ਕਦਮ ਦੇ ਭਰੋਸੇ ਜੀ ਰਿਹਾ, ਇੱਕ ਕਦਮ ਜੋ ਪੁੱਟਿਆ, ਪਤਾ ਨਹੀਂ ਦੂਸਰਾ ਕਦਮ ਪੁੱਟ ਸਕਾਂਗੇ ਕਿ ਨਹੀਂ। ਤੋ 3-4 ਦਮਾਂ ਦਾ ਭਰੋਸਾ, ਸਮਾਂ ਬਹੁਤ ਸੀਮਤ ਹੋ ਗਿਆ, ਸਮਾਂ ਬਹੁਤ ਛੋਟਾ ਹੋ ਗਿਆ, ਕਾਲ ਬਹੁਤ ਛੋਟਾ ਹੋ ਗਿਆ, 3-4 ਦਮ। ਦੋਵੇਂ ਹੱਥ ਜੋੜ ਕੇ ਪੁੱਛਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਨੂੰ, ਪਾਤਸ਼ਾਹ ਤੁਹਾਨੂੰ ਕਿੰਨਾ ਕੁ ਭਰੋਸਾ ਹੈ, ਤੁਹਾਡੇ ਭਰੋਸੇ ਨਾਲ ਸਾਡਾ ਬੋਧ ਵਧੇ, ਸਾਡਾ ਗਿਆਨ ਵਧੇ, ਤੁਹਾਨੂੰ ਕਿੰਨਾ ਕੁ ਭਰੋਸਾ ਹੈ, ਦੱਸੋ। ਸਾਹਿਬ ਕਹਿੰਦੇ ਨੇ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੌਤ ਨਾ ਜਾਣ। ਇੱਕਦਮ ਜੋ ਮੋਹ ਦੇ ਚ ਹੈ, ਬਸ ਇਸੇ ਤੇ ਯਕੀਨ ਹੈ, ਇੰਨਾ ਕੁ ਭਰੋਸਾ ਹੈ ਇੱਕਦਮ ਦਾ, ਬਾਕੀ ਦਾ ਕੋਈ ਭਰੋਸਾ ਨਹੀਂ, ਬਾਕੀ ਦੀ ਕੋਈ ਉਮੀਦ ਨਹੀਂ। ਔਰ ਜਿੱਥੇ ਸੁਰਤ ਇੱਕਦਮ ਦੇ ਡਿੱਗ ਗਈ, ਉੱਥੇ ਇੱਕ ਪ੍ਰਗਟ ਹੋ ਗਿਆ। ਜਿੱਥੇ ਮਨ ਇੱਕਦਮ ਦੇ ਡਿੱਗ ਗਿਆ, ਮਨ ਮਿਟ ਗਿਆ, ਵਿਚਾਰ ਖੋ ਗਏ,

ਉੱਥੇ ਇੱਕ ਨੂੰ ਪ੍ਰਗਟ ਹੋਣ ਲਈ ਅਸਥਾਨ ਮਿਲ ਗਿਆ, ਜਗ੍ਹਾ ਮਿਲ ਗਈ। ਜਦ ਭਵਿਸ਼ ਦੀ ਚਿੰਤਾ ਬਹੁਤ ਲੰਬੀ ਹੋਵੇ, ਭੂਤਕਾਲ ਦੀਆਂ ਯਾਦਾਂ ਅਸੀਮ ਆਵਣ, ਸੱਚ ਨੂੰ ਪ੍ਰਗਟ ਹੋਣ ਲਈ ਥਾਂ ਨਹੀਂ ਮਿਲਦੀ। ਸੱਚ ਤੇ ਵਰਤਮਾਨ ਵਿੱਚ ਪ੍ਰਗਟ ਆਉਂਦਾ ਹੈ, ਔਰ ਜੈਸੇ ਸੱਚ ਪ੍ਰਗਟ ਆਉਂਦਾ ਹੈ, ਸੁਰਤ ਇੱਕਦਮ ਵਿੱਚ ਟਿਕਦੀ ਹੈ, ਕਾਲ ਖੋ ਜਾਂਦਾ ਹੈ, ਅਕਾਲ ਪ੍ਰਗਟ ਹੋ ਜਾਂਦਾ ਹੈ। ਕਾਲ ਮਿਟ ਜਾਂਦਾ ਹੈ, ਅਕਾਲ ਪ੍ਰਗਟ ਹੋ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਕਹਿੰਦੇ ਨੇ, ਸਭ ਸਮੇਂ ਦਾ ਤਮਾਸ਼ਾ, ਸਭ ਕਾਲ ਦਾ ਤਮਾਸ਼ਾ, ਕਿਆ ਛੋਟੇ ਕਿਆ ਵੱਡੇ, ਕਿਆ ਆਮ ਸਾਧਾਰਨ, ਕਿਆ ਦੇਵੀ ਦੇਵਤੇ, ਸਭ ਕਾਲ ਵਿੱਚ ਜੀ ਰਹੇ ਨੇ। ਕਾਲ ਪਾਏ ਬ੍ਰਹਮਾ ਬਪ ਦਰਾ, ਕਾਲ ਪਾਏ ਸੂਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਸਭ ਸਮੇਂ ਦਾ ਤਮਾਸ਼ਾ, ਸਭ ਇਸ ਕਾਲ ਵਿੱਚ ਜੀ ਰਹੇ ਨੇ। ਬ੍ਰਹਮੇ ਜੈਸਾ ਮਹਾਨ ਦਾਰਸ਼ਨਿਕ, ਵਿਸ਼ਨੂੰ ਜੈਸਾ ਮਹਾਨ ਸਤੋਗੁਣੀ, ਸ਼ਿਵਜੀ ਜੈਸਾ ਮਹਾਨ ਤਪੇਸ਼ਵਰ ਜਪੇਸ਼ਵਰ, ਪਰ ਕਾਲ ਵਿੱਚ ਜੀ ਰਹੇ ਨੇ, ਸਮੇਂ ਵਿੱਚ ਜੀ ਰਹੇ ਨੇ। ਅਜੇ ਸਮਾਂ ਮਿਟਿਆ ਨਹੀਂ, ਅਜੇ ਕਾਲ ਮਿਟਿਆ ਨਹੀਂ, ਅਜੇ ਕਾਲ ਮੌਜੂਦ ਹੈ, ਕਾਲ ਵਿੱਚ ਜੀਵਿਆ ਜਾ ਰਿਹਾ। ਇਸ ਵਾਸਤੇ ਗੁਰਬਾਣੀ ਨੇ ਪਰਮਾਤਮਾ ਦਾ ਨਾਮ ਰੱਖਿਆ ਅਕਾਲ। ਉਹ ਮੂਰਤੀ ਮਾਨ ਹੈ, ਪਰ ਐਸੀ ਮੂਰਤੀ ਜੋ ਵਰਤਮਾਨ ਵਿੱਚ ਪ੍ਰਗਟ ਆਉਂਦੀ ਹੈ, ਅਕਾਲ ਮੂਰਤ। ਭਵਿਸ਼ ਦੀ ਚਿੰਤਾਵਾਂ ਵਿੱਚ ਨਹੀਂ, ਮਾਜ਼ੀ ਦੀਆਂ ਯਾਦਾਂ ਵਿੱਚ ਨਹੀਂ। ਇਸ ਨੂੰ ਮੈਂ ਪੰਜਾਬੀ ਰੂਪ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ, ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾਂ, ਭਵਿਸ਼ ਦੀ ਚਿੰਤਾ ਬਸ ਗੱਲਾਂ ਹੀ ਗੱਲਾਂ, ਜੀਵਨ ਮੈਂ ਸਿੱਖਿਆ ਅੱਜ ਦੇ ਕੋਲੋਂ, ਅੱਜ ਨੂੰ ਮਿਲਾਂ ਤੇ ਅਜੇ ਹੀ ਮਿਲਾਂ। ਇਸ ਨੂੰ ਮੈਂ ਉਰਦੂ ਰੂਪ ਵੀ ਦਿੱਤਾ ਹੈ, ਕੁਛ ਮਾਜ਼ੀ ਕੀ ਖਾਕ ਹੋਂ, ਕੁਛ ਮੁਸਤਕਬਿਲ ਕਾ ਨੂਰ ਹੋਂ, ਜੀਨਾ ਅਭੀ ਨਹੀਂ ਆਇਆ ਕਿਉਂਕਿ ਹਾਲ ਸੇ ਅਭੀ ਦੂਰ ਹੂੰ। ਹਾਲ ਵਰਤਮਾਨ, ਔਰ ਜੋ ਹਾਲ ਵਿੱਚ ਨਹੀਂ ਜੀ ਰਿਹਾ ਉਹਨੂੰ ਕਹਿੰਦੇ ਨੇ ਤੇ ਬੇਹਾਲ ਹੈ। ਇਹ ਵਰਤਮਾਨ ਵਿੱਚ ਨਹੀਂ, ਇੱਥੇ ਇੱਕਦਮ ਵਿੱਚ ਨਹੀਂ, ਇੱਥੇ ਬੇਹਾਲ ਹੈ, ਇੱਥੇ ਭਵਿਸ਼ ਦੀ ਚਿੰਤਾਵਾਂ ਵਿੱਚ ਜੀ ਰਿਹਾ, ਮੁਸਤਕਬਿਲ ਦੀ ਫਿਕਰ ਵਿੱਚ ਜੀ ਰਿਹਾ, ਇੱਥੇ ਭੂਤਕਾਲ ਦੀਆਂ ਯਾਦਾਂ ਵਿੱਚ ਜੀ ਰਿਹਾ, ਇੱਥੇ ਮਾਜ਼ੀ ਦੀਆਂ ਯਾਦਾਂ ਵਿੱਚ ਜੀ ਰਿਹਾ। ਇਹ ਵਰਤਮਾਨ ਵਿੱਚ ਨਹੀਂ, ਇਹ ਹਾਲ ਵਿੱਚ ਨਹੀਂ, ਔਰ ਜੋ ਹਾਲ ਵਿੱਚ ਨਹੀਂ ਪਰਿਸ਼ਨ ਚ ਕਹਿੰਦੇ ਨੇ ਬੇਹਾਲ ਬੇਹਾਲ ਬੇਹਾਲ। ਇਸ ਵਾਸਤੇ ਆਮ ਪੱਧਰ ਤੇ ਭਾਰਤ ਵਿੱਚ, ਈਰਾਨ ਅਫਗਾਨਿਸਤਾਨ ਵਿੱਚ ਪੁੱਛਿਆ ਜਾਂਦਾ ਹੈ, ਤੇਰਾ ਕੀ ਹਾਲ ਹੈ, ਤੇਰਾ ਕੀ ਹਾਲ ਹੈ, ਭਾਵ ਵਰਤਮਾਨ ਵਿੱਚ ਹੈ ਕਿ ਨਹੀਂ, ਇੱਕ ਪ੍ਰਭੂ ਵਿੱਚ ਹੈ ਕਿ ਨਹੀਂ, ਕਿ ਦੋ ਵਿੱਚ ਜੀ ਰਹੇ ਹਾਂ। ਸੁਪਨਾ ਹੈ ਜਿੰਨੇ ਦੇਰ ਤੱਕ ਚੱਲ ਰਿਹਾ, ਪਰ ਨਹੀਂ ਹੈ ਅਚੇਤ ਅਵਸਥਾ ਵਿੱਚ ਸੁਪਨ, ਜਾਗ੍ਰਿਤ ਅਵਸਥਾ ਵਿੱਚ ਮਿਟ ਗਿਆ। ਹੈ ਨਹੀਂ ਹੈ, ਨਹੀਂ ਹੈ ਹੈ, ਸੁਪਨ ਹੈ। ਸੁਪਨ ਵਿੱਚ ਮਨੁੱਖ ਕਤਲ ਕਰੇ, ਸਰੀਰ ਤੇ ਮਨ ਤੇ ਉਹੀ ਪ੍ਰਭਾਵ ਪੈਂਦਾ ਹੈ ਜੋ ਜਾਗ੍ਰਿਤ ਅਵਸਥਾ ਵਿੱਚ ਮਨੁੱਖ ਕਰੇ। ਸਵਪਨ ਵਿੱਚ ਦੁਰਾਚਾਰ ਕਰੇ, ਸਰੀਰ ਦੀ ਉਹੀ ਹਾਲਤ ਬਣਦੀ ਹੈ, ਮਨ ਦੀ ਉਹੀ ਹਾਲਤ ਬਣਦੀ ਹੈ ਜੋ ਜਾਗ੍ਰਿਤ ਵਿੱਚ। ਸਵਪਨ ਵਿੱਚ ਚੋਟ ਲੱਗ ਜਾਏ, ਜ਼ਰਬ ਲੱਗ ਜਾਏ, ਸਰੀਰ ਦੀ ਹਾਲਤ ਮਨ ਦੀ ਹਾਲਤ ਉਹੀ ਬਣਦੀ ਹੈ ਜੋ ਜਾਗ੍ਰਿਤ ਅਵਸਥਾ ਵਿੱਚ। ਪਰ ਸੁਪਨ ਵਿੱਚ ਮਿਲਾਪ ਹੋਇਆ, ਕੋਈ ਮਿਲਿਆ,
उतनी ही खुशी आती है। कोई मन चाहा मित्र मिले है, कोई मन चाही वस्तु मिली है, सुपन बिच मिली है, मन प्रभावित होया है, तन प्रभावित होया है। स्वपन इस बारे असी ऐसा नहीं कह सकते कि नहीं है, है। पर जितनी देर विच कहने है नहीं हो जाता है, और जद कहने नहीं है, है हो जाता है। जागृत अवस्था विच जो संसार है वो निंद्रा अवस्था विच नहीं हो जाता है, स्वपन अवस्था विच नहीं हो जाता है। और स्वपन अवस्था विच जो संसार है वो जागृत अवस्था विच नहीं हो जाता है। जागृत अवस्था का जो साडा संसार है वो स्वपन अवस्था विच विलीन हो जाता है, और जो स्वपन अवस्था विच संसार है वो जागृत विच खत्म हो जाता है। तो हुण किस नूं सत कहिए ते किस नूं मित कहिए, किस नूं कहिए है ते किस नूं कहिए नहीं है। तो धार्मिक विद्वान कहिंदे ने दोवें रूप देने पैने ने, है शायद नहीं है, नहीं है शायद है, है स्वपन जितनी देर ले चल रहा है, मिट गया स्वपन, सुपने दा संसार मिट गया, है जागृत और जागृत दा संसार। पर जैसे जागृत अवस्था खत्म हुई, निंद्रा अवस्था शुरू हुई, स्वपन अवस्था शुरू हुई, तो जागृत अवस्था दा संसार नहीं हो गया। इते जीवन भर ऐसा चलता है, जो जागृत अवस्था विच है स्वपन अवस्था विच नहीं है, जो स्वपन अवस्था विच है वो जागृत अवस्था विच नहीं है। बिछड़ जाते हैं असी उस तो जिस नाल जागृत अवस्था दे जुड़े हुए होंदे हैं, और बिछड़ जाते हैं असी उस तो जिस नाल असी स्वपन अवस्था विच जुड़े होंदे हैं। जीवन भर ऐसा चलता है, रोज बिछड़दे हैं, रोज मिलते हैं, रोज मिलते हैं, रोज बिछड़दे हैं। इस तरह असी जागृत अवस्था विच एक संसार विच जींदे हां, स्वपन अवस्था विच दूसरे संसार विच जीवदे हां। पर चूंकि जीवदे हां तो है, है शायद नहीं है, नहीं है शायद है, उतने तक ते है जितने तक जागृत चल रही है, जितने तक स्वपन अवस्था चल रही है। इसे वास्ते थे बयान कीता है महापुरुषां ने, शायद जगत स्वपन है, जागृत भी स्वपन है, स्वपन भी स्वपन है, लेकिन थोड़े जिहा भेद नाल इस नूं ज बयान करिए। जो रात दा स्वपन है शायद ओ जागृत अवस्था दी कल्पना है। जागृत अवस्था दा जो संसार है शायद स्वपन अवस्था दा सुपना है। कल्पना जागृत अवस्था दे जो चल दी है सुपना है, निंद्रा अवस्था दे जो स्वपन चलता है वो कल्पना है। दोहां नूं कल्पना कह दईए, दोहां नूं स्वपन कह दईए, गल इक्को ही है। कल्पना है, स्वपन है, पर असी नहीं कह सकते कि स्वपन नहीं है। शरीर ते प्रभावित होया है, मन ते प्रभावित होया है,
رات نو کوئی دفینہ مل گیا، دھن مل گیا، عہدہ مل گیا، متر مل گیا، پتر مل گیا، کوئی وچھڑیا ساتھی مل گیا، خوشی تے ہوئی ہے من نو، تن دے رونگٹے تے کھڑے ہوئے نے، پر کوئی متر عزیز اقارب چلانا کر گیا، نقصان ہو گیا، کسی دشمن نے گھاتک حملہ کر دیتا ہے، یا سوپن دش منک نے دوراچار کیتا ہے، قتل کیتا ہے، من تے اتنا ہی پربھاوت ہو رہا ہے، تن تے اتنا ہی پربھاوت ہویا ہے۔ مہاپرشاں نے اس واسطے سنسار نو صرف مت نہیں آکھیا، متھیا نہیں کیا، ہے شاید نہیں ہے، نہیں ہے شاید ہے، کال ہے شاید نہیں ہے، نہیں ہے شاید ہے، کال دا پربھاؤ تے موجود ہے، سمے دا پربھاؤ تے موجود ہے، اس پربھاؤ ہیٹ منک جی رہا ہے، کس طرح کہہ دے وے کہ نہیں ہے۔ جس طرح جاگرت اوستھا وچ کدی اسی سکھی ہوندے ہاں، کدی دکھی ہوندے ہاں، کدی ہستے ہاں، کدی روندے ہاں، کدی کوئی ملدا ہے، کدی کوئی وچھڑدا ہے، کدی نفع ہے، کدی نقصان ہے، سوپن اوستھا وچ وی ایسا ہوندا ہے، کچھ سکھ بھرے سپنے، کچھ دکھ بھرے سپنے، کسے سپن وچ اسی بسماد بھری اوستھا وچ آندے ہاں، کسے سپنے وچ اسی رو رہے ہوندے ہاں، دکھی ہوندے ہاں، کسی سپنے وچ کوئی ملیا ہوندا ہے بڑے پرسن، بڑے پرسن، پر کسی سپنے وچ کوئی وچھڑدا ہے بڑے دکھی، بڑے دکھی۔ جاگرت اوستھا وچ اسی کدی پاٹھ کر رہے ہوندے ہاں، سرت جڑ جاندی ہے، رس بن جاندا ہے، ایسا سوپن اوستھا وچ وی ہوندا ہے، جڑ جاندا ہے من، رس بن جاندا ہے، آنند بن جاندا ہے، جس سنسارک رس سوپن وچ مانیا جا سکدا ہے تو نرنکار دا آنند وی سوپن وچ مانیا جا سکدا ہے۔ جی جاگرت اوستھا وچ پدارتھاں دا رس مانیا جا سکتا ہے تو پرماتما دا رس بھی مانیا جا سکتا ہے۔ شاید اس واسطے دھن گرو نانک دیو جی مہاراج نے فرمان کیتا ہے، سپنے آیا بھی گیا، میں جل بھریا روئے، آئے نہ سکا تجھ کن پیارے، بھیج نہ سکا کھویا۔ اے سپنے وچ آن والے ہو، تسی چلے گئے، کیوں؟ سپنا چلا گیا، سپن چلدا ہے نندرا وچ، جاگرت وچ کلپنا چلدی ہے، نندرا وچ سپن چلدا ہے، نندرا اوستھا ختم ہوئی، سپن ختم ہو گیا، جاگرت اوستھا شروع ہوئی، کلپناواں دا جگت شروع ہویا۔ تو ستگر تے منگ کردے نے، آؤ سبھاگی نیندڑیے مت شو دیکھا سویا، اے بھاگاں بھری نیند آ، توں آ۔ شاید پھر سپنے چ جھلک ملے، شاید پھر سپنے چ آنند ملے، پر ہاں ملاپ بھریا سپن، سکھ بھرا سپن، اس طرح پرتیت ہوندا جیویں ایک چھن وچ بتیت ہو گیا، پر دکھ بھرا سوپن جس وچ اسی کرلا رہی ہوئی ہے، تڑپ رہی ہوئی ہے، لمبا ہو جاندا ہے، لمبا ہو جاندا ہے۔ جاگرت اوستھا وچ وی ایسا ہو جاندا ہے، دکھ وچ کال لمبا ہو جاندا ہے، سما لمبا ہو جاندا ہے، سکھ وچ سما چھوٹا ہو جاندا ہے، چھوٹا ہو جاندا ہے۔ بابا فرید کہہ رہے نے، فریدا راتی وڈیاں
ਦੁੱਖ ਦੁੱਖ ਉੱਠਣ ਬਾਸ ਬਹੁਤ ਲੰਬੀ ਹੋ ਗਈ ਹੈ ਰਾਤ ਹੌਕੇ ਨੇ ਤੋ ਹੌਕੇ ਦੁੱਖ ਤੋਂ ਨਿਕਲਦੇ ਨੇ ਹੌਕੇ ਵਿਛੋੜੇ ਤੋਂ ਨਿਕਲਦੇ ਨੇ ਔਰ ਦੁੱਖ ਦੇ ਸਮਾਂ ਲੰਬਾ ਹੋ ਜਾਂਦਾ ਹੈ ਸੂਫੀ ਸੰਤ ਬਾਬਾ ਫਰੀਦ ਫਰਮਾਨ ਕਰ ਰਹੇ ਨੇ ਇਹ ਵਿਛੋੜੇ ਦੀ ਰਾਤ ਹੇ ਪ੍ਰਭੂ ਹੇ ਖੁਦਾ ਬਹੁਤ ਲੰਬੀ ਹੋ ਗਈ ਬਹੁਤ ਲੰਬੀ ਹੋ ਗਈ ਕਿੰਨੀ ਲੰਬੀ ਹੋ ਜਾਂਦੀ ਹੈ ਜਿਤਨਾ ਮਹਾਨ ਦਾ ਵਿਛੋੜਾ ਹੋਵੇ ਉਤਨਾ ਹੀ ਸਮਾਂ ਲੰਬਾ ਹੋ ਜਾਂਦਾ ਹੈ ਜਿਤਨਾ ਤੁਛ ਚੀਜ਼ ਦਾ ਵਿਛੋੜਾ ਹੋਵੇ ਦੁੱਖ ਛੋਟਾ ਆਉਂਦਾ ਹੈ ਸਮਾਂ ਵੀ ਥੋੜਾ ਜਿਹਾ ਲੰਬਾ ਹੁੰਦਾ ਜ਼ਿਆਦਾ ਨਹੀਂ ਪਰ ਮਨ ਮਹਾਨ ਹੈ ਰਸ ਹੈ ਆਨੰਦ ਹੈ ਉਸਦਾ ਵਿਛੋੜਾ ਹੋ ਗਿਆ ਸਮਾਂ ਬਹੁਤ ਲੰਬਾ ਹੋ ਜਾਏਗਾ ਬਹੁਤ ਲੰਬਾ ਹੋ ਜਾਏਗਾ ਕਿੰਨਾ ਕੁ ਲੰਬਾ ਹੋ ਜਾਏਗਾ ਤੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਚਾਰ ਪਹਿਰ ਚੌ ਜੋਗੇ ਸਮਾਨੇ ਰਹਿਣ ਭਾਈ ਤਬ ਅੰਤ ਨਾ ਜਾਣੇ ਦਿਨ ਦੇ ਚਾਰ ਪਹਿਰ ਚਾਰ ਯੁਗਾਂ ਵਰਗੇ ਹੋ ਗਏ ਨਹੀਂ ਲੰਘਦੇ ਨਹੀਂ ਲੰਘਦੇ ਇੱਕ ਇੱਕ ਯੁੱਗ ਹਜ਼ਾਰਾਂ ਸਾਲ ਵਰਗਾ ਲੱਖਾਂ ਸਾਲ ਵਰਗਾ ਨਹੀਂ ਲੰਘਦੇ ਇੰਨਾ ਲੰਬਾ ਹੋ ਗਿਆ ਕਲਪਨਾ ਨਹੀਂ ਇਹ ਸੱਚ ਹੈ ਚਾਰ ਪਹਿਰ ਚੌ ਜੁਗੇ ਸਮਾਨੇ ਰਹਿਣ ਭਾਈ ਤਬ ਅੰਤ ਨਾ ਜਾਣੇ ਆਈ ਹੈ ਰਾਤ ਪਤਾ ਨਹੀਂ ਕਿਤਨੇ ਯੁਗਾਂ ਵਰਗੀ ਹੈ ਕਹਿ ਨਹੀਂ ਸਕਦੇ ਦੁੱਖ ਦੇ ਸਮਾਂ ਬਹੁਤ ਲੰਬਾ ਹੋ ਜਾਂਦਾ ਹੈ ਨਰਕ ਦੁੱਖ ਹੈ ਈਸਾਈ ਜਗਤ ਨੂੰ ਇਸ ਦੀ ਵਿਆਖਿਆ ਕਰਨੀ ਨਹੀਂ ਆਈ ਉਹਨਾਂ ਨੇ ਕਿਹਾ ਨਰਕ ਹਮੇਸ਼ਾ ਲਈ ਹੈ ਸਦੀਵੀ ਹੈ ਸ਼ਾਇਦ ਇਸ ਵਾਸਤੇ ਨੀਤੀਸ਼ੇ ਜੈਸੇ ਵਿਚਾਰਕ ਨੇ ਕਹਿ ਦਿੱਤਾ ਕਿ ਮੈਂ ਧਾਰਮਿਕ ਕਿਉਂ ਨਹੀਂ ਹਾਂ ਮੈਂ ਕ੍ਰਿਸਚਨ ਕਿਉਂ ਨਹੀਂ ਹਾਂ ਕਹਿੰਦੇ ਜੋ ਮੈਂ ਗੁਨਾਹ ਕੀਤੇ ਨੇ ਜੋ ਮੈਂ ਪਾਪ ਕੀਤੇ ਨੇ ਔਰ ਜਿਨ੍ਹਾਂ ਗੁਨਾਹਾਂ ਬਾਰੇ ਮੈਂ ਸੋਚਿਆ ਸੀ ਅਗਰ ਮੈਂ ਕਿਸੇ ਅਦਾਲਤ ਨੂੰ ਦੱਸ ਦਿਆਂ ਤੋਂ ਸਖ਼ਤ ਮੈਜਿਸਟ੍ਰੇਟ ਵੀ ਮੈਨੂੰ ਚਾਰ ਸਾਲ ਤੋਂ ਵੱਧ ਜੇਲ੍ਹ ਦੀ ਸਜ਼ਾ ਨਹੀਂ ਦੇ ਸਕਦਾ ਲੇਕਿਨ ਮੈਂ ਖੁਦਾ ਨੂੰ ਮੰਨਿਆ ਨਹੀਂ ਇਸੇ ਗੁਨਾਹ ਕਰਕੇ ਉਹ ਮੈਨੂੰ ਹਮੇਸ਼ਾ ਲਈ ਨਰਕ ਹਮੇਸ਼ਾ ਲਈ ਔਰ ਐਸਾ ਨਰਕ ਜਿੱਥੇ ਜ਼ੰਬੂਰਾਂ ਨਾਲ ਮਾਸ ਨੋਚਿਆ ਜਾਂਦਾ ਹੋਵੇ ਜਿੱਥੇ ਦਲਦਲ ਦੇ ਸੁੱਟਿਆ ਜਾ ਰਿਹਾ ਜਿੱਥੇ ਉਬਲਦੇ ਤੇਲ ਦੇ ਚ ਤਲਿਆ ਜਾ ਰਿਹਾ ਜਿੱਥੇ ਜ਼ਿੰਦਾ ਮਨੁੱਖ ਦੀ ਜ਼ਬਾਨ ਕੱਟੀ ਜਾ ਰਹੀ ਹੈ ਬੰਦ ਬੰਦ ਕੱਟੇ ਜਾ ਰਹੇ ਨੇ ਨਰਕ ਦਾ ਇਹ ਨਕਸ਼ਾ ਇਹ ਵਿਚਾਰਕ ਕਹਿੰਦਾ ਫਿਰ ਉਸ ਖੁਦਾ ਨੂੰ ਰਹੀਮ ਕਹਿਣ ਦੀ ਰਹਿਮਾਨ ਕਹਿਣ ਦੀ ਪ੍ਰਸਾਦ ਕਹਿਣ ਦੀ ਦਿਆਲੂ ਕਹਿਣ ਦੀ ਕਰੁਣਾਕਰ ਕਹਿਣ ਦੀ ਲੋੜ ਕੀ ਹੈ ਉਹ ਤੇ ਬਹੁਤ ਸਖ਼ਤ ਹੈ ਉਹ ਤੇ ਬਹੁਤ ਜ਼ਾਲਮ ਦਰਅਸਲ ਵਿਆਖਿਆ ਕਰਨੀ ਨਾ ਆਈ ਨਰਕ ਦੁੱਖ ਹੈ ਸਵਰਗ ਸੁੱਖ ਹੈ ਸੁੱਖ ਦੇ ਸਮਾਂ ਛੋਟਾ ਹੋ ਜਾਂਦਾ ਹੈ ਦੁੱਖ ਦੇ ਸਮਾਂ ਲੰਬਾ ਹੋ ਜਾਂਦਾ ਹੈ ਬਹੁਤ ਲੰਬਾ ਹੋ ਜਾਂਦਾ ਹੈ ਬਹੁਤ ਲੰਬਾ ਹੋ ਜਾਂਦਾ ਹੈ ਇੱਕ ਘੜੀ ਦਿਨਸ ਮੁੱਖ ਬਹੁਤ ਦਿਹਾੜੇ ਮਨ ਨਾ ਰਹੇ ਕੈਸੇ ਮਿਲੋ ਪਿਆਰੇ ਇੱਕ ਪਲ ਦਾ ਵਿਛੋੜਾ ਔਰ ਉਸਦਾ ਦੁੱਖ ਇਹ ਇੱਕ ਪਲ ਤੇ ਕਈ ਦਿਨਾਂ ਵਰਗਾ ਹੈ ਨਹੀਂ ਲੰਘਦਾ ਨਹੀਂ ਲੰਘਦਾ ਦੁੱਖ ਦੇ ਵਿੱਚ ਬਹੁਤ ਸਮਾਂ ਲੰਬਾ ਹੋ ਜਾਂਦਾ ਹੈ ਕਾਲ ਬਹੁਤ ਲੰਬਾ ਹੋ ਜਾਂਦਾ ਹੈ ਸੁੱਖ ਦੇ ਵਿੱਚ ਕਾਲ ਛੋਟਾ ਹੋ ਜਾਂਦਾ ਹੈ ਪਰਮ ਆਨੰਦ ਵਿੱਚ ਕਾਲ ਖਤਮ ਹੋ ਜਾਂਦਾ ਹੈ ਅਕਾਲ ਪ੍ਰਗਟ ਹੋ ਜਾਂਦਾ ਹੈ ਇੱਕ ਸੈਕਿੰਡ ਦੇ ਵਿੱਚ ਇੱਕ ਛਣ ਦੇ ਵਿੱਚ ਇੱਕ ਦਮ ਦੇ ਵਿੱਚ ਭੂਤ ਖੋ ਗਿਆ ਭਵਿਸ਼ ਖੋ ਗਿਆ ਅਕਾਲ ਪ੍ਰਗਟ ਹੋ ਗਿਆ ਕਾਲ ਤੇ ਖਤਮ ਹੋ ਗਿਆ ਲੇਕਿਨ ਬਹੁ ਗਿਣਤੀ ਮਨੁੱਖੀ ਦੁਨੀਆਂ ਦੀ ਕਾਲ ਵਿੱਚ ਜੀ ਰਹੀ ਹੈ ਮਨੁੱਖ ਦੇ ਕੋਲ
ਸਿਮਰਤੀ ਹੈ। ਇਹ ਸਿਮਰਤੀ ਕਦੀ ਅੱਗੇ ਜਾਂਦੀ ਹੈ, ਕਦੀ ਪਿੱਛੇ ਜਾਂਦੀ ਹੈ। ਜਦੋਂ ਭੂਤਕਾਲ ਦੀ ਤਰਫ ਜਾਂਦੀ ਹੈ ਤਾਂ ਭੂਤਕਾਲ ਦਾ ਚਿੰਤਨ ਬਣ ਜਾਂਦੀ ਹੈ, ਜਦ ਭਵਿਸ਼ ਦੀ ਤਰਫ ਜਾਂਦੀ ਹੈ ਤਾਂ ਚਿੰਤਾ ਬਣ ਜਾਂਦੀ ਹੈ। ਤਾਂ ਚਿੰਤਨ ਚੱਲਦਾ ਹੈ ਭੂਤਕਾਲ ਦਾ, ਚਿੰਤਾ ਚੱਲਦੀ ਹੈ ਭਵਿਸ਼ ਦੀ। ਇਹ ਕਿਸ ਤਰ੍ਹਾਂ ਮਿਟੇ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਮੈਂ ਜਿੱਥੇ ਤੱਕ ਦੇਖਦਾ ਮਨੁੱਖ ਚਿੰਤਾ ਵਿੱਚ ਜੀ ਰਿਹਾ। ਭਵਿਸ਼ ਬਹੁਤ ਲੰਬਾ ਹਰ ਇੱਕ ਨੇ ਬਣਾਇਆ ਹੈ, ਬਹੁਤ ਲੰਬਾ, ਬਹੁਤ ਲੰਬਾ। ਚਿੰਤਤ ਹੀ ਦੀਸੇ ਸਭ ਕੋ ਹੈ, ਸਾਰੇ ਚਿੰਤਾ ਵਿੱਚ ਦਿਖਾਈ ਦੇ ਰਹੇ, ਸਾਰਿਆਂ ਨੇ ਬੜਾ ਲੰਬਾ ਭਵਿਸ਼ ਬਣਾ ਰੱਖਿਆ ਔਰ ਚਿੰਤਾ ਭਵਿਸ਼ ਦੀ। ਇਹੀ ਕਾਰਨ ਹੈ ਕਿ ਕਦਮ ਕਦਮ ਤੇ ਬਾਜ਼ਾਰਾਂ ਚ ਬੈਠੇ ਜੋਤਸ਼ੀ ਮਿਲਣਗੇ, ਉਹਨਾਂ ਨੂੰ ਵੀ ਪਤਾ ਹੈ ਹਰ ਮਨੁੱਖ ਜੀ ਰਿਹਾ ਭਵਿਸ਼ ਦੀ ਚਿੰਤਾ ਵਿੱਚ। ਜ਼ਰੂਰ ਪੁੱਛੇਗਾ ਭਵਿਸ਼ ਕੈਸਾ ਹੈ, ਭਵਿਸ਼ ਕੈਸਾ ਹੈ, ਭਵਿਸ਼ ਕੈਸਾ ਹੈ, ਭੂਤਕਾਲ ਕੈਸਾ ਹੈ, ਕੁਛ ਇਸ ਨੂੰ ਚੇਤੇ ਹੈ। ਗੁਜ਼ਰਿਆ ਹੋਇਆ ਕੱਲ ਕੈਸੇ ਸੀ, ਗੁਜ਼ਰਿਆ ਹੋਇਆ ਸਾਲ ਕੈਸੇ ਸੀ, ਗੁਜ਼ਰੇ 50 ਸਾਲ ਕੈਸੇ ਸਨ, ਚੇਤੇ ਨੇ। ਆਉਣ ਵਾਲਾ ਕੱਲ ਕਿਸ ਤਰ੍ਹਾਂ ਹੋਵੇਗਾ ਕੁਛ ਵੀ ਨਹੀਂ ਪਤਾ, ਕੁਛ ਵੀ ਨਹੀਂ ਪਤਾ। ਇਹ ਤਾਂ ਠੀਕ ਹੈ ਕਿ 50-60 ਸਾਲ ਤੋਂ ਕੋਈ ਪਿੱਛੇ ਜਾਏ, 5 ਸਾਲ ਦੀ ਜਦ ਜ਼ਿੰਦਗੀ ਹੋਵੇ ਉਸ ਤੋਂ ਪਿੱਛੇ ਮਨੁੱਖ ਦੀਆਂ ਯਾਦਾਂ ਨਹੀਂ ਜਾਂਦੀਆਂ, ਭੁੱਲ ਗਿਆ। ਹਾਂ, ਕਿਸੇ ਕਿਸੇ ਦੀ ਸਿਮਰਤੀ ਇਹ ਸ਼ਕਤੀ ਜ਼ਿਆਦਾ ਹੁੰਦੀ ਹੈ, ਉਹ ਇਸ ਜਨਮ ਦੀ ਦੀਵਾਰ ਨੂੰ ਤੋੜ ਕੇ ਅਗਲੇ ਜਨਮਾਂ ਚ ਵੀ ਪਹੁੰਚ ਜਾਂਦੀ ਹੈ। ਪਿਛੋਕੜ ਬਹੁਤ ਕੁਝ ਦਿਸਦਾ ਹੈ, ਬਹੁਤ ਕੁਝ ਦਿਸਦਾ ਹੈ, ਔਰ ਭਵਿਸ਼ ਵੀ ਉਹ ਦੇਖ ਲੈਂਦੇ ਨੇ ਔਰ ਸਹੀ ਦੇਖਦੇ ਨੇ। ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਭਾਵੇਂ ਅੱਜ ਹੋ ਜਾਏ ਭਾਵੇਂ ਕੱਲ ਹੋਵੇ, ਪਰਮਾਤਮਾ ਹੋਏ ਬਿਨਾਂ ਇਹ ਚਿੰਤਾ ਮਿਟਣੀ ਨਹੀਂ, ਇਹ ਭਵਿਸ਼ ਮਿਟਣਾ ਨਹੀਂ। ਪਰ ਯਾਦਾਂ ਮਾਸੀ ਦੀਆਂ, ਭੂਤਕਾਲ ਦੀਆਂ, ਇਹੀ ਬੋਝ ਮਨੁੱਖ ਢੋ ਰਿਹਾ। ਇਸੇ ਬੋਝ ਦੇ ਥੱਲੇ ਮਨੁੱਖ ਦਬਿਆ ਹੋਇਆ ਹੈ, ਇਹੀ ਭਾਰ ਚੁੱਕੀ ਫਿਰਦਾ ਹੈ। ਕਹਿੰਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਅੱਧੀ ਰਾਤ ਨੂੰ ਬੈਠੇ ਨੇ, ਮੂੰਹ ਲੰਬੇ ਲੰਬੇ ਹੌਕੇ ਨਿਕਲ ਰਹੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਹਿਲ ਕਦਮੀ, ਆਪ ਦੇ ਕੰਨਾਂ ਵਿੱਚ ਹੌਕਿਆਂ ਦੀ ਆਵਾਜ਼ ਪਈ। ਜਿੱਧਰੋਂ ਹੌਕੇ ਆ ਰਹੇ ਸਨ ਗਏ, ਦੇਖਿਆ ਇੱਥੇ ਨੰਦ ਲਾਲ। ਨੰਦ ਲਾਲ ਨੂੰ ਵੀ ਮਹਿਸੂਸ ਹੋਇਆ ਮੇਰੇ ਕੋਲ ਕੋਈ ਖੜਾ ਹੈ। ਗੌਰ ਨਾਲ ਦੇਖਿਆ ਤੇ ਸਤਿਗੁਰੂ ਕਦਮਾਂ ਤੇ ਡਿੱਗ ਗਏ। ਪਾਤਸ਼ਾਹ ਕਹਿੰਦੇ ਨੇ, ਨੰਦ ਲਾਲ ਰਾਤ ਬੜੀ ਸਿਆਹ ਹੈ, ਕਾਲੀ ਹੈ। ਹਾਂ ਮਹਾਰਾਜ, ਬੜੀ ਕਾਲੀ ਹੈ, ਸਭ ਕੁਛ ਕਾਲਾ ਦਿਖਾਈ ਦੇ ਰਿਹਾ। ਹਾਂ ਮਹਾਰਾਜ, ਕਾਲਾ ਦਿਖਾਈ ਦੇ ਰਿਹਾ, ਸਾਰਾ ਅਸਮਾਨ ਕਾਲਾ ਦਿਖਾਈ ਦੇ ਰਿਹਾ। ਹਾਂ ਮਹਾਰਾਜ, ਸਾਰਾ ਅਸਮਾਨ ਕਾਲਾ ਦਿਖਾਈ ਦੇ ਰਿਹਾ। ਦੱਸ ਕਿਉਂ ਕਾਲਾ ਦਿਖਾਈ ਦੇ ਰਿਹਾ, ਇਹ ਕਿਉਂ ਕਾਲਾ ਹੈ? ਤਾਂ ਨੰਦ ਲਾਲ ਸੋਚਦੇ ਚ ਪੈ ਗਏ, ਹੱਥ ਜੋੜ ਕੇ ਕਹਿੰਦੇ ਨੇ, ਪਾਤਸ਼ਾਹ ਮੈਂ ਸ਼ਾਇਰ ਹਾਂ, ਕਵੀ ਹਾਂ, ਆਪ ਦਾ ਅਦਨਾ ਸੇਵਕ ਹਾਂ, ਸਿੱਖ ਹਾਂ, ਮੈਂ ਵਿਗਿਆਨਕ ਨਹੀਂ, ਮੈਂ ਕੀ ਜਾਣਾ ਆਸਮਾਨ ਕਾਲਾ ਕਿਉਂ ਹੈ? ਪਰ ਸਤਿਗੁਰ ਕਹਿੰਦੇ ਤੂੰ ਤਸਲੀਮ ਕੀਤਾ ਹੈ, ਸ਼ਾਇਰ ਹੈ, ਕਵੀ ਹੈ, ਤਾਂ ਕਵੀ ਦੀ ਆਪਣੀ ਕਲਪਨਾ ਦੀ ਪਰਵਾਜ਼ ਵੀ ਹੁੰਦੀ ਹੈ, ਸ਼ਾਇਰ ਦੇ ਆਪਣੀ ਤਖੀਲ ਦੀ ਪਰਵਾਜ਼ ਵੀ ਹੁੰਦੀ ਹੈ, ਉਡਾਰੀ ਹੁੰਦੀ ਹੈ। ਚੱਲ ਤੂੰ ਆਪਣੇ ਤਖੀਲ ਦੇ ਆਧਾਰ ਤੇ, ਕਲਪਨਾ ਦੇ ਆਧਾਰ ਤੇ ਦੱਸ ਆਸਮਾਨ ਦਾ ਰੰਗ ਕਾਲਾ ਕਿਉਂ ਹੈ? ਰੰਗਸ਼ ਕਬੂਦ ਕਰ ਦਿਲੇ,
از پر سرار ساخت، از بس کے دود آہ من از آسمان گجست. اے میرے بادشاہ، میرے تڑپے ہردے چوں جڑے ہوکے نکلے نے او جد آسمان تک پہنچے نے، انہاں نے ساڑ کے کالا کیتا ہے. بادشاہ نے گلوکڑی چلے لے، اتنے کال دے بھار تھلے تو جی رہے ہیں. اکال پرکھ رحمت کرن، بخشش کرن، کال ختم ہوئے، اکال پرگٹ ہوئے. اکال مہا آنند ہے، اکال ورتمان ہے، کال بھوت کال ہے، کال بھوش ہے، اور کال بھوش دی چنتا ہے. کال بھوت کال دیاں یاداں نے، پر اکال نہ بھوت کال دیاں یاداں نہ بھوش دیاں چنتاواں، پرم آنند پرگٹ ہو گیا، اکال پرگٹ ہو گیا. بھگت کبیر کہندے نے، دن سرین بید نہیں ساستر، تہاں بسے نرنکارا، کہت کبیر نرت سے دھیاو باوریا سنسارا. اے پاگل سنسیاریو، واقعی جو بھوت کال دیاں یاداں چ بیٹھا ہے انہوں کس طرح سیانا آکھیا جا سکتا ہے؟ جو بھوش دیاں چنتاواں دے ڈبیا ہویا ہے اسنوں کیویں سیانا آکھیا جا سکتا ہے؟ سیانا تے او جو ورتمان دے چیرے ہے، اکال دے چیرے ہے، کال دے چ نہیں. اکال دے جین والا کال دیاں ساریاں پھائیاں نو توڑ کے رکھ دیندا ہے، کال دے جال نو توڑ کے رکھ دیندا ہے. تدی کے ستگراں دی بانی فرمان کر دیئے، کال جال جم جو ہو نہ ساکے، سچ کا پنتھا تھاٹے ہو. اسے نو دھن گرو گوبند سنگھ جی مہاراج فرمان کر دینے، اکال ہیں اجال ہیں، ہی پربھو تو اکال ہیں، تیرے اتے کال دا جال نہیں ہے. اور مٹ جاندہ ہے سمادھی دے سما، کھو جاندہ ہے کال. سمسیاواں تے بھوش دیاں نے، سمسیاواں تے ماضی دیاں سن، تو یاداں سمسیا سمسیاواں دی یاداں کچھ بھوت کال نال سمبندت ہیں، کچھ بھوش نال سمبندت نے. مٹ گئیاں ساریاں سمسیاواں کیونکہ ورتمان ایک چھن سمادھی. یا منک سمسیا چ جیوندا ہے یا سمادھی. سمادھی اکال ہے، سمسیا بھوت ہے، سمسیا بھوش ہے، سمادھی اکال ہے. اکال دا چنتن سمادھی لین کر دیا، اکال دی یاد کال نو مٹا کے رکھ دیں دیئے. اکال دا چنتن سچ دے مارگ تے چلنا ہے اور سچ تک پہنچنا ہے. کال جال جم جو ہو نہ ساکے، سچ کا پنتھا ٹھاٹھیو.

एक ओंकार सतनाम कर्ता पुरुष निर्भो निर्वैर अकाल मुहूर्त अजोनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे गुरु रूप सत्संग जियो फतेह कबूल करने वाहिगुरु जी का खालसा वाहिगुरु जी की फतेह। तुम कहियत हो जगत गुरु स्वामी हम कहियत कल युग के कामे तू की है मैं की हां इदी वजाहत भगत सिरमौर श्री रविदास जी बयान कर रहे हैं। तुम कहियत हो जगत गुरु स्वामी हम कहियत कल युग के कामे इस युग देच मनुख दा जेड़ा औगुण प्रधान है उसका जिक्र पै कर दे। हर समय हर युग देच एक औगुण प्रधान आउंदा ए मैं अर्ज कर दे। बाकी औगुण भी होंदे न वो जेर साया होंदे ने एक औगुण प्रधान हर व्यक्ति देच बहु गिनती देच एको ही तरह का औगण मनुखता दे अंदर प्रधान होवे 60-70% दे अंदर उस नाल फिर तुलना कीती जांदी इस युग का औगण केड़ा है। हर युग का अपना गुण होंदा है हर युग का अपना औगण होंदा है हर व्यक्ति का भी बुनियादी गुण कोई एक अद आ बाकी गुण वो जेर साया आते हैं। हर व्यक्ति का बुनियादी औगुण एक आंदा बाकी सारे औगुण उस एक औगुण के पिछे चलते हैं। श्री रविदास ने जो इशारतन गल की थी है इनू जगत गुरु बाबा वकत दे अवतारी पुरस इस युग दे अवतारी पुरस धन गुरु नानक देव जी महाराज जिस तरह खोलते ने ये मैं थोड़े सामने रखा पूर्ण तौर पर उन्होंने बोलों मैं खोल सकांगा ये तो समर्था नहीं है पर कुछ जो सतगुर ने शक्ति ते प्रेरणा जिस तरह की प्रदान की मैं थोड़े सामने रखण की निमाणी कोशिश कर रहा। कल कल वाली काम मद जिन्होंने कदी सिलसिलावार धन गुरु ग्रंथ साहब जी महाराज की बाणी का पाठ किया ये आया होगा वाक सलोक मरदाना पहला
ਬਹੁਤ ਸਾਰੇ ਐਸਾ ਕਹਿੰਦੇ ਨੇ ਵਾਕ ਮਰਦਾਨੇ ਦਾ, ਔਰ ਜੋ ਪਹਿਲਾ ਜੋ ਲਿਖਿਆ ਫਿਰ ਉਸ ਤੋਂ ਕੀ ਲਓਗੇ। ਬੋਲ ਗੁਰੂ ਨਾਨਕ ਦੇਵ ਜੀ ਦਾ ਹੈ, ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ। ਜੈਸੇ ਸਾਰੰਗ ਰਾਗ ਦੇ ਚ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੈ, ਸੂਰਦਾਸ ਦੇ ਪ੍ਰਤੀ ਉਚਾਰਨ ਕੀਤਾ। ਕੁਛ ਗਿਲਾ ਮਰਦਾਨੇ ਨੇ ਮਨੁੱਖਤਾ ਬਾਰੇ ਕੀਤਾ, ਸ਼ਹਿਰ ਦੇ ਬੰਦਿਆਂ ਬਾਰੇ। ਸਾਹਿਬ ਜਿਸ ਢੰਗ ਨਾਲ ਯੁੱਗ ਦੀ ਤਸਵੀਰ ਖਿੱਚਦੇ ਪਏ ਨੇ ਉਹ ਧਿਆਨ ਨਾਲ ਸੁਣਨਾ। ਕਲ ਕਲ ਵਾਲੀ ਇਹ ਯੁੱਗ ਕਲਾਲੀ ਹੈ। ਕਲਾਲ ਉਸਨੂੰ ਕਹਿੰਦੇ ਨੇ ਜੋ ਸ਼ਰਾਬ ਬਣਾਉਂਦਾ ਹੈ ਤੇ ਸ਼ਰਾਬ ਵੇਚਦਾ ਹੈ। ਅੱਜ ਤੇ ਬਣਦੀ ਕਾਰਖਾਨਿਆਂ ਦੇ ਚ ਇਹ ਵੇਖਦੇ ਦੁਕਾਨਦਾਰ ਨੇ, ਪਰ ਪ੍ਰਾਚੀਨ ਕਾਲ ਦੇ ਚ ਬਣਾਉਣਾ ਤੇ ਵੇਚਣਾ ਇੱਕੋ ਹੀ ਮਨੁੱਖ ਦਾ ਕੰਮ ਆਉਂਦਾ ਸੀ, ਉਹਨੂੰ ਕਲਾਲ ਕਹਿੰਦੇ ਸੀ। ਕਲਾਲ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਯੁੱਗ ਹੈ ਨਾ ਕਲਾਲ ਹੈ। ਸ਼ਰਾਬ ਬਣਾਉਂਦਾ, ਸ਼ਰਾਬ ਪਿਲਾਉਂਦਾ, ਵੇਚਦਾ। ਕਿਹੜੀ ਸ਼ਰਾਬ ਕਿਸ ਤੋਂ ਬਣਾਉਂਦਾ? ਸ਼ਰਾਬ ਕਈ ਪ੍ਰਕਾਰ ਦੀ, ਗੁੜ ਤੋਂ ਬਣਦੀ ਹੈ, ਗੂਰਾਂ ਤੋਂ ਬਣਦੀ ਹੈ, ਸੰਤਰਿਆਂ ਤੋਂ ਬਣਦੀ ਹੈ, ਵੱਖ ਵੱਖ ਸ਼ਰਾਬਾਂ। ਇਹ ਯੁੱਗ ਜਿਹੜੀ ਸ਼ਰਾਬ ਪਿਲਾਉਂਦਾ ਹੈ ਕਿਸ ਤੋਂ ਬਣਾਉਂਦਾ, ਉਹ ਸ਼ਰਾਬ ਕੀ ਹੈ? ਇੱਕ ਸ਼ਰਾਬ ਜੋ ਤਨ ਪੀਂਦਾ ਹੈ, ਤਨ ਸੁੰਨ ਹੋ ਜਾਂਦਾ ਹੈ, ਦਿਮਾਗ ਸੁੰਨ ਹੋ ਜਾਂਦਾ ਹੈ, ਸਮੱਸਿਆਵਾਂ ਨਾਲ ਸੰਬੰਧ ਟੁੱਟ ਜਾਂਦਾ ਹੈ, ਟੁੱਟ ਜਾਂਦਾ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਔਰ ਭਾਈ ਸਾਹਿਬ ਭਾਈ ਨੰਦ ਲਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਵਿੱਚ ਪ੍ਰਭੂ ਦੇ ਨਾਮ ਨੂੰ ਸ਼ਰਾਬ ਨਾਲ ਤਸ਼ਬੀਹ ਦਿੰਦੇ ਨੇ। ਨਸ਼ਾ, ਇੱਕ ਨਸ਼ਾ। ਜਨਮ ਸਾਖੀ ਦੀਆਂ ਇਹ ਪੰਕਤੀਆਂ ਤੇ ਜਗਤ ਪ੍ਰਸਿੱਧ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਸ਼ਰਾਬ ਬਣਦੀ ਕਿਵੇਂ ਹੈ? ਭਗਤ ਕਬੀਰ ਜੀ ਨੇ ਤੇ ਢੰਗ ਵੀ ਦੱਸ ਦਿੱਤਾ ਹੈ। ਗੁੜ ਕਰ ਗਿਆਨ, ਧਿਆਨ ਕਰ ਮਊਆ, ਭਾਉ ਭਾਟੀ ਤਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੇ ਪੀਵਨ ਹਾਰਾ, ਔਧੋ ਮੇਰਾ ਮਨ ਮਤਵਾਰਾ, ਉਨ ਮਨ ਚੜਾ ਮਦਨ ਰਸ ਚਾਖਿਆ, ਤ੍ਰਿਭੁਵਨ ਭਇਆ ਉਜਾਰਾ। ਪਰ ਮੈਂ ਜੋ ਕੁਛ ਆਪਦੇ ਸਾਹਮਣੇ ਇਸ ਵਕਤ ਵਿਚਾਰ ਰੱਖਣੇ ਹੈ, ਉਸ ਤੋਂ ਕਿਧਰੇ ਓਹਲੇ ਨਾ ਹੋ ਜਾਵਾਂ। ਲੇਕਿਨ ਇਤਨੀ ਗੱਲ ਸਪਸ਼ਟ ਹੈ, ਮਨੁੱਖ ਨੂੰ ਨਸ਼ਾ ਚਾਹੀਦਾ ਚਾਹੀਦਾ। ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਥੱਲੇ ਲੈ ਜਾਂਦਾ ਹੈ, ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਉੱਪਰ ਲੈ ਜਾਂਦਾ, ਮਨ ਥੱਲੇ ਲੈ ਜਾਂਦਾ। ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਭੁਲਾ ਦਿੰਦਾ, ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਮਿਟਾ ਦਿੰਦਾ, ਖਤਮ ਕਰ ਦਿੰਦਾ। ਜਿਹੜਾ ਨਸ਼ਾ ਮਨ ਤੋਂ ਥੱਲੇ ਲੈ ਜਾਂਦਾ, ਇਹ ਸ਼ਰਾਬ ਬਾਜ਼ਾਰ ਵਿੱਚ ਵਿਕਦੀ ਹੈ, ਪੈਸਿਆਂ ਨਾਲ ਮਿਲਦੀ ਹੈ। ਜਿਹੜਾ ਨਸ਼ਾ ਮਨੁੱਖ ਨੂੰ ਮਨ ਤੋਂ ਵੀ ਪਾਰ ਬਹੁਤ ਉੱਪਰ ਲੈ ਜਾਂਦਾ, ਇਹ ਵਿਕਦੀ ਨਹੀਂ, ਸਵੈਮ ਬਣਾਉਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ, ਆਪ ਬਣਾਉਣੀ ਪੈਂਦੀ, ਆਪ ਪੀਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ ਹੈ। ਇਸ ਵਾਸਤੇ ਕਰੀਬਨ ਕਰੀਬਨ ਵਿਦਵਾਨਾਂ ਨੇ
ਪ੍ਰਭੂ ਦੇ ਨਾਮ ਨੂੰ ਵੀ ਇੱਕ ਨਸ਼ਾ ਆਖਿਆ, ਪਰ ਬੇਹੋਸ਼ੀ ਦਾ ਨਹੀਂ, ਹੋਸ਼ ਦਾ ਨਸ਼ਾ। ਇੱਕ ਨਸ਼ਾ ਮਨੁੱਖ ਦੇ ਸਾਰੇ ਹੋਸ਼ੋ ਹਵਾਸ ਨੂੰ ਭੁਲਾ ਦਿੰਦਾ ਹੈ, ਸੁਲਾ ਦਿੰਦਾ ਹੈ। ਇੱਕ ਨਸ਼ਾ ਮਨੁੱਖ ਨੂੰ ਪੂਰਨ ਹੋਸ਼ ਵਿੱਚ ਲਿਆਉਂਦਾ, ਸਾਰੇ ਹੋਸ਼ ਜਗਾ ਦਿੰਦਾ। ਜਾਂ ਤੇ ਮਨੁੱਖ ਨੂੰ ਪੂਰਨ ਹੋਸ਼ ਚਾਹੀਦਾ ਹੈ, ਜਾਂ ਬੇਹੋਸ਼ੀ ਵਿਚਕਾਰ ਦੀ ਅਵਸਥਾ ਦੁਖਦਾਈ ਹੈ। ਵਿਚਕਾਰ ਜੀਵਣਾ ਕਠਿਨ ਹੈ। ਇੱਕ ਵਾਲ ਕਹਿੰਦੇ ਨੇ, ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਹੱਕ ਆਪਸ ਵਿੱਚ ਬੈਠ ਕੇ ਕਿਧਰੇ ਸੱਚ ਦੀ ਗੱਲ ਕਰੀਏ, ਹੱਕ ਦੀ ਗੱਲ ਕਰੀਏ, ਤੇ ਉਹਦੇ ਬਾਰੇ ਕੋਈ ਤਸ਼ਬੀਹ ਦੇਣੀ ਪੈ ਜਾਏ, ਹੱਕ ਕੈਸਾ ਹੁੰਦਾ, ਸੱਚ ਕੈਸਾ ਹੁੰਦਾ, ਸੱਚ ਕੀ ਹੈ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਤੁਲਨਾਤਮਕ ਗੱਲ ਕਰਨੀ ਹੋਵੇ, ਖੁਦਾ ਦੀ ਤੁਲਨਾ ਦੇਣੀ ਹੋਵੇ, ਸੱਚ ਦੀ ਤੁਲਨਾ ਦੇਣੀ ਹੋਵੇ, ਹੱਕ ਦੀ ਤੁਲਨਾ ਦੇਣੀ ਹੋਵੇ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ, ਬਨਤੀ ਨਹੀਂ ਹੈ ਸਾਗਰੋ ਮੀਨਾ ਕਹੇ ਬਗੈਰ। ਹੱਕ ਕੈਸਾ ਹੁੰਦਾ, ਖੁਦਾ ਕੈਸਾ ਹੁੰਦਾ, ਸੱਚ ਕੈਸਾ ਹੁੰਦਾ। ਇਕਬਾਲ ਵੀ ਕਹਿੰਦਾ, ਇੱਕ ਨਸ਼ਾ, ਇੱਕ ਨਸ਼ਾ, ਇੱਕ ਸਰੂਰ, ਇੱਕ ਮਸਤੀ, ਇੱਕ ਨਸ਼ਾ। ਪਰ ਪੂਰਨ ਹੋਸ਼ ਦਾ ਨਸ਼ਾ ਜੋ ਚਿੰਤਾਵਾਂ ਤੇ ਦੁੱਖਾਂ ਤੇ ਪਾਪਾਂ ਨੂੰ ਮਿਟਾ ਦਿੰਦਾ। ਇੱਕ ਨਸ਼ਾ ਬੇਹੋਸ਼ੀ ਦਾ ਨਸ਼ਾ ਜੋ ਦੁੱਖ ਸੰਤਾਪ ਭੁਲਾ ਦਿੰਦਾ, ਚਿੰਤਾਵਾਂ ਭੁਲਾ ਦਿੰਦਾ, ਔਰ ਵਕਤੀ ਤੌਰ ਤੇ ਭੁਲਾਉਂਦਾ, ਬਾਰ ਬਾਰ ਪੀਣੀ ਪੈਂਦੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਛ ਇੱਥੇ ਕਹਿ ਰਹੇ ਨੇ, ਕਲ ਕਲ ਵਾਲੀ ਇਹ ਯੁੱਗ ਕਲਾਲੀ ਹੈ, ਕਲਾਲ ਹੈ। ਇਹਦੇ ਕੋਲ ਕਿਹੜੀ ਸ਼ਰਾਬ ਹੈ? ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ। ਪੀਂਦਾ ਮਨ ਹੈ, ਸ਼ਰਾਬ ਹੈ ਕਾਮਨਾ ਦੀ, ਕਾਮ ਦੀ। ਤੁਮ ਕਈ ਅਤ ਹੋ ਜਗਤ ਗੁਰੂ ਸਵਾਮੀ, ਅਮ ਕਈ ਅਤ ਕਲ ਜੁਗ ਕਹਿ ਕਾਮੀ। ਇਸ਼ਾਰਨ ਇਸ਼ਾਰਾ ਰਵਿਦਾਸ ਵੀ ਕਰਦੇ ਪੈਣ, ਇਹ ਯੁੱਗ ਕਾਮੀ ਯੁੱਗ ਹੈ, ਪ੍ਰਧਾਨ ਹੈ, ਕਾਮਨਾਵਾਂ ਪ੍ਰਧਾਨ ਨੇ। ਆਪਦੀ ਗਿਆਤ ਲਈ ਅਰਜ਼ ਕਰਾਂ, ਕਾਮਨਾਵਾਂ ਦੇ ਕੇਂਦਰ ਤਿੰਨ ਨੇ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ। ਇਸ ਨੂੰ ਫਿਰ ਇਸ ਤਰ੍ਹਾਂ ਕਹਿੰਦੇ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਕੇਂਦਰ ਤਿੰਨ ਨੇ। ਵਾਸ਼ਨਾ ਦੇ, ਕਾਮਨਾ ਦੇ ਕੇਂਦਰ ਤਿੰਨ ਨੇ, ਅਹੰਕਾਰ, ਲੋਭ, ਕਾਮ। ਵਾਸ਼ਨਾ ਦਾ ਸੁਭਾਅ ਕੀ ਹੈ? ਜੋ ਕੋਲ ਹੈ ਉਹਨੂੰ ਨਹੀਂ ਦੇਖਦੀ, ਜੋ ਨਹੀਂ ਹੈ ਉਹਨੂੰ ਦੇਖਦੀ। ਕਾਮਨਾ ਦੀ ਫਿਤਰਤ ਕੀ ਹੈ? ਜੋ ਕੋਲ ਹੈ ਉਹਨੂੰ ਨਹੀਂ ਦੇਖਦੀ, ਜੋ ਨਹੀਂ ਹੈ ਕੋਲ ਉਹਨੂੰ ਦੇਖਦੀ ਹੈ। ਜੋ ਨਹੀਂ ਹੈ ਉਹ ਵੀ ਹੋ ਜਾਏ ਕੋਲ, ਫਿਰ ਕਾਮਨਾ ਅੱਗੇ ਚਲੀ ਜਾਂਦੀ ਹੈ, ਵਾਸ਼ਨਾ ਅੱਗੇ ਚਲੀ ਜਾਂਦੀ ਹੈ, ਜੋ ਹੁਣ ਵੀ ਕੋਲ ਨਹੀਂ ਹੈ ਉਹਨੂੰ ਦੇਖਣ ਲੱਗ ਪੈਂਦੀ। ਤੁਹਾਡੇ ਵਿੱਚ ਜਿਹੜੇ ਅਭਿਆਸ ਕਰਦੇ ਹੋਣੇ ਨੇ, ਥੋੜਾ ਆਪਣੇ ਨੇੜੇ ਆਉਂਦੇ ਹੋਣਗੇ, ਜ਼ਰੂਰ ਪਤਾ ਚੱਲਦਾ। ਵਾਸ਼ਨਾ ਦਾ ਆਪਣਾ ਸੁਭਾਅ ਹੈ, ਜੋ ਕੋਲ ਹੈ ਉਹਨੂੰ ਨਹੀਂ ਦੇਖਦੇ, ਜੋ ਨਹੀਂ ਹੈ ਉਹਨੂੰ ਦੇਖਦੇ ਹੈ। ਔਰ ਇਹਦੇ ਕੇਂਦਰ ਤਿੰਨ ਨੇ, ਅਹੰਕਾਰ, ਲੋਭ, ਕਾਮ। ਤਾਂ ਫਿਰ ਇੰਜ ਕਹਿੰਦੇ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਅਹੰਕਾਰ ਵਾਸ਼ਨਾ ਪ੍ਰਭਤਾ ਮੰਗਦੀ ਹੈ, ਲੋਭ ਵਾਸ਼ਨਾ ਪਦਾਰਥ ਹੀ ਮੰਗਦੀ ਹੈ, ਕਾਮ ਵਾਸ਼ਨਾ ਰੂਪ ਮੰਗਦੀ ਹੈ।
ਕਿਹੜਾ ਰੂਪ ਮੰਗਦੀ ਹੈ, ਕਿਹੜੇ ਪਦਾਰਥ ਮੰਗਦੀ ਹੈ, ਕਿਹੜੀ ਪ੍ਰਭਤਾ ਮੰਗਦੀ ਹੈ ਜੋ ਕੋਲ ਨਹੀਂ ਹੈ, ਨਹੀਂ ਹੈ। ਜੋ ਹੈ ਉਹਨੂੰ ਵਾਸ਼ਨਾ ਦੇਖਦੀ ਹੀ ਨਹੀਂ, ਦੇਖਦੀ ਹੀ ਨਹੀਂ। ਇਸ ਸੰਬੰਧ ਚ ਇੱਕ ਹੋਰ ਨੁਕਤਾ ਸੁਣ ਲਓ। ਜਦ ਮਨੁੱਖ ਜ਼ਮੀਨ ਨੂੰ ਵੇਖੇ ਇੰਜ ਝੁੱਕੇ, ਆਸਮਾਨ ਨਹੀਂ ਵੇਖ ਸਕਦਾ, ਤੇ ਜਦ ਇੰਜ ਆਸਮਾਨ ਨੂੰ ਵੇਖੇ ਤੇ ਫਿਰ ਜ਼ਮੀਨ ਨਹੀਂ ਵੇਖ ਸਕਦਾ। ਇੱਕੋ ਹੀ ਸਮੇਂ ਚ ਜ਼ਮੀਨ ਤੇ ਆਸਮਾਨ ਦੋਵੇਂ ਨਹੀਂ ਦੇਖ ਸਕੇਗਾ, ਨਹੀਂ ਦੇਖ ਸਕੇਗਾ। ਦੂਸਰਾ ਉਦਾਹਰਣ, ਜਦ ਝੁੱਕ ਕੇ ਕਿਸੇ ਦੇ ਪੈਰਾਂ ਨੂੰ ਵੇਖੀਏ ਗੌਰ ਨਾਲ, ਉਹਦਾ ਮੁਖੜਾ ਨਹੀਂ ਵੇਖ ਸਕਾਂਗਾ, ਤੇ ਉਹਦੇ ਮੁਖੜੇ ਨੂੰ ਦੇਖੀਏ ਸਿੱਧਾ ਤਾਂ ਫਿਰ ਉਹਦੇ ਚਰਨ ਨਹੀਂ ਦੇਖ ਸਕਾਂਗਾ। ਇੰਨਾ ਹੀ ਕਰਨਾ, ਇੱਕੋ ਹੀ ਸਮੇਂ ਇੱਕੋ ਹੀ ਨਜ਼ਰ ਦੇ ਚ ਉਹਦੇ ਪੈਰ ਵੀ ਦਿਖਾਈ ਦੇਣ, ਉਹਦਾ ਮੁਖੜਾ ਵੀ ਦਿਖਾਈ ਦੇਵੇ, ਨਹੀਂ। ਕੁਦਰਤ ਨੇ ਇਹ ਤੌਫੀਕ ਅੱਖਾਂ ਨੂੰ ਦਿੱਤੀ ਹੀ ਨਹੀਂ, ਨਹੀਂ ਦਿੱਤੀ। ਜਾਂ ਝੁੱਕ ਕੇ ਜ਼ਮੀਨ ਵੇਖ ਲੈ, ਜਾਂ ਸਿਰ ਉੱਚਾ ਕਰਕੇ ਆਸਮਾਨ ਵੇਖ ਲੈ, ਜਾਂ ਨਜ਼ਰਾਂ ਕਿਸੇ ਦੇ ਪੈਰਾਂ ਤੇ ਟਿਕਾ ਦੇ, ਜਾਂ ਨਜ਼ਰਾਂ ਕਿਸੇ ਦੇ ਮੁਖੜੇ ਤੇ ਟਿਕਾ ਦੇ, ਤੁਸੀਂ ਤਜਰਬਾ ਕਰਕੇ ਵੇਖ ਲੈਣਾ, ਦੋਵੇਂ ਇਕੱਠੇ ਨਹੀਂ ਵੇਖ ਸਕੋਗੇ। ਮੁਖੜਾ ਤੇ ਚਰਨ, ਆਸਮਾਨ ਤੇ ਜ਼ਮੀਨ, ਜੋ ਜ਼ਮੀਨ ਨੂੰ ਵੇਖੋਗੇ ਆਸਮਾਨ ਨਹੀਂ ਦਿਖਾਈ ਦੇ। ਜਿਤਨੇ ਚਿਰ ਤੱਕ ਵਾਸ਼ਨਾ ਪਦਾਰਥ ਦੀ ਚੱਲਦੀ ਹੈ, ਉਤਨੇ ਚਿਰ ਤੱਕ ਪਰਮਾਤਮਾ ਵੀ ਇੱਕ ਵਾਸ਼ਨਾ ਦਾ ਵਿਸ਼ਾ ਹੋਵੇਗਾ। ਪਰਮਾਤਮਾ ਪਰਮਾਤਮਾ ਨਹੀਂ ਹੈ, ਨਹੀਂ ਹੈ। ਔਰ ਹਿਰਦੇ ਦੀ ਸ਼ੁੱਧੀ ਵੀ ਨਹੀਂ ਹੋਵੇਗੀ ਅਗਰ ਵਾਸ਼ਨਾ ਕਰਕੇ ਮੈਂ ਪਾਠ ਕਰ ਰਿਹਾ, ਵਾਸ਼ਨਾ ਕਰਕੇ ਮੈਂ ਦਾਨ ਕਰ ਰਿਹਾ, ਵਾਸ਼ਨਾ ਕਰਕੇ ਮੈਂ ਪੁੰਨ ਕਰ ਰਿਹਾ। ਇਸ ਪੁੰਨ ਨਾਲ ਹਿਰਦਾ ਪਾਵਨ ਵੀ ਨਹੀਂ ਹੋਵੇਗਾ, ਪਵਿੱਤਰ ਨਹੀਂ ਹੋਵੇਗਾ, ਕਿਉਂਕਿ ਵਾਸ਼ਨਾ। ਇਸ ਪੁੰਨ ਨਾਲ ਹਿਰਦਾ ਪ੍ਰਭੂ ਨਾਲ ਜੁੜੇਗਾ ਹੀ ਨਹੀਂ, ਕਾਰਨ ਵਾਸ਼ਨਾ ਤੇ ਉਹਦਾ ਕੇਂਦਰ ਹੰਕਾਰ ਹੈ, ਲੋਭ ਹੈ, ਕਾਮ ਹੈ। ਮੈਂ ਫਿਰ ਦੁਹਰਾਵਾਂ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ ਮਨੁੱਖ ਦੇ ਅੰਦਰ ਵਾਸ਼ਨਾ ਚੱਲਦੀ ਹੈ। ਹੰਕਾਰ ਆਸ਼ਰਿਤ ਚੱਲਦੀ ਹੈ, ਫਿਰ ਉਹ ਕੇਂਦਰ ਬਦਲ ਲੈਂਦੀ ਹੈ, ਕੁਰਸੀ ਬਦਲ ਲੈਂਦੀ ਹੈ। ਫਿਰ ਲੋਭ ਆਸ਼ਰਿਤ ਚੱਲਣ ਲੱਗ ਪੈਂਦੀ ਹੈ, ਫਿਰ ਉਹ ਸਿੰਘਾਸਣ ਬਦਲ ਲੈਂਦੀ ਹੈ, ਕਾਮ ਆਸ਼ਰਿਤ ਚੱਲਣ ਲੱਗ ਪੈਂਦੀ। ਕਾਮਨਾ ਮਨੁੱਖ ਦੇ ਅੰਦਰ ਹਰ ਵਕਤ ਹੈ, ਵਾਸ਼ਨਾ ਹਰ ਵਕਤ ਹੈ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਇਹ ਵਾਸ਼ਨਾ ਜੋ ਹੈ ਉਹਨੂੰ ਨਹੀਂ ਦੇਖਦੇ, ਜੋ ਨਹੀਂ ਹੈ ਉਹਨੂੰ ਦੇਖਦੇ। ਜਿਹੜੀ ਕੁਰਸੀ ਹੈ ਉਹਨੂੰ ਨਹੀਂ ਦੇਖਦੇ, ਉੱਤੇ ਤੇ ਬੈਠੇ ਹੀ ਹੈ, ਜਿਹੜੀ ਨਹੀਂ ਹੈ ਉਹਨੂੰ ਵੇਖਦੀ ਹੈ। ਜਿਹੜਾ ਪਦਾਰਥ ਹੈ ਉਹਨੂੰ ਨਹੀਂ ਦੇਖਦੀ, ਉੱਤੇ ਜੇਬ ਦੇ ਚ ਹੈ, ਜੋ ਨਹੀਂ ਹੈ ਉਹਨੂੰ ਵੇਖਦੀ ਹੈ। ਇਹ ਵਾਸ਼ਨਾ ਦਾ ਸੁਭਾਵ ਹੈ। ਇਸ ਨੂੰ ਇਸ ਢੰਗ ਨਾਲ ਮੈਂ ਬਿਆਨ ਕਰਦਾ ਹੁੰਦਾ, ਜਦ ਨਜ਼ਰਾਂ ਕਿਸੇ ਦੇ ਪੈਰਾਂ ਨੂੰ ਵੇਖਣ ਤੇ ਮੁਖੜਾ ਨਹੀਂ ਦੇਖ ਸਕਦੀ, ਤੇ ਜੇ ਮੁਖੜੇ ਨੂੰ ਦੇਖਣ ਤੇ ਪੈਰ ਨਹੀਂ ਦੇਖ ਸਕਦੇ, ਜੇ ਨਜ਼ਰਾਂ ਜ਼ਮੀਨ ਨੂੰ ਵੇਖਣ ਤੇ ਆਸਮਾਨ ਨਹੀਂ ਵੇਖ ਸਕਦੀਆਂ, ਤੇ ਜੇ ਨਜ਼ਰਾਂ ਆਸਮਾਨ ਨੂੰ ਵੇਖਣ ਫਿਰ ਜ਼ਮੀਨ ਨਹੀਂ ਵੇਖ ਸਕਦੀ। ਇੱਕੋ ਹੀ ਸਮੇਂ ਦੋਹਾਂ ਨਾਲ ਸੰਬੰਧ ਨਹੀਂ ਜੁੜਦਾ। ਅੰਦਰ ਵਾਸ਼ਨਾ ਵੀ ਰੱਖ ਲਈਏ ਤੇ ਆਖੀਏ ਧਾਰਮਿਕ, ਵਾਸ਼ਨਾ ਗ੍ਰਸਿਆ ਮਨੁੱਖ ਅਧਾਰਮਿਕ ਹੈ, ਚਾਹੇ ਕੁਛ ਵੀ ਕਰੇ, ਕੁਛ ਵੀ ਕਰੇ। ਮੈਂ ਅਰਜ਼ ਕਰਦੇ ਹਾਂ, ਮਜਬੂਰੀ ਹੈ, ਇਹ ਠੀਕ ਹੈ। ਸੰਗਤ ਦੇ ਚ ਇੱਕ ਕਲਾਸ ਦੇ ਸਤਸੰਗੀ ਨਹੀਂ ਆਉਂਦੇ, ਜਿਵੇਂ ਇੱਕ ਸਕੂਲ ਹੈ, ਹੁਣ ਸਕੂਲ ਤੇ ਇੱਕੋ ਹੀ ਹੈ, ਉਹਦੀ ਯੂਨੀਫਾਰਮ ਵੀ ਇੱਕੋ ਹੀ ਹੈ, ਪਰ ਉਹਦੇ ਚ ਕਲਾਸਾਂ ਇੱਕ ਨਹੀਂ ਨੇ। ਕੋਈ ਪਹਿਲੀ ਕਲਾਸ ਜਾ ਰਿਹਾ ਵਿਦਿਆਰਥੀ, ਕੋਈ ਦੂਜੀ ਚ, ਕੋਈ ਤੀਜੀ ਚ, ਕੋਈ ਚੌਥੀ ਚ,
ਕੋਈ ਪੰਜਵੀਂ ਚ, ਕੋਈ ਹਾਈ ਕਲਾਸ ਦਸਵੀਂ ਚ ਬੈਠਾ। ਸਤਸੰਗੀ ਇੱਕ ਕਲਾਸ ਦੇ ਨਹੀਂ ਆਉਂਦੇ, ਕੋਈ ਤੇ ਵਾਕਈ ਹਾਈ ਕਲਾਸ ਦੇ ਆਉਂਦੇ, ਕੋਈ ਮਿਡਲ ਦੇ ਚ ਆਉਂਦੇ ਨੇ, ਸੱਤਵੀਂ ਅੱਠਵੀਂ ਆਉਂਦੇ, ਕੋਈ ਪਹਿਲੀ ਕਲਾਸ ਦੇ ਆਉਂਦੇ ਨੇ, ਤੇ ਕੁਛ ਵਿਚਾਰੇ ਇਸ ਤਰ੍ਹਾਂ ਦੇ ਨੇ ਜਿਹਨੇ ਹੁਣੇ ਨਵਾਂ ਨਵਾਂ ਐਡਮਿਸ਼ਨ ਲਿਆ, ਦਾਖਲਾ ਲਿਆ, ਪਹਿਲੀ ਦਫਾ ਹੀ ਆਇਆ, ਕੁਛ ਵੀ ਨਹੀਂ ਪਤਾ, ਮੱਥਾ ਟੇਕਿਆ ਬੈਠ ਗਿਆ, ਆਇਆ ਜਾਂ ਚਲਾ ਗਿਆ। ਤੋ ਕੀਰਤਨ ਕਥਾ ਸਾਰੇ ਸਤਸੰਗੀ ਕੋਈ ਇੱਕ ਢੰਗ ਨਾਲ ਸੁਣਦੇ ਨੇ, ਕਿਉਂ ਸਾਰੇ ਸਤਸੰਗੀ ਇੱਕ ਢੰਗ ਦੇ ਹੁੰਦੇ ਨੇ, ਸਭ ਪਿਆਲੇ ਅਲੱਗ ਅਲੱਗ ਨੇ, ਇਹ ਵੀ ਮੈਂ ਇੱਕ ਢੰਗ ਦੇ ਨਹੀਂ ਆਉਂਦੇ। ਹਰ ਇੱਕ ਮਨੁੱਖ ਦੀ ਸਮੱਸਿਆ ਤੇ ਹੈ, ਪਰ ਹਰ ਮਨੁੱਖ ਦੀ ਸਮੱਸਿਆ ਅਲੱਗ ਅਲੱਗ ਹੈ, ਅਲੱਗ ਅਲੱਗ ਅਲੱਗ ਅਲੱਗ ਹੈ। ਤੋ ਇਹ ਜੋ ਸ਼ਬਦ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਉਹਨਾਂ ਸਤਸੰਗੀਆਂ ਲਈ ਹੈ ਜਿਨ੍ਹਾਂ ਦਾ ਦਾਖਲਾ ਹਾਈ ਸਕੂਲ ਦੇ ਦਸਵੀਂ ਚ ਹੋ ਗਿਆ। ਜੋ ਉੱਚੀ ਕਲਾਸ ਵਿੱਚ ਆ ਕੇ ਬੈਠ ਗਏ ਨੇ, ਸਾਧਨਾ ਕਰਦਿਆਂ ਕਰਦਿਆਂ ਸਮਝ ਆ ਗਈ ਹੈ ਕੁਛ। ਜਿਤਨੇ ਚਿਰ ਤੱਕ ਅੰਦਰ ਵਾਸ਼ਨਾ ਪਈ ਚੱਲਦੀ ਹੈ, ਮੈਂ ਸਾਰਾ ਦਿਨ ਪਾਠ ਕਰਾਂ, ਜਪ ਕਰਾਂ, ਤਪ ਕਰਾਂ, ਇਹ ਸਭ ਸੰਸਾਰੀ ਕਰਮ ਨੇ, ਧਾਰਮਿਕ ਨਹੀਂ ਹੈ। ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ ਤਾਂ ਗੁਰਦੁਆਰਾ ਬਾਜ਼ਾਰ ਬਣ ਜਾਏਗਾ, ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ ਗੁਰਦੁਆਰਾ ਮਾਰਕੀਟ ਬਣ ਜਾਏਗਾ, ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ ਗੁਰਦੁਆਰਾ ਇੱਕ ਫੈਕਟਰੀ ਬਣ ਜਾਏਗਾ। ਫੈਕਟਰੀ ਬਾਜ਼ਾਰ ਵਿੱਚ ਜਾਂਦਾ ਮੈਂ ਕੋਈ ਸੰਸਾਰਿਕ ਵਸਤੂ ਲਈ, ਮੈਂ ਗੁਰਦੁਆਰੇ ਵੀ ਗਿਆ ਕਿਸੇ ਸੰਸਾਰਿਕ ਵਸਤੂ ਲਈ, ਮੈਂ ਗੁਰਦੁਆਰੇ ਗੁਰੂ ਲਈ ਨਹੀਂ ਗਿਆ, ਮੈਂ ਗੁਰਦੁਆਰੇ ਪ੍ਰਭੂ ਲਈ ਗਿਆ। ਮੇਰੀ ਵਾਸ਼ਨਾ ਹੈ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਹੋਰ ਸੁਣੋ, ਇਹ ਵਾਸ਼ਨਾ ਜਦ ਅਸੀਮ ਹੋ ਜਾਏ, ਬਾਹ ਜਿਸ ਦੀ ਵਾਸ਼ਨਾ ਹੈ ਉਹ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ, ਫਿਰ ਉਹ ਚੀਜ਼ ਵੀ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ ਜੋ ਹੁਣ ਵੀ ਕੋਲ ਨਹੀਂ ਹੈ ਉਹਨੂੰ ਦੇਖਣ ਲੱਗ ਪਈ, ਇਹ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ ਹੈ, ਇਸੇ ਨੂੰ ਤ੍ਰਿਸ਼ਨਾ ਕਹਿੰਦੇ। ਵਾਸ਼ਨਾ ਪਹਿਲੇ ਇੱਕ ਵਸਤੂ ਤੇ ਟਿਕੀ ਹੈ, ਮਿਲ ਗਈ ਹੈ, ਵਾਸ਼ਨਾ ਫਿਰ ਅੱਗੇ ਚਲੀ ਗਈ, ਮਿੱਟੀ ਨਹੀਂ ਟਿਕਾਊ ਨਹੀਂ, ਉਹ ਵੀ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ। ਇਹਨੂੰ ਕਹਿੰਦੇ ਨੇ ਹੁਣ ਇਹ ਵਾਸ਼ਨਾ ਤ੍ਰਿਸ਼ਨਾ ਹੋ ਗਈ ਹੈ, ਤੇ ਤ੍ਰਿਸ਼ਨਾ ਇਸ ਤਰ੍ਹਾਂ ਹੈ ਜਿਵੇਂ ਬਾਂਬੜ ਬਲਦੀ ਅੱਗ ਦੇ ਚ ਲੱਕੜਾਂ ਪਾਈ ਜਾਈਏ ਤੇ ਅੱਗ ਨੂੰ ਪੁੱਛੀਏ ਤੂੰ ਰੱਜ ਗਈ ਕਿ ਨਹੀਂ, ਈਂਧਨ ਤੋਂ ਬਾਲਣ ਤੋਂ ਅੱਗ ਨਹੀਂ ਰੱਜਦੀ, ਤ੍ਰਿਸ਼ਨਾ ਕਦੀ ਤ੍ਰਿਪਤ ਨਹੀਂ ਆਉਂਦੀ, ਤ੍ਰਿਸ਼ਨਾ ਮਨੁੱਖ ਨੂੰ ਸਦਾ ਅਤ੍ਰਿਪਤ ਰੱਖਦੀ ਹੈ, ਭੁੱਖਾ ਰੱਖਦੀ ਹੈ। ਔਰ ਇਹ ਵੀ ਸੁਣ ਲਓ, ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਕੋਈ ਗੁਣ ਨਹੀਂ ਆਉਂਦਾ, ਨਹੀਂ ਆਉਂਦਾ, ਕੋਈ ਕੋਮਲਤਾ ਨਹੀਂ ਆਉਂਦੀ। ਤ੍ਰਿਸ਼ਨਾ ਬਣਦੀ ਕਿਸ ਤਰ੍ਹਾਂ ਹੈ, ਵਾਸ਼ਨਾ ਕਾਮਨਾ ਹੀ ਤ੍ਰਿਸ਼ਨਾ ਬਣ ਜਾਂਦੀ ਹੈ। ਔਰ ਵਾਸ਼ਨਾ ਦੇ ਕੇਂਦਰ ਤਿੰਨ ਮੈਂ ਫਿਰ ਅਰਜ਼ ਕਰਾਂ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਵਾਸ਼ਨਾ ਅਸੀਮ ਹੋ ਗਈ ਹੈ, ਰੁਕਦੀ ਨਹੀਂ, ਤ੍ਰਿਸ਼ਨਾ ਬਣ ਗਈ ਹੈ, ਇਹ ਹੁਣ ਭ੍ਰਸ਼ਟ ਹੋ ਜਾਏਗਾ, ਇਸ ਵਾਸ਼ਨਾ ਦੇ ਦਰਿਆ ਵਿੱਚ ਡੁੱਬ ਜਾਏਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਮਨੁੱਖਤਾ ਤੇ ਨਿਗਾਹ ਮਾਰਦਾ, ਕੀ ਦੇਖਦਾ, ਹਮ ਦੇਖਾਂ ਤੈ ਡੁੱਬੇ ਵਾਲੇ, ਡੁੱਬਦੇ ਪਏ ਸਭ ਗਰਕ ਨੇ,
सब डूबे हुए ने। मैं तो ऐसा देखदा, ये भी मैं अर्ज कर दिया नुकता, कोई पानी का सुभाव नहीं है मनुख नू डोबना नहीं डोबना, पानी का सुभाव ही नहीं है डोबना। अगर पानी का सुभाव डोबना होंदा तो फिर कुत्ते डुबने चाहिए सन, मज्जां डुबनिया चाहिए सन, गवां डुबनिया चाहिए सन, शेर डुबने चाहिए सन, बिल्लियां भी तैरदियां ने, कुत्ते भी तैरदे, गवां भी तैरदियां ने, मज्जां भी तैरदियां। हैरानगी, शेर भी तैरदे ने। केरला विच देख के मैं दंग रह गया, 60 फुट गहरे पानी विच हाथी इशनान पिया करदा है, गहरा अंदर चला गया, फिर उपर आ गया, तैरदा पे। मैनू इंज लगे जिवें पहाड़ पानी विच तैरदा पे। इन्ना वड्डा भारी बरखम जिसम, काफी चिर होया इस दृश्य नूं देखिया मैनू, ये ख्याल मैनू उत्थों मिलिया, कहां पानी का सुभाव डोबना नहीं है, नहीं तो हाथी डुबना चाहिए सी, इन्ना गहरा पानी है झील का, ये तैर रहे गौं तैर दियां ने, घोड़े तैर दे ने, मज्जां तैर दियां ने, बिल्लियां तैर दियां ने, कुत्ते तैर दे ने, बदकिस्मती है मनुख डुबदे ने, मनुख डुबदा। ते हुण पानी कोल पुछ लईए, ओ बिल्लियां नाल तेरी दोस्ती है, कुत्तियां नाल तेरी दोस्ती है, मनुखां नाल तेरी दुश्मनी है? कुत्ते ते तैर दे ने, सप तैर दे ने, इन्ना जहरीला जानवर तैरता है, कोई नहीं डुबदा। घोड़े तैरते ने, मज्जां तैरदियां ने, हाथी तैरते ने, शेर तैरते ने, चीते तैरते ने, मनुख डुबदे ने। मनुख डुबदा है, अपना बैलेंस बिगाड़ बैठता है, तवाजन खो बैठता है, वरना पानी मनुख नू भी नहीं डोबदा। कुछ सियाने कहंदे ने जिन्हें किधरे पानी विच एक दिन भी जो है तैरना सिखिया ते तैरदा है, जीवन भर इस नू नहीं भुलेगा। बाकी विद्या कला भुल सकती है, तैरना नहीं मनुख भुलदा। जम्मू तवी विच मैं एक दफा अभ्यास किया, मैं कह 30-40 साल हो गए, बहुत पुरानी गल, पाकिस्तान तो आए सी, दरिया विच तैरदे होंदे सी, टोची देखदे आ जिस तवी दे च, भुल गया कि मैनू आउंदा है। 2-3 चंगे तैराक विचकार सन, मैं कह देख लेना, जे डुब्बा तो फिर संभाल लेना। मैं तजर्बे दे तौर ते देखिया, नहीं डुब्या मैं, तैरना मनुख नहीं बोलता। अगर आ गया, किसी नूं भी आ गया, बाकी भुल सकदा है, संगीत सिखिया अभ्यास नहीं करेगा भुल जाएगा, तबला सिखिया अभ्यास नहीं करेगा भुल जाएगा, कोई भी कर्म कोई भी कृत अभ्यास नहीं करेगा भुल जाएगा, तैरना मनुख नहीं बोलता। प्रकृति कुदरत भी चाहती है मनुख ना डोबे, ये ना डोबे। और वाकई पानी मनुख दा वैरी नहीं है। तुसी आखोगे फिर डोबदा क्यों है? हैरानगी है, जिंदा मनुख डुबदे ने, लाशां ते तैरदियां ने, मुर्दे ते तैरदे ने।

0: ਗ੍ਰਾਮੀ ਪਾਰ ਪਹੁੰਚ ਗਿਆ, ਤੇਰਾ ਗ੍ਰਾਮ ਤੇਰਾ ਵਸੇਬਾ ਤੇ ਪਾਰ। ਇੱਕ ਨੂੰ ਕਹਿੰਦੇ ਨੇ ਪਾਰ ਗ੍ਰਾਮੀ, ਸੰਸਾਰ ਤੋਂ ਪਾਰ ਹੋ ਗਿਆ, ਪਾਰ ਵਸਦਾ। ਇੱਕ ਨੂੰ ਕਹਿੰਦੇ ਨੇ ਪਾਰ ਦਰਸ਼ੀ, ਨਿਗਾਹਾਂ ਪਾਰ ਵੇਖਦੀਆਂ ਨੇ, ਜਾਣਾ ਕਦਮ ਉਰਾਰ ਖੜੇ ਨੇ, ਨਜ਼ਰਾਂ ਲਲਚਾ ਰਹੀਆਂ ਨੇ ਪਾਰ ਜਾਣਾ, ਨਜ਼ਰਾਂ ਬੇਤਾਬ ਨੇ ਜੋ ਕੁਛ ਦੇਖਦੇ ਪਿਆ। ਜਿੱਥੇ ਮੇਰੀ ਨਿਗਾਹ ਪਹੁੰਚੀ ਹੈ ਉੱਥੇ ਮੇਰੇ ਕਦਮ ਵੀ ਪਹੁੰਚਣ, ਮੇਰਾ ਹੱਥ ਵੀ ਪਹੁੰਚੇ। ਇਸ ਤਰ੍ਹਾਂ ਦੇ ਮਨੁੱਖ ਨੂੰ ਕਹਿੰਦੇ ਨੇ ਪਾਰਦਰਸ਼ੀ। ਪਰ ਜਿਹਦੀਆਂ ਨਜ਼ਰਾਂ ਵੀ ਪਾਰ ਨਹੀਂ ਜਾਂਦੀਆਂ, ਖੜਾ ਉਰਾਰ ਹੈ ਤੇ ਕਹਿੰਦਾ ਉਰਾਰ ਬੜੀਆਂ ਮੌਜਾਂ ਨੇ, ਇਹੀ ਸਭ ਕੁਛ, ਇਹੀ ਸਭ ਕੁਛ। ਇਹਨੂੰ ਸੰਸਾਰੀ ਕਹਿੰਦੇ ਨੇ, ਪਾਰਦਰਸ਼ੀ ਨੂੰ ਅਭਿਆਸੀ ਕਹਿੰਦੇ ਨੇ, ਪਾਰਗ੍ਰਾਮੀ ਨੂੰ ਸੰਤ ਕਹਿੰਦੇ ਨੇ। ਪਾਰਗ੍ਰਾਮੀ ਪਾਰ ਪਹੁੰਚ ਗਏ, ਪਾਰਦਰਸ਼ੀ ਇਹਦੀਆਂ ਨਜ਼ਰਾਂ ਪਾਰ ਤੱਕ ਵੇਖਦੀਆਂ ਨੇ, ਇਹਨੂੰ ਸਮਝ ਹੈ, ਇਹਦੀਆਂ ਨਿਗਾਹਾਂ ਪਹੁੰਚੀਆਂ ਨੇ ਉਸ ਅਵਸਥਾ ਤੱਕ ਜਿਹਨੂੰ ਹਾਸਲ ਕਰਨਾ ਹੈ, ਉਹਦੀ ਸਮਝ ਆ ਗਈ। ਸਾਧਨਾ ਕਰ ਰਿਹਾ ਅਭਿਆਸੀ ਹੈ, ਪਾਰਦਰਸ਼ੀ ਪਾਰਗ੍ਰਾਮੀ। ਤੀਸਰਾ ਸੰਸਾਰੀ ਉਰਾਰ ਖੜਾ ਹੈ, ਨਾ ਨਜ਼ਰਾਂ ਪਾਰ ਵੇਖਦੀਆਂ ਨੇ ਤੇ ਨਾ ਹੀ ਪਾਰ ਜਾਣ ਦੀ ਤਮੰਨਾ ਹੈ। ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਛੱਡੋ ਪਾਰ ਲੈ ਲਓ ਕੀ ਰੱਖਿਆ। ਉਰਾਰ ਵਾਸ਼ਨਾ ਦਾ ਜਗਤ ਹੈ, ਉਰਾਰ ਕਾਮਨਾ ਦਾ ਜਗਤ ਹੈ। ਪਾਰ ਜਾਣ ਦੀ ਤੇ ਹੁਣ ਤਮੰਨਾ ਹੀ ਨਹੀਂ ਰਹੀ, ਇੱਛਾ ਹੀ ਨਹੀਂ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਇਸ ਯੁਗ ਦਾ ਸਿਰਮੋਰ ਔਗਣ ਕਾਮ ਵਾਸ਼ਨਾ। ਪਿਛਲੇ ਯੁਗ ਲੰਘੇ ਨੇ ਜਿਨ੍ਹਾਂ ਦੇ ਕੁਛ ਸਿਰਮੋਰ ਔਗਣ ਸਨ, ਕਿਧਰੇ ਅਹੰਕਾਰ ਵਾਸ਼ਨਾ, ਕਿਧਰੇ ਲੋਭ ਵਾਸ਼ਨਾ। ਇਹਦਾ ਇਹ ਮਤਲਬ ਨਹੀਂ ਕਿ ਇੱਕੋ ਹੀ ਵਾਸ਼ਨਾ ਪ੍ਰਧਾਨ ਹੈ, ਨਹੀਂ ਸਾਰੀਆਂ ਨੇ, ਲੇਕਿਨ ਪ੍ਰਧਾਨ ਇੱਕੋ ਹੈ, ਬਾਕੀ ਜ਼ੇਰ ਸਾਇਆ। ਮੈਂ ਪਹਿਲੇ ਅਰਜ਼ ਕੀਤੀ ਹੈ, ਹਰ ਮਨੁੱਖ ਦਾ ਬੁਨਿਆਦੀ ਔਗਣ ਇੱਕ ਹੁੰਦਾ ਹੈ, ਬਾਕੀ ਔਗਣ ਵੀ ਹੁੰਦੇ ਨੇ, ਉਹਦੇ ਜ਼ੇਰ ਸਾਇਆ ਹੁੰਦਾ। ਹਰ ਯੁੱਗ ਦਾ ਆਪਣਾ ਔਗਣ ਹੁੰਦਾ, ਇੱਕ ਔਗਣ ਪ੍ਰਧਾਨ ਹੁੰਦਾ, ਬਾਕੀ ਜ਼ੇਰ ਸਾਇਆ ਹੁੰਦੇ ਨੇ। ਇਸ ਯੁੱਗ ਦਾ ਪ੍ਰਧਾਨ ਔਗਣ ਮਹਾਰਾਜ ਦੱਸਦੇ ਨੇ ਕਾਮ ਵਾਸ਼ਨਾ। ਕਲ ਕਲ ਵਾਲੀ ਕਾਮ ਮਦ ਮਨਵਾ ਪੀਵਣ ਹਾਰ। ਕਾਮਨਾ ਸਰਕਲ ਦੇ ਚ ਘੁੰਮਦੀ ਹੈ, ਚੱਕਰ ਦੇ ਚ, ਦਾਇਰੇ ਦੇ ਚ। ਪ੍ਰਥਮ ਕਾਮ ਵਾਸ਼ਨਾ, ਰੂਪ ਵਾਸ਼ਨਾ, ਫਿਰ ਪੁੱਤਰ ਦੀ ਵਾਸ਼ਨਾ, ਮਿੱਤਰ ਦੀ ਵਾਸ਼ਨਾ, ਧਨ ਦੀ ਵਾਸ਼ਨਾ, ਪਦਾਰਥਾਂ ਦੀ ਵਾਸ਼ਨਾ, ਹੋਰ ਛੋਟੀਆਂ ਛੋਟੀਆਂ ਵਾਸ਼ਨਾ, ਚੰਗੇ ਰਹਿਣ ਸਹਿਣ ਦੀ ਵਾਸ਼ਨਾ, ਖਾਣ ਪੀਣ ਦੀ ਵਾਸ਼ਨਾ, ਫਿਰ ਵਾਸ਼ਨਾ ਆ ਕੇ ਕੇਂਦਰਿਤ ਹੋ ਜਾਂਦੀ ਹੈ ਰੂਪ ਤੇ। ਇਹੀ ਕਾਰਨ ਹੈ ਕਿ ਗੁਰਬਾਣੀ ਔਰ ਸਾਡੇ ਦੇਸ਼ ਦੇ ਸਾਰੇ ਸਾਧੂ ਜਨ ਪੁਰਸ਼ ਨੂੰ ਜਿੱਥੇ ਕਾਮ ਕਹਿ ਦਿੰਦੇ ਨੇ, ਗੁਸਤਾਖੀ ਮਾਫ, ਇਸਤਰੀ ਨੂੰ ਕਾਮ ਨਹੀਂ ਕਹਿ ਦਿੰਦੇ। ਕਾਮ ਨਹੀਂ, ਕਾਮਨਾ ਦੀ ਮਣੀ, ਮਨੁੱਖ ਦੀ ਕਾਮਨਾ ਵਕਤੀ ਤੌਰ ਤੇ ਜਿੱਥੇ ਰੁਕਦੀ ਹੈ। ਛੱਲੇ ਕਣਕ ਕਾਮ ਨਹੀਂ, ਗੁਰੂ ਅਰਜਨ ਦੇਵ ਜੀ, ਛੱਲੇ ਮਨੁੱਖ ਛੱਲਿਆ ਜਾਂਦਾ, ਕਣਕ ਕਾਮ ਨਹੀਂ। ਕਿਧਰੇ ਲੋਭ ਕਰਕੇ, ਧਨ ਕਰਕੇ, ਕਣਕ ਸੋਨੇ ਕਰਕੇ, ਕਿਧਰੇ ਰੂਪ ਕਰਕੇ ਛੱਲਿਆ ਜਾਂਦਾ, ਕਿੱਥੇ ਪ੍ਰਮਾਤਮਾ ਚੇਤੇ ਆਉਂਦਾ। ਸਾਰ ਕਿਤਾਵਲੀ ਦਾ ਕਰਤਾ ਕਹਿੰਦਾ, ਕਣਕ ਕਣਕ ਤੇ ਅਧਿਕਤਾ, ਕਣਕ ਕਣਕ ਤੇ ਬਹੁ ਗੁਣਾ, ਸਤ ਗੁਣਾ ਅਧਿਕਾਏ, ਵਾ ਖਾਏ ਬਹੁ ਰਾਤ ਹੈ, ਵਾ ਪਾਏ ਬਹੁ ਰਾਏ। ਕਣਕ ਕਹਿੰਦੇ ਨੇ ਸੋਨੇ ਨੂੰ, ਕਣਕ ਕਹਿੰਦੇ ਨੇ ਭੰਗ ਨੂੰ। ਕਹਿੰਦਾ ਇੱਕ ਸੋਨਾ ਕਣਕ, ਇੱਕ ਭੰਗ ਕਣਕ, ਦੋਹਾਂ ਨੂੰ ਕਣਕ ਕਹਿੰਦੇ ਨੇ। भंग कनक ਇਹ ਤੇ ਖਾਈਏ ਪੀਏ ਤੇ ਨਸ਼ਾ ਚੜ ਜਾਂਦਾ ਹੈ, ਬੰਦਾ ਪਾਗਲ ਹੋ ਜਾਂਦਾ ਹੈ। ਕਹਿੰਦੇ ਇੱਕ ਨੂੰ ਖਾਂਦਿਆਂ ਬੰਦਾ ਪਾਗਲ ਹੋ ਜਾਂਦਾ ਹੈ, ਇੱਕ ਤੇ ਸਿਰਫ ਹੱਥਾਂ ਚ ਆ ਜਾਏ ਤੇ ਬੰਦਾ ਪਾਗਲ ਹੋ ਜਾਂਦਾ ਹੈ। ਵਾਹ ਖਾਏ ਬਹੁ ਰਾਤ ਹੈ, ਭੰਗ ਖਾ ਲਈ ਤੇ ਪਾਗਲ ਹੋ ਗਿਆ। ਵਾਹ ਪਾਏ ਬਹੁ ਰਾਤ, ਧਨ ਸਿਰਫ ਹੱਥਾਂ ਚ ਆ ਗਿਆ ਤੇ ਪਾਗਲ ਹੋ ਗਿਆ। ਤਵਾਜ਼ਨ ਖੋ ਬੈਠਾ, ਹੱਥਾਂ ਚ ਹੀ ਆ ਗਿਆ, ਬਸ ਹੱਥਾਂ ਚ ਆਉਂਦਿਆਂ ਹੀ ਡੁੱਬ ਗਿਆ। ਵਾਹ ਖਾਏ ਬਹੁ ਰਾਤ ਹੈ ਯਾ ਪਾਏ ਬਹੁ ਰਾਏ। ਤੁਲਸੀ ਕਹਿੰਦੇ ਨੇ ਐਸੋ ਕੋ ਜਨਮਿਓ ਜਗ ਮਾਈ, ਪ੍ਰਭਤਾ ਪਾਏ ਜਾਸਮਤ, ਚੌਧਰਪਣਾ ਮਿਲ ਗਿਆ ਧਨ ਕਰਕੇ ਯਾ ਸ਼ਕਤੀ ਕਰਕੇ। ਐਸਾ ਕਿਹੜਾ ਮਨੁੱਖ ਹੈ ਜੋ ਪ੍ਰਬਲ ਹੰਕਾਰੀ ਨਾ ਹੋ ਜਾਏ ਔਰ ਗਰਕ ਨਾ ਹੋ ਜਾਏ, ਡੁੱਬ ਨਾ ਆਏ। ਐਸੋ ਕੋ ਜਨਮਿਓ ਜਗ ਮਾਈ, प्रभता पाए जा समझ नाए। तो काम ए वासना सिरमौर इस युग दे, अजोका साहित्य अजोका लिटरेचर जो बाजार विच बिक रहा है 90% कामक है। अजोकियां जो फिल्मां ने 100% कामक ने। ਗਜ਼ਬ ਦੀ ਗੱਲ, ਵੇਚਣਾ ਕੱਪੜਾ ਹੈ, ਰੂਪ ਇਸਤਰੀ ਦਾ ਅੱਗੋਂ ਕੀਤਾ ਹੋਇਆ। ਵੇਚਣੀ ਸਾਈਕਲ ਹੈ, ਖੜੀ ਇਸਤਰੀ ਕੀਤੀ ਹੋਈ ਹੈ, ਜਿਵੇਂ ਸਾਈਕਲ ਸਿਰਫ ਇਸਤਰੀ ਨੇ ਚਲਾਉਣੀ ਹੈ, ਪੁਰਸ਼ਾਂ ਨੇ ਚਲਾਉਣੀ ਹੀ ਨਹੀਂ। ਕੱਪੜਾ ਨਹੀਂ ਵਿਕ ਰਿਹਾ, ਸਾਈਕਲ ਨਹੀਂ ਵਿਕ ਰਹੀ, ਕਾਰ ਨਹੀਂ ਵਿਕ ਰਹੀ, ਮੂਲ ਰੂਪ ਵਿੱਚ ਤੇ ਇਸਤਰੀ ਵਿਕ ਰਹੀ ਹੈ। ਇਸਤਰੀਆਂ ਦਾ ਬਾਜ਼ਾਰ ਮਨੁੱਖ ਦੀ ਵਾਸ਼ੀ। ਹਮ ਕਈਅਤ ਕਲ ਯੁਗ ਕੇ ਕਾਮ, ਇਹ ਵਾਸ਼ਨਾ ਪ੍ਰਧਾਨ। ਇਸ ਵਾਸਤੇ ਇਹ ਭ੍ਰਸ਼ਟਪਣਾ ਮਨੁੱਖ ਦੀ ਜ਼ਿੰਦਗੀ ਚਾਰੋਂ ਪਾਸੇ ਦੇਖੋਗੇ। ਆਪਦੀ ਗਿਆਤ ਲਈ ਅਰਜ਼ ਕਰਾਂ, ਪੁਰਸ਼ ਦੇ ਚਿਹਰੇ ਵਿੱਚ ਤੇ ਇਸਤਰੀ ਦੇ ਚਿਹਰੇ 'ਚ ਪ੍ਰਕਿਰਤੀ ਨੇ ਫਰਕ ਰੱਖਿਆ ਹੈ। ਇਸਤਰੀ ਨੂੰ ਹੋਰ ਢੰਗ ਦਾ ਸੌਂਪਣ ਦਿੱਤਾ ਹੈ, ਪੁਰਸ਼ ਨੂੰ ਹੋਰ ਢੰਗ ਦਾ ਸੌਂਪਣ ਦਿੱਤਾ ਹੈ। ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ, ਸ਼ਿੰਗਾਰ ਹੈ, ਉਹਨੇ ਸ਼ਿੰਗਾਰ ਹੈ, ਇਸਤਰੀ ਦੇ ਚਿਹਰੇ ਤੇ ਨਹੀਂ ਹੈ। ਔਰ ਬੜੇ ਧਿਆਨ ਨਾਲ ਸੁਣਨਾ, ਕੁਛ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਮਦੀਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ। ਚਲੋ ਦੋ ਚਾਰ ਉਦਾਹਰਣ ਦਿਆਂ। ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ, ਉਹਦਾ ਰੋਬੇਲਾ ਚਿਹਰਾ, ਉਹਦੇ ਕੋਲ ਖੜੀ ਸ਼ੇਰਨੀ ਬਿਲਕੁਲ ਫਿੱਕੀ ਲੱਗਦੀ, ਕੁਛ ਵੀ ਨਹੀਂ, ਕੁਛ ਵੀ ਨਹੀਂ। ਜਿਤਨਾ ਸੁੰਦਰ ਮੁਰਗਾ ਹੈ, ਮੁਰਗੀ ਤੇ ਉਹਦੇ ਸਾਹਮਣੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਸੀਸ ਦੀ ਕਲ ਦੀ ਭਰਵੀਂ ਗਰਦਨ, ਜਿਤਨਾ ਨਰ ਚਿੜਾ ਖੂਬਸੂਰਤ ਹੈ ਮਦੀਨ ਨਹੀਂ ਹੈ, ਜਿਤਨਾ ਨਰ ਤੋਤਾ ਖੂਬਸੂਰਤ ਹੈ ਮਦੀਨ ਨਹੀਂ ਹੈ, ਤੇ ਜਿਤਨਾ ਨਰ ਮੋਰ ਸੁੰਦਰ ਹੈ, ਲੰਬੇ ਲੰਬੇ ਪੰਖ, ਮੋਰਨੀ ਬਿਲਕੁਲ ਫਿੱਕੀ, ਕੁਛ ਵੀ ਨਹੀਂ। ਦੇਖਿਆ ਹੋਏਗਾ ਮੋਰਨੀ ਕੋਲੋਂ ਲੰਬੇ ਪੰਖ ਨਹੀਂ ਹੁੰਦੇ। ਕਈ ਲੋਕ ਤੇ ਜੰਗਲਾਂ 'ਚ ਜਾਂਦੇ ਨੇ, ਰਾਜਸਥਾਨ ਦੇ ਜੰਗਲ ਹੁਣ ਤੇ ਸ਼ਹਿਰਾਂ 'ਚ ਵੀ ਬੜੇ ਨੇ, ਮੋਰ ਭਰੇ ਪਏ ਨੇ, ਉਹਦੇ ਕੋਲ ਹੀ ਮੋਰਨੀ ਖੜੀ ਆਉਂਦੀ ਹੈ, ਉਸ 'ਤੇ ਨਿਗਾਹਾਂ ਨਹੀਂ ਜਾਂਦੀਆਂ, ਮੋਰ 'ਤੇ ਜਾਂਦੀਆਂ ਨੇ। ਮੋਰ ਸੁੰਦਰ ਹੈ। ਇਹ ਤੇ ਦੋ ਚਾਰ ਮੈਂ ਉਦਾਹਰਣ ਦਿੱਤੇ ਨੇ। ਕਾਇਨਾਤ ਦੇ ਵਿੱਚ ਕੁਦਰਤ ਨੇ ਨਰ ਨੂੰ ਤੇ ਆਪ ਹੀ ਸ਼ਿੰਗਾਰਿਆ ਹੈ, ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਢੰਗ ਦਾ ਹੈ। ਮਾਂ ਬਣਨ ਦੀ ਇੱਕ ਬਹੁਤ ਵੱਡੀ ਸੌਗਾਤ ਉਸਨੇ ਇਸਦੀ ਝੋਲੀ 'ਚ ਪਾ ਦਿੱਤੀ ਹੈ, ਉਹ ਪੁਰਸ਼ ਕੋਲ ਨਹੀਂ ਹੈ। ਕਿਉਂਕਿ ਪੁਰਸ਼ ਨੂੰ ਨੇ ਤੇ ਰੱਬ ਨੇ ਜੋ ਹੈ ਸ਼ਿੰਗਾਰਿਆ ਹੋਇਆ ਸ਼ਿੰਗਾਰਿਆ, ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ, ਕਰਨਾ ਪੈਂਦਾ। ਗੁਸਤਾਖੀ ਮਾਂ, ਕਿਉਂਕਿ ਇੱਕ ਬਹੁਤ ਵੱਡੀ ਸੌਗਾਤ ਪਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ, ਮਾਂ ਬਣਨ ਦੀ, ਮਨੁੱਖ ਦੀ ਜਨਮਦਾਤੀ ਹੈ, ਮਨੁੱਖਤਾ ਦੀ ਜਨਮਦਾਤੀ ਹੈ। ਤਾਂ ਫਿਰ ਮਨੁੱਖ ਦੇ ਅੰਦਰ ਵੀ ਈਰਸ਼ਾ ਪੈਦਾ ਹੁੰਦੀ ਹੈ, ਮੈਂ ਵੀ ਕੋਈ ਬਣਾਵਾਂ। ਉਹ ਜੀਵਦੇ ਜਾਗਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ, ਇਹ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ, ਤਸਵੀਰਾਂ ਨੂੰ ਜਨਮ ਦਿੰਦਾ। ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ, ਚੰਗੇ ਸੰਗ ਤਰਾਸ਼ ਪੁਰਸ਼ ਮਿਲਣਗੇ, ਚੰਗੇ ਕਵੀ। ਕਦੀ ਕਿਦਾਂ 10-20 ਕਵੀਆਂ 'ਚ ਕੋਈ ਕਦ ਕਵਿਤਰੀ ਹੋ ਜਾਏ ਤੇ ਹੋ ਜਾਏ, ਨਹੀਂ ਤੇ ਪੁਰਸ਼ ਨੇ। ਦਾਰਸ਼ਨਿਕ ਫਿਲੋਸਫਰ ਚਿੰਤਕ ਪੁਰਸ਼ ਨੇ, ਬੜੇ ਬੜੇ ਸਾਇੰਟਿਸਟ ਪੁਰਸ਼ ਨੇ। ਜ਼ਿੰਦਗੀ ਦੇ ਹਰ ਸ਼ੋਭੇ 'ਚ ਅੱਗੇ ਇਹ ਕੁਛ ਬਣਾਈਏ, ਇਹ ਕੁਛ ਬਣਾਈਏ। ਮਨੋ ਚਿੰਤਕ ਤੇ ਕਹਿੰਦੇ ਨੇ ਇਸਤਰੀ ਨੇ ਪੁਰਸ਼ ਨੂੰ ਜਨਮ ਦਿੱਤਾ ਤੇ ਪੁਰਸ਼ ਸੋਚਦਾ ਹੁਣ ਮੈਂ ਵੀ ਤੇ ਕਿਸੇ ਚੀਜ਼ ਨੂੰ ਜਨਮ ਦੇ। ਜ਼ਿੰਦਾ ਮਨੁੱਖਤਾ ਨੂੰ ਜਨਮ ਦਿੱਤਾ ਇਸਤਰੀ ਨੇ, ਮਹਾਨ ਹੈ। ਮੁਰਦਾ ਚੀਜ਼ਾਂ ਨੂੰ ਜਨਮ ਦਿੰਦਾ ਪੁਰਸ਼, ਇਸ ਮਾਮਲੇ 'ਚ ਪਛੜਿਆ ਹੋਇਆ। ਕੁਦਰਤ ਨੇ ਮਨੁੱਖ ਨੂੰ ਸ਼ਿੰਗਾਰਿਆ, ਇਸ ਦੇ 'ਚ ਪੁਰਸ਼ ਅੱਗੇ ਹੈ। ਇਸਤਰੀ ਨੂੰ ਇਸ ਤਰ੍ਹਾਂ ਦਾ ਸ਼ਿੰਗਾਰ ਨਹੀਂ ਦਿੱਤਾ, ਪਛੜੀ ਹੋਈ ਹੈ। ਇੱਕ ਥਾਂ 'ਤੇ ਇਸਤਰੀ ਪਛੜੀ ਹੋਈ ਹੈ, ਇੱਕ ਥਾਂ 'ਤੇ ਪੁਰਸ਼ ਪਛੜਿਆ ਹੈ। ਪਰ ਹੁਣ ਕੀਤਾ ਕੀ ਜਾਏ, ਇਹ ਦੋਵੇਂ ਇੱਕ ਦੂਜੇ ਤੋਂ ਕਸ਼ਿਸ਼ ਦੇ 'ਚ ਜੀਵਦੇ ਨੇ। ਪੁਰਸ਼ ਇਸ ਜੋ ਹੈ ਇਸਤਰੀ ਦੀ ਕਸ਼ਿਸ਼ ਦੇ 'ਚ, ਇਸਤਰੀ ਪੁਰਸ਼ ਦੀ ਕਸ਼ਿਸ਼, ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਆਉਂਦੀ, ਇਸਤਰੀ ਦੀ ਆਉਂਦੀ ਹੈ। ਉਹ ਇਸਤਰੀ ਚਾਹੇ ਮਾਂ ਹੈ, ਭੈਣ ਹੈ, ਪਤਨੀ ਹੈ, ਚਾਹੇ ਧੀ ਹੈ, ਕਸ਼ਿਸ਼ ਇਸਤਰੀ ਦੀ ਆਉਂਦੀ। ਗੁਰੂ ਨਾਨਕ ਤੇ ਕਹਿੰਦੇ ਨੇ ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ। ਮੈਂ ਸਤਿਗੁਰ ਦੀ ਪੰਕਤੀ ਪੜ੍ਹੀ, ਦੰਗ ਰਹਿ ਗਿਆ। ਛੋਟੀ ਜਿਹੀ ਮਾਸੂਮ ਬੱਚੀ ਹੈ, ਪਿਓ ਦੀ ਪਰਿਕਰਮਾ ਕਰਦੀ, ਪਿਓ ਨੂੰ ਦੇਖਦੀ, ਉਹਦੇ ਪੈਰਾਂ ਨਾਲ ਲਪਕਦੀ। ਪਿਓ ਵੀ ਉਸ ਨਾਲ ਬੜਾ ਪਿਆਰ ਕਰਦਾ, ਮਾਂ ਦੀ ਤਰਫ ਨਹੀਂ ਜਾਂਦੀ। ਕਿਉਂ? ਮਾਂ ਵਰਗੀ ਤੇ ਹੈ ਹੀ, ਮਾਂ ਵਰਗਾ ਤਨ ਤੇ ਉਹਦੇ ਕੋਲ ਹੈ, ਪਿਤਾ ਤੋਂ ਪ੍ਰਭਾਵਿਤ। ਇਸਤਰੀ ਜੀਵਦੀ ਹੈ ਪੁਰਸ਼ ਦੇ ਕਸ਼ਿਸ਼ ਦੇ 'ਚ। ਇਹ ਪੁਰਸ਼ ਚਾਹੇ ਪਿਤਾ ਹੈ, ਚਾਹੇ ਭਰਾ ਹੈ, ਚਾਹੇ ਪਤੀ ਹੈ, ਚਾਹੇ ਪੁੱਤਰ ਹੈ। ਪੁਰਸ਼ ਜੀਵਦਾ ਹੈ ਇਸਤਰੀ ਦੀ ਕਸ਼ਿਸ਼ ਦੇ 'ਚ। ਇਹ ਇਸਤਰੀ ਚਾਹੇ ਮਾਂ ਹੈ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਚਾਹੇ ਧੀ ਹੈ। ਵਿਪਰੀਤ ਦੀ ਕਸ਼ਿਸ਼, ਤੇ ਜਦ ਵਿਪਰੀਤ ਦੀ ਕਸ਼ਿਸ਼ ਹੈ ਤਾਂ ਕਈ ਦਫ਼ਾ ਇਸਤਰੀ 'ਚ ਖਿਆਲ ਆ ਜਾਂਦਾ ਹੈ ਪੁਰਸ਼ ਜੈਸੇ ਬਣ ਜਾਈਏ। ਤੇ ਪੁਰਸ਼ ਦਾ ਸੁਭਾਵਕ ਪਰਮਾਤਮਾ ਨੇ ਕਦ ਉੱਚਾ ਬਣਾਇਆ, ਇਸਤਰੀ ਨਾਲ ਉੱਚਾ ਬਣਾਇਆ, ਤੇ ਇਸਤਰੀ 'ਚ ਵੀ ਖਿਆਲ ਆਇਆ। ਹੁਣ ਉੱਚਾ ਤੇ ਕੁਦਰਤ ਨੇ ਨਹੀਂ ਬਣਾਇਆ, ਚਲੋ ਉੱਚੀ ਸੈਂਡਲ ਪਾ ਲੈਂਦੇ ਐਨ ਵੱਡੇ ਇੱਕ ਇੱਕ ਗਿੱਠ ਵਰਗੇ, ਭਾਵੇਂ ਗਿਰ ਕੇ ਪੈਰ ਆਪਣੇ ਤੁੜਾ ਬੈਠਣ, ਕਦ ਜੋ ਛੋਟਾ। ਇਸਤਰੀ ਜੈਸੇ ਪੁਰਸ਼ ਜੈਸੇ ਕੱਪੜੇ ਪਾਉਣੇ ਨੇ, ਪੁਰ ਜੈਸੀ ਚਾਲ ਕਰਨੀ ਹੈ, ਨਖਰ। ਇੱਕ ਚੰਬੇਲੀ ਗੁਲਾਬ ਬਣਨ ਦੀ ਕੋਸ਼ਿਸ਼ ਕਰੇ, ਗੁਲਾਬ ਤੇ ਨਹੀਂ ਬਣ ਸਕੇਗੀ, ਪਰ ਚੰਬੇਲੀ ਬਣਨਾ ਵੀ ਉਹਦੇ ਲਈ ਔਖਾ ਹੋ ਜਾਏਗਾ। ਇੱਕ ਗੁਲਾਬ ਅਗਰ ਕਮਲ ਹੋਣਾ ਚਾਹੇ, ਕਮਲ ਤੇ ਨਹੀਂ ਹੋ ਸਕੇਗਾ, ਲੇਕਿਨ ਸਹੀ ਢੰਗ ਦਾ ਉਹ ਫਿਰ ਗੁਲਾਬ ਵੀ ਨਹੀਂ ਬਣ ਸਕੇਗਾ। ਅਗਰ ਇੱਕ ਇਸਤਰੀ ਇਸਤਰੀ ਹੁੰਦੇ ਹੋਇਆਂ ਪੁਰਸ਼ ਹੋਣਾ ਚਾਹੇ, ਪੁਰਸ਼ ਤੇ ਨਹੀਂ ਹੋ ਸਕੇਗੀ, ਢੰਗ ਦੀ ਇਸਤਰੀ ਵੀ ਨਹੀਂ ਬਣ ਸਕੇਗੀ। ਪਰ ਇੱਕ ਪੁਰਸ਼ ਅਗਰ ਇਸਤਰੀ ਹੋਣਾ ਚਾਹੇ, ਆਉਂਦਾ ਸ਼ਿੰਗਾਰ ਦਿੱਤਾ ਨਾ ਪਰਮਾਤਮਾ ਨੇ ਦਾੜਾ, ਔਰ ਦਾੜੇ ਦੀ ਆਪਣੀ ਸੀਮਾ ਆਉਂਦੀ ਹੈ। ਮੈਂ 40 ਸਾਲ ਤੋਂ ਦੇਖਦਾ ਇੱਥੇ ਹੀ ਰੁਕਿਆ ਪਿਆ, ਇੱਕ ਅੱਧਾ ਇੰਚ ਵੀ ਅੱਗੇ ਨਹੀਂ ਵੱਧਦਾ, ਇੱਥੇ ਹੀ ਹੈ। ਤੇ ਜਿਹੜੇ ਰੋਜ਼ ਜੰਗ ਕਰਦੇ ਨੇ ਕੈਂਚੀ ਛੁਰੇ ਲੈ ਕੇ, ਉਹਨਾਂ ਦੇ ਤੇ ਮਰਦੇ ਦਮ ਤੱਕ ਵੱਧਦੇ ਨੇ, ਔਰ ਇਹ ਵੱਧਦੇ ਵਾਲ ਕਹਿ ਦਿੰਦੇ ਨੇ ਕਿਤਨੇ ਤੂੰ ਛੁਰੇ ਲਿਆ, ਕਿਤਨੀਆਂ ਤੂੰ ਕੈਂਚੀਆਂ ਲਿਆ, ਤੇਰੀਆਂ ਸਾਰੀਆਂ ਖੁੰਡੀਆਂ ਕਰ ਦਿਆਂਗੇ, ਮੈਂ ਰਵਾਂਗਾ ਮਰਦੇ ਦਮ ਤੱਕ
1: ਰਹਾਂ।
0: ਹੁਣ ਮੈਂ ਅਰਜ਼ ਕਰਾਂ, ਕਿਉਂਕਿ ਵਿਪਰੀਤ ਦੀ ਕਸ਼ਿਸ਼ ਹੈ, ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਹੈ, ਪੁਰਸ਼ ਇਸਤਰੀ ਵਰਗਾ, ਤੋ ਇਸਤਰੀ ਨੂੰ ਸੁਹੱਪਣ ਪੁਰਸ਼ ਦੇ ਦਿਖਾਈ ਦਿੰਦਾ ਹੈ, ਪੁਰਸ਼ ਨੂੰ ਸੁਹੱਪਣ ਇਸਤਰੀ 'ਚ ਦਿਖਾਈ ਦਿੰਦਾ। ਤੋ ਫਿਰ ਕੀ ਕਰੇ ਹੁਣ ਪੁਰਸ਼ ਫਿਰ ਇਸਤਰੀ ਵਰਗਾ ਬਣੇ, ਫਿਰ ਚਲਾ ਜਾਂਦਾ ਨਾਈ ਦੀ ਦੁਕਾਨ ਤੇ, ਕਹਿੰਦਾ ਉਸਤਰੇ ਤੇ ਕੈਂਚੀਆਂ ਨਾਲ ਮੇਰਾ ਮੁਖੜਾ ਇੰਝ ਬਣਾ ਦੇ ਜਿਵੇਂ ਪਰਮਾਤਮਾ ਨੇ ਇਸਤਰੀ ਦਾ ਬਣਾਇਆ, ਨਾਰੀ ਦਾ ਬਣਾਇਆ, ਬਣਾਇਆ ਪ੍ਰਭੂ ਨੇ ਵੱਖ ਵੱਖ ਇਸਤਰੀ ਵਰਗਾ ਬਣਾ ਲੈ। ਅੱਜ ਤੱਕ ਕੋਈ ਮੋਰ ਨਾਈ ਦੀ ਦੁਕਾਨ ਤੇ ਨਹੀਂ ਗਿਆ, ਮੇਰੇ ਪੰਖ ਕੱਟਦੇ ਤੇ ਮੈਨੂੰ ਮੋਰਨੀ ਵਰਗਾ ਬਣਾ ਦੇ। ਕੋਈ ਸ਼ੇਰ ਵੀ ਨਹੀਂ ਗਿਆ, ਮੇਰੇ ਗਰਦਨ ਦੇ ਵਾਲ ਕੱਟਦੇ ਤੇ ਮੈਨੂੰ ਸ਼ੇਰਨੀ ਜੈਸਾ ਬਣਾ ਦੇ। ਕੋਈ ਮੁਰਗਾ ਵੀ ਨਹੀਂ ਗਿਆ ਮੇਰੀ ਕਲਗੀ ਕੱਢ ਦੇ, ਮੇਰੀ ਗਰਦਨ ਦੇ ਪੰਖ ਕੱਢ ਦੇ ਤੇ ਮੈਨੂੰ ਮੁਰਗੇ ਜੈਸਾ ਬਣਾ ਦੇ। ਇਹ ਮੂਰਖ ਤਾਂ ਸਿਰਫ ਮਨੁੱਖ ਹੀ ਕਰਦਾ, ਪਸ਼ੂ ਨਹੀਂ ਕਰਦਾ, ਪਸ਼ੂ ਨਹੀਂ ਕਰਦਾ, ਮਨੁੱਖ ਕਰਦਾ। ਮਨੁੱਖ ਨੂੰ ਇਹ ਸ਼ਿੰਗਾਰ ਦਿੱਤਾ। ਮੈਂ ਅਰਜ਼ ਕਰਾਂ, ਜਿਸ ਦਿਨ ਵਾਕਈ ਵੇਖਣ ਵਾਲੀ ਅੱਖ ਹੋਵੇਗੀ, ਦਾੜੇ ਤੋਂ ਬਿਨਾਂ ਚਿਹਰਾ ਪੁਰਸ਼ ਦਾ ਨਹੀਂ ਚੰਗਾ ਲੱਗੇਗਾ, ਨਹੀਂ ਚੰਗਾ ਲੱਗੇ। ਹੁਣ ਮੈਂ ਹੈਰਾਨ ਹਾਂ, ਦਾੜੇ ਵਾਲਾ ਚਿਹਰਾ ਇਸਤਰੀ ਦਾ ਵੀ ਨਹੀਂ ਚੰਗਾ ਲੱਗੇਗਾ। ਕਿਆ ਪਸੰਦ ਕਰੋਗੇ ਇਸਤਰੀ ਨੂੰ ਦਾੜੀ ਆਵੇ, ਮੁੱਛਾਂ ਆਵਣ? ਤੇ ਮੈਂ ਅਰਜ਼ ਕਰਾਂ, ਜਿਹਨੂੰ ਨਹੀਂ ਆਉਂਦੀਆਂ, ਪੁਰਸ਼ ਨੂੰ ਜੇ ਨਹੀਂ ਆਉਂਦੀਆਂ ਦਾੜੀ ਤੇ ਮੁੱਛ, ਉਹਨੂੰ ਖੋਦਾ ਕਹਿੰਦੇ ਨੇ, ਇਹ ਤੇ ਖੋਦਾ। ਔਰ ਮੈਂ ਹੈਰਾਨ ਹੋਇਆ, ਇੱਕ ਰਾਗੀ ਸਿੰਘ ਸੀ, ਬੜਾ ਸੁੰਦਰ ਕੀਰਤਨ ਕਰਦਾ ਸੀ, ਪਰ ਖੋਦਾ, ਦਾੜਾ ਨਹੀਂ ਸੀ, ਕਾਨਪੁਰ ਦਾ ਸੀ ਵਾਸੀ, ਮੁੱਛਾਂ ਨਹੀਂ ਸਨ। 50-60 ਸਾਲ ਦਾ ਉਹ ਚੱਲਿਆ ਸੀ। ਹਰ ਸ਼ਹਿਰ ਵਿੱਚ ਵੈਦ ਹਕੀਮ ਨੂੰ ਕਹਿੰਦਾ ਸੀ, ਕੋਈ ਦਵਾਈ ਹੈ, ਇਹ ਦਾੜਾ ਆ ਜਾਏ, ਮੁੱਛਾਂ ਆ ਜਾਣ। ਕੀਰਤਨ ਕਰਦੇ ਹਾਂ, ਗੁਰੂ ਦੇ ਦਰ ਤੇ ਚੰਗਾ ਨਹੀਂ ਲੱਗਦਾ, ਮੈਂ ਇਹ ਸ਼ਿੰਗਾਰ ਮੇਰੇ ਕੋਲ ਨਹੀਂ। ਜਗ੍ਹਾ ਜਗ੍ਹਾ ਦਵਾਈ ਪੁੱਛਦਾ ਸੀ। ਇੱਕ ਦਿਨ ਕਿਧਰੇ ਮੇਰੇ ਕੋਲ ਪੁੱਛ ਬੈਠਾ, ਮਸਕੀਨ ਜੀ, ਸੁਣਿਆ ਕੋਈ ਬਾਬਾ ਬਲਵੰਤ ਸਿੰਘ ਨਾਲ ਤੁਸੀਂ ਰਹੇ ਹੋ ਤੇ ਨਿਰਮਲੇ ਲੋਕ, ਦਵਾਈਆਂ ਦੇ ਬੜੇ ਗਿਆਨੀ ਆਉਂਦੇ ਨੇ, ਤੁਸੀਂ ਸ਼ਾਇਦ ਉਹਨਾਂ ਕੋਲ ਕੋਈ ਨੁਸਖਾ ਸਿੱਖਿਆ ਹੋਵੇ, ਕੋਈ ਐਸੀ ਦਵਾਈ, ਦਾੜਾ ਆ ਜਾਏ। ਮੈਂ ਕਿਹਾ ਹੱਦ ਹੋ ਗਈ, ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਦਵਾਈ ਲੱਭਦੇ ਨੇ, ਜਿਨ੍ਹਾਂ ਨੂੰ ਆ ਜਾਂਦਾ ਉਹ ਨਾਈ ਲੱਭਦੇ ਨੇ। ਐ ਨਹੀਂ ਸਮਝ ਆਉਂਦੇ, ਐ ਨਹੀਂ ਸਮਝ ਆਉਂਦੇ, ਖੁਦਾ ਮਨੁੱਖ ਨਹੀਂ ਚੰਗਾ ਲੱਗਦਾ। ਪਰਮਾਤਮਾ ਨਾਲ ਦਿੱਤਾ ਹੋਇਆ ਸ਼ਿੰਗਾਰ ਹੈ। ਹਜ਼ਰਤ ਈਸਾ, ਮੁਹੰਮਦ ਸਾਹਿਬ, ਤਮਾਮ ਰਿਸ਼ੀ ਮੁਨੀ ਅਵਤਾਰੀ ਪੁਰਸ਼, ਇਹ ਸ਼ਿੰਗਾਰ ਹੈ ਉਹਨਾਂ ਕੋਲ। ਇਸਤਰੀ ਦਾ ਇੱਕ ਸ਼ਿੰਗਾਰ ਹੈ, ਉਹ ਪੁਰਸ਼ ਨਾਲੋਂ ਇਸ ਮਾਮਲੇ 'ਚ ਬਹੁਤ ਅੱਗੇ। ਜੀਵ ਦੇ ਜਾਗਦੇ ਮਨੁੱਖ ਨੂੰ ਜਨਮ ਦੇਣਾ, ਇਹ ਮਨੁੱਖਤਾ ਦੇ ਜਨਮਦਾਤੀ ਹੈ, ਮਾਂ ਹੈ, ਬਹੁਤ ਵੱਡੀ ਸੌਗਾਤ। ਇਸ ਵਾਸਤੇ ਐਲਾਨੀਆਂ ਗੁਰੂ ਨਾਨਕ ਨੇ ਕਹਿ ਦਿੱਤਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ। ਆਪਣੀ ਮਹਾਨਤਾ ਦਾ ਬੋਧ ਨਾ ਹੋਣ ਕਾਰਨ ਕਰਕੇ ਇਸ ਯੁੱਗ ਦੇ ਵਿੱਚ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪਈ, ਪੁਰਸ਼ ਵਰਗੇ ਕੱਪੜੇ ਪਹਿਨਣ ਲੱਗ ਪਈ, ਪੁਰਸ਼ ਜੈਸੀ ਚਾਲ ਚੱਲਣ ਲੱਗ ਪਈ, ਪੁਰਸ਼ ਜੈਸਾ ਕੱਦ ਬਣਾਉਣਾ। ਤੋ ਆਪ ਸੁਣ ਕੇ ਹੈਰਾਨ ਹੋਵੋਗੇ, 20% ਇਸਤਰੀਆਂ ਅਮੈਰੀਕਾ ਵਿੱਚ ਸ਼ੇਵ ਕਰਾਉਂਦੀਆਂ, ਉਹਨਾਂ ਨੂੰ ਦਾੜੀ ਆ ਜਾਂਦੀ ਹੈ, ਨਕਲ ਜੋ ਪੁਰਸ਼ ਦੀ ਕਰਨੀ ਹੈ। ਇੱਥੇ ਵੀ ਮੈਂ ਦੇਖਿਆ, ਸਿੱਖ ਜਗਤ ਵਿੱਚ ਵੀ ਦੇਖਿਆ, ਜਿਹੜੀਆਂ ਬੀਬੀਆਂ ਪੁਰਸ਼ਾਂ ਦੀ ਤਰ੍ਹਾਂ ਕੱਪੜੇ ਪਹਿਨਦੀਆਂ ਨੇ ਉਹਨਾਂ ਨੂੰ ਦਾੜੀ ਆ ਜਾਂਦੀ, ਦਾੜਾ ਆ ਜਾਂਦਾ। ਕੱਪੜੇ ਜੋ ਮਰਦਾਂ ਵਾਲੇ ਪਹਿਨੇ, ਪੁਰਸ਼ਾਂ ਵਾਲੇ ਪਹਿਨੇ, ਸਜਾਇਆ ਜੋ ਆਪਣੇ ਮਰਦ ਦੀ ਤਰ੍ਹਾਂ, ਮਰਦ ਜੈਸਾ ਹੋਣਾ, ਪ੍ਰਭੂ ਨੇ ਤੈਨੂੰ ਇਸਤਰੀ ਜੈਸਾ ਬਣਾਇਆ। ਤੇ ਜਦ ਤਨ ਦਾ ਚੋਲਾ ਤੇਰਾ ਅਲੱਗ ਹੈ ਤਾਂ ਸਰੀਰ ਦੇ ਵਸਤਰ ਵੀ ਅਲੱਗ ਹੁੰਦੇ ਨੇ, ਪੁਰਸ਼ ਜੈਸੇ ਨਹੀਂ ਹੁੰਦੇ। ਜਦ ਤੇਰਾ ਤਨ ਅਲੱਗ ਬਣਾਇਆ ਤਾਂ ਤੇਰੇ ਤਨ ਦੇ ਕੱਪੜੇ ਵੀ ਅਲੱਗ ਹੋਣੇ ਚਾਹੀਦੇ ਨੇ, ਪੁਰਸ਼ ਦਾ ਤਨ ਅਲੱਗ ਬਣਾਇਆ ਉਹਦੇ ਕੱਪੜੇ ਅਲੱਗ ਹੋਣੇ ਚਾਹੀਦੇ। ਦੋਹਾਂ ਦੇ ਵਸਤਰ ਇੱਕ ਨਹੀਂ ਹੋ ਸਕਦੇ ਕਿਉਂਕਿ ਦੋਹਾਂ ਦੇ ਤਨ ਇੱਕ ਨਹੀਂ ਨੇ। ਬਦਕਿਸਮਤ ਹੀ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪੈਂਦੀ ਹੈ, ਪੁਰਸ਼ ਜੈਸਾ ਹੋਣਾ, ਤਾਂ ਕਈ ਦਫ਼ਾ ਪ੍ਰਕਿਰਤੀ ਸਹਾਇਕ ਹੋ ਜਾਂਦੀ ਹੈ, ਠੀਕ ਹੈ ਤੈਨੂੰ ਪੁਰਸ਼ ਜੈਸਾ ਬਣਾਉਂਦੇ ਹਾਂ। ਇਸ ਵਾਸਤੇ ਮੈਂ ਅਰਜ਼ ਕਰਾਂ, ਅਗਰ ਇੱਕ ਇਸਤਰੀ ਸਾਰੀ ਜ਼ਿੰਦਗੀ ਪੁਰਸ਼ ਦੀ ਕਸ਼ਿਸ਼ ਦੇ ਵਿੱਚ ਜੀਵੀ ਹੈ, ਮਰ ਕੇ ਇਹਨੂੰ ਅਗਲਾ ਜਨਮ ਪੁਰਸ਼ ਦਾ ਮਿਲ ਜਾਏਗਾ। ਅਗਰ ਇੱਕ ਪੁਰਸ਼ ਆਖਰੀ ਦਮਾਂ ਤੱਕ ਇਸਤਰੀ ਦੀ ਕਸ਼ਿਸ਼ ਦੇ ਵਿੱਚ ਜੀਵਿਆ ਹੈ, ਮਰਨ ਤੋਂ ਬਾਅਦ ਅਗਲਾ ਜਨਮ ਇਸ ਨੂੰ ਇਸਤਰੀ ਦਾ ਲਾਜ਼ਮੀ ਮਿਲੇਗਾ। ਪੁਰਸ਼ ਹਰ ਜਨਮ ਦੇ ਵਿੱਚ ਪੁਰਸ਼ ਹੋਵੇ ਐਸਾ ਕੋਈ ਲਾਜ਼ਮੀ ਨਹੀਂ, ਇਸਤਰੀ ਹਰ ਜਨਮ ਦੇ ਵਿੱਚ ਇਸਤਰੀ ਹੋਵੇ ਐਸਾ ਕੋਈ ਲਾਜ਼ਮੀ ਨਹੀਂ, थोड़ी जिहा मात्रा का भेद है दोहां दे शरीर च, एक स्त्री एक पुरुष, पर कशिश विपरीत दी। इस विपरीत दी कशिश दे चां बड़ी प्रबल वासना प्रधान है, जिन्हों कहिंदे ने काम वासना गुस्ताखी माफ। गुरु ग्रंथ साहब की बाणी का फैसला, छले कनक कामने, मनुख छलिया जाता है कनक कामने। वो जो कामना चलती है धन की कामना, प्रभुता की कामना, माण वड्याई प्रतिष्ठा की कामना, पदार्थों की कामना, खाण पीण की कामना, फिर वक्ती तौर पर आके रुकती है इस्त्री की कामना, कामने की कामना। तो स्त्री का नाम कामना पै जो है कामने ही पै गया, कामना दी मणि। और पुरुष का नाम पै गया कामराज। कितनी भी सर्कल दे घूमती रवे स्त्री की वासना पुरुष से रुकती है, कितनी भी घूमती रवे वासना पुरुष की सर्कल दे स्त्री से रुकती है। पुरुख में नार, नार में पुरुखा, बूझो ब्रह्म ज्ञानी। महाराज कहिंदे ने कलयुग ऐसा है, बस कामना प्रधान होके जी रहे ने, वासना प्रधान होके जी रहे ने, भावना प्रधान नहीं। अहंकार वासना, लोभ वासना, काम वासना अगर मंदिर मस्जिद गुरुद्वारे दे च ले आईए, ए मनुख बाजार दे च आया है, फैक्ट्री दे च आया है, ऑफिस दे च आया है, मार्केट दे च आया है, किसी धार्मिक मंदिर दे च नहीं आया, किसी गुरुद्वारे नहीं आया। अगर भावना करके आया है, भरोसे करके आया प्रभु ते भावना हो सकता है, अगर भावना नाल बैठा है तो यदि दुकान भी मंदिर बन जाए। ये भी मैं अर्ज कर दें, वासना करके बैठा है तो गुरुद्वारा भी दुकान बन जाएगा, मार्केट बन जाएगा, बाजार बन जाएगा। बाजार दी हलचल, मार्केट दी बेईमानी और धंधे दी बेईमानी सारी धर्म विच आ जाएगी, क्योंकि वासना मलिन हो जाएगा धर्म। यह भी मैं अर्ज कर दिया, अगर धार्मिक कर्म में भावना वस ना होके कामना वस होके कर रहे हैं तो कीर्तन भी धंधा, कथा भी धंधा, मत्था टेकना भी धंधा, अखंड पाठ रखाना भी धंधा, पूजा पाठ रखाना भी धंधा। पर मैं भावना करके कर रहे हैं और भावना नाल मैं बाजार विच बैठा तो यकीन जानो दुकान भी हरि मंदिर बन जाएगा। खड्डी ते कपड़ा बुनदियां बुनदियां खपीर प्रभु नाल जुड़ जाता है। चेले रोकते ने हुण ते कपड़ा ना बनो, थानू लोकी ब्रह्म ज्ञानी कहते ने, कहिंदे जद मैं कपड़ा बुनदा सी उदों तुसी मैनू कदी नहीं रोकिया, क्योंकि कपड़े बुनना सिर्फ मेरी रोजी सी, मेरा धंधा सी, ते हुण ते मेरा धंधा ही धर्म बन गया। मैं ते भावना करके बैठा, हुण तुसी कहिंदे हो ना करो, हुण ते मेरा धंधा भी धर्म बन गया। भावना अधीन कर्म धंधे नूं धर्म बना देंदे ने, वासना अधीन कर्म धर्म नूं भी धंधा बना देंदे ने। महाराज कहिंदे ने इतनी कामना प्रधान, धंधा ही धंधा चल रहा है, धर्म नहीं चल रहा, मनुख दे नाल धर्म नहीं चल रहा, धंधा चल रहा है, परिवार चल रहा है, धन संपदा चल रही है, प्रभुता चल रही है, मनुख दे नाल प्रभु नहीं चल रहा। यह सारा खुलासा धन गुरु ग्रंथ साहब जी महाराज की बाणी च जिस तरह है, तुझ बुद्धि अनुसार थोड़ा जिहा मैं थोड़े सामने रखिया। भावना करके गुरुद्वारे आवना है, वासना करके कामना करके बाजार दे जाना है, फैक्ट्री जाना है, ऑफिस दे जाना है, पर जे इत्थे भी कामना करके आ गए फिर गुरुद्वारे नहीं आए। तो असी ते बकायदा अरदास करदे हैं फलाने की ये मनोकामना, फलाने की ये मनोकामना, ते हुण सुन लो, काहू फल की इच्छा नहीं बाचे, केवल भगत कीर्तन संगराज। इत्थे ते सारियां कामनावां नूं परे सुट गया, किथे सुट के आईए, कबीर साधु को मिलने जाइए साथ न लीजे कोई। जिथे जोड़े ला के आया ना कामनावां उत्थे ला के थे आ, फिर प्रभु तेरी झोली आत्मक रस नाल भर देगा, आनंद नाल भर देगा, गुरु तेरी झोली दे रब्बी गुण पा देगा। इस तरह दे जीवन दा ढंग सानू आ जाए तो मैं अर्ज करा, परिवार दे च बैठे भी असी निरंकार दे च बैठे होवांगे, दृष्टि बदल जाएगी। मात पिता सुत बंधव भाई, नानक होआ पार ब्रह्म सहाई। हे पार ब्रह्म तू मेरा मददगार बने है। किधरे पुत्र बन गए, किधरे पिता बन गए, किधरे दादा बन गए, किधरे भरा बन के, किधरे भैन बन के। तू मेरा सहयोगी बने है। किधरे पति बन गए, किधरे पत्नी बन गए, परिवार निरंकार का रूप हो जाएगा, दृष्टि बदल गए। एक ढंग है कि परिवार भी हरि मंदिर बन जाता है, निरंकार का रूप है। एक ढंग है कि गुरुद्वारा भी संसार बन जाता है, मंदिर भी संसार बन जाता है। जितनी मैनू थोड़ी बहुत समझ सी, ते जितना मैं खोल सकदा सी, जिहड़े जिहड़े लफ़ज सतगुरु ने मैनू दिते, मैं थोड़े सामने रखे ने। धन गुरु हर राय साहब जी महाराज, थोड़ी भावना उजागर करे कीर्तन दे राही, कथा दे राही, इस पाठ दे राही, क्योंकि भावना उजागर हो जाती है तो जीवन च भगवान प्रगट हो जाता है, परमात्मा प्रगट हो जाता है। इस तरह की अवस्था साड़ी बने। सारिया का बार बार धन्यवाद। बोल चुक दी शमा। वाहिगुरु,
2: वाहिगुरु जी का खालसा, वाहिगुरु जी की फतेह।
3: सैभं गुरुप्रसाद बेसुमार अथा अगन अतोले, ज्यों बुलावो त्यों नानक दास बोले। सन्मान योग गुरु सत्संग जीओ, फतेह कबूल करनी। वाहिगुरु जी का खालसा, वाहिगुरु जी की फतेह। बीज धरती दे जद बोधे गए तो एक दिन विच फलीभूत नहीं होंदा, समा लगदा है, वक्त लगदा है। लंबी चौड़ी यात्रा तो लंघ के बीज फुल बनदा है और फिर फल बनदा है। जैसे फुल फल बनदा है तो फुल अपना रूप गवा देंदा है, फुल दा रूप नहीं रहिंदा। पातशाह दी बाणी दा फरमान, फल कारण फूली बनराए, फल पाका तब फूल बिलाए। बीज फुल बन गया है, अगर ए फुल फल होना चाहता है तो फुल नू अपनी होंद मिटानी पड़ेगी, फुल फुल नहीं रहेगा। और अगर बीज फल होना चाहता है तो बीज नू भी अपना रूप गवाना पड़ेगा, अपनी होंद मिटानी पड़ेगी। बीज बन गया फुल, हुण अगर यही फुल फल होना चाहता है तो भुल छड़ेगा, फुल मिटेगा। फल कारण फूली बन राए, फल पाका तब फूल बिलाए। ज्ञाने कारण कर्म अभ्यास, ज्ञान भया तब कर्मे नाश। सारे दा सारा कर्म कांड रह जांदा है जद मनुख ज्ञान दी शिखरता नू छू जांदी है। कर्म कांडी दा ते हो सकदा है ज्ञान खंडी दा आपस दे तालमेल ना बैठे, संबंध ना जुड़े। धार्मिक दुनिया दे जिहड़ा ए झगड़ा हुंदा है कई दफा बीज दा फुल नाल, फुल दा फल नाल। बीज अपनी होंद नू कायम रखना चाहता है, फुल अपनी होंद नू कायम रखना चाहता है, और इस तरीके नाल की होंदा है उसका संघर्ष हो जाता है जो फल हो गया है, अगे लंघ गया है और तालमेल नहीं बैठता। बस ये थोड़ा जिहा खुलासा मैं थोड़े सामने रखा। पहुंचना ते आनंद तक है, यात्रा शुरू करनी पेगी जप तो। यही लड़ी वार उदास आप जी के सामने विचार रख रहे है। मंजिल आनंद है, प्राप्ति आनंद है, आनंद होए बिना जीवन नू बिल्कुल सुकून नहीं मिलना। चाहे कुछ भी जगत विच मिल जाए, धन मिल जाए, प्रभुता मिल जाए, प्रतिष्ठा मिल जाए, जल यश मिल जाए, पर जितने चिर तक आनंद नहीं मिले ते आनंद दा मिलना ही परमात्मा दा मिलना है ते परमात्मा दा मिलना ही आनंद दा मिलना है। यात्रा आरंभ होवेगी जप तो। यही जप एक स्टेज ते पहुंच के जाप हो जाता है, शब्द प्राणा दे चलन लग पैंदे, दम दम सदा संभालदा, दम ना बिरथा जाए। जद के आरंभता होई सी रसना नाम जपो तब मथिए इन बिद अमृत पाओ। आरंभता ते इथो होई सी एक दो जीवो लख होवे लख होवे लखवीस, लख लख गेड़ा आखिए एक नाम जगदीश, ए तरा पत पौड़िया दिद पौड़िया ने। और अगर पौड़िया ते कोई उपर चढ़ेगा तो पहली पौड़ी तो छोड़नी पेगी, फिर दूसरी ते और उपर चढ़ दे तो जिस ते खड़ा उसने तो छोड़नी पेगी। एक नियम है ए, एक ईश्वरी नियम है। जप जाप हो जाता है, जबकि जप आरंभ होया सी गाविए सुनिए मन रखिए भाव, मन विच भरोसा रख के रसना नाल जपना आरंभ कर। समझ लो ओही यात्रा ते चल रहा है जो जप रहा है, बाकी नहीं। बाकी सब यात्रा दी तैयारी पे कर दें, चाहे 50 साल तो भी अगर गुरुद्वारे आ रहे ने ते जप आरंभ नहीं है तो बस ये रस्ता पुछ दे पे ने, तैयारी पे कर देने चले कोई नहीं। और ऐसा भी हो जाता है कईयां दी सारी जिंदगी तैयारी ची लंघ जाती है, चलते एक कदम भी कोई नहीं। पूछत है पथक ते मार्ग ना धरे पग, प्रीतम के देश कैसे बातन से जाई गए। आया है गुरुद्वारे और शायद सोच समझ भी मिल गई, क्योंकि गुरुद्वारे आने का मुद्दा भी इतना ही है। गुरुद्वारे होए सो जी पायस, सूझ समझ लैण लई इत्थे आणा है, मार्ग दी पहचान करनी है, मार्ग दे उत्ते चलण दी प्रेरणा लैणी है। जो चल पिया यात्रा आरंभ हो गई, ते चलना की जिसने जपना आरंभ कर दिता, ते जपना किवें गाविए सुणीए मन रखिए भाव, रसना उसकी गायनी करन लग पवे, वाहेगुरु वाहेगुरु ते कन्ना नाल ओ सुणे, अंदरों उसका भरोसा भी होवे कि है परमात्मा है। ये शर्त क्यों लाई है, जो इन्हां अखां नाल दिखाई ना देवे और जो इंद्रियां दी पहुंच तो परे होवे उस ते विश्वास करना कोई सौखी खेड नहीं है। इंज कह लो कोई हजारां च एक दो मनुख होणगे जिन्हां दा पूरा विश्वास बजे होवे, बाकी सब इनकारी ने। मंदिर मस्जिद गुरुद्वारियां दी भीड़ नूं वेख के किधरे अंदाजा ना ला लेना है कि सारी दुनिया धार्मिक है। दो शब्द बर्दाश्त कर लेना, बहु गिणती दे च मस्जिद दे च भी अधार्मिक बैठे होंदे ने, बहु गिणती दे च मस्जिद जो है मंदिरां दे च भी अधार्मिक बैठे होंदे ने, और बहु गिणती च गुरुद्वारियां च भी उही आउंदे ने जो चलदे कोई नहीं, जिन्हां दा विश्वास टुटे होया है, भरोसा कोई नहीं। क्योंकि भरोसा बज जाए तो महाराज कहते जाके हृदय विश्वास प्रभ आया तत् ज्ञान तिस मन प्रगट आया, उथे ते खेड कुछ होर हो जाती है, उथे ते जप जाप हो जाएगा। अगर भरोसा बज गया उथे ते शब्द प्राणा दे रम जाएगा, एक शब्द मेरे प्राण बसत हैं बहुड़ जन्म ना। यह खुलासा दास ने आप जी के सामने किया सी कि रसना जो जपदी वह प्राणा च किस तरह वस जाता है, पूरन खुलासा आप जी के सामने रखा। जप जाप हो जाता है, यही जाप बैराग हो जाता है, जगत नालों बिल्कुल तोड़ के रख देता है। इस तरह का मनुख होवेगा परिवार दे च बिल्कुल टुटिया होया, होवेगा संसार दे च बिल्कुल टुटिया होया, बिल्कुल निर्लेप हो जाएगा, लिपायमान नहीं होगा। जिस तरह एक पक्के नारियल दे सबूत देइए, पक्का नारियल उसकी गिरी खौल दे अंदर है पर खौल नालों संबंध तोड़ बैठी है, ते खौल दे अंदर پر ہوں کوئی خول نال رشتہ نہیں ہے، اوپر جڑا خول ہے اس نال کوئی رشتہ نہیں ہے، ٹوٹ گئی ہے تے پروار نال، ہے تے پروار وچ کوئی گوڑا رشتہ نہیں رہ گیا، ہے تے سنسار وچ کوئی بہت گوڑا رشتہ نہیں رہ گیا، ہے تے ادھے خول دے اندر پر خول دے نال کوئی سمبندھ نہیں رہ گیا، ہے تے جے شریر دے وچ پر شریر نال کوئی بہت گہرا رشتہ نہیں رہ گیا۔ اس طرح دا منکھ سنسار وچ ہو کے بھی سنسار وچ نہیں ہوندا۔ یہی تے ترپتا جی دا گلا سی، پتر نانک تو گھر وچ بھی ہونا ہے تے انج پرتیت ہوندا جیویں نہیں ہے، یہی تے ترپتا دا گلا سی، تو پروار وچ بھی ہوندا ہے تے اس طرح ہوندا جیویں نہیں ہے، سانو خوشی نہیں ہوندی۔ جد تو نہیں ہوندا تیری یاد تڑپاندی ہے، پر جد تو پروار وچ ہونا ہے تو اس طرح ہوندا جیویں نہیں ہے، تاں وی من دکھی ہوندا ہے۔ واقعی اس طرح دا منک سنسار وچ ہو کے بھی سنسار وچ نہیں ہوندا۔ ابھیاس وچ ایک مارگ آندا ہے، جپ جاپ بن جاندا ہے، جاپ بیراگ بن جاندا ہے، اسے نو کہندے نے سناتن مت دے سنیاس، اور کلگی دھر وی کہندے نے سنیاسی ہوئے بنا تے پرم پد دی پراپتی نہیں۔ پر کس طرح دا سنیاسی؟ رے من ایسو کر سنیاسا، شبد تسی بہت سنیا ہوئے گا اور بڑے آنو کنٹھ بھی ہوئے گا۔ رے من ایسو کر سنیاسا، من سے سدن سبہ کر سمجھو من ہی ماہیں اداسا۔ اتنی غلطی سپشٹ ہو گئی کہ کلگیدھر نے بھی قبول کر لیا کہ سنیاسی ہوئے بنا پرم پد دی پراپتی نہیں ہے، اکال پرکھ دی پراپتی نہیں ہے۔ تو سنیاسی کون ہوندا ہے؟ اداسی ہی سنیاسی ہوندا ہے، دوسرا نہیں ہوندا۔ من ہی مائے اداسا، جو اداس نہیں اتے سنیاس کا دا، اداسی تے سنیاسی برتی دونوں کٹھیاں جڑیاں ہوئی ہیں۔ اداس منک سنیاس نو گرہن کر ہی لیندا ہے، اداس اداس منک لئی یہ جیون اثار پرتیت ہوندا ہے۔ گرو نانک دیو جی مہاراج نے بھی ایسا کہا ہے، جس در کارن پھراں اداسی سو در کوئی آئے کہے۔ گربانی دی ویاکھیا گربانی کر دی تاکہ میں تھوڑے اندر کوئی فضول دا ترک نہ پیدا ہو جائے۔ اور کئی دفعہ حیرانگی بھی ہوندی ہے جو اس منزل دے راہی بھی نہیں، سوج بھی نہیں، سمجھ بھی نہیں، وہ بھی اپنی رائے دین دے ہیں، حیرانگی ہوندی ہے۔ اور غضب دی گل ہے کہ دھارمک دنیا وچ انہاں لوکاں نے بہت بڑا نقصان کیتا ہے جو اس مارگ دے پاندی بھی نہیں، اس مارگ دا کوئی انبھو بھی نہیں، لیکن رائے دین دے ہیں اپنی، اپنی رائے دین دے ہیں، بڑی قیمتی رائے کہنے نے سڑی ہے، بالکل صحیح ہے۔ خیر مختصر جو ہے میں عرض کراں، سنیاسی تے اداسی گرتی دونوں کٹھیاں نے، اداسی سنیاسی ہوندا ہے لازمی۔ دھن گرو نانک دیو جی مہاراج کہندے نے، جس در کارن پھراں اداسی سو در کوئی آئے کہے۔ سنسار تو اداس ہو کے میں جس در دی تلاش کر رہا ہوں، کوئی مینو دسے وہ در کتھے ہے؟ اس پرماتما دا واسطہ کتھے ہے؟ اداس ہو کے میں جو ہے تلاش کر رہا ہوں۔ گرو نانک دیو جی مہاراج دے وڈے صاحبزادے، صرف سکھ جگت وچ اتنا ہی کنتو پرنتو ہے کہ انہوں نے گرو نانک دی ایک دو تھاواں تے بچن نہیں منیا، حکم ادولی دی تھی، لیکن اتنی گل سپشٹ ہے کہ اے جنم تو پرش سنیاسی سی، اداس سی۔ اس نے جو پنتھ نو بھی بنایا جیڑا پنتھ اداسی پنتھ، اداس جنم تو ہی اداسی سی۔ گرو پرتاپ سورج دے تے ایسا لکھا ہے ਕੰਨ ਵੀ ਪਾਟੇ ਹੋਏ ਸਨ ਜਨਮ ਦੇ ਸਮੇਂ। ਪ੍ਰੋਤਾਂ ਨੇ ਕਹਿ ਦਿੱਤਾ ਇਹ ਤੇ ਕੋਈ ਮਹਾਂ ਜੋਗੀ ਹੈ, ਕੋਈ ਮਹਾਂ ਰਿਸ਼ੀ ਹੈ। ਔਰ ਵਾਕਈ ਇਤਨੇ ਵੱਡੇ ਰਿਸ਼ੀ ਦੇ ਘਰ ਕਿਸੇ ਰਿਸ਼ੀ ਨੇ ਆਉਣਾ ਸੀ, ਔਰ ਕਿਸਨੇ ਆਉਣਾ ਸੀ। ਜਨਮ ਤੋਂ ਹੀ ਉਦਾਸ, ਔਰ ਗਾਲਬਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਇਹੀ ਉਦਾਸੀ ਨਾਨਕ ਪੰਥ ਦਾ ਬਹੁਤ ਵੱਡੇ ਪੱਧਰ ਤੇ ਸਾਰੇ ਭਾਰਤ ਵਿੱਚ ਪ੍ਰਚਾਰ ਕਰਦੇ ਰਹੇ, ਕਾਬਲ ਕੰਧਾਰ ਦੇ ਵਿੱਚ ਵੀ। ਅੱਜ ਵੀ ਜੋ ਕਾਬਲ ਕੰਧਾਰ ਦੇ ਸਿੱਖੀ ਹੈ, ਗਾਲਬਨ 1 ਲੱਖ ਦੇ ਕਰੀਬ ਸਿੰਘ ਨੇ ਕਾਬਲ, ਗਜ਼ਨੀ, ਜਲਾਲਾਬਾਦ, ਖੋਸਤ, ਹਰਾਤ, ਕੰਧਾਰ ਬਹੁਤ ਸਾਰੇ ਗੁਰਦੁਆਰੇ ਨੇ, ਬੜੇ ਵੱਡੇ ਵੱਡੇ ਸ਼ਾਨਦਾਰ। ਉਹ ਜੋ ਸਿੱਖੀ ਹੈ ਉਦਾਸੀਆਂ ਦੀ ਫੈਲਾਈ ਹੋਈ, ਉਹਨਾਂ ਦਾ ਪ੍ਰਚਾਰ ਸੀ, ਉਹਨਾਂ ਦੇ ਥੂਣੇ ਵੀ ਬਣੇ ਹੋਏ ਨੇ। ਬਾਬਾ ਸ੍ਰੀ ਚੰਦ ਦੇ 5-7 ਗੁਰਦੁਆਰੇ ਬਣੇ ਹੋਏ ਨੇ, ਉਹਨੂੰ ਸ੍ਰੀ ਚੰਦ ਦੀ ਧਰਮਸਾਲ ਕਹਿੰਦੇ ਨੇ, ਬਾਬਾ ਸ੍ਰੀ ਚੰਦ ਦੀ ਧਰਮਸਾਲ। ਫਰੰਟੀਅਰ ਦੇ ਵਿੱਚ ਵੀ ਕਾਫੀ ਸਨ, ਤੇ ਲਹਿੰਦਾ ਪੰਜਾਬ ਜੋ ਲਾਹੌਰ ਤੋਂ ਪਰੇ ਦਾ ਪੰਜਾਬ ਸੀ, ਇੱਥੇ ਵੀ ਉਦਾਸੀਆਂ ਦੇ ਡੇਰੇ ਬਹੁਤ ਜ਼ਿਆਦਾ ਸਨ। ਫਿਰ ਜਗਨਨਾਥ ਪੁਰੀ, ਰਾਮੇਸ਼ਵਰਮ, ਇਹ 8-8 ਤੀਰਥਾਂ ਦੇ ਉੱਤੇ ਜਿਹੜੇ ਅਸਥਾਨ ਸਨ, ਇਹ ਵੀ ਉਦਾਸੀਆਂ ਦੇ ਸਨ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰੂ ਨਾਨਕ ਪੰਥ ਦਾ ਇਹ ਪ੍ਰਚਾਰ ਕਰਦੇ ਸਨ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇਹ ਸਿੱਖ ਜਗਤ ਦੇ ਆਦਿ ਮਿਸ਼ਨਰੀ ਸਨ, ਪਹਿਲੇ ਮਿਸ਼ਨਰੀ, ਇਹਨਾਂ ਨੇ ਹੀ ਪ੍ਰਚਾਰ ਕੀਤਾ। ਅਕਾਲੀ ਲਹਿਰ ਤੋਂ ਪਹਿਲੇ ਨਨਕਾਣਾ ਸਾਹਿਬ, ਹੋਰ ਸਾਰੇ ਵੱਡੇ ਵੱਡੇ ਅਸਥਾਨ ਇਹਨਾਂ ਕੋਲ ਹੀ ਸਨ। ਬਦਕਿਸਮਤੀ ਐਸੀ ਹੋਈ ਕਿ ਸਿਰਫ 2% ਉਦਾਸੀ ਭ੍ਰਸ਼ਟ ਹੋ ਗਏ, 2%, 98 ਠੀਕ ਸਨ, 2% ਹੰਕਾਰੀ ਹੋ ਗਏ, 2% ਵਿਕਾਰੀ ਵੀ ਹੋ ਗਏ। ਉਹਨਾਂ 2% ਉਦਾਸੀਆਂ ਨੂੰ ਦੇਖ ਕੇ ਜੋ ਭ੍ਰਸ਼ਟ ਹੋਏ ਸਨ, ਇੱਕ ਲਹਿਰ ਚੱਲੀ ਕਿ ਗੁਰਦੁਆਰੇ ਇਹਨਾਂ ਕੋਲ ਲੈ ਲਈਏ। ਹਾਲਾਂਕਿ ਇਹ ਉਦਾਸੀ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਸਨ, ਦੁਪਹਿਰੇ ਦਸਮ ਗ੍ਰੰਥ ਦੀ ਕਥਾ ਕਰਦੇ ਸਨ, ਔਰ ਸ਼ਾਮ ਨੂੰ ਰਾਤ ਦੇ ਸਮੇਂ ਗੁਰਪ੍ਰਤਾਪ ਸੂਰਜ ਦੀ ਕਥਾ ਕਰਦੇ ਸਨ। 3 ਤਰ੍ਹਾਂ ਦੀ ਕਥਾ ਹੁੰਦੀ ਸੀ। ਮੇਰਾ ਵੀ ਬਚਪਨਾ ਹੈ, ਪਰ ਉਸ ਜ਼ਮਾਨੇ ਦੀ ਗੱਲਾਂ ਉਸ ਬਚਪਨ ਦੀਆਂ ਮੈਨੂੰ ਯਾਦ ਨੇ, ਆਪਣੇ ਬਚਪਨ ਦੀਆਂ। 3 ਟਾਈਮ ਕਥਾ ਹੁੰਦੀ ਸੀ ਦਾਸ ਦੇ ਇਲਾਕੇ ਫਰੰਟੀਅਰ ਦੇ, ਸਵੇਰੇ ਗੁਰੂ ਗ੍ਰੰਥ ਸਾਹਿਬ ਦੀ, ਦੁਪਹਿਰੇ ਦਸਮ ਗ੍ਰੰਥ ਦੀ ਜਿਹਦੇ ਕੋਲ ਵਕਤ ਹੈ ਆ ਕੇ ਸੁਣੋ, ਸ਼ਾਮੀ ਗੁਰਪ੍ਰਤਾਪ ਸੂਰਜ ਦੀ। ਇਹ ਇਤਿਹਾਸਕ ਕਥਾ ਹੁੰਦੀ ਸੀ ਰਾਤ ਨੂੰ, ਦੁਪਹਿਰੇ ਦਸਮ ਗ੍ਰੰਥ ਦੀ ਜੋ ਵਕਤ ਕੱਢ ਸਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਨੂੰ ਸਮਝਣਾ ਚਾਹੁੰਦੇ ਨੇ ਉਹ ਆ ਕੇ ਸਮਝਣ। ਇਹ 3 ਕਥਾਵਾਂ ਅੱਜ ਵੀ ਹਜ਼ੂਰ ਸਾਹਿਬ ਆਉਂਦੀਆਂ ਨੇ, ਸਵੇਰੇ ਗੁਰੂ ਗ੍ਰੰਥ ਸਾਹਿਬ ਦੀ, ਦੁਪਹਿਰ ਨੂੰ ਦਸਮ ਗ੍ਰੰਥ ਦੀ, ਸ਼ਾਮ ਨੂੰ ਗੁਰਪ੍ਰਤਾਪ ਸੂਰਜ ਦੀ। ਇਹ ਅਸਥਾਨ ਵੀ ਉਦਾਸੀਆਂ ਕੋਲ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਹੰਤ ਨਰਾਇਣ ਦਾਸ ਜਿਸ ਦੇ ਕੋਲ ਨਨਕਾਣਾ ਸਾਹਿਬ ਸੀ, ਇਹ ਭ੍ਰਸ਼ਟ ਹੋ ਗਿਆ ਸੀ, ਔਰ ਭ੍ਰਸ਼ਟ ਹੋਇਆ ਕੁਛ ਅੰਗਰੇਜ਼ਾਂ ਦੀ ਚਾਲ ਨਾਲ। ਉਹਨਾਂ ਨੇ ਦੇਖਿਆ ਕੇਂਦਰੀ ਅਸਥਾਨ ਹੈ ਔਰ ਸਾਰਾ ਸਿੱਖ ਜੁੜਿਆ ਹੋਇਆ ਹੈ, ਇਸ ਮੰਤ ਨੂੰ ਕਾਬੂ ਕਰੀਏ, ਮੁੱਠੀ ਚ ਲਈਏ, ਜੈਸੇ ਹਕੂਮਤਾਂ ਆਮ ਕਰਦੀਆਂ ਨੇ। ਤੋ 2% ਮਹੰਤ ਭ੍ਰਸ਼ਟ ਹੋ ਗਏ, ਲਹਿਰ ਚੱਲੀ ਸਿੱਖਾਂ ਚ, ਰੋਸ ਪੈਦਾ ਹੋਇਆ, ਭ੍ਰਸ਼ਟ ਹੋਏ ਨੇ। ਅਸੀਂ ਸਾਰੇ ਗੁਰਦੁਆਰੇ ਖੋ ਲਏ ਇਹਨਾਂ ਕੋਲ, ਤਮਾਮ ਲੈ ਲੈ ਬਈ, ਅਸੀਂ ਆਪ ਪ੍ਰਚਾਰ ਕਰਾਂਗੇ। ਪਤਾ ਸਹਿਜੇ ਸਹਿਜੇ ਕੀ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਕਥਾ ਬੰਦ ਹੋਈ, ਦਸਮ ਗ੍ਰੰਥ ਦੀ ਕਥਾ ਬੰਦ ਹੋਈ, ਗੁਰਪ੍ਰਤਾਪ ਸੂਰਜ ਦੀ ਕਥਾ ਵੀ ਬੰਦ ਹੋਈ, ਟਾਵਾਂ ਟਾਵਾਂ ਥਾਵਾਂ ਤੇ ਰਹਿ ਗਈ, ਨਾ ਮਿਸ਼ਨਰੀ ਰਹਿ, ਨਾ ਉਹਨਾਂ 3 ਮਹਾਨ ਗ੍ਰੰਥਾਂ ਦੀ ਕਥਾ ਕਰਨ ਵਾਲੇ ਕਥਾਕਾਰ ਰਹੇ। ਪਹਿਲੇ ਜਿੱਥੇ ਕਰੀਬਨ ਕਰੀਬਨ ਹਰ ਹਿੰਦੂ ਘਰਾਣੇ ਚ ਇੱਕ ਬੱਚਾ ਸਿੰਘ ਸਹਿਜਦਾ ਸੀ, ਉਹਨਾਂ ਨੂੰ ਅਸੀਂ ਸਹਿਜਦਾਰੀ ਕਹਿੰਦੇ ਸੀ, ਜਿਹੜਾ ਇੱਕ ਬੱਚਾ ਸਿੰਘ ਸਜਾ ਲਵੇ, ਸਹਿਜਦਾਰੀ, ਕੇਸਾਦਾਰੀ, ਸਹਿਜਦਾਰੀ, 2 ਤਰ੍ਹਾਂ ਦੀ ਸਿੱਖੀ ਸੀ। ਸਿੱਖੀ ਵੱਧ ਰਹੀ ਸੀ ਉਦਾਸੀਆਂ ਕਰਕੇ ਔਰ ਨਿਰਮਲਿਆ ਕਰਕੇ, ਇਹਨਾਂ ਦੋਵਾਂ ਕੋਲ ਅਸਥਾਨ ਸਨ। ਗੁਰਦੁਆਰਾ ਐਕਟ ਬਣਿਆ ਔਰ ਅਸੀਂ ਇਹ ਗੁਰਦੁਆਰੇ ਉਹਨਾਂ ਕੋਲ ਲੈ ਲਏ। دینے کا قانون بن گیا.